0: ਤੁਹਾਡੇ ਸਾਰਿਆਂ ਦਾ ਸਵਾਗਤ ਹੈ ਰੇਡੀਓ ਹਾਂਜੀ ਦੇ ਵਿੱਚ, ਅਤੇ ਅਸੀਂ ਆ ਗਏ ਹਾਂ. ਅਤੇ ਹਾਂਜੀ, ਹੁਣ ਮੈਨੂੰ ਲੱਗਦਾ ਥੋੜ੍ਹੀ ਥੋੜ੍ਹੀ ਧੁੱਪ ਆ ਗਈ ਹੈ, ਅਤੇ ਟੋਪਿਕ ਵੀ ਕੁਛ ਇਸ ਤਰੀਕੇ ਦਾ ਹੈ
1: ਮੈਨੂੰ ਤਾਂ ਲੱਗਦਾ
0: ਆ ਕੇ ਚਲੀ ਵੀ ਗਈ ਹੈ ਹੁਣ ਮੇਰੀ ਬੇਟੇ ਨੂੰ ਦੇਖ ਰਹੀ ਸੀ, ਪਹਿਲਾਂ ਧੁੱਪ ਸੀ
1: ਲੱਗਦੇ ਅਤੇ ਲੱਛਣ ਇੱਦਾਂ ਦੇ ਆ. ਮੈਂ ਕਿਹਾ ਚਲੋ ਜਿਹੜੇ ਬਾਹਰ ਨੇ ਉਹ ਦੱਸ ਦਿਓ ਭਾਈ ਕੀ ਮਾਹੌਲ ਚੱਲ.
0: ਔਨ ਐਂਡ ਆਫ ਜਿਹਾ ਮਾਹੌਲ ਹੈ ਮੈਨੂੰ ਲੱਗਦਾ, ਅਤੇ ਧੁੱਪ ਦਾ ਤਾਂ ਪਤਾ ਨਹੀਂ, ਪਰ ਜਿਹੜਾ ਅੱਜ ਦਾ ਟੋਪਿਕ ਹੈ ਉਹ ਵੀ ਇਸ ਤਰੀਕੇ ਦਾ ਹੈ. ਘਰ ਦੇ ਸਾਰੇ ਹੀ ਹੈ ਪਰ ਕੋਈ ਮੰਨਦਾ ਨਹੀਂ, ਸਾਰਿਆਂ ਨੂੰ ਲੱਗਦਾ ਨਹੀਂ ਨਹੀਂ.
1: ਚਲੋ ਬਾਜ਼ਾਰ ਤੋਂ ਕੀ ਕਰੇ, ਹਾਂ ਚਲੋ ਦੱਸੋ ਵੀ ਜਿਹੜਾ ਇਹ ਕਰਦੇ ਸਾਰੇ ਹੀ ਆ ਪਰ ਮੰਨਦਾ ਕੋਈ ਨਹੀਂ,
0: ਮੰਨਦਾ
1: ਇਹ ਦੱਸੋ ਤੁਸੀਂ ਵੀ ਕੀ ਚੀਜ਼ ਆ, ਅਤੇ ਫਿਰ ਇੱਥੋਂ ਹੀ ਆਪਾਂ ਅੱਗੇ ਆਪਣਾ ਵਿਸ਼ਾ ਤੁਰਾਂਗੇ.
0: ਹਾਂ, ਅਤੇ ਇਹ ਵੀ ਹੈ ਕਿ ਬੰਦੇ ਕਹਿੰਦੇ ਜਨਾਨੀਆਂ ਸਭ ਤੋਂ ਜ਼ਿਆਦਾ ਮਤਲਬ ਇਸ 'ਚ ਅੱਗੇ ਨੇ, ਅਤੇ ਜਨਾਨੀਆਂ ਕਹਿੰਦੀਆਂ ਤੁਸੀਂ ਵੀ ਘੱਟ ਨਹੀਂ. ਇਹ ਵੀ ਹੈ
1: ਹਾਂਜੀ
0: ਇਹਦੀ ਹਿੰਟ
1: ਕੀ ਕੀ,
0: ਮਤਲਬ ਬੰਦੇ ਕਹਿੰਦੇ ਜਨਾਨੀਆਂ ਸਭ ਤੋਂ ਅੱਗੇ ਹੈ ਇਸ ਚੀਜ਼ ਦੇ ਵਿੱਚ, ਅਤੇ ਜਨਾਨੀਆਂ ਕਹਿੰਦੀਆਂ ਜਿਹੜੇ ਬੰਦੇ ਹੁੰਦੇ ਉਹ ਵੀ ਘੱਟ ਨਹੀਂ ਕਿਸੇ ਤੋਂ.
1: ਲੈ ਤੁਸੀਂ ਹਾਲੇ ਤਾਂ ਕੋਸ਼ਿਸ਼ ਤਾਂ ਕਰ ਲੈਂਦੋ ਕਿਸੇ ਨੂੰ, ਤੁਸੀਂ ਪਹਿਲਾਂ
0: ਹਿੰਟ ਦੇ ਰਹੀ ਆ, ਹਿੰਟ ਹੈ ਤੁਸੀਂ ਕਹਿੰਦੇ ਹੋ ਨਾ ਬਜ਼ਾਰਤ ਦੇ ਬਾਅਦ ਹਿੰਟ ਦਿਓ.
1: ਹਾਂ ਨਹੀਂ ਉਹ ਤਾਂ ਕੋਈ ਪੁੱਛੇ ਨਾ ਵੀ ਨਹੀਂ ਮੇਰੇ ਕੋਲ ਨਹੀਂ ਬੁੱਝਿਆ ਜਾ ਰਿਹਾ,
0: ਮੈਨੂੰ
1: ਹਿੰਟ ਦਿਓ ਤਾਂ ਫਿਰ ਹੁੰਦਾ.
0: ਕਿਉਰਿਓਸਿਟੀ, ਕਿਉਰਿਓਸਿਟੀ ਹੈ ਨਾ ਇਹ ਨੂੰ ਕਹਿੰਦੇ ਨਾ ਕੀ. ਹਾਂ
1: ਚਲੋ ਜਿੱਦਾਂ ਤੁਹਾਨੂੰ ਠੀਕ ਲੱਗੇ, ਅਤੇ ਆਪਣਾ ਤੁਸੀਂ ਮੈਸੇਜ ਕਰ ਸਕਦੇ ਹੋ, ਫਿਲਹਾਲ ਕਾਲ ਨਾ ਕਰਿਓ, ਫਿਲਹਾਲ ਥੋੜ੍ਹਾ ਵੇਟ ਕਰ ਲਓ, ਅਤੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਵੀ ਕੀ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ, ਕੀ ਕਹੀਏ ਨੇ, ਕੀ ਕੋਸ਼ਿਸ਼ ਹੋ ਰਹੀ ਆ ਇਹ ਤੁਸੀਂ ਦੱਸ ਸਕਦੇ ਹੋ.
0: ਜੀ
1: ਕੀ ਚੱਲ ਰਿਹਾ ਅੱਜ ਤੁਹਾਡਾ ਸਵੇਰ ਦਾ, ਇਸ ਹਫ਼ਤੇ ਦੀ ਸ਼ੁਰੂਆਤ ਦਾ? ਸੋ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਸੋਹਣੀ ਹੋ ਚੁੱਕੀ ਹੈ, ਸਵੇਰੇ ਸਵੇਰੇ ਦੇ ਸਮੇਂ ਤੁਹਾਨੂੰ ਸੌਕਰ ਦਾ ਫਾਈਨਲ ਦੇਖਣ ਨੂੰ ਮਿਲ ਚੁੱਕਾ, ਅਤੇ ਆਸ ਕਰਦੇ ਹਾਂ ਕਿ ਤੁਸੀਂ ਸੋਹਣਾ ਇੰਜੋਏ ਕੀਤਾ ਹੋਊਗਾ. ਅਤੇ ਜਿਹਨਾਂ ਜਿਹਨਾਂ ਨੇ ਸਵੇਰੇ ਤੜਕੇ ਉੱਠ ਕੇ ਵੇਖਿਆ ਵਾ ਉਹ ਥੋੜ੍ਹੀ ਜਿਹੀ ਚਾਹ ਚੂ ਪੀ ਕੇ ਅਤੇ ਆਓ, ਰਲੋ ਭਾਈ ਨਾਲ, ਅਤੇ ਦੱਸੋ ਸਾਨੂੰ ਵੀ ਕੀ ਚੱਲ ਰਿਹਾ ਤੁਹਾਡੇ ਅੱਜ ਦੇ ਦਿਨ ਦੇ ਵਿੱਚ, ਤੁਸੀਂ ਕੀ ਖੱਟਾ ਕਮਾਇਆ, ਕਿਉਂ ਜਾ ਸੀ?
0: ਬਿਲਕੁਲ ਇਹੀ ਹੁੰਦਾ ਨਾ ਕਿ ਸੋਮਵਾਰ ਦੇ ਦਿਨ ਆਪਾਂ ਨੂੰ ਇੱਦਾਂ ਹੁੰਦਾ ਕਿ ਹਾਂ ਚਲੋ ਜਿਹੜੀ ਚੀਜ਼ਾਂ ਪਿਛਲੇ ਹਫ਼ਤੇ ਗਈਆਂ ਉਹਨੂੰ ਰੀਕਾਲ ਕਰਦੇ ਕਰਦੇ ਮੰਡੇ ਦੀ, ਕਹਿੰਦੇ ਹਫ਼ਤਾ ਸ਼ੁਰੂਆਤ ਵਧੀਆ ਹੋਵੇ ਤਾਂ ਪੂਰਾ ਹਫ਼ਤਾ ਵਧੀਆ ਜਾਂਦਾ ਹੈ ਨਾ, ਅਤੇ ਸ਼ੁਰੂਆਤ ਸੋਹਣੇ ਵਧੀਆ ਹੋ ਗਈ ਹੈ. ਸਵੇਰੇ ਮੈਚ ਜਿਨ੍ਹਾਂ ਨੇ ਦੇਖਿਆ ਹੈ ਉਹਨਾਂ ਦਾ ਐਕਸਾਈਟਮੈਂਟ ਅਲੱਗ ਹੀ ਪਤਾ ਲੱਗ ਰਿਹਾ, ਸਾਰੇ ਜਿਹੜੇ ਖੇਡ ਪ੍ਰੇਮੀ ਹੈ. ਅਤੇ ਆਪਾਂ ਫੋਨ ਕਾਲਾਂ ਦੇ ਵਿੱਚ ਬੱਚਿਆਂ ਤੋਂ ਵੀ ਸੁਣਿਆ ਸੀਗਾ ਕਿ ਕਿੰਨਾ ਇੱਕ ਉਹਨਾਂ ਦਾ ਵੀ ਰੁਝਾਨ ਹੈ ਗੇਮਸ ਦੇ ਵਿੱਚ ਵੀ, ਨਾ ਸਿਰਫ ਵੱਡੇ ਬੱਚੇ ਵੀ ਬਹੁਤ ਜ਼ਿਆਦਾ ਐਕਸਾਈਟਡ, ਮੈਨੂੰ ਲੱਗਦਾ ਸਗੋਂ ਬੱਚੇ ਜ਼ਿਆਦਾ ਐਕਸਾਈਟਡ ਹੈ ਗੇਮ ਨੂੰ ਲੈ ਕੇ. ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਤਾਂ ਮੈਨੂੰ ਲੱਗਦਾ ਓਵਰਆਲ ਸਾਰੇ ਘਰਾਂ ਦੇ ਵਿੱਚ ਕੋਮਨ ਹੈ. ਅਤੇ ਤੁਸੀਂ ਤਾਂ ਮੈਸੇਜ ਪਾਇਆ ਨਹੀਂ ਅਜੇ ਤੱਕ, ਦੱਸੀਏ ਕੀ ਕਰੀਏ, ਦੱਸੀਏ ਨਾ ਦੱਸੀਏ.
1: ਮੈਨੂੰ ਤੁਹਾਨੂੰ ਆਪ ਨੂੰ ਮੈਨੂੰ ਲੱਗਣ ਡਿਆ ਬਾਪੀ ਇਸੇ ਤੋਂ ਹੀ ਪਤਾ ਲੱਗ ਜਾਣਾ ਵਾ
0: ਕੀ ਅੱਛਾ
1: ਤੁਹਾਡੇ ਚ ਕਿੰਨਾ ਕੁ ਸਬਰ ਹੈ ਇਸੇ ਚੀਜ਼ ਤੋਂ.
0: ਚਲੋ ਠੀਕ ਹੈ, ਉਹਨੂੰ ਸਾਈਡ ਰੱਖਦੇ ਹਾਂ. ਇਹ ਇਹ ਵੀ ਇੱਕ ਤਰੀਕਾ ਹੁੰਦਾ ਹੈ ਸਾਹਮਣੇ ਵਾਲੇ ਤੋਂ ਗੱਲ ਨਿਕਲਣ ਆਉਣ ਦਾ, ਹੈ ਨਾ, ਕਿ ਉਹਨੂੰ ਇੰਨਾ ਪਿੰਚ ਕਰੋ ਕਿ ਆਪ ਕਹਿ ਦੇ, ਹੈ ਨਾ.
1: ਇੱਕ ਹੁੰਦਾ ਕਿਸੇ ਦੇ ਕੋਲੋਂ ਗੱਲ ਕਢਾਉਣ ਦਾ, ਇੱਕ ਹੁੰਦਾ ਕੋਈ ਆਪ ਹੀ ਕੱਢਣ ਨੂੰ ਕਾਲਾ ਹੋਵੇ ਉਹਨੂੰ ਕਹਿ ਦਿਓ ਵੀ ਨਾ ਨਾ ਨਾ ਨਾ ਨਾ ਕੱਢਣੀ, ਉਹ ਫਿਰ ਸਗੋਂ ਉਹਦੇ ਅੰਦਰ ਗੱਲ ਦੀ.
0: ਹਾਂ ਹੁਣ ਤੁਸੀਂ ਕਿਸੇ ਵੀ ਉਸ 'ਚ ਢਾਲ ਸਕਦੇ ਹੋ ਇਸ ਗੱਲ ਨੂੰ. ਖੈਰ, ਅਤੇ ਮੰਡੀ ਦੇ ਵਿੱਚ ਆਪਣੀ ਇੱਕ ਹੋਰ ਗੱਲ ਹੁੰਦੀ ਹੈ ਜਿਸ 'ਚ ਆਪਾਂ ਖੇਤੀਬਾੜੀ ਜਾਂ ਜਿਹੜੀ ਘਰੇ ਗਾਰਡਨਿੰਗ ਕਰਦੇ ਹਾਂ, ਮੇਨਲੀ ਗਾਰਡਨਿੰਗ ਤੋਂ ਰਿਲੇਟਡ ਵੀ ਇਹ ਕੁਐਸਚਨਸ ਆਪਾਂ ਲੈਂਦੇ ਹਾਂ. ਕੋਈ ਵੀ ਤੁਹਾਡੇ ਕੋਲ ਕੋਈ ਕੁਐਸਚਨ ਹੋ ਤੁਸੀਂ ਦੱਸ ਸਕਦੇ ਹੋ. ਅਸੀਂ, ਮੈਂ ਤਾਂ ਨਹੀਂ, ਭਾਜੀ ਜ਼ਰੂਰ ਉਹਦਾ ਇਲਾਜ ਤੁਹਾਨੂੰ ਦੱਸਣਗੇ. ਖੇਤ ਗਾਰਡਨਿੰਗ ਦਾ,
1: ਗਾਰਡਨਿੰਗ ਦਾ, ਅਤੇ
0: ਗਾਰਡਨਿੰਗ ਤੋਂ ਰਿਲੇਟਡ ਮੇਰੇ ਕੋਲ ਹੈ ਔਰੇਂਜਸ, ਅਤੇ ਉਸਦੇ ਵਿੱਚ ਵੀ ਇੱਕ ਕੁਐਸਚਨ ਆਪਾਂ ਰੱਖਦੇ ਹਾਂ ਕਿ ਤੁਸੀਂ ਸਾਰੇ ਦੱਸੋ ਕਿਸਨੂੰ ਪਤਾ ਕਿ ਪਹਿਲਾਂ ਔਰੇਂਜ ਕਲਰ ਆਇਆ ਸੀ ਜਾਂ ਔਰੇਂਜ ਫਰੂਟ.
1: ਅੱਛਾ, ਪਹਿਲਾਂ ਅੰਡਾ ਹੈ ਕਿ ਪਹਿਲਾਂ ਮੁਰਗੀ, ਤਾਂ ਉਦਾਂ ਦੀ ਗੱਲਬਾਤ ਹੋ ਗਈ.
0: ਉਹ ਤੇ ਉਹਦਾ ਆਨਸਰ ਤੇ ਹਜੇ ਤੱਕ ਨਹੀਂ ਪਤਾ, ਪਰ ਇਹਦਾ ਆਨਸਰ ਜ਼ਰੂਰ ਮਿਲ ਜਾਏਗਾ ਮੇਰੀ ਰਿਸਰਚ ਨਾਲ.
1: ਨਹੀਂ ਆਏ, ਕਈਆਂ ਦੇ ਆਏ ਆ, ਕਈਆਂ ਦੇ ਠੀਕ, ਕਈਆਂ ਦੇ ਗਲਤ ਆਏ ਆ, ਆਏ ਆਨਸਰ ਕਈਆਂ ਦੇ, ਤੇ ਲੈਟਸ ਸੀ. ਹਾਂਜੀ
0: ਜੀ.
1: ਅਤੇ ਰਾਮਪਾਲ ਜਿੰਦਲ ਜੀ ਕਹਿੰਦੇ ਕਿ ਹੈਪੀ ਬਰਥਡੇ ਟੂ ਮਾਈ ਲਵਲੀ ਸਨ ਅਭਿਜਿੰਦਲ. ਅਭਿਜਿੰਦਲ ਜੀ ਦਾ ਬਰਥਡੇ ਜੀ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰੇ ਜਿੰਦਲ ਪਰਿਵਾਰ ਨੂੰ, ਅਤੇ ਰੱਬ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਅਤੇ ਮਨਾਓ ਅੱਜ ਦਾ ਦਿਨ ਤੁਸੀਂ ਖੂਬ ਹੁਮ ਹੁਮਾ ਕੇ. ਹੈਪੀ ਬਰਥਡੇ,
0: ਹੈਪੀ ਬਰਥਡੇ ਜੀ, ਹੈਪੀ ਬਰਥਡੇ, ਤੁਹਾਡਾ ਵਧੀਆ ਰਹੇ ਦਿਨ, ਅਤੇ ਮਨਾਓ ਸੋਹਣਾ ਆਪਣੇ ਪਰਿਵਾਰ ਨਾਲ ਬਰਥਡੇ, ਅਤੇ ਰੱਬ ਕਰੇ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਮਿਲੇ, ਤੁਸੀਂ ਮਾਂ ਪਿਓ ਦਾ ਨਾਂ ਰੋਸ਼ਨ ਕਰੋ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ.
1: ਬਿਲਕੁਲ ਜੀ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੁਸੀਂ। ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਲੱਗੇ, ਸੰਦੀਪ ਜੀ ਕਹਿੰਦੇ ਨੇ ਕਿ ਤਿਆਰੀ ਸਾਊਂਡਸ ਲਾਈਕ ਗੱਲ ਤਿਆਰ ਹੋਣ ਦੀ ਹੋ ਰਹੀ ਆ, ਅਤੇ ਹਾਂ ਜੀ ਕੁਛ ਤਿਆਰ ਹੋਣ ਦੀ ਵੀ ਹੋ ਸਕਦੀ ਆ, ਮਤਲਬ ਇਹ ਇਹ ਤਾਂ ਉਹਦਾ ਸਭ ਪਾਰਟ ਹੋ ਗਿਆ ਨਾ, ਅਤੇ ਬਾਕੀ ਬਹੁਤਿਆਂ ਨੇ ਜਿਹੜਾ ਆਨਸਰ ਦਿੱਤਾ ਵਾ ਉਹ ਠੀਕ ਹੀ ਆ ਤੁਹਾਡਾ, ਅਤੇ ਬਾਕੀ ਆਪਾਂ ਫਿਰ ਇੱਥੋਂ ਅੱਗੇ ਤੋਰਦੇ ਹਾਂ। ਅੰਮ੍ਰਿਤ ਜੀ ਧੰਨਵਾਦ ਤੁਹਾਡਾ, ਧੰਨਵਾਦ ਜੀ, ਮਿਹਰਬਾਨੀ ਤੁਹਾਡੀ ਜਗਦੀਸ਼ ਜੀ, ਜਗਸੰਧੂ ਜੀ ਧੰਨਵਾਦ ਤੁਹਾਡਾ, ਅਤੇ ਧੰਨਵਾਦ ਇੱਧਰ ਕੀਰਤ ਜੀ ਦਾ ਵੀ, ਅਤੇ ਧੰਨਵਾਦ ਮਨ ਸਾਹਿਬ ਦਾ ਵੀ, ਅਤੇ ਹੋਰ ਵੀ ਜਿਹੜੇ ਸੱਜਣਾਂ ਨੇ ਮੈਸੇਜ ਦਿੱਤੇ ਪਰ ਤੁਹਾਡਾ ਨਾਂ ਨਹੀਂ ਵਿੱਚ ਆਇਆ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ, ਅਤੇ ਧੰਨਵਾਦ ਇੱਧਰ, ਹਾਂਜੀ ਤੁਹਾਡਾ ਵੀ ਨਾਂ ਨਹੀਂ ਜੀ ਆਇਆ, ਅਤੇ ਧੰਨਵਾਦ ਮਿਹਰਬਾਨੀ ਤੁਹਾਡੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਬਰਫ਼ ਜੀ ਵੀ ਭੇਜਦੇ ਨੇ, ਅਤੇ ਬਹੁਤ ਸ਼ੁਕਰੀਆ ਜੀ ਤੁਹਾਡਾ। ਹੁਣ ਇਹਦਾ ਮਤਲਬ ਇਹ ਵੀ ਸਾਰੇ ਜਣੇ ਉੱਠ ਪਏ, ਧੁੱਪ ਦੇ ਨਾਲ ਸਰੀਰ ਪੱਗਰ ਗਏ ਨੇ, ਅਤੇ ਤੁਸੀਂ ਆ ਕੇ ਜੁੜ ਚੁੱਕੇ ਹੋ ਨਾਲ। ਸੋ ਅੱਜ ਦਾ ਪ੍ਰੋਗਰਾਮ ਸੋਮਵਾਰ ਦਾ, ਇਹਦੇ ਵਿੱਚ ਵਿਸ਼ਾ ਅਤੇ ਨਾਲ ਦੀ ਨਾਲ ਸਾਡਾ ਚੱਲਣਾ ਹੀ ਆ, ਨਾਲ ਕੁਛ ਇੱਕ ਆਸ ਪਾਸ ਦੀਆਂ ਕੁਛ ਅਪਡੇਟਸ, ਕੁਛ ਹੋਈਆਂ ਵਾਪਰੀਆਂ, ਅਤੇ ਉਹ ਬਹੁਤ ਸਾਰਾ ਕੁਛ ਦੇ ਨਾਲ ਨਾਲ ਆਪਾਂ ਤੁਹਾਡੇ ਨਾਲ ਗਾਰਡਨਿੰਗ ਦੇ ਉੱਤੇ ਵੀ ਸਾਂਝ ਪਾਉਂਦੇ ਹੁੰਦੇ ਹਾਂ, ਜਿੱਦਾਂ ਜਸ ਜੀ ਕਹਿ ਚੁੱਕੇ ਨੇ ਕੋਈ ਤੁਹਾਡੇ ਕੋਲ ਹੋਵੇ ਕੋਈ ਸਵਾਲ ਤਾਂ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਨਾਲ ਦੀ ਨਾਲ ਅੱਜ ਦਾ ਜਿਹੜਾ ਤੁਹਾਨੂੰ ਆਪਾਂ ਔਰੇਂਜ ਦੇ ਬਾਰੇ, ਸੰਤਰੇ ਦੇ ਬਾਰੇ ਵੀ ਦੱਸਾਂਗੇ, ਸੰਤਰਾ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਾਫੀ ਅਹਿਮੀਅਤ ਰੱਖਦਾ ਵਾ, ਕਿਉਂਕਿ ਸਿਆਲ ਦਾ ਤੋਹਫਾ ਇੱਕ ਤਰ੍ਹਾਂ ਦੇ ਨਾਲ, ਇਹ ਉੱਦਾਂ ਦਾ ਫਲ ਆ ਜਿਹੜਾ ਵੇਖ ਲਓ ਉੱਦਾਂ ਠੰਡ ਹੁੰਦੀ ਆ, ਅਤੇ ਸਾਨੂੰ ਇਹ ਲੱਗਦਾ ਵਾ ਠੰਡਾ ਠੰਡਾ, ਪਰ ਇਹ ਆਪਾਂ ਸਿਆਲ 'ਚ ਪੀਣਾ ਪਸੰਦ ਕਰਦੇ ਹਾਂ,
0: ਬਿਲਕੁਲ
1: ਹੈ ਨਾ। ਸੰਤਰਾ ਹੋ ਗਿਆ, ਜੂਸ ਹੋ ਗਿਆ ਸੰਤਰੇ ਦਾ, ਜਾਂ ਫਿਰ ਗੰਨੇ ਦਾ ਆਪਣਾ ਰੋਹ ਹੋ ਗਈ,
0: ਹੈ ਨਾ,
1: ਅਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਬਹੁਤ ਸਾਰਾ ਕੁਛ ਗਰਮ ਗਰਮ ਖਾਂਦੇ ਹਾਂ, ਅਤੇ ਉਹਨੂੰ ਇਹ ਨਾਲ ਬੈਲੈਂਸ ਕਰਕੇ ਰੱਖਦੀਆਂ,
0: ਬਿਲਕੁਲ ਰਾਤ ਪਹੁੰਚਾਉਂਦਾ ਹੈ ਨਾ।
1: ਹਾਂ ਠੰਡ ਜੀ ਪੈਂਦੀ,
0: ਮੈਨੂੰ ਲੱਗਦਾ ਔਰੇਂਜ ਜੂਸ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਹੈ ਸਾਰੇ ਜੂਸਿਸ ਦੇ ਵਿੱਚ ਵੀ।
1: ਹਾਂ ਸਭ ਤੋਂ ਵਧੇਰੇ ਵੀ ਨਿਕਲ ਆਉਂਦਾ ਨਾ, ਸੌਖਾ ਵੀ ਆ, ਅਤੇ ਆਪਣਾ ਭਾਵੇਂ ਖਾ ਲਓ ਅਤੇ ਭਾਵੇਂ ਤੁਸੀਂ ਪੀ ਲਓ, ਅਤੇ ਨਾਲ ਜਿੱਦਾਂ ਖੰਘ ਜ਼ੁਕਾਮ ਵਿਟਾਮਿਨ ਸੀ ਉਹ ਵੀ ਤੁਹਾਡੀ ਪੂਰੀ ਹੁੰਦੀ ਹੈ, ਅਤੇ ਵੱਡੀ ਗੱਲ ਮੈਨੂੰ ਲੱਗਦਾ ਇਹ ਆ ਵੀ ਵੱਡੇ ਛੋਟੇ ਖੁਸ਼ ਹੋ ਕੇ ਖਾ ਵੀ ਲੈਂਦੇ ਆ।
0: ਹਾਂਜੀ ਹਾਂ,
1: ਔਰੇਂਜ ਹੋ
0: ਗਿਆ ਈਜ਼ੀਲੀ ਅਵੇਲੇਬਲ ਹੈ।
1: ਹਾਂ
0: ਪਰ ਉਹੀ ਹੈ ਕਿ ਆਇਆ ਕਿਵੇਂ ਕਿਵੇਂ ਇਸਦੀ ਸ਼ੁਰੂਆਤ ਦੇ ਵਿੱਚ ਔਰੇਂਜ ਕਿਵੇਂ ਸੀਗਾ, ਜਿਵੇਂ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਕੇਲੇ ਦੀ, ਤੇ ਕੇਲੇ ਦੀ ਵੀ ਇੱਦਾਂ ਦੀ ਕਹਾਣੀ ਸੀਗੀ ਕਿ ਕੇਲੇ ਜਿਹੜਾ ਹੁਣ ਆਪਾਂ ਖਾਂਦੇ ਹਾਂ ਉਹ ਤੇ ਪਹਿਲਾਂ ਵਾਲਾ ਜਿਹੜਾ ਕੇਲਾ ਸੀਗਾ ਜੰਗਲੀ ਕੇਲਾ ਉਹ ਬਿਲਕੁਲ ਹੀ ਡਿਫਰੈਂਟ ਸੀਗਾ, ਕਿਵੇਂ ਕਿਵੇਂ ਕਰਦੇ ਕਰਦੇ ਹੁਣ ਜਿਹੜੀ ਪ੍ਰਜਾਤੀ ਦੇ ਆਪਾਂ ਬਨਾਨਾਸ ਖਾ ਰਹੇ ਹਾਂ ਉਹ ਹੁਣ ਆਈਡਲ ਹੈ, ਸਾਰਿਆਂ ਨੂੰ ਵਧੀਆ ਲੱਗਦਾ, ਮਿੱਠੇ ਵੀ ਹੁੰਦੇ, ਬੀਜ ਨਹੀਂ ਹੁੰਦੇ। ਔਰੇਂਜਸ ਦੀ ਵੀ ਰਲਦੀ ਮਿਲਦੀ ਕਹਾਣੀ ਹੈ,
1: ਓਕੇ,
0: ਤੇ ਉਹਦੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ, ਪਰ ਮੇਨ ਹੈ ਆਪਣਾ ਅੱਜ ਦਾ ਟੌਪਿਕ
1: ਜੀ।
0: ਤੇ ਮੈਸੇਜਸ ਆਏ ਨੇ ਕਿ ਤੁਹਾਨੂੰ ਲੱਗਦਾ ਹੈ?
1: ਹਾਂਜੀ ਮੈਂ ਦੱਸਿਆ ਤੁਹਾਨੂੰ, ਹਾਂਜੀ ਆ ਗਏ ਨੇ ਮੈਸੇਜ,
0: ਹਾਂਜੀ ਓਕੇ,
1: ਜੋ ਦੱਸੋਗੇ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਕਿਹਦਾ ਠੀਕ ਸੀ ਕਿਹਦਾ ਗਲਤ।
0: ਹਾਂਜੀ ਹਾਂਜੀ ਹਾਂ, ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਗੌਸਿਪ ਦੇ ਬਾਰੇ, ਗੱਲ ਹੋ ਰਹੀ ਹੈ ਚੁਗਲੀਆਂ ਗੌਸਿਪ ਕਹਿ ਲਓ ਜਾਂ ਇੱਧਰ ਉੱਧਰ ਮਤਲਬ ਆਪਣਾ ਦਿਲ ਹਲਕਾ ਕਰਨਾ ਵੀ ਕਹਿ ਸਕਦੇ ਹੋ ਕੁਛ ਵੀ, ਤੇ ਤੁਹਾਡੇ ਉੱਤੇ ਤੁਸੀਂ ਇਹਨੂੰ ਕੀ ਕਹਿੰਦੇ ਹੋ, ਕੀ ਪਰਿਭਾਸ਼ਾ ਦਿੰਦੇ ਹੋ ਜਾਂ ਕੀ ਤੁਸੀਂ ਇਹਨੂੰ ਨਾਂ ਦਿੰਦੇ ਹੋ, ਤੇ ਇਹ ਵੀ ਹੈ ਕਿ ਮੈਨੂੰ ਲੱਗਦਾ ਗੌਸਿਪ ਇਟਸ ਪਾਰਟ ਆਫ ਕਲਚਰ, ਮੈਨੂੰ ਇੱਦਾਂ ਲੱਗਦਾ ਕਿ ਸਾਰੇ ਸਾਰੇ ਇੱਕ ਭਾਵੇਂ ਬੰਦੇ ਹੋਣ ਭਾਵੇਂ ਜਨਾਨੀਆਂ ਹੋਣ ਸਾਰੇ ਕਰਦੇ ਗੱਲਾਂ, ਹੈ ਨਾ, ਮੈਨੂੰ ਇੱਦਾਂ ਲੱਗਦਾ ਆਦਾਨ ਪ੍ਰਦਾਨ ਇਹ ਐਕਸੈਪਟ ਨਹੀਂ ਕਰਦਾ ਹਰ ਕੋਈ, ਲੇਕਿਨ ਸਾਰਿਆਂ ਦੇ ਵਿੱਚ ਹੀ ਇਹ ਚੀਜ਼ ਹੈ, ਅਤੇ ਭਾਵੇਂ ਫੈਮਲੀ ਦੇ ਗਰੁੱਪ ਫੈਮਲੀਜ਼ ਦੇ ਵਿੱਚ ਗੱਲ ਕਰੀਏ, ਭਾਵੇਂ ਆਪਾਂ ਸੈਲੀਬ੍ਰਿਟੀਜ਼ ਦੀ ਗੱਲ ਕਰੀਏ, ਭਾਵੇਂ ਕੋਈ ਵੀ ਵਟਸਐਪ ਗਰੁੱਪ ਦੀ ਗੱਲ ਉਠਾ ਲਈਏ, ਲੇਕਿਨ ਹਰ ਇੱਕ ਕੋਈ ਨਾ ਕੋਈ ਇੱਕ ਟੌਪਿਕ ਜ਼ਰੂਰ ਹੁੰਦਾ, ਜਿਵੇਂ ਆਪਣਾ ਟੌਪਿਕ ਹੁੰਦਾ, ਅਤੇ ਉਹਨੂੰ ਤੁਸੀਂ ਕਹਿ ਲਓ ਨਾਂ ਦੇ ਦਿਓ ਗੌਸਿਪ, ਅਤੇ ਉਹ ਆਪਣੀ ਅੱਜ ਦਾ ਟੌਪਿਕ ਹੈ ਕਿ ਗੌਸਿਪ ਕੌਣ ਜ਼ਿਆਦਾ ਕਰਦਾ, ਬੰਦੇ ਜ਼ਿਆਦਾ ਕਰਦੇ ਜਾਂ ਜਨਾਨੀਆਂ
1: ਜੀ। ਸੋ ਬਿਲਕੁਲ ਜੀ,
0: ਕੁਐਸਚਨ ਇਹ ਹੈ ਲਿਸਨਰਸ ਲਈ, ਤੁਸੀਂ ਦੱਸੋ ਜਾਂ ਤੁਹਾਡੇ ਕੋਲ ਕੋਈ ਇੱਦਾਂ ਦਾ ਫਨੀ ਇੰਸੀਡੈਂਟ ਹੋਏ, ਮਤਲਬ ਆਪਣਾ ਗੌਸਿਪ ਦਾ ਮੇਨ ਇਹ ਹੈ ਕਿ ਇਹ ਨਹੀਂ ਕਿ ਕਿਸੇ ਨੂੰ ਮਤਲਬ ਤੰਗ ਕਰਨਾ ਜਾਂ ਕਿਸੇ ਦਾ, ਕਈ ਵਾਰੀ ਕਹਿੰਦੇ ਨਾ ਗਲਤ ਅਫਵਾਹ ਫੈਲਾਉਣੀ, ਕਿਸੇ ਨੂੰ ਦੁਖੀ ਦੁੱਖ ਪਹੁੰਚਾਉਣਾ, ਪਰ ਇੱਕ ਹੈਲਦੀ ਗੌਸਿਪ ਦੀ ਗੱਲ ਹੋ ਰਹੀ ਹੈ ਇੱਥੇ, ਕਿ ਕੋਈ ਤੁਹਾਡੇ ਕੋਲ ਕੋਈ ਕਿੱਸਾ ਹੋਵੇ ਜਿਹਦਾ ਤੁਹਾਨੂੰ ਮਤਲਬ ਅਜੇ ਤੱਕ ਤੁਸੀਂ ਭੁੱਲੋ ਨਾ, ਉਹ ਤੁਸੀਂ ਜ਼ਰੂਰ ਆ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ, ਅਤੇ ਇਹ ਜ਼ਰੂਰ ਦੱਸਿਓ ਕਿ ਤੁਸੀਂ ਕੀ ਬਿਲੀਵ ਕਰਦੇ ਹੋ, ਬੰਦੇ ਜ਼ਿਆਦਾ ਗੌਸਿਪ ਕਰਦੇ ਹੈ ਜਾਂ ਜਨਾਨੀਆਂ
1: ਜੀ। ਸੋ ਇਹ ਤੁਸੀਂ ਦੱਸ ਸਕਦੇ ਹੋ ਭਾਈ ਤੁਹਾਨੂੰ ਕੀ ਲੱਗਦਾ ਆ? ਅਤੇ ਵੈਸੇ ਆਪਾਂ ਇੱਕ ਦਿਨ ਸ਼ਾਇਦ ਪਹਿਲਾਂ ਵੀ ਇੱਥੇ ਗੱਲ ਕੀਤੀ ਸੀ, ਮੈਨੂੰ ਹੁਣ ਚੇਤਾ ਨਹੀਂ ਆ ਵੀ ਨਤੀਜਾ ਕੀ ਨਿਕਲਿਆ ਸੀ ਇਹਦਾ, ਪਰ ਇਹ ਆ ਵੀ ਤੁਸੀਂ ਨਵੇਂ ਸਿਰੇ ਤੋਂ ਤੁਸੀਂ ਕੱਢ ਸਕਦੇ ਹੋ ਨਤੀਜਾ ਕੀ ਤੁਹਾਨੂੰ ਲੱਗਦਾ ਵਾ ਵੀ ਚੁਗਲੀਆਂ ਬੰਦੇ ਬੀਬੀਆਂ ਨੂੰ ਅਤੇ ਬੀਬੀਆਂ ਬੰਦਿਆਂ ਨੂੰ, ਅਤੇ ਜਾਂ ਫਿਰ ਕਹਿ ਲਈਏ ਵੀ ਇਸ ਸਭ ਕੁਛ ਤੋਂ ਕੋਈ ਵੱਖਰਾ ਕੋਈ ਤੀਸਰਾ ਸੱਚ ਆ, ਅਤੇ ਉਹ ਵੀ ਆਪਾਂ ਧਿਆਨ ਦੇ ਵਿੱਚ ਲਿਆ ਸਕਦੇ ਹਾਂ। ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਦੱਸ ਸਕਦੇ ਹੋ ਸਾਨੂੰ, ਉਹਨਾਂ ਚਿਰ ਤੁਸੀਂ ਸੋਚ ਵਿਚਾਰ ਕਰੋ ਕੌਲ ਲਾਉਣ ਦੇ ਅਤੇ ਮੈਸੇਜ ਕਰਨ ਦੇ, ਅਤੇ ਉਹਦੇ ਦਰਮਿਆਨ ਆਪਾਂ ਪਹਿਲਾਂ ਸੰਤਰੇ ਵਾਲਾ ਕੰਮ ਨਿਬੇੜ ਲਈਏ।
0: ਅੱਛਾ, ਓਕੇ, ਠੀਕ ਹੈ। ਸੰਤਰੇ ਬੇਸਿਕਲੀ ਆਪਾਂ ਜਦੋਂ ਗੱਲ ਚੱਲੀਏ ਸੰਤਰਿਆਂ ਦੀ, ਤਾਂ ਸਭ ਤੋਂ ਪਹਿਲਾਂ ਮੈਂ ਕੁਐਸਚਨ ਕੀਤਾ ਸੀਗਾ ਕਿ ਪਹਿਲਾਂ ਆਇਆ ਕਿਵੇਂ, ਹੈ ਨਾ, ਔਰੇਂਜ ਕਲਰ ਜਾਂ ਪਹਿਲੀ ਚੀਜ਼ ਕਿਹੜੀ ਸੀਗੀ, ਔਰੇਂਜ ਕਲਰ ਜਾਂ ਫਿਰ ਔਰੇਂਜ ਫਰੂਟ? ਅਤੇ ਗੱਲ ਸਿੰਪਲ ਹੀ ਹੈ, ਸਭ ਤੋਂ ਪਹਿਲਾਂ ਫਰੂਟ ਹੀ ਆਇਆ ਔਰੇਂਜ। ਅਤੇ ਇਹ ਫਰੂਟ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਆਇਆ ਸੀਗਾ ਸਦਰਨ ਈਸਟ ਸਾਈਡ ਦੇ ਵਿੱਚ, ਹੈ ਨਾ, ਅਤੇ ਉੱਧਰੋਂ ਚਲਦੇ ਚਲਦੇ, ਅਤੇ ਇਹਦਾ ਮੀਨਿੰਗ ਜਿਹੜਾ ਸੀ ਨਾ ਉਹਨੂੰ ਖੁਸ਼ਬੂ ਨਾਲ ਵੀ ਜੋੜਿਆ ਜਾਂਦਾ ਸੀਗਾ, ਕਿਉਂਕਿ ਸੰਤਰੇ ਦੀ ਖੁਸ਼ਬੂ ਆਪਾਂ ਨੂੰ ਪਤਾ ਹੀ ਹੈ, ਜਿਵੇਂ ਆਪਾਂ ਹੱਥ 'ਚ ਵੀ ਈਵਨ ਲੈਂਦੇ ਹਾਂ ਭਾਵੇਂ ਬਿਨਾਂ ਛਿੱਲਿਆ, ਉਹਦੀ ਫ੍ਰੈਗਰੈਂਸ ਆਉਂਦੀ ਹੈ, ਹੈ ਨਾ, ਮੱਠੀ ਮੱਠੀ ਜੀ ਔਰੇਂਜ ਫਰੂਟੀ ਆਪਾਂ ਨੂੰ ਖੁਸ਼ਬੂ ਆਉਂਦੀ ਹੈ, ਅਤੇ
1: ਵਧੀਆ ਲੱਗਦੀ ਹੈ ਵਧੀਆ। ਹਾਂ, ਉਹਦੇ 'ਚ ਵੀ ਤਿਖਾਉਂਦੇ ਹਾਂ ਆਪਾਂ ਸਿਟਰਸ, ਵਧੀਆ ਲੱਗਦਾ ਵਾ, ਜਾਂ ਫਿਰ ਆਪਾਂ ਕਹਿ ਲਓ ਵੀ ਤੁਸੀਂ ਜਿੱਥੇ ਬੂਟਾ ਵੀ ਲਾਇਆ ਹੋਵੇ ਉੱਥੇ ਹਵਾ ਦੇ ਵਿੱਚ ਵੀ ਉਹ ਮੱਠੀ ਮੱਠੀ ਜੀ
0: ਔਰ ਪੋਜ਼ਿਟਿਵਿਟੀ ਕਈ ਚੀਜ਼ਾਂ ਦੇ ਵਿੱਚ ਆਪਾਂ ਅੱਜ ਕੱਲ੍ਹ ਤਾਂ ਫ੍ਰੈਗਰੈਂਸਿਸ ਦੇ ਵਿੱਚ ਵੀ ਬਹੁਤ ਯੂਜ਼ ਹੋਣ ਲੱਗਿਆ, ਅਗਰਬੱਤੀਆਂ ਜਾਂ ਜਿਹੜੀ ਵੀ ਖੁਸ਼ਬੂ ਵਾਲੀ ਚੀਜ਼ਾਂ ਦੇ ਵਿੱਚ ਵੀ ਸਿਟਰਿਕ ਉਹ ਲਿਆ ਜਾਂਦਾ, ਦਵਾਈਆਂ ਵੀ ਬਣਦੀਆਂ, ਬਹੁਤ ਸਾਰੀ ਚੋਕਲੇਟਸ ਔਰ ਕੇਕਸ ਦੇ ਵਿੱਚ ਵੀ ਯੂਜ਼ ਹੁੰਦਾ। ਅਤੇ ਇਹ ਫਰੂਟ ਪਹਿਲਾਂ ਮਤਲਬ ਜਿਵੇਂ ਇਹਦਾ ਮੀਨਿੰਗ ਲਿਆ ਜਾਂਦਾ ਸੀਗਾ ਫ੍ਰੈਗਰੈਂਸ ਤੋਂ ਹੀ ਜਦੋਂ ਨਵਾਂ ਸੀਗਾ, ਅਤੇ ਸੰਸਕ੍ਰਿਤ ਦੇ ਵਿੱਚ ਇਹਨੂੰ ਕਿਹਾ ਜਾਂਦਾ ਸੀਗਾ ਨਾਰੰਗੀ। ਜੇ ਹੁਣ ਹਿੰਦੀ ਦੇ ਵਿੱਚ ਵੀ ਕਈ ਲੋਕੀ ਨਾਰੰਗੀ ਕਹਿੰਦੇ ਆ, ਹੈ ਨਾ, ਅਤੇ ਉੱਧਰੋਂ ਫਿਰ ਪਰਸ਼ੀਅਨ ਦੇ ਵਿੱਚ ਇਹਨੂੰ ਅਲੱਗ ਅਲੱਗ ਭਾਸ਼ਾ ਦੇ ਵਿੱਚ ਅਲੱਗ ਅਲੱਗ ਨਾਂ ਸੀਗੇ, ਪਰਸ਼ੀਅਨ ਦੇ ਵਿੱਚ ਇਹਨੂੰ ਕਿਹਾ ਗਿਆ ਨਾਰੰਜਾ, ਅਤੇ ਜਿਹੜੀ ਅਰਬਿਕ ਹੈ ਉੱਥੇ ਕਿਹਾ ਗਿਆ ਨਾਰੰਗ, ਅਤੇ ਅਰਬਿਕ ਲੋਕ ਹੀ ਇਹਨੂੰ ਮਤਲਬ ਟਰੈਵਲ ਕਰਕੇ ਲੈ ਕੇ ਗਏ ਸੀਗੇ, ਅਤੇ ਉੱਧਰੋਂ ਟਰੈਵਲ ਕਰਦੇ ਕਰਦੇ ਇਹ ਯੂਰਪ ਪਹੁੰਚਿਆ ਸੀਗਾ, ਮਤਲਬ ਡਾਇਰੈਕਟ ਯੂਰਪ ਨਹੀਂ ਆਇਆ ਸੀਗਾ, ਪਹਿਲਾਂ ਐਵੇਂ ਇੱਧਰ ਉੱਧਰ ਟਰੈਵਲ ਕਰਕੇ ਇਹ ਐਂਡ 'ਚ ਆਇਆ ਯੂਰਪ, ਅਤੇ ਸਪੈਨਿਸ਼ ਲੋਕ ਇਹਨੂੰ ਨਾਰੰਕਾ ਕਹਿੰਦੇ, ਅਤੇ ਸਪੈਨਿਸ਼ ਦੇ ਵਿੱਚ ਔਰੇਂਜ ਕਲਰ ਨੂੰ ਵੀ ਨਾਰੰਕਾ ਹੀ ਕਹਿੰਦੇ ਆ, ਜਦੋਂ ਕਲਰਸ ਦੀ ਗੱਲ ਹੁੰਦੀ ਹੈ ਸਪੈਨਿਸ਼ ਦੇ ਵਿੱਚ, ਉਹਦੇ ਵਿੱਚ ਨਾਰੰਕਾ ਹੁੰਦਾ ਇਹਦਾ ਮੀਨਿੰਗ।
1: ਆਪਾਂ ਵੀ ਤੇ ਔਰੇਂਜ ਹੀ ਕਹਿੰਦੇ ਆ ਤੇ ਔਰੇਂਜ ਨੂੰ ਵੀ ਔਰੇਂਜ ਹੀ ਕਹਿੰਦੇ
0: ਆ, ਨਾਰੰਕਾ। ਹਾਂ, ਸਹੀ ਗੱਲ ਹੈ। ਹਾਂਜੀ, ਤੇ ਉਹ ਐਕਚੁਅਲੀ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਪੜ੍ਹ ਰਹੀ ਸੀ ਨਾ, ਔਰੇਂਜ ਵਰਡ ਹੀ ਨਹੀਂ ਸੀਗਾ, ਜਦੋਂ ਔਰੇਂਜ ਨਹੀਂ ਆਇਆ ਸੀਗਾ ਉਦੋਂ ਉਸ ਕਲਰ ਨੂੰ ਕਹਿੰਦੇ ਸੀਗੇ ਰੈੱਡ ਐਂਡ ਯੈਲੋ, ਸਟਾਰਟਿੰਗ ਲੌਂਗ ਲੌਂਗ ਅਗੋ, 4-5 ਹਜ਼ਾਰ ਸਾਲ ਪਹਿਲਾਂ, ਜਦੋਂ ਮਤਲਬ ਔਰੇਂਜ ਆਉਣ ਤੋਂ ਪਹਿਲਾਂ, ਅਤੇ ਇਟਾਲੀਅਨ ਲੋਕਾਂ ਨੇ ਇਹਨੂੰ ਕਿਹਾ ਸੀਗਾ ਅਰਾਂਸ਼ੀਆ,
1: ਓਕੇ,
0: ਅਤੇ ਇੰਗਲਿਸ਼ ਦੇ ਵਿੱਚ ਫਿਰ ਆਇਆ ਇਹ ਔਰੇਂਜ। ਕਹਿੰਦੇ ਕਿ ਔਰੇਂਜ ਸਿਰਫ ਮਤਲਬ ਸਿਰਫ ਔਰੇਂਜ ਲਈ ਨਹੀਂ ਯੂਜ਼ ਕੀਤਾ ਜਾਂਦਾ ਸੀਗਾ ਔਰੇਂਜ ਫਰੂਟ ਲਈ ਉਸ ਟਾਈਮ, ਉਦੋਂ ਜਦੋਂ ਜਿਹੜੀ ਰੈਡਿਸ਼ ਹੈ ਅਤੇ ਆਪਣਾ ਸੇਬ ਹੋ ਗਏ, ਨਾਸ਼ਪਤੀ ਹੋ ਗਏ, ਜਦੋਂ ਇਹ ਪੱਕ ਜਾਂਦੇ ਸੀ ਨਾ, ਸੋਫਟ ਜਿਹੇ ਹੋ ਜਾਂਦੇ ਸੀ, ਉਦੋਂ ਵੀ ਇਹਨਾਂ ਨੂੰ ਕਹਿੰਦੇ ਸੀ ਇਹ ਔਰੇਂਜਿਸ਼ ਹੋ ਗਏ,
1: ਓਕੇ,
0: ਮਤਲਬ ਪਹਿਲਾਂ ਔਰੇਂਜ ਵਰਡ ਇੱਦਾਂ ਵੀ ਐਬਰੀਵੇਸ਼ਨ ਉਹਦੀ ਯੂਜ਼ ਕੀਤੀ ਜਾਂਦੀ ਸੀ, ਨਾਓ ਦਿਸ ਐਪਲ ਯੂ ਕੈਨ ਈਟ, ਇਟਸ ਔਰੇਂਜਿਸ਼ ਨਾਓ,
1: ਓਕੇ, ਹਾਂ, ਸੋ ਪੱਕ ਗਿਆ,
0: ਪੱਕ ਗਿਆ, ਹੈ ਨਾ, ਉਸ ਵਿੱਚ ਰਿਜ਼ੈਂਬਲੈਂਸ ਹੁੰਦੀ ਸੀਗੀ। ਅਤੇ ਯੂਰਪ ਕਿਵੇਂ ਆਇਆ, ਯੂਰਪ ਤਾਂ 3 ਤਰੀਕੇ ਤੋਂ ਆਇਆ, ਅਰਬ ਦੇ ਥਰੂ ਰੋਡ ਤੋਂ ਆਇਆ, ਅਤੇ ਉਦੋਂ ਜਿਹੜਾ ਅਰਬੀ ਔਰੇਂਜ ਸੀ ਨਾ ਉਹ ਥੋੜ੍ਹਾ ਬਿੱਟਰ ਸੀਗਾ, ਸਵਾਦ ਇਹਦਾ ਮਤਲਬ ਇੰਨਾ ਸਵਾਦ ਨਹੀਂ ਸੀਗਾ, ਮਿੱਠਾ ਨਹੀਂ ਸੀਗਾ, ਥੋੜ੍ਹਾ ਕੌੜਾ ਕੌੜਾ ਜਾਂ ਕਸੈਲਾ ਜਿਹਾ ਹੁੰਦਾ ਸੀਗਾ। ਫਿਰ ਪੋਰਚੁਗੀਜ਼ ਜਿਹੜਾ ਲੈ ਕੇ ਆਇਆ ਉਹ ਲੈ ਕੇ ਆਇਆ ਥੋੜ੍ਹਾ ਮਿੱਠਾ, ਸਮੁੰਦਰ ਰਾਹੀਂ ਪੋਰਚੁਗੀਜ਼ ਪਹੁੰਚੇ ਸੀਗੇ, ਈਵਨ ਪੁਰਤਗਾਲ ਦੇ ਵਿੱਚ ਕਿਤੇ ਕਿਤੇ ਹੁਣੇ ਵੀ ਇਹਨੂੰ ਪੋਰਚੁਗਲ ਕਹਿੰਦੇ ਨੇ ਔਰੇਂਜ ਨੂੰ, ਅਤੇ ਡੱਚ ਵੀ ਲੈ ਕੇ ਆਏ, ਉਹ ਕਹਿੰਦੇ ਸੀਗੇ ਇਹਨੂੰ ਚਾਈਨੀਜ਼ ਐਪਲ ਔਰੇਂਜ ਨੂੰ, ਅਤੇ ਇਹ ਅਲੱਗ ਅਲੱਗ ਨਾਂ ਔਰੇਂਜਿਸ ਦੇ ਲੈ ਕੇ ਆਏ ਸੀਗੇ। ਹੁਣ ਮਤਲਬ ਗੱਲ ਇਹ ਆਉਂਦੀ ਹੈ ਕਿ ਇੱਕ ਔਰੇਂਜ ਆਇਆ ਕਿਵੇਂ, ਔਰੇਂਜ ਜਦੋਂ ਆਇਆ
1: ਤੇ ਆ ਨਹੀਂ ਸਕਦਾ,
0: ਹਾਂ ਉਹੀ ਨਾ, ਕਿਉਂਕਿ ਸਟਾਰਟਿੰਗ ਦੇ ਵਿੱਚ ਔਰੇਂਜਿਸ ਨਹੀਂ ਮਿਲਦੇ ਸੀਗੇ, ਉਦੋਂ 2 ਤਰੀਕੇ ਦੇ ਫਰੂਟ ਸੀਗੇ, ਅਤੇ ਉਹਨਾਂ ਤੋਂ ਫਿਰ ਕ੍ਰੋਸ ਕਰਕੇ ਉਹਨਾਂ ਦੇ ਵਿੱਚੋਂ ਇਹ ਕੱਢਿਆ ਸੀਗਾ ਔਰੇਂਜ, ਕਿਉਂਕਿ ਓਬਵੀਅਸਲੀ ਜਿਹੜਾ ਸਟਾਰਟਿੰਗ ਵਾਲਾ ਔਰੇਂਜ ਸੀਗਾ ਉਹ ਮੈਂ ਜਿਵੇਂ ਗੱਲ ਕੀਤੀ ਅਰੇਬਿਕ ਲੈ ਕੇ ਆਇਆ ਸੀ, ਉਹ ਕੌੜਾ ਹੁੰਦਾ ਸੀਗਾ, ਅਤੇ ਉਹ ਜਿਹੜੇ ਮੈਂਡਰਿਨ ਸੀਗੇ, ਅਤੇ ਇੱਕ ਹੋਰ ਫਰੂਟ ਹੁੰਦਾ, ਮੈਂ ਉਹਦਾ ਨਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਯਾਦ, ਅਤੇ ਪੋਮੈਲੋ, ਪੋਮੈਲੋ, ਹੈ ਨਾ, ਪੋਮੈਲੋ ਅਤੇ ਮੈਂਡਰਿਨ ਦਾ ਕ੍ਰੋਸ ਕਰਕੇ ਇਹ ਅਸਲ ਚ ਜਿਹੜਾ ਔਰੇਂਜ ਆਪਾਂ ਵਰਤ ਰਹੇ ਹਾਂ ਉਹ ਬਣਿਆ ਔਰੇਂਜ, ਤੇ 4-5 ਹਜ਼ਾਰ ਸਾਲ ਪਹਿਲਾਂ ਲੋਕ ਮਤਲਬ ਉਹਨੂੰ ਉਗਾਉਣਾ ਸ਼ੁਰੂ ਕੀਤਾ ਸੀਗਾ ਰੀਅਲ ਜਿਹੜੇ ਔਰੇਂਜਸ ਨੇ। ਤੇ ਪਹਿਲਾਂ ਮੈਂ ਗੱਲ ਕਰ ਹੀ ਚੁੱਕੀ ਹਾਂ ਸਿਲਕ ਰੂਟ ਦੇ ਰਾਹੀਂ ਇਹ ਟਰੈਵਲ ਕਰਕੇ ਮਿਡਲ ਈਸਟ ਲਾਇਆ ਗਿਆ, ਫਿਰ ਅਰਬੀ ਲੋਕ ਇਹਨੂੰ ਯੂਰੋਪ ਲੈ ਕੇ ਗਏ, ਅਤੇ ਫਿਰ ਦੁਨੀਆ ਭਰ ਦੇ ਵਿੱਚ ਇਹਨੇ ਪ੍ਰਵੇਸ਼ ਕੀਤਾ ਔਰੇਂਜਸ ਆ ਗਏ। ਹੁਣ ਔਰੇਂਜਸ ਨਾਂ ਦੀ ਵੀ ਗੱਲ ਹੋ ਗਈ ਆਪਣੀ, ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਔਰੇਂਜਸ ਸੀਗੇ ਨਾ ਉਹ ਬਹੁਤ ਲਕਸ਼ਰੀ ਮੰਨਿਆ ਜਾਂਦਾ ਸੀਗਾ, ਜਿਵੇਂ ਹੁਣ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਕਿ ਇਹ ਬੜਾ ਈਜ਼ੀਲੀ ਅਵੇਲੇਬਲ ਫਰੂਟ ਹੈ, ਪਹਿਲਾਂ ਇਹ ਲਗਜ਼ਰੀ ਫਰੂਟ ਦੇ ਵਿੱਚ ਇੱਕ ਸੀਗਾ ਕਿਉਂਕਿ ਇੰਨਾ ਸਸਤਾ ਨਹੀਂ ਸੀਗਾ, ਈਜ਼ੀਲੀ ਅਵੇਲੇਬਲ ਨਹੀਂ ਸੀਗਾ। ਅਤੇ ਹਰ ਇੱਕ ਮਤਲਬ ਇਸ ਜਿਹੜਾ ਔਰੇਂਜ ਆਪਾਂ ਹੁਣ ਰੋਜ਼ਮਰਾ ਦੇ ਵਿੱਚ ਖਾਂਦੇ ਹਾਂ ਉੱਦਾਂ ਦਾ ਮਿਲਦਾ ਨਹੀਂ ਸੀਗਾ, ਮਤਲਬ ਵਿਰਲੇ ਹੀ ਹੁੰਦੇ ਸੀਗੇ। ਅਤੇ ਉਹ ਇੱਕ ਟ੍ਰੈਡੀਸ਼ਨ ਹੁੰਦਾ ਸੀਗਾ ਕ੍ਰਿਸਮਸ ਦੇ ਵਿੱਚ, ਜਿਹੜੀ ਮਤਲਬ ਆਪਾਂ ਹੁਣ ਕਹਿੰਦੇ ਨਾ ਕ੍ਰਿਸਮਸ ਦੇ ਵਿੱਚ ਲੋਕ ਤੋਹਫੇ ਐਕਸਚੇਂਜ ਕਰਦੇ ਹੈ ਨਾ, ਪੇਰੈਂਟਸ ਦਿੰਦੇ ਗ੍ਰੈਂਡ ਪੇਰੈਂਟਸ, ਅਤੇ ਬਾਸਕਿਟ ਬਣਾਉਂਦੇ ਸੀਗੇ ਹਮੇਸ਼ਾ ਜਿਹੜੇ ਅੱਛੇ ਘਰਾਂ ਦੇ ਲੋਕ ਹੁੰਦੇ ਸੀ ਨਾ, ਉਸ 'ਚ ਸਪੈਸ਼ਲੀ ਔਰੇਂਜਸ ਰੱਖਦੇ ਸੀਗੇ ਅਤੇ ਉਹਨੂੰ
1: ਮੰਨਦੇ
0: ਇਹ ਵਧੀਆ ਵਧੀਆ ਤੋਹਫਾ ਗਿਫਟ ਕਰ ਰਹੇ। ਅਤੇ ਹੁਣ ਜਿਹੜਾ ਆਪਣੇ ਲਈ ਬੜੀ ਆਮ ਜਿਹੀ ਚੀਜ਼ ਹੈ ਕੇਲੇ ਸੇਬ ਸੰਤਰੇ ਆਪਾਂ 3 ਫਰੂਟ ਈਜ਼ਲੀ ਕਹਿੰਦੇ, ਪਰ ਤੁਸੀਂ ਸੋਚੋ ਪਹਿਲਾਂ ਕਿਸ ਤਰੀਕੇ ਨਾਲ ਉਹਦੀ ਵੈਲਿਊ ਸੀਗੀ। ਈਵਨ ਬਹੁਤ ਸਾਰੇ ਕਲਚਰਸ ਦੇ ਵਿੱਚ ਇਹਨੂੰ ਪਿਓਰਿਟੀ ਅਤੇ ਪਾਇਸਨੈਸ ਦਾ ਵੀ ਇੱਕ ਪ੍ਰਤੀਕ ਮੰਨਿਆ ਜਾਂਦਾ ਕਿ ਇਹ ਬੜਾ ਹੀ ਪਵਿੱਤਰ ਫਰੂਟ ਹੈ।
1: ਹਾਂ, ਜਿੱਦਾਂ ਆਪਾਂ ਕਈ ਵਾਰੀ ਵੇਖਦੇ ਹਾਂ ਚਾਈਨੀਜ਼ ਵੀਤਨਾਮੀ ਸ਼ੌਪਸ ਦੇ ਅੱਗੇ ਵੀ ਪਏ ਹੁੰਦੇ ਆ,
0: ਜਦੋਂ ਚਾਈਨੀਜ਼ ਨਿਊ ਈਅਰ ਆਉਂਦਾ ਤੁਸੀਂ ਦੇਖੋ ਉਹਨਾਂ ਦੇ ਡੈਕੋਰੇਸ਼ਨ ਦੇ ਵਿੱਚ ਵੀ ਤੁਹਾਨੂੰ ਮੈਂਡਰਿਨ ਜਾਂ ਸੰਤਰੇ ਦੇਖਦੇ ਆ, ਉਹ ਬੜਾ ਇਹਨੂੰ ਈਵਨ ਆਪਣੇ ਕਲਚਰ ਦੇ ਵਿੱਚ ਮੰਨਦੇ। ਈਵਨ ਕਈ ਜਿਹੜੇ ਚਾਈਨੀਜ਼ ਤੁਹਾਡੇ ਨਾਲ ਕੁਲੀਗਸ ਹੁੰਦੇ ਆ ਤੁਹਾਨੂੰ ਚਾਈਨੀਜ਼ ਨਿਊ ਈਅਰ ਦੇ ਟਾਈਮ ਗਿਫਟ ਵੀ ਕਰਦੇ ਆ ਆਪਣੇ ਨੇਬਰਸ ਨੂੰ, ਆਪਣੇ ਕੋਵਰਕਰਸ ਨੂੰ ਜਾਂ ਰਿਲੇਟਿਵਸ ਨੂੰ, ਕਿਉਂਕਿ ਉਹਨੂੰ ਜਿਵੇਂ ਆਪਾਂ ਆਪਣੇ ਕਲਚਰ 'ਚ ਕੇਲੂ ਨੂੰ ਬਹੁਤ ਸਾਰੇ ਕਲਚਰਸ ਦੇ ਵਿੱਚ ਕਹਿ ਲਓ ਪ੍ਰਸ਼ਾਦ ਦੇ ਵਿੱਚ ਵਰਤੇ ਜਾਂਦੇ, ਇਹ ਲੋਕ ਸੰਤਰੇ ਨੂੰ ਵਰਤਦੇ ਆ। ਅਤੇ ਇਸ ਤਰੀਕੇ ਦਾ ਹੁਣ ਅੱਜ ਕਹਿ ਲਓ ਕਿ ਹਰ ਇੱਕ ਫਰਿੱਜ ਦੇ ਵਿੱਚ ਹਰ ਇੱਕ ਫਰੂਟ ਬਾਸਕਿਟ 'ਚ ਦਿਖਦਾ, ਤੁਸੀਂ ਸੋਚੋ ਕਿਸ ਤਰੀਕੇ ਨਾਲ ਔਰੇਂਜਸ ਆਪਣੀ ਲਾਈਫ ਦੇ ਵਿੱਚ ਆਏ। ਅਤੇ ਹਾਂ, ਡੈਫੀਨੇਟਲੀ ਪਹਿਲਾਂ ਔਰੇਂਜ ਫਰੂਟ ਆਇਆ, ਫਿਰ ਉਹਦਾ ਜਿਹੜਾ ਰਿਜੈਂਬਲੈਂਸ ਸੀਗੀ ਉਹਦੇ ਤੋਂ ਹੀ ਔਰੇਂਜ ਕਲਰ ਬਣਿਆ। ਪਹਿਲਾਂ ਔਰੇਂਜ ਕਲਰ ਨਹੀਂ ਸੀ, ਉਹਨੂੰ ਰੈਡ ਯੈਲੋ ਕਲਰ ਕਹਿੰਦੇ ਸੀਗੇ।
1: ਓਕੇ
0: ਜੀ, ਅਤੇ ਫਿਰ ਇੱਦਾਂ ਇਹ ਆਇਆ। ਅਤੇ ਆਪਾਂ ਜਿਹੜੀ ਜੂਸ ਦੀ ਗੱਲ ਕੀਤੀ ਹੈ, ਇੱਕ ਟਾਈਮ 'ਤੇ ਕਹਿੰਦੇ ਕਿ ਇੰਨੇ ਜ਼ਿਆਦਾ ਯੂਰਪ ਦੇ ਵਿੱਚ ਔਰੇਂਜਸ ਹੋ ਗਏ ਸੀਗੇ ਕਿ ਉਹਦਾ ਮਤਲਬ ਕੀ ਯੂਜ਼ ਕਰੀਏ। ਫਿਰ ਮਾਰਕੀਟਿੰਗ ਆਈ ਸਾਹਮਣੇ, ਮਾਰਕੀਟਿੰਗ, ਕਿਉਂਕਿ ਹੁਣ ਤੁਸੀਂ ਦੇਖੋ ਇੰਗਲਿਸ਼ ਫਿਲਮਾਂ ਕਹਿ ਲਓ ਜਾਂ ਕੁਛ ਵੀ ਕਹਿ ਲਓ, ਜਾਂ ਆਈਡੀਅਲ ਕਿੱਥੇ ਬੁਫੇ ਵੀ ਦੇਖੋ, ਔਰੇਂਜ ਜੂਸ ਹਮੇਸ਼ਾ ਇੱਕ ਜੱਗ ਦੇ ਵਿੱਚ ਹੁੰਦਾ। ਈਵਨ ਆਪਾਂ ਫਿਲਮਾਂ ਵੀ ਦੇਖੀਏ ਤਾਂ ਉਹਦੇ 'ਚ ਇੱਕ ਬ੍ਰੈਕਫਾਸਟ 'ਚ ਉਹਨੇ, ਹਾਲਾਂਕਿ ਆਪਾਂ ਚਾਹ ਨੂੰ ਤਵੱਜੋ ਦਿੰਦੇ ਹਾਂ, ਲੇਕਿਨ ਇੰਗਲਿਸ਼ ਕੰਟਰੀਜ਼ ਜਾਂ ਯੂਰੋਪ ਦੇ ਵਿੱਚ ਔਰੇਂਜ ਜੂਸ ਉੱਤੇ ਹੁੰਦਾ ਹੈ ਨਾ, ਅਤੇ ਉਹ ਮਾਰਕੀਟਿੰਗ ਲੈ ਕੇ ਆਏ ਸੀਗੇ ਕਿ ਇੱਕ ਔਰੇਂਜ ਵੇਚਣ ਦੇ ਵਿੱਚ ਇੰਨਾ ਫਾਇਦਾ ਨਹੀਂ ਹੁੰਦਾ, ਕਿਉਂਕਿ ਇੱਕ ਜੂਸ ਇੱਕ ਔਰੇਂਜ ਨਾਲ ਬਣੇਗਾ ਨਹੀਂ, ਬਹੁਤ ਸਾਰੇ ਔਰੇਂਜਸ ਲੱਗਣਗੇ। ਅਤੇ ਮਾਰਕੀਟਿੰਗ ਕੰਪਨੀਆਂ ਨੇ ਫਿਰ ਔਰੇਂਜ ਜੂਸ ਇੰਟਰੋਡਿਊਸ ਕਰਾਇਆ ਮਾਰਕੀਟ ਦੇ ਵਿੱਚ, ਅਤੇ ਉਹ ਇੰਨਾ ਫਿੱਟ ਹੋ ਗਿਆ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਔਰੇਂਜ ਜੂਸ ਨੂੰ ਇੰਨੀ ਤਵੱਜੋ ਮਿਲਦੀ ਹੈ ਜਿੰਨੀ ਪਹਿਲਾਂ ਮਿਲਦੀ ਸੀਗੀ।
1: ਅੱਜ ਕੱਲ੍ਹ ਜਿਹੜੇ ਬਫੇ ਨੂੰ ਪਤਾ ਨਹੀਂ, ਸ਼ਾਇਦ ਮੈਨੂੰ ਹੀ ਲੱਗਾ ਵਾ ਜਾਂ ਮੇਰਾ ਹੀ ਐਕਸਪੀਰੀਅੰਸ ਰਿਹਾ ਵਾ, ਮੈਂ ਵੇਖਦਾ ਵੀ ਜਿਹੜੇ ਅੱਗੇ ਹੋਟਲਾਂ ਦੇ ਵਿੱਚ ਸਵੇਰੇ ਬਫੇ 'ਤੇ ਔਰੇਂਜ ਜੂਸ ਹੁੰਦਾ ਸੀ, ਉੱਥੇ ਹੁਣ ਉਹਦੀ ਰਿਪਲੇਸਮੈਂਟ ਜਿਹੜੀ ਆ ਉਹ ਵਾਟਰਮੈਲਨ ਨੇ ਲੈ ਲਈ ਆ।
0: ਉਹ ਟੈਟਰਾ ਪੈਕਸ ਵੀ ਬਹੁਤ ਅਲੱਗ ਅਲੱਗ ਤਰੀਕੇ ਦੇ ਮਿਕਸ ਆ ਵਾਟਰਮੈਲਨ, ਕੀ ਪਤਾ ਹੁਣ ਇੱਦਾਂ ਹੈ ਕਿ ਵਾਟਰਮੈਲਨ ਈਜ਼ੀ।
1: ਹਾਂ, ਈਜ਼ੀ ਤਾਂ ਪਤਾ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਜਿਹੜਾ ਵਾਟਰਮੈਲਨ ਆ ਉਹ ਰਿਫਰੈਸ਼ਿੰਗ ਤਾਂ ਦੋਵੇਂ ਹੀ ਨੇ, ਚਲੋ ਦੋਵੇਂ ਹੀ ਤੁਹਾਨੂੰ ਠਾ ਜਿਹਾ ਦਿੰਦੇ ਆ ਸ਼ਾਇਦ, ਪਰ ਉਹਦੇ 'ਚ ਇਹ ਆ ਕਿ ਔਰੇਂਜ ਜਿਹੜਾ ਉਹ ਸਵੇਰੇ ਸਵੇਰੇ ਤੁਹਾਨੂੰ ਇੱਕ ਜ਼ਰੂਰ ਖਟਾਸ ਜੀ ਹੈ ਨਾ ਤੁਹਾਡੇ ਮੂੰਹ ਦਾ ਸਵਾਦ ਬਦਲਦਾ ਵਾ।
0: ਔਰੇਂਜ ਥੋੜ੍ਹੀ ਦੇਰ ਬਾਅਦ ਥੋੜ੍ਹਾ ਕੌੜਾ ਜਿਹਾ ਹੋ ਜਾਂਦਾ ਟੇਸਟ,
1: ਉਹ ਤਾਂ ਸਾਰੇ ਖਰਾਬ ਹੋ ਜਾਂਦੇ। ਜੂਸ ਤਾਂ ਵੇਖੋ ਕੋਈ ਵੀ ਆ ਕਿਸੇ ਵੀ ਤਰ੍ਹਾਂ ਦਾ ਵਾ, ਉਹ ਸਿਰਫ ਉਨੇ ਕੁ ਸਮੇਂ ਦਾ ਮਹਿਮਾਨ ਹੁੰਦਾ, ਉਹ ਤੋਂ ਬਾਅਦ 'ਚ ਤਾਂ ਸਾਰੇ ਖਰਾਬ ਵੀ ਹੋਣੇ, ਕਿਉਂਕਿ ਜਦੋਂ ਆਪਾਂ ਨਿਚੋੜ ਹੀ ਦਿੱਤਾ ਉਸ ਚੀਜ਼ ਨੂੰ। ਪਰ ਐਨੀਵੇ ਹੋ ਸਕਦਾ ਵਾ ਵੀ ਮੈਨੂੰ ਹੀ ਲੱਗਾ ਹੋਵੇ,
0: ਬਾਕੀ ਮੈਨੂੰ ਲੱਗਦਾ ਫਿਰ ਵੀ ਜਿਹੜਾ ਵਾਟਰਮੈਲਨ ਦਾ ਜੂਸ ਹੈ ਸਟਿਲ ਥੋੜ੍ਹਾ ਰਹਿ ਸਕਦਾ, ਮਤਲਬ ਇੱਕ ਦਿਨ ਨਹੀਂ।
1: ਵੇਖੋ ਕੋਈ ਵੀ ਚੀਜ਼ ਆ ਰਿਗਾਰਡਲੈਸ, ਉਹ ਵਾਟਰਮੈਲਨ ਹੈ ਰਿਗਾਰਡਲੈਸ, ਉਹ ਤੁਸੀਂ ਭਾਵੇਂ ਬਨਾਨਾ ਸ਼ੇਕ ਬਣਾਇਆ ਵਾ, ਮੈਂਗੋ ਸ਼ੇਕ ਬਣਾਇਆ ਵਾ, ਕੋਈ ਵੀ ਚੀਜ਼ ਆ, ਕੋਈ ਵੀ ਫਰੂਟ ਆ, ਜਦੋਂ ਤੁਸੀਂ ਉਹਨੂੰ ਕਰਸ਼ ਕਰ ਦਿੰਦੇ ਹੋ ਜਾਂ ਨਿਚੋੜ ਦਿੰਦੇ ਹੋ ਅਤੇ ਉਹਦੀ ਟੈਕਨੀਕਲ ਉਹਦੀ ਜਿਹੜੀ ਲਾਈਫ ਆ ਉਹ ਮੰਨੀ ਜਾਂਦੀ ਵੀ 15-20 ਮਿੰਟਾਂ 'ਚ ਤੁਸੀਂ ਉਹਨੂੰ ਪੀਣਾ ਹੁੰਦਾ। ਬਾਕੀ ਹਾਂ, ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੇ ਰੱਖਿਆ ਹੁੰਦਾ ਵਾ ਸਾਂਭ ਕਰਕੇ, ਅਤੇ ਉੱਥੇ ਤੁਸੀਂ ਪੀ ਸਕਦੇ ਹੋ, ਕਰ ਸਕਦੇ ਹੋ, ਪਰ ਅਸਲ ਦੇ ਵਿੱਚ ਬਾਕੀ ਉਸ ਪੱਖੋਂ ਸਾਰੇ ਸੇਮ ਨੇ।
0: ਹਾਂ ਵੈਸੇ ਵਾਕਈ ਤੁਹਾਡੀ ਗੱਲ ਸਹੀ ਹੈ, ਮਤਲਬ ਮੈਂ ਇਮੈਜਿਨ ਕਰੀ ਨਾ ਉਹ ਸੀਨ, ਹਾਂ ਕਿ ਔਰੇਂਜ ਜੂਸ ਦੀ ਥਾਂ ਵਾਟਰਮੈਲਨ ਆ, ਤੇ ਈਜ਼ੀ ਹੋਣਾ ਮੈਨੂੰ ਲੱਗਦਾ ਉਹਨਾਂ ਨੂੰ ਬਣਾਉਣਾ, ਕਿਉਂਕਿ ਇਹਦੇ ਨਾ ਕੱਟੇ
1: ਇੱਕ ਟ੍ਰੈਂਡ ਹੁੰਦਾ ਵਾ ਟਾਈਮ ਟੂ ਟਾਈਮ। ਬਾਕੀ ਮੈਂ ਆਪਣਾ ਮੇਰਾ ਵਰਜ਼ਨ ਇਹ ਆ, ਮੇਰਾ ਵਿਚਾਰ ਇਹ ਆ ਵੀ ਔਰੇਂਜ ਜੂਸ ਸਵੇਰੇ ਸਵੇਰੇ ਪੀਣਾ ਮੈਨੂੰ ਤਾਂ ਔਖਾ ਲੱਗਦਾ, ਤੇ ਇਹ ਫਿਰ ਵੀ ਬੰਦਾ
0: ਐਸਿਡਿਕ ਵੀ ਕਰਦਾ, ਕਈ ਲੋਕਾਂ ਨੂੰ ਸੂਟ ਨਹੀਂ ਕਰਦਾ ਇੱਕਦਮ।
1: ਹਾਂਜੀ ਹੁੰਦਾ ਹੁੰਦੀ ਪ੍ਰੋਬਲਮ। ਬਾਕੀ ਸਵੇਰੇ ਸਵੇਰੇ ਇਹ ਹੁੰਦਾ ਵਾ ਵੀ ਜਿਹੜਾ ਵਾਟਰਮੈਲਨ, ਵੈਸੇ ਵੀ ਮੈਲਨਸ ਜਿਹੜੇ ਨੇ ਉਹ ਬ੍ਰੇਕਫਾਸਟ ਦੇ ਵਿੱਚ, ਇੰਗਲਿਸ਼ ਬ੍ਰੇਕਫਾਸਟ ਦੇ ਵਿੱਚ ਮੈਲਨਸ ਜਿਹੜੇ ਆ ਉਹ ਟੇਕ ਓਵਰ ਕਰ ਗਏ ਆ, ਉੱਥੇ ਜ਼ਿਆਦਾ ਤੁਹਾਨੂੰ ਮਿਲਣਗੇ ਉਹ। ਅਤੇ ਖੈਰ ਚਲੋ, ਇਹ ਤਾਂ ਹੋ ਗਿਆ ਆਪਣਾ ਔਰੇਂਜ
0: ਜੀ।
1: ਵੈਸੇ ਪਤਾ ਨਹੀਂ ਕਿ ਮੈਨੂੰ ਇਹ ਲੱਗਦਾ ਵੀ ਬਹੁਤ ਕੋਈ ਪੁਰਾਣੀ, ਈਵਨ ਮੈਨੂੰ ਇਹ ਹਿਸਟਰੀ ਲੱਗਦੀ ਨਹੀਂ ਆ ਕਿਉਂਕਿ ਇੰਨੀ ਜ਼ਿਆਦਾ ਅਵੇਲੇਬਿਲਿਟੀ ਨਹੀਂ ਸੀ ਹੁੰਦੀ। ਜੇ ਮੈਂ ਯਾਦ ਕਰਾਂ, ਮੈਨੂੰ ਯਾਦ ਹੈ ਆਪਾਂ ਨਿੱਕੇ ਨਿੱਕੇ ਹੁੰਦੇ ਹਾਂ ਅਤੇ ਉਦੋਂ ਰੌਲਾ ਪਿਆ ਸੀ, ਉਹ ਸਾਡੇ ਲਾਗੇ ਕਿਨੂਆਂ ਦਾ ਬਾਗ ਲੱਗਾ ਹੈ, ਉਦੋਂ ਪੰਜਾਬ ਦੇ ਵਿੱਚ ਬਹੁਤ ਕਿਨੂਆਂ ਦੇ ਬਾਗ ਲੱਗੇ ਸੀ। ਖੈਰ ਉਹ ਕਿਨੂੰ ਇੱਦਾਂ ਦੇ ਨਹੀਂ, ਉਹ ਕਿਨੂੰ ਬੜੇ ਖੱਟੇ ਸੀ ਅਤੇ ਛਿੱਲੇ ਵੀ ਨਹੀਂ ਜਾਂਦੇ ਥੋੜ੍ਹੇ,
0: ਉਹਦੀ ਸਕਿਨ ਵੀ ਬੜੀ ਟਾਈਟ, ਮਤਲਬ ਇੱਕਦਮ
1: ਬੜਾ ਔਖਾ ਸੀ ਉਹਨੂੰ ਛਿੱਲਣਾ, ਅਤੇ ਬੀ ਬਹੁਤ ਹੁੰਦੇ ਸੀ ਅਤੇ ਖੱਟਾ ਬਹੁਤ ਹੁੰਦਾ ਸੀ। ਤੁਹਾਨੂੰ ਯਾਦ ਹੋਣਾ ਆਪਾਂ ਵਿਆਹਾਂ 'ਚ ਜਾਣਾ ਅਤੇ ਚਾਹ ਬੜਾ ਹੁੰਦਾ ਸੀ ਜੂਸ ਪੀਣ ਦਾ, ਅਤੇ ਪਰ ਉੱਥੇ ਉਹਦੇ ਵਿੱਚ ਮਿੱਠਾ ਪਾ ਕੇ ਫਿਰ ਦਿੰਦੇ ਹੁੰਦੇ ਸੀ,
0: ਹਮੇਸ਼ਾ
1: ਸਿੱਧਾ ਨਹੀਂ ਪੀਤਾ ਜਾਂਦਾ, ਇੰਨਾ ਜ਼ਿਆਦਾ ਖੱਟਾ ਹੁੰਦਾ ਹੈ। ਜਿਹੜੇ ਮਿੱਠੇ ਸੰਤਰੇ ਆਉਂਦੇ ਵੀ, ਇਹਨੂੰ ਆਪਾਂ ਕਿਨੂੰ ਕਹਿੰਦੇ ਹਾਂ, ਇੱਕ ਹੁੰਦਾ ਸੀ ਸੰਤਰਾ, ਸੰਤਰਾ ਵਾਲਾ ਨਹੀਂ ਜਿਹੜਾ ਆਪਾਂ ਇੱਥੇ ਹੁਣ ਖਾਂਦੇ ਹਾਂ, ਪਤਾ ਨਹੀਂ ਮੈਂ ਨਹੀਂ, ਮੈਂ ਤਾਂ ਨਹੀਂ ਵੇਖਿਆ, ਅਤੇ ਉਹ ਹੁੰਦਾ ਸੀ ਉਹਨੂੰ ਕਹਿੰਦੇ ਸੀ ਨਾਗਪੁਰੀ ਸੰਤਰਾ।
0: ਮੈਂ ਉਹੀ ਉਹਨੂੰ, ਉਹ ਵੀ ਮੇਰੇ ਉਸ ਦਿਮਾਗ 'ਚ ਸੀਗਾ ਕੁਐਸਚਨ ਕਿ ਕਿਹੜੀ ਹੈ ਜਿਹਨੂੰ ਔਰੇਂਜ ਕੈਪੀਟਲ ਕਿਹਾ ਜਾਂਦਾ ਇੰਡੀਆ ਦੇ ਵਿੱਚ, ਉਹ ਨਾਗਪੁਰ ਦਾ ਸੰਤਰਾ ਫੇਮਸ ਹੈ ਮਹਾਰਾਸ਼ਟਰ ਦੇ ਵਿੱਚ ਨਾਗਪੁਰ।
1: ਹੁਣ ਮੇਰਾ ਖਿਆਲ ਨਾਗਪੁਰ ਤੋਂ ਨਾ ਹੁਣ ਨਹੀਂ ਉੱਦਾਂ ਦੇ ਵੇਖੇ ਮੈਂ, ਕਿਉਂਕਿ ਉਹਦੇ ਵਿੱਚ ਉਹ ਇਹ ਹੁੰਦਾ ਸੀ ਵੀ ਉੱਤੋਂ ਫੁੱਲਿਆ ਜਾਂਦਾ ਸੀ ਉਹ, ਅਤੇ ਉੱਤੋਂ ਉਹਨੂੰ ਮਾੜਾ ਜਿਹਾ ਛਿੱਲਣਾ ਅਤੇ ਸਾਰੀ ਦੀ ਸਾਰੀ ਛਿੱਲੜ ਵੱਖਰੀ ਹੋ ਜਾਣੀ ਵਿੱਚੋਂ, ਸੰਤਰਾ ਵੱਖਰਾ ਹੋ ਜਾਣਾ, ਸੋ ਉਹਦੇ ਵਿੱਚ ਰੇਸ਼ੇ ਜੇ ਬੜੇ ਹੁੰਦੇ, ਉਹ ਮਿੱਠਾ ਹੁੰਦਾ ਸੀ। ਅਤੇ ਜਦਕਿ ਆਪਾਂ ਜਦੋਂ ਕਿਨੂੰ ਜਿਹੜਾ ਵਾ ਉਹ ਤਾਂ ਤੁਸੀਂ ਸਿੱਧਾ ਖਾ ਹੀ ਨਹੀਂ ਸਕਦੇ, ਉਹ ਤੁਸੀਂ ਯੂਸ ਕੱਢਣ ਦੇ ਲਈ ਹੀ ਵਰਤਿਆ ਜਾਂਦਾ ਸੀ। ਪਰ ਬਾਅਦ ਵਿੱਚ ਕਾਫ਼ੀ ਉਹਨਾਂ ਨੇ ਮਤਲਬ ਇੱਕ ਸਮੇਂ ਦੇ ਉੱਤੇ ਡਿਮਾਂਡ ਬਹੁਤ ਸੀ ਕਿਨੂੰ ਹੋ ਗਈ, ਸੰਤਰਾ ਹਰ ਇੱਕ ਵਿਆਹਾਂ 'ਚ ਖਾਸ ਤੌਰ ਦੇ ਉੱਤੇ ਵੇਖਣ ਲੱਗ ਪਿਆ। ਪਰ ਉਸ ਤੋਂ ਬਾਅਦ ਫਿਰ ਉਹ ਮਚਿਓਰ ਹੋਏ ਫਰੂਟ, ਅਤੇ ਛੇਤੀ ਫਿਰ ਖ਼ਬਰਾਂ ਇਹ ਵੀ ਆਉਣ ਲੱਗ ਪਈਆਂ ਇੱਕ ਸਮੇਂ ਵੀ ਪੁੱਟ 'ਤੇ ਸਾਰਿਆਂ, ਕਿਉਂਕਿ ਉਹਦੇ ਪੈਰਲਰ ਫਿਰ ਥੋੜ੍ਹੇ ਜਿਹੇ ਬੈਟਰ ਬੀ ਆਉਣ ਲੱਗ ਪਏ, ਅਤੇ ਉਹਦੇ ਨਾਲ ਜਿਹੜੀ ਉਹਦੇ ਵਿੱਚ ਬੀ ਬਹੁਤ ਜ਼ਿਆਦਾ ਹੁੰਦੇ ਸੀ ਉਹ ਵੀ ਘਟਾਉਣੇ ਸ਼ੁਰੂ ਕਰਤੇ ਉਹਨਾਂ ਨੇ, ਅਤੇ ਜਿਹੜੀ ਮਿਠਾਸ ਸੀ ਉਹ ਵੀ ਵਧਾਉਣੀ ਸ਼ੁਰੂ ਕਰਤੀ, ਅਤੇ ਉਹਨਾਂ ਦੀਆਂ ਜਿਹੜੀਆਂ ਛਿੱਲੜਾਂ ਵੀ ਸੀ ਉਹ ਵੀ ਉਨੀਆਂ ਜ਼ਿਆਦਾ ਨਾਜ਼ੁਕ ਨਹੀਂ ਰਹੀਆਂ। ਬਾਅਦ 'ਚ ਫਿਰ ਉਹ ਐਟਲੀਸਟ ਮਤਲਬ ਛਿੱਲੇ ਜਾਣ ਵਾਲੇ ਹੋ ਗਏ ਸੀ, ਨਹੀਂ ਤਾਂ ਆਪਾਂ ਵੇਖਦੇ ਹੁੰਦੇ ਹਾਂ ਨਾ ਵਿਆਹਾਂ 'ਤੇ ਜੂਸ ਵਾਲੀ ਰੇਹੜੀ ਦੇ ਦੁਆਲੇ ਚਾਰ ਪੰਜ ਜਾਣੇ ਜਿਹੜੇ ਆ ਵੇਟਰ, ਉਹ ਸਿਰਫ ਉਹ ਛਿੱਲਣ ਦੇ ਲਈ ਬੈਠੇ ਹੁੰਦੇ, ਹੈ ਨਾ, ਅਸੀਂ ਉਹਨਾਂ ਨੂੰ ਵੇਖਣਾ ਵੀ ਇਹ ਕਿੱਦਾਂ ਛਿੱਲਦੇ ਆ, ਸਾਡੇ ਕੋਲ ਤਾਂ ਘਰ ਛਿੱਲਿਆ ਨਹੀਂ ਜਾਂਦਾ, ਅਸੀਂ ਤਾਂ ਅੰਗੂਠਾ ਜਿਹਾ ਪਸਾ ਕੇ ਬੈਠੇ ਰਹੇ ਨੇ, ਅਤੇ ਫਿਰ ਉਹਨਾਂ ਨੇ ਜਿੱਦਾਂ ਛਿੱਲਣਾ ਉੱਦਾਂ ਆ ਕੇ ਆਪਾਂ ਘਰ ਕੱਟ ਲਾ ਕੇ ਛਿੱਲਣ ਦੀ ਕੋਸ਼ਿਸ਼ ਕਰਨੀ, ਅਤੇ ਪਰ ਮਤਲਬ ਇੱਕ ਵੱਡਾ ਸਟਰਗਲ ਹੁੰਦਾ ਹੈ। ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਵੇਖੀਏ ਅਤੇ ਇਸ ਪੱਖੋਂ ਵੀ ਆਪਾਂ ਕਿੰਨੀ ਤਰੱਕੀ ਕਰ ਲਈ ਆ, ਹੁਣ ਆਪਾਂ ਸਿੱਧਾ ਹੀ ਉਹਨੂੰ ਕੱਟਦੇ ਹਾਂ ਦੋ ਹਿੱਸਿਆਂ 'ਚ, ਮਸ਼ੀਨ 'ਚ ਪਾਈਦੇ ਤੋਂ ਕੱਟ ਕੇ ਉਹ ਜੂਸ ਕੱਢ ਦਿੰਦਾ ਉਹਦਾ, ਅਤੇ ਪਹਿਲੀਆਂ 'ਚ ਵੇਖੋ ਆਪਾਂ ਨੂੰ ਪੂਰਾ ਉਹਨੂੰ ਛਿੱਲਣਾ ਪੈਂਦਾ ਸੀ ਪਹਿਲਾਂ,
0: ਸਿਟਰਸ ਪ੍ਰੈਸ ਆਉਂਦੇ ਅੱਜ ਕੱਲ੍ਹ ਨਾ, ਉਹਦੇ ਵਿੱਚ ਤਾਂ ਇੰਨਾ ਈਜ਼ੀਲੀ ਈਵਨ ਪੂਰਾ ਪ੍ਰੋਪਰ ਤੁਹਾਨੂੰ ਪੂਰੇ ਰੇਸ਼ੇ ਦੇ ਨਾਲ ਪੂਰਾ ਫਾਈਬਰ ਵਾਲਾ ਤੁਹਾਨੂੰ ਵਧੀਆ ਜੂਸ ਮਿਲ ਜਾਂਦਾ। ਪਰ ਵਾਕਈ ਪਹਿਲੇ ਦੇ ਟਾਈਮ ਦੀ ਗੱਲ ਕਰੀਏ ਅਤੇ 3-4 ਤਾਂ ਲੇਬਰ ਉਹਦੇ ਵਿੱਚ ਹੀ ਚੌਕੜੀ ਮਾਰ ਕੇ ਉਹਨਾਂ ਨੇ ਬੈਠਿਆ ਹੋਣਾ, ਜਾਂ ਫਿਰ ਸਾਈਡ 'ਚ ਖੜ੍ਹੇ ਹੋ ਕੇ ਉਹਨਾਂ ਨੇ ਨਾਈਫ ਨਾਲ ਉਹਦੀ ਨਾ ਛਿੱਲਣ ਲਾਉਣੀ, ਅਤੇ ਉਹ ਵੀ ਸਾਡੇ ਵਰਗੇ ਬੱਚੇ ਖੜ੍ਹੇ ਹੋ ਗਏ ਇੱਕ ਦਿਨ, ਤੁਸੀਂ ਕਿ ਇਹ ਕਿਵੇਂ ਕਰ ਰਹੇ,
1: ਆਪੇ ਛੇਤੀ ਛੇਤੀ ਬਣਾਉਣ ਇਹ ਜੂਸ ਵਾਲੀ ਰੇਹੜੀ ਦੇ ਉੱਤੇ ਵੀ ਬੜਾ,
0: ਇੱਕ ਜੂਸ ਅਤੇ ਇੱਕ ਕੌਫੀ,
1: ਆਈਸਕ੍ਰੀਮ, ਕੌਫੀ ਤਾਂ ਬਹੁਤ ਬਾਅਦ 'ਚ ਆਈ ਹੈ, ਆਈਸਕ੍ਰੀਮ 'ਤੇ ਬਹੁਤ ਲਾਈਨ ਲੱਗਦੀ ਹੁੰਦੀ, ਆਈਸਕ੍ਰੀਮ 'ਤੇ ਸਭ ਤੋਂ ਵੱਧ ਲਾਈਨ ਲੱਗਦੀ ਹੁੰਦੀ, ਕੌਫੀ ਸਾਨੂੰ ਜਿਹੜੀ ਉਹ ਲਗਭਗ ਮਿਲੀ ਜਾਂਦੀ ਹੁੰਦੀ, ਕੌਫੀ ਤੋਂ ਨੇਰ ਬੰਨ ਦਿੰਦੇ ਸੀ, ਤਾਂ ਬਹੁਤ ਹਰ ਕੋਈ ਪੀਂਦਾ ਵੀ ਨਹੀਂ, ਪਿੰਡਾਂ ਵਾਲੇ ਘੱਟ ਪੀਂਦੇ, ਅਤੇ ਉਹਦੇ 'ਚ ਵੋਲੀਊਮ ਫਿਰ ਵੀ ਵੰਡੀ ਜਾਂਦੀ ਸੀ ਸ਼ਾਇਦ। ਇੱਕ ਜਿਹੜਾ ਅੱਜ ਵੀ ਆਪਾਂ ਜੇ ਵੇਖੀਏ ਨਾ ਉੱਥੇ ਰੁਝਾਨ ਚਾਂ, ਉੱਥੇ ਅੱਜ ਵੀ ਪੂਰੇ ਦਾ ਪੂਰਾ ਮਸੰਮੀ ਨੂੰ ਸੰਤਰੇ ਨੂੰ ਛਿੱਲ ਕੇ ਹੀ ਦੁਕਾਨਾਂ ਵਾਲਿਆਂ ਨੇ ਰੱਖਿਆ ਹੁੰਦਾ, ਹਾਲੇ ਵੀ ਉੱਥੇ ਬਹੁਤ ਥਾਵਾਂ ਦੇ ਉੱਤੇ ਜਿੱਦਾਂ ਆਪਾਂ ਹੁਣ ਇੱਥੇ ਕੱਢ ਲੈਂਦੇ ਹਾਂ ਜੂਸ ਅੱਧਾ ਕੱਟ ਕੇ ਆਪਾਂ ਗੱਲ ਕੀਤੀ, ਉੱਥੇ ਹਾਲੇ ਵੀ ਉਹ ਘੱਟ ਆ,
0: ਮਿਕਸੀ ਦੇ ਵਿੱਚ ਹੀ ਹੁੰਦਾ ਮੈਨੂੰ ਲੱਗਦਾ ਉੱਥੇ,
1: ਹਾਂ ਉੱਥੇ ਉਹਨਾਂ ਕੋਲ ਉਹ ਮਿਕਸੀਆਂ ਹੀ ਨੇ, ਅਤੇ ਜਾਂ ਫਿਰ ਉਹ ਜਿਹੜੇ ਪੁਰਾਣੇ ਨੇ ਉਹਨਾਂ ਕੋਲ ਉਹ ਘੁਰਲੂ ਜਿਹਾ ਹੁੰਦਾ ਵਾ, ਗੋਲ ਗੋਂਗਲੂ ਜਿਹਾ, ਉਹਦੇ ਨਾਲ ਦੱਬ ਕੇ ਅਤੇ ਇੱਕ ਹੱਥ ਨਾਲ,
0: ਉਹ ਵੀ ਵੀ ਬਲਕਿ ਵਧੀਆ ਨਿਕਲਦੇ ਨੇ ਜਿਹੜੇ ਉਹ ਨਾ ਰੇੜੀਆਂ ਹੁੰਦੀਆਂ ਸਾਈਡ ਸਟਰੀਟ ਤੇ ਹੁੰਦੀਆਂ ਉਹਨਾਂ ਦਾ ਬਲਕਿ ਵਧੀਆ ਹੁੰਦਾ ਮੈਨੂੰ ਲੱਗਦਾ ਜੂਸ
1: ਇੰਨੀ ਮਿਹਨਤ ਨਹੀਂ ਨਾ ਕਰਦਾ ਹੁਣ ਕੋਈ
0: ਪਰ ਉਹ ਮੈਨੂੰ ਯਾਦ ਹੈ ਹੁਣ ਪਤਾ ਨਹੀਂ ਕੀ ਹੋ ਗਿਆ ਹੋਣਾ ਯੂਨੀਵਰਸਿਟੀ ਜਾਂਦੇ ਹੁੰਦੇ ਸੀ ਨਾ ਤੇ ਸਪੈਸ਼ਲੀ ਉਹਨਾਂ ਦੀ ਲਾਈਨ ਲੱਗੀ ਹੁੰਦੀ ਸੀਗੀ ਤੇ ਇਹ ਵਾਲੇ ਮੁਸੰਮੀ ਤੇ ਸੰਤਰੇ ਤੇ ਜੂਸ ਵਾਲੇ ਤੇ ਉਹ ਪੀ ਕੇ ਫਿਰ ਕਾਲਜ ਵੜਨਾ ਤੇ ਉਹ ਲਾਈਨ ਹੁਣ ਮੈਨੂੰ ਲੱਗਦਾ ਹੁਣ ਤਾਂ ਹਟਾ ਤੇ ਹੋਣੇ ਹੁਣ ਨਹੀਂ ਹੋਣੇ ਵਿਚਾਰੇ
1: ਪਰ ਉਹਨਾਂ ਦਾ ਨਹੀਂ ਹੈਗੇ ਬਿਰਲੇ ਬਿਰਲੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਨੇ ਉਹੀ ਰੱਖਿਆ ਵਾ
0: ਪਰ ਗੋਲ ਗੋਲ ਹੱਥ ਨਾਲ ਹੈ ਨਾ ਜਿਵੇਂ ਆਪਾਂ ਮਸ਼ੀਨ ਚਲਾਉਂਦੇ ਹਾਂ ਉਦਾਂ ਦੀ ਹੈ ਨਾ ਮਸ਼ੀਨ ਹੁੰਦੀ ਉੱਪਰੋਂ ਇੱਕ ਸੋਟੀ ਨਾਲ ਉਹ ਪ੍ਰੈਸ ਕਰਦੇ ਤੇ ਉਹ ਨਿਕਲਦਾ ਜੂਸ
1: ਹਾਂ ਸੋ ਉਹਦਾ ਜਦੋਂ ਨਿੱਕੇ ਹੁੰਦੇ ਸਕੂਲ ਜਾਣਾ ਤੇ ਉਦੋਂ ਉਹ ਵੇਖ ਵੇਖ ਹੱਸਦੇ ਰਹਿਣਾ ਉਹ ਜਦੋਂ ਗੁੱਦਾ ਜਾ ਨਿਕਲਦਾ ਚਲੋ ਖੈਰ ਇਹ ਆਪਣੀਆਂ ਹੋ ਗਈਆਂ ਗੋਸਿਪਸ ਹੋ ਗਈਆਂ ਆਪਣੀਆਂ ਸੰਤਰੇ ਦੇ ਉੱਤੇ ਸੋ ਹੁਣ ਆਪਾਂ ਗੱਲ
0: ਗੋਸਿਪ ਇਹ ਹੀ ਚੀਜ਼ ਹੈ ਕਿ ਮਤਲਬ ਗੋਸਿਪ ਨੂੰ ਤੁਸੀਂ ਗੋਸਿਪ ਕਿਉਂ ਲੈਂਦੇ ਹੋ ਇੰਜੋਏ ਕਰੋ ਮੈਨੂੰ ਲੱਗਦਾ ਇਨਫੋ ਐਕਸਚੇਂਜ ਆਫ ਇਨਫੋਰਮੇਸ਼ਨ ਹੈ ਉਹ ਹੈ ਨਾ ਕਿ ਇਹ ਥੋੜ੍ਹੀ ਮੈਂ ਤੁਹਾਨੂੰ ਦਿੱਤੀ ਥੋੜ੍ਹੀ ਪਰ ਇੱਕ ਜਿਹੜੀ ਚੀਜ਼ ਬੜੀ ਫੇਮਸ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਖਾਸ ਤੌਰ 'ਤੇ ਆਪਣੇ ਬਜ਼ੁਰਗ ਪਰਿਵਾਰ 'ਚ ਲੇਡੀਜ਼ ਹੁੰਦੀ ਹੈ ਉਹਨਾਂ ਨੇ ਦੱਸ ਤੁਹਾਨੂੰ ਸਾਰੀ ਦੇਣੀ ਹੈ ਗੱਲ ਅਤੇ ਉਹਨਾਂ ਨੇ ਅੱਗੇ ਕਹਿਣਾ ਦੱਸੀ ਨਾ ਮੈਂ ਤੈਨੂੰ ਬਸ ਮੈਂ ਤੈਨੂੰ ਦੱਸੀ ਹੈ ਉਹ ਦੱਸੀ ਨਾ ਕਰਦੇ ਕਰਦੇ ਕਰਦੇ ਜਿਹਦੇ ਬਾਰੇ ਹੁੰਦੀ ਹੈ ਕਈ ਵਾਰੀ ਉਹਦੇ ਕੋਲ ਹੀ ਪਹੁੰਚ ਜਾਂਦੀ ਹੈ ਗੱਲ ਕਿ ਮੈਂ ਤਾਂ ਸੁਣਿਆ ਤੂੰ ਕਿਸੇ ਨੂੰ ਨਾ ਦੱਸੀ ਇਹ ਗੱਲ
1: ਹਾਂ ਕਿਉਂਕਿ ਉਹ ਫਿਰ ਬੰਦੇ ਨੂੰ ਆਪਣਾ ਪਾਲਾ ਹੁੰਦਾ ਪਰ ਖੈਰ ਇੱਥੇ ਤੁਸੀਂ ਆਪ ਇਹਨੂੰ ਹੁਣ ਨਾ ਜਿੱਦਾਂ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ
0: ਜੀ
1: ਇੱਕ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਅਤੇ ਆਪਾਂ ਸੰਤਰੇ ਦੀ ਕੀਤੀ ਉਹ ਕੋਈ ਇਹੋ ਜਿਹੀ ਗੱਲ ਨਹੀਂ ਆ ਵੀ ਕੋਈ ਆਪਾਂ ਕਹੀਏ ਵੀ ਇਹ ਦੱਸੀ ਨਾ ਕਿਸੇ ਨੂੰ ਹੁਣ ਦੂਸਰੀ ਜਿਹੜੀ ਗੱਲ ਆ ਨਾ ਜਦੋਂ ਗੋਸਿਪ ਇੱਥੇ ਪ੍ਰੋਪਰ ਇਹਦੀ ਜਦੋਂ ਆਪਾਂ ਇਹਨੂੰ ਦੁਫਾੜ ਕਰਾਂਗੇ ਇਹਨੂੰ ਆਪਾਂ ਡਿਸੈਕਟ ਕਰਾਂਗੇ ਅਤੇ ਉਹਦੇ ਵਿੱਚ ਤੁਸੀਂ ਹੁਣ ਗੱਲ ਕੀਤੀ ਹੈ ਜਿੱਦਾਂ ਵੀ ਦੱਸੀ ਨਾ ਕਿਸੇ ਨੂੰ ਅਤੇ ਉਹ ਜਿਹੜੀ ਦੱਸੀ ਨਾ ਕਿਸੇ ਵਾਲੀ ਆ ਉਹ ਤੁਸੀਂ ਪਬਲਿਕਲੀ ਇੱਦਾਂ ਨਹੀਂ ਕਰ ਪਾਓਗੇ ਇਹ ਫਰਕ ਆ ਬੇਸਿਕ ਨੈਗੇਟਿਵ ਅਤੇ ਪੋਜ਼ੀਟਿਵ ਤੁਹਾਡੀ ਗੱਪਸ਼ੱਪ ਦੇ ਵਿੱਚ ਹੈ ਨਾ ਜਦੋਂ ਆਪਾਂ ਨੂੰ ਚੁਗਲੀ ਕਹਿ ਦਿੰਦੇ ਤਾਂ ਚੁਗਲੀ ਆਈ ਥਿੰਕ ਹਮੇਸ਼ਾ ਚੁਗਲੀ ਹੁਣ ਆਪਾਂ ਸੰਤਰੇ ਦੀ ਤਾਂ ਕਰਾਂਗੇ ਨਹੀਂ ਚੁਗਲੀ ਹਮੇਸ਼ਾ ਵਿਅਕਤੀ ਵਿਸ਼ੇਸ਼ ਦੀ ਹੋਊਗੀ ਤੇ ਚੁਗਲੀ ਹਮੇਸ਼ਾ ਨੈਗੇਟਿਵ ਸੈਂਸ ਦੇ ਵਿੱਚ ਹੋਊਗੀ ਜਿਹੜੀ ਆਪਾਂ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਕਰਾਂਗੇ
0: ਉਹਦੇ ਸਾਹਮਣੇ ਨਹੀਂ ਕਰ ਸਕਦੇ
1: ਹਾਂ ਤੇ ਪਬਲਿਕਲੀ ਨਹੀਂ ਕਰਾਂਗੇ ਉਹ ਕੱਲ ਦੇ ਕੱਲੇ ਜਾਂ ਫਿਰ ਤੁਹਾਡੀ ਟਾਈਪ ਦੇ ਜਿਹੜੇ ਤੁਹਾਡੀ ਤੁਹਾਡੇ ਨਾਲ ਜਿਹੜੇ ਸਹਿਮਤ ਲੋਕ ਆ ਤੁਸੀਂ ਉਹਨਾਂ ਦੇ ਵਿੱਚ ਬਹਿ ਕੇ ਕਰੋਗੇ ਉਹ ਵੱਖਰੀ ਗੱਲ ਹੈ ਵੀ ਇੱਕ ਅੱਧਾ ਜਿਹੜਾ ਵਾ ਉਹ ਤੁਹਾਨੂੰ ਵਿੱਚੋਂ ਉਦਾਂ ਦਾ ਤੁਹਾਨੂੰ ਪਤਾ ਨਹੀਂ ਹੋਊਗਾ ਪਰ ਉਹ ਦੂਸਰੇ ਪਾਸੇ ਵੀ ਸਾਹ ਭਰਦਾ ਹੋਊਗਾ ਸੋ ਇਸ ਤਰੀਕੇ ਦੇ ਨਾਲ ਫਿਰ ਉਹ ਅੱਗੇ ਟਰੈਵਲ ਹੋ ਜਾਂਦੀ ਹੈ ਪਰ ਤੁਹਾਡੇ ਵਿਚਾਰ ਆਪਾਂ ਲਵਾਂਗੇ ਆ ਕੇ ਕਿਉਂਕਿ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਅਤੇ ਆ ਕੇ ਅਤੇ ਤੁਸੀਂ ਵੀ ਫਿਰ ਇਸ ਵਿਸ਼ੇ ਦੇ ਉੱਤੇ ਸਾਂਝ ਪਾਇਓ ਕੀ ਲੱਗਦਾ ਤੁਹਾਨੂੰ ਬੀਬੀਆਂ ਕਿ ਬੰਦੇ ਜਾਂ ਫਿਰ ਗੱਪਸ਼ੱਪ ਚੁਗਲੀ ਬਾਰੇ ਕੀ ਤੁਹਾਡੇ ਵਿਚਾਰ ਨੇ ਅਤੇ ਇੱਕ ਆਪਾਂ ਨੇ ਜੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
2: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ready, set, go. Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, Ford.
1: Benji, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮੈਲਟਨ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
9: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
8: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਚੁਗਲੀਆਂ ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਚੁਗਲੀਆਂ ਦੇ ਉੱਤੇ ਕਰ ਰਹੇ ਹਾਂ। ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਮੇਰੇ ਨਾਲ ਨੇ ਚੁਗਲੀਆਂ ਕਰਨ ਦੇ ਲਈ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਮੈਨੂੰ ਇੱਦਾਂ ਲੱਗਦਾ ਕਿ ਇਹ ਜਦੋਂ ਇਹ ਗੱਲ ਵੀ ਹੁੰਦੀ ਨਾ ਚੁਗਲੀਆਂ, ਇਹ ਗਾਣਾ ਮੈਨੂੰ ਲੱਗਦਾ ਹਰ ਇੱਕ ਪੰਜਾਬੀ ਦੇ ਦਿਮਾਗ 'ਚ ਆਉਂਦਾ ਹੀ ਹੋਣਾ, ਕਿਉਂਕਿ ਬਿਲਕੁਲ ਇੱਕ ਸੈੱਟ ਬੈਠਦਾ ਨਾ ਉਸ ਸਿਚੁਏਸ਼ਨ ਦੇ ਉੱਤੇ।
0: ਬਿਲਕੁਲ ਨਹੀਂ ਵਧੀਆ,
1: ਈਵਨ ਜਿਹੜੀ ਉਹ ਛੇੜਿਆਂ ਦੀ ਆਵਾਜ਼ ਹੈ ਉਹ ਪੂਰੀ ਟ੍ਰੇਨ ਦੇ ਵਰਗੀ ਲੱਗ ਰਹੀ ਕਿ ਹਾਂ ਟਰੈਵਲ ਵੀ ਹੁੰਦੀ ਹੈ ਚੁਗਲੀਆਂ।
0: ਇਹ ਚੰਗੀ ਗੱਲ ਹੈ। ਵੈਸੇ ਇੱਕ ਚੀਜ਼ ਮੈਂ ਹੋਰ ਵੇਖ ਰਿਹਾ, ਜਿੱਦਾਂ ਮੰਨ ਲਓ ਬੰਦਿਆਂ ਦੇ ਜਨਾਨੀਆਂ ਦੇ ਦੋਵਾਂ ਦੇ ਵੱਖ ਵੱਖ ਦੋਸ਼ ਵੱਖ ਵੱਖ ਇਲਜ਼ਾਮ 'ਤੇ ਲੱਗ ਹੀ ਜਾਂਦੇ ਆ, ਪਰ ਬੰਦਾ ਜਨਾਨੀ ਨਾਲ ਵੀ ਤਾਂ ਚੁਗਲੀਆਂ ਕਰਦਾ, ਜਨਾਨੀ ਬੰਦੇ ਨਾਲ ਵੀ ਤਾਂ ਚੁਗਲੀਆਂ ਕਰਦੀ, ਹਸਬੈਂਡ ਵਾਈਫ ਵੀ ਤਾਂ ਆਪਸ ਵਿੱਚ ਕਰਦੇ ਹੀ। ਮੈਂ ਤਾਂ ਵੇਖਣਾ ਅੱਜ ਕੱਲ੍ਹ ਬੱਚੇ ਮੈਂ ਵੇਖਣਾ ਬੱਚੇ ਆਪਸ ਵਿੱਚ ਬੜੀਆਂ ਕਰਦੇ।
1: ਸਹੀ ਗੱਲ
0: ਹੈ।
1: ਈਵਨ ਮੈਨੂੰ ਲੱਗਦਾ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਤੁਹਾਡੇ ਮੁਗਾਲਤੇ ਹੁੰਦੇ, ਤੁਹਾਨੂੰ ਇੱਦਾਂ ਲੱਗਦਾ ਕਿ ਮਤਲਬ ਸਪੋਜ਼ ਮੈਂ ਆਪਣੀ ਕਿਸੇ ਫਰੈਂਡ ਨੂੰ ਕੁਛ ਦੱਸਿਆ ਅਤੇ ਇਹ ਮੇਰੀ ਸੋਚ, ਮਤਲਬ ਮੈਨੂੰ ਵੀ ਪਤਾ ਕਿ ਉਹਨੇ ਆਪਣੇ ਪਤੀ ਨੂੰ ਦੱਸਣਾ ਹੀ ਹੈ, ਪਰ ਪਤਾ ਨਹੀਂ ਮੈਨੂੰ ਕਿਉਂ ਇੱਦਾਂ ਟਰੱਸਟ ਹੋਏਗਾ ਕਿ ਉਹ ਨਹੀਂ ਦੱਸੇਗੀ, ਹਾਲਾਂਕਿ ਉਹਨੇ ਵੀ ਦੱਸਣਾ ਕਿ ਮੈਂ ਵੀ ਆਪਣੇ ਵੱਲ ਨੂੰ ਦੱਸਣਾ, ਅਤੇ ਇੱਦਾਂ ਓਬਵੀਅਸਲੀ ਐਕਸਚੇਂਜ ਤਾਂ ਹੁੰਦੇ ਹੀ ਹੈ।
0: ਬੇਸਿਕਲੀ ਜਿਹੜੇ ਥੋਟਸ ਨੇ ਨਾ, ਵਿਚਾਰ ਨੇ ਕਿਸੇ ਵੀ ਤਰ੍ਹਾਂ ਦੇ, ਅਤੇ ਖਾਸ ਤੌਰ ਦੇ ਉੱਤੇ ਨੈਗੇਟਿਵ ਵਿਚਾਰ ਜਿਹੜੇ ਆ, ਉਹ ਤੁਸੀਂ ਹੋਲਡ ਕਰਕੇ ਨਹੀਂ ਰੱਖ ਸਕਦੇ। ਤੁਹਾਡੇ ਮਨ ਦੇ ਵਿੱਚ ਜਿਹੜੀ ਚੀਜ਼ ਆ ਗਈ ਆ ਨਾ, ਤੁਸੀਂ ਮਨ ਦੇ ਵਿੱਚ ਜੋ ਚੀਜ਼ ਸੋਚ ਲਈ ਆ, ਉਹ ਤੁਸੀਂ ਅੰਦਰ ਨਹੀਂ ਰੱਖ ਸਕਦੇ, ਉਹ ਤੁਸੀਂ ਵੇਖੋਗੇ ਤੁਸੀਂ ਕਿਸੇ ਨਾ ਕਿਸੇ ਦੇ ਨਾਲ ਕਰਨੀ ਹੀ ਕਰਨੀ ਆ। ਤੁਸੀਂ ਮੰਨ ਕਈ ਵਾਰੀ ਤੁਸੀਂ ਕਿਸੇ ਨੂੰ ਆਉਂਦਾ ਵੇਖੋਗੇ ਅਤੇ ਤੁਸੀਂ ਮਨ ਦੇ ਵਿੱਚ ਸੋਚਦੇ ਵੀ ਇਹਦੇ ਨਾਲ ਨਹੀਂ ਕਰਨੀ ਗੱਲ।
1: ਹਾਂ, ਕੰਫਰਟ ਜ਼ੋਨ ਹੁੰਦਾ ਨਾ ਆਪਣੀ, ਇੱਕ ਤੁਸੀਂ ਇੱਕ ਗੱਲ ਨਹੀਂ ਕਰਦੇ, ਤੁਸੀਂ ਕਮਿਊਨਿਟੀ ਬਿਲਡ ਕਰ ਰਹੇ ਹੁੰਦੇ ਹੋ ਹੈ ਨਾ, ਕਿ ਤੁਹਾਡੇ ਜਿਹੜੇ ਕੰਫਰਟ ਜ਼ੋਨ ਵਾਲੇ ਲੋਕ ਹੈ, ਹੁਣ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਹੁਣ ਮੰਮੀਆਂ ਜਿਵੇਂ ਕਹਿੰਦੇ ਕਿ ਹਾਂ ਮੈਂ ਤਾਂ ਆਪਣਾ ਦਿਲ ਹੀ ਹਲਕਾ ਕਰ ਰਹੀ ਹਾਂ ਭੈਣੇ ਤੇਰੇ ਨਾਲ, ਹੈ ਨਾ, ਉਹ ਚੀਜ਼ ਮਤਲਬ ਆਪਾਂ ਹੈ ਹਾਲਾਂਕਿ ਨੈਗੇਟਿਵ, ਪਰ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ, ਕਈ ਵਾਰੀ ਤੁਹਾਡੇ ਕਹਿ ਲਓ ਤੁਸੀਂ ਕੀ ਫੀਲ ਕਰ ਰਹੇ ਹੁੰਦੇ, ਕਈ ਵਾਰੀ ਕਿਸੇ ਸਿਚੁਏਸ਼ਨ ਬਾਰੇ ਤੁਸੀਂ ਮਤਲਬ ਕਿਸੇ ਸਟ੍ਰੈਸ ਦੇ ਵਿੱਚੋਂ, ਕੋਈ ਪਰੇਸ਼ਾਨੀ ਤੁਹਾਡੇ ਕੋਲ ਚੱਲ ਰਹੀ ਹੈ, ਉਹ ਵੀ ਸਮ ਪਾਰਟ ਆਫ ਇਹ ਹੀ ਹੁੰਦਾ, ਗੋਸਿਪ ਨਹੀਂ ਕਹਾਂਗੇ ਪਰ ਇਹ ਹੋਗਾ ਐਕਸਚੇਂਜ ਆਫ ਥੋਟਸ, ਕਿ ਤੁਸੀਂ ਸਾਹਮਣੇ ਵਾਲੇ ਨਾਲ ਕਿ ਤੁਸੀਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ ਕੀ ਤੁਹਾਡੀ ਕੰਡੀਸ਼ਨ ਹੈ, ਪਰ ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ, ਜਿਹਦੇ ਨਾਲ ਤੁਸੀਂ ਫੀਲ ਕਰਦੇ ਹੋ ਸੇਫ ਫੀਲ ਕਰਦੇ ਹੋ, ਉੱਥੇ ਹੀ ਤੁਸੀਂ ਕਰਦੇ ਹੋ ਨਾ ਗੱਲ, ਹਰ ਇੱਕ ਨੂੰ ਨਹੀਂ ਕਹਿ ਸਕਦੇ ਤੁਸੀਂ ਆਪਣੇ।
0: ਮੈਂ ਇਹਦੇ ਥੋੜ੍ਹਾ ਜਿਹਾ ਕੰਟਰਾਸਟ ਕਹਿਣ ਲੱਗਾ ਇਹ ਗੱਲ ਕਿ ਜਿਹੜਾ ਵਿਚਾਰ ਆਇਆ ਨਾ ਤੁਹਾਡੇ ਮਨ ਦੇ ਵਿੱਚ, ਡਜ਼ਨਟ ਮੈਟਰ ਤੁਹਾਨੂੰ ਤੁਹਾਡੀ ਕਿਸੇ ਨਾਲ ਬਣਦੀ ਹੈ ਜਾਂ ਨਹੀਂ ਬਣਦੀ, ਤੁਸੀਂ ਇੱਕ ਸਟੇਜ ਤੱਕ ਉਹਨੂੰ ਵੇਖ ਕੇ ਉਹ ਰੋਕਣ ਦੀ ਕੋਸ਼ਿਸ਼ ਕਰੋਗੇ, ਪਰ ਉਸ ਤੋਂ ਬਾਅਦ ਕੁਛ ਨਾ ਕੁਛ ਅੰਸ਼ ਜਿਹੜਾ ਵਾ ਉਹ ਤੁਸੀਂ ਗਲਾਛੀ ਦਿਓਗੇ। ਇਨਸਾਨ ਕਦੀ ਵੀ ਆਪਣੇ ਜਿਹੜੇ ਵਿਚਾਰ ਆ ਉਹ ਬਹੁਤਾ ਚਿਰ ਆਪਣੇ ਅੰਦਰ ਨਹੀਂ ਰੱਖ ਸਕਦਾ, ਆਪਾਂ ਕਹਿ ਢਿੱਡ ਦਿੰਦੇ ਹਾਂ ਵੀ ਢਿੱਡ 'ਚ ਨਹੀਂ ਪਚਦੀ, ਪਰ ਅਸਲ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਜੋ ਥੋਟ ਆ, ਨੌਲੇਜ ਆ, ਕੋਈ ਵੀ ਕਿਸੇ ਕਿਸਮ ਦੀ ਨੌਲੇਜ ਤੁਹਾਨੂੰ ਜਦੋਂ ਇਹ ਲੱਗੇ ਵੀ ਇਹ ਨੌਲੇਜ ਦੂਸਰੇ ਦੇ ਨਾਲੋਂ ਪਹਿਲਾਂ ਮੈਨੂੰ ਪਤਾ ਲੱਗੀ ਆ ਜਾਂ ਮੇਰੀ ਓਬਜ਼ਰਵੇਸ਼ਨ ਹੈ, ਮੰਨ ਲਓ ਹੁਣ ਮੈਚ ਹੀ ਚੱਲ ਰਿਹਾ ਵਾ ਸਵੇਰੇ, ਅਤੇ ਇਹ ਚੀਜ਼ ਕਹਿਣ ਦੇ ਵਿੱਚ ਸਾਨੂੰ ਬਹੁਤ ਮਜ਼ਾ ਆਉਂਦਾ ਵਾ ਵੀ ਮੈਂ ਇੱਦਾਂ ਕਿਹਾ ਸੀ, ਕਿਉਂਕਿ ਤੁਹਾਨੂੰ ਹਰ ਇੱਕ ਬੰਦੇ ਨੂੰ ਇਹ ਲੱਗਦਾ ਵੀ ਇਹ ਮੇਰੀ ਫਸਟ ਹੈਂਡ ਨੌਲੇਜ ਆ, ਹੈ ਨਾ, ਕੋਈ ਵੀ ਕਿਸੇ ਕਿਸਮ ਦੀ ਕੋਈ ਕਿਸੇ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ, ਕੋਈ ਇਹੋ ਜਿਹੀ ਚੀਜ਼ ਕੋਈ ਫੇਲ ਹੋ ਗਿਆ, ਕੋਈ ਪਾਸ ਹੋ ਗਿਆ ਕਿਸੇ ਦਾ, ਕਿਸੇ ਦੇ ਨਾਲ ਅਫੇਅਰ ਤੁਹਾਨੂੰ ਪਤਾ ਲੱਗ ਗਿਆ, ਜਿੰਨੀ ਵੱਡੀ ਚੀਜ਼ ਤੁਹਾਨੂੰ ਜਿੰਨੀ ਛੇਤੀ ਤੁਹਾਨੂੰ ਤੁਹਾਡੇ ਤੱਕ ਪਹੁੰਚਦੀ ਹੈ, ਤੁਹਾਨੂੰ ਇਹ ਲੱਗਦਾ ਵਾ ਵੀ ਇਹ ਮੈਂ ਹੁਣ ਹੋਵੇ ਨਾ ਅਤੇ ਛੇਤੀ ਤੋਂ ਛੇਤੀ ਇਹਦੇ ਉੱਤੇ ਮੋਹਰ ਲਾਵਾਂ, ਇਹਨੂੰ ਆਪਣੀ ਕਰਾਂ ਵੀ ਮੈਂ ਕਿਹਾ ਸੀ, ਆਹ ਜਿਹੜੀ ਹੈ ਸਭ ਤੋਂ ਪਹਿਲਾਂ ਮੈਂ ਕਹੀ ਸੀ, ਫਿਰ ਇਹ ਸਰਕਲ ਵਾਈਜ਼ ਚੇਂਜ ਵੀ ਹੋ ਜਾਂਦੀ ਆ। ਜਿੱਦਾਂ ਮੰਨ ਲਓ ਤੁਸੀਂ ਮੈਨੂੰ ਆ ਕੇ ਕੋਈ ਗੱਲ ਦੱਸੋਗੇ, ਤੁਹਾਡਾ ਇੱਕ ਸਰਕਲ ਪਰਸਨਲ ਲੈਵਲ 'ਤੇ ਲੱਗ ਗਿਆ, ਹੁਣ ਮੇਰੇ ਸਰਕਲ ਦੇ ਵਿੱਚ ਉਹ ਚੀਜ਼ ਹਾਲੇ ਨਹੀਂ ਪਤਾ ਹੋਊਗੀ, ਇਸ ਕਰਕੇ ਮੈਂ ਆਪਣੇ ਸਰਕਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰ ਵੀ ਆਪਣੇ ਸਰਕਲ 'ਚ ਤਾਂ ਪਹਿਲਾਂ ਬਣਾ, ਤੁਸੀਂ ਆਪਣੇ ਸਰਕਲ 'ਚ ਤੁਹਾਡਾ ਤਾਂ ਦੂਰ ਆ, ਹੈ ਨਾ। ਸੋ ਇਹ ਇਨਸਾਨ ਦੀ ਇੱਕ ਬੁਨਿਆਦੀ ਇਹ ਵੀ ਆ, ਇੱਕ ਆਦਤ, ਇੱਕ ਤਾਂ ਨੌਲੇਜ ਜਾਂ ਜਾਣਕਾਰੀ ਤੁਹਾਨੂੰ ਪਤਾ ਲੱਗ ਗਈ ਅਤੇ ਤੁਸੀਂ ਬਹੁਤਾ ਚਿਰ ਆਪਣੇ ਅੰਦਰ ਹੋਲਡ ਨਹੀਂ ਕਰ ਸਕਦੇ। ਦੂਸਰਾ ਇਹ ਵੀ ਇਨਸਾਨ ਦੇ ਅੰਦਰ ਹਮੇਸ਼ਾ ਹੋਲਡ ਰਹਿੰਦੀ ਆ ਕਿ ਮੈਂ ਸਭ ਤੋਂ ਪਹਿਲਾਂ ਬਣਾ, ਜਾਣਕਾਰੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਵੀ ਤੁਹਾਨੂੰ ਫੇਕ ਕਰਦੀ ਆ, ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਨਾਲ ਖੇਡਦੀ ਆ, ਤੁਹਾਡੇ ਨਾਲ ਟ੍ਰਿਕ ਕਰਦੀ ਆ। ਸੋ ਇਹੋ ਹੀ ਚੀਜ਼ਾਂ ਨੇ ਜਿਹਦਾ ਅੱਗੇ ਚੱਲ ਕੇ ਅਤੇ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਗੁਰੂ ਪੀਰ ਪੈਗੰਬਰ ਇਹ ਕਹਿੰਦੇ ਨੇ ਨਾ ਵੀ ਇੱਕ ਚੁੱਪ ਸੌ ਸੁੱਖ, ਜਾਂ ਜਿਹੜਾ ਤੁਹਾਡਾ ਮੌਨ ਆ ਉਹ ਇਹੋ ਹੀ ਆ, ਜਿਹੜੇ ਬੰਦੇ ਨੂੰ ਅੰਦਰ ਰੱਖਣੀ ਆ ਗਈ ਉਹ ਉਹ ਉਹਨੇ ਉਹਨੇ ਦੇ ਵਿੱਚ ਹੀ ਫਿਰ ਉਹ ਤੁਹਾਡੀ ਲੜਾਈ ਜਿਹੜੀ ਆ ਉਹ ਆਪਣੇ ਆਪ ਦੇ ਨਾਲ ਸ਼ੁਰੂ ਹੋ ਕੇ, ਕਿਉਂਕਿ ਜਦੋਂ ਤੁਸੀਂ ਅੱਗੇ ਕਿਸੇ ਨਾਲ ਕਰਦੇ ਹੋ ਨਾ, ਹੁਣ ਇਹਦਾ ਗੱਲਾਂ ਤਾਂ ਕਰਨ ਲਈ ਬਣੀਆਂ ਨੇ, ਠੀਕ ਆ ਤੁਸੀਂ ਕਰਤੀਆਂ, ਪਰ ਜਦੋਂ ਆਪਾਂ ਕਿਸੇ ਦੇ ਨਾਲ ਕਰਦੇ ਹਾਂ ਨਾ, ਤੁਸੀਂ ਬਹੁਤੀ ਵਾਰੀ ਵੇਖੋਗੇ ਆਪਾਂ ਅਗਲੇ ਦਾ ਰਿਸਪੋਂਸ ਚੈੱਕ ਕਰਦੇ ਹਾਂ,
1: ਉਹ ਕਿੱਦਾਂ ਚੈੱਕ ਕਰਦੇ ਹਾਂ,
0: ਉਹ ਕਿੱਦਾਂ ਕਿੱਦਾਂ ਉਹਨੇ ਅੱਗੋਂ ਸੁਣ ਕੇ ਕਿੱਦਾਂ ਰਿਐਕਟ ਕੀਤਾ, ਅਤੇ ਜੇਕਰ ਉਹਦਾ ਰਿਸਪੋਂਸ ਨਹੀਂ ਸਹੀ ਆਇਆ, ਤੁਹਾਨੂੰ ਲੱਗ ਰਿਹਾ ਤੁਹਾਡੀ ਤਾਂ ਗੱਲ ਹੀ ਬੜੀ ਬੰਬ ਆ, ਪਰ ਅਗਲੇ ਦਾ ਰਿਸਪੋਂਸ ਉਸ ਹਿਸਾਬ ਨਾਲ ਨਹੀਂ ਆਇਆ, ਤੁਸੀਂ ਉਹਨੂੰ ਤੜਕਾ ਤੁਸੀਂ ਉਹਦੇ 'ਚ ਮਸਾਲਾ ਵਧਾਉਣਾ ਸ਼ੁਰੂ ਕਰ ਦਿੰਦੇ ਹੋ। ਜਦੋਂ ਆਪਾਂ ਵਧਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਹਦੇ ਵਿੱਚ ਫਿਰ ਕੀ ਹੁੰਦਾ, ਝੂਠ ਮਿਕਸ ਹੋ ਜਾਂਦਾ, ਜੋ ਪਿੱਛੋਂ ਆਈ ਹੁੰਦੀ ਆ ਓਰਿਜਨੈਲਿਟੀ ਨਹੀਂ ਰਹਿੰਦੀ। ਸੋ ਇਹ ਗੱਲਾਂ ਆਪਸ ਵਿੱਚ ਕਰਨ ਦੇ ਲਈ ਹੀ ਬਣੀਆਂ ਨੇ, ਵਿਚਾਰ ਵਟਾਂਦਰੇ ਆਪਸ ਵਿੱਚ ਕਰਨ ਲਈ ਬਣੇ ਨੇ, ਪਰ ਉਹ ਇਸ ਤਰੀਕੇ ਦੇ ਨਾਲ ਫਿਰ ਅੱਗੇ ਨੈਗੇਟਿਵ ਸ਼ੇਪ ਧਾਰਨ ਕਰ ਜਾਂਦੀ ਹੈ, ਜਾਂ ਫਿਰ ਨੈਗੇਟਿਵ ਇਸ ਸੈਂਸ ਦੇ ਵਿੱਚ ਵੀ ਹੋ ਜਾਂਦੀ ਆ ਵੀ ਉਹਦਾ ਹਲੇ ਆਪਾਂ ਆਧਾਰ ਨਹੀਂ ਚੈੱਕ ਕੀਤਾ ਹੁੰਦਾ, ਉਹਦਾ ਬੇਸ ਨਹੀਂ ਚੈੱਕ ਕੀਤਾ ਹੁੰਦਾ, ਉਹਦੀ ਅਥੈਂਟੀਸਿਟੀ ਨਹੀਂ ਚੈੱਕ ਕੀਤੀ ਹੁੰਦੀ, ਕਿਸੇ ਨੇ ਤੁਹਾਡੇ ਨਾਲ ਆ ਕੇ ਗੱਲ ਕੀਤੀ, ਉਹਨੇ ਕਿਹਾ ਭੈਣਾ ਮੈਂ ਆਹ ਗੱਲ ਸੁਣੀ ਆ ਕਿਤਿਓਂ, ਤੁਸੀਂ ਨਹੀਂ ਚੈੱਕ ਕੀਤੀ ਉਹ ਸਹੀ ਆ ਜਾਂ ਗਲਤ ਆ, ਤੁਸੀਂ ਉਹਨੂੰ ਪੁਖਤਾ ਨਹੀਂ ਕੀਤਾ, ਉੱਦਾਂ ਗਾਂਹ ਤੋਰਤਾ, ਇੱਦਾਂ ਦੀ ਇੱਦਾਂ ਜਿਹੜੀ ਗਾਂਹ ਤੁਰਦੀ ਤੁਰਦੀ ਫਿਰ ਉਹ ਕਿਸੇ ਨੇ ਵੀ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਨੀ। ਕਈ ਵਾਰੀ ਵੇਖਿਆ ਤੁਸੀਂ ਕਈ ਗੱਲਾਂ ਇੱਦਾਂ ਦੀਆਂ ਵੀ ਹੁੰਦੀਆਂ, ਕਿੱਥੋਂ ਤੂੰ ਕਿੱਥੋਂ ਸੁਣਿਆ ਸੀ, ਕਿੱਥੋਂ ਪਤਾ ਲੱਗਾ, ਮੈਂ ਫਲਾਣੇ ਕੋਲ, ਫਲਾਣੇ ਨੂੰ ਪੁੱਛਿਆ, ਉਹਨਾਂ ਨੇ ਮੈਂ ਤਾਂ ਮੈਨੂੰ ਤਾਂ ਉਹ ਦੱਸ ਕੇ ਗਿਆ ਸੀ, ਮੈਨੂੰ ਨਹੀਂ ਪਤਾ, ਉਹਨੂੰ ਪੁੱਛੋਗੇ ਉਹ ਕਹੂਗਾ ਮੈਂ ਉੱਥੋਂ
1: ਪੜ੍ਹਿਆ।
0: ਹਾਂ, ਸੋ ਕਈ ਵਾਰੀ ਕਈ ਇੱਦਾਂ ਦੇ ਸੋਰਸ ਨੇ ਜਿੱਥੇ ਤੁਹਾਨੂੰ ਉਹਦਾ ਲੱਭਦਾ ਹੀ ਨਹੀਂ ਹੈ ਸੋਰਸ। ਹੁਣ ਕੱਲ੍ਹ ਹੀ ਮੇਰੀ ਕਿਸੇ ਦੇ ਨਾਲ ਗੱਲ ਚੱਲ ਰਹੀ ਕਿਸੇ ਵਿਸ਼ੇ ਦੇ ਉੱਤੇ, ਹਾਲੇ ਚਲੋ ਆਪਾਂ ਅੱਗੇ ਚੱਲ ਕੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਖੋਲ੍ਹ ਕੇ ਦੱਸ ਸਕਦੇ, ਪਰ ਹਾਲੇ ਸ਼ਾਇਦ ਮੈਂ ਦੱਸ ਨਹੀਂ ਸਕਦਾ ਵੀ ਕਿਹੜੀ ਗੱਲ ਸੀ, ਪਰ ਉਹਦੇ ਵਿੱਚ ਜਦੋਂ ਉਹ ਫਸਟ ਹੈਂਡ ਇਨਫੋਰਮੇਸ਼ਨ ਆਪਾਂ ਅੱਗੇ ਤੋਂ ਅੱਗੇ ਮੈਂ ਤੀਸਰੇ ਥਾਂ ਜਦੋਂ ਪਹੁੰਚਿਆ ਤਾਂ ਮੈਂ ਇਹ ਨਤੀਜਾ ਕੱਢਿਆ ਵੀ ਨਹੀਂ, ਇਹ ਨਿਊਜ਼ ਸਾਨੂੰ ਹਾਲੇ ਨਹੀਂ ਪਬਲਿਸ਼ ਕਰਨੀ ਚਾਹੀਦੀ, ਕਿਉਂਕਿ ਜਦ ਉਹ ਕਹੇ ਵੀ ਆਹ ਉਹਦੇ ਕੋਲ ਆਈ ਆ, ਤੀਸਰੇ ਬੰਦੇ ਤੱਕ ਜਦੋਂ ਪਹੁੰਚੇ ਤਾਂ ਗੱਲ ਇਹ ਨਿਕਲੀ ਫਿਰ ਉਹੀ ਵੀ ਉਹ ਉੱਥੋਂ ਮੈਂ ਸੁਣੀ। ਬਹੁਤੇ ਕਿਸੇ ਦੀਆਂ ਗੱਲਾਂ, ਹੁਣ ਉਹਦੇ 'ਚ ਕੀ ਮੇਨ ਪੁਆਇੰਟ ਕੀ ਸੀ ਵੀ ਇੱਕ ਹੀ ਥਾਂ ਤੋਂ ਗੱਲ ਲਗਭਗ ਟਰੈਵਲ ਹੋਈ ਸੀ, ਉੱਥੋਂ ਸੁਣ ਕੇ ਹਰ ਇੱਕ ਨੇ ਆਪਣੀ ਆਪਣੀ ਬਣਾ ਕੇ ਗਾਂਹ ਦੱਸੀ ਸੀ,
1: ਆਪਣਾ ਆਪਣਾ ਵਰਜ਼ਨ ਦੇ ਦਿੱਤਾ।
0: ਹਾਂ, ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਹਾਂਜੀ ਮਤਲਬ ਮੈਂ ਰੇਡੀਓ ਤੋਂ ਅਤੇ ਆਹ ਮੈਨੂੰ ਤੁਹਾਡੇ ਕੋਲ ਇਨਫੋਰਮੇਸ਼ਨ ਚਾਹੀਦੀ ਆ, ਅਤੇ ਫਿਰ ਉਹਨਾਂ ਨੇ ਦੱਸਿਆ ਵੀ ਨਹੀਂ ਭਾਈ ਅਸੀਂ ਤਾਂ ਨਹੀਂ ਅਸੀਂ ਨਹੀਂ ਵੇਖਿਆ ਕੁਛ ਵੀ, ਇਹ ਤਾਂ ਮਤਲਬ ਉੱਥੋਂ ਆਪਾਂ ਸੁਣਿਆ। ਉਹ ਜਿਹੜਾ ਵੇਖਣ ਵਾਲਾ ਸੀਗਾ, ਹੈਰਾਨੀ ਦੀ ਗੱਲ ਹੈ ਵੀ ਉਹ ਇੱਕ ਹੀ ਬੰਦਾ ਸੀ, ਜਾਂ ਇੱਕ ਬੰਦਾ ਨਹੀਂ ਜਾਂ ਇੱਕ ਕਹਿ ਲਓ ਬੰਦਾ ਤਾਂ ਲੱਭਾ ਹੀ ਨਹੀਂ ਹਲੇ, ਉਹ ਇੱਕ ਹੀ ਸਰੋਤ ਸੀ ਵੀ ਉਹਨਾਂ ਨੇ ਉੱਥੋਂ ਪੜ੍ਹ ਕੇ ਉਹਨੂੰ ਆਪਣੀ ਬਣਾ ਕੇ ਗਾਂਹ ਦੱਸਿਆ, ਦੂਸਰੇ ਨੇ ਆਪਣੀ ਅਤੇ ਤੀਸਰੇ ਨੇ ਆਪਣੀ। ਇਨਸਾਨ ਇਸ ਤਰੀਕੇ ਦੇ ਨਾਲ, ਮੈਂ ਫਿਰ ਕੱਲ੍ਹ ਦੀ ਸੋਚ ਰਿਹਾ ਹਾਂ ਵੀ ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਇਹਦੇ ਉੱਤੇ ਮੈਂ ਮੋਰ ਲਾ ਦਾਂ ਦਵਾਦਾ ਭੱਜ ਕੇ।
1: ਹਾਂ, ਔਰ ਐਕਸੈਪਟੈਂਸ ਵੀ ਕਈ ਵਾਰੀ ਆਪਾਂ ਖੋਜ ਰਹੇ ਹੁੰਦੇ ਹਾਂ, ਜੇ ਅਗਰ ਕੋਈ ਗੱਲ ਤੁਸੀਂ ਕਨਵਿੰਸ ਹੋ ਗਏ ਉਸ ਗੱਲ ਤੋਂ, ਹੈ ਨਾ, ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਈ, ਤੁਸੀਂ ਕਨਵਿੰਸਡ ਹੋ, ਤੁਸੀਂ ਨਹੀਂ ਪਤਾ ਕੀਤਾ ਕਿਹੜੇ ਸੋਰਸ ਤੋਂ ਆਈ ਹੈ ਕੀ ਹੈ, ਪਰ ਤੁਸੀਂ ਕਨਵਿੰਸਡ ਹੋ ਕਿ ਹਾਂ ਇਹ ਸੱਚ, ਫਿਰ ਤੁਸੀਂ ਕੋਸ਼ਿਸ਼ ਕਰੋਗੇ ਕਿ ਆਪਣੇ ਨਾ ਵੋਟ ਵਧਾਓ, ਕਿ ਮੈਂ ਅੱਗੇ ਦੱਸਾਂ ਕਿ ਤੁਸੀਂ ਉਨੀ ਐਕਸਾਈਟਮੈਂਟ ਨਾਲ ਉਨੀ ਚਾਅ ਨਾਲ ਦੱਸੋ, ਅਤੇ ਤੁਸੀਂ ਅੱਗੇ ਜਿਹੜਾ ਜਿਹਨੂੰ ਤੁਸੀਂ ਦੱਸ ਰਹੇ ਹੋ ਉਸ ਤੋਂ ਵੀ ਤੁਸੀਂ ਇਹ ਐਕਸਪੈਕਟ ਕਰੋਗੇ ਕਿ ਉਹ ਬੰਦਾ ਤੁਹਾਡੀ ਹਾਂ 'ਚ ਹਾਂ ਮਿਲਾਏ, ਜੇ ਉਹਨੇ ਨਾ ਮਿਲਾਈ ਫਿਰ ਤੁਹਾਨੂੰ ਫਿਰ ਉੱਥੇ ਤੁਸੀਂ ਫਿਰ ਐਡ ਔਨ ਕਰੋਗੇ ਉਹਦੇ 'ਚ ਦਿਸ ਦੈਟ, ਕਿ ਤਾਂ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਉਸ 'ਚ ਵੋਟ 'ਚ ਲੈ ਲਾ ਕਿ ਹਾਂ ਇਹ ਗੱਲ, ਹਾਂ ਹਾਂ ਇਹ ਵਾਕਈ, ਹੈ ਨਾ, ਮੈਨੂੰ ਵੀ ਇੱਦਾਂ ਹੀ ਲੱਗਿਆ।
0: ਸੋਹਣਾ ਲੱਗਦਾ ਨਾ।
1: ਹਾਂ, ਉਹੀ ਹੈ ਕਿ ਤੁਹਾਨੂੰ ਇੱਕ ਤੁਸੀਂ ਮਤਲਬ ਮੈਨੂੰ ਲੱਗਦਾ ਅੱਗੇ ਤੁਸੀਂ ਦੱਸਦੇ ਵੀ ਤਾਂ ਹੀ ਹੋ ਕਿ ਤੁਸੀਂ ਐਕਸੈਪਟੈਂਸ ਭਾਲ ਰਹੇ ਹੁੰਦੇ ਹੋ ਸਾਹਮਣੇ ਵਾਲੇ ਤੋਂ ਕਿ ਹਾਂ ਤੇਰਾ ਕੀ ਵਿਚਾਰ ਹੈ, ਆਲਦੋ ਤੁਹਾਡੇ ਆਲਰੇਡੀ ਇੱਕ ਤੁਹਾਡਾ ਮਤਲਬ

0: ਉਹਦਾ ਪੋਜ਼ਿਟਿਵ ਨਹੀਂ ਸੁਣਨ ਲਈ ਬੈਠੇ ਹੋ, ਉਹਦੇ ਵੱਲੋਂ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਹਾਂ 'ਚ ਹਾਂ ਮਿਲਾਏ।
1: ਇਨਸਾਨ ਨਾ ਬੜਾ ਸਮਾਰਟ ਆ, ਇਨਸਾਨੀ ਦਿਮਾਗ ਤੋਂ ਹੀ ਇੱਕ ਮਤਲਬ ਸਿੰਪਲ ਜੀ ਇਗਜ਼ਾਮਪਲ ਆਪਾਂ ਲੈਂਦੇ ਹਾਂ, ਆਪਣੇ ਆਪਣੀ ਸਾਰਿਆਂ ਦੀ ਇਹ ਇਗਜ਼ਾਮਪਲ ਹੋਰ ਨਿਬੜੂਗੀ। ਮੰਨ ਲਓ ਤੁਹਾਨੂੰ ਮੈਂ ਕੋਈ ਵੀਡੀਓ ਭੇਜੀ, ਤੁਹਾਨੂੰ ਮੈਂ ਵਟਸਐਪ 'ਤੇ ਕੋਈ ਫੋਟੋ ਭੇਜੀ ਵਟਸਐਪ ਦੇ ਉੱਤੇ, ਅਤੇ ਤੁਸੀਂ ਉਸੇ ਵੇਲੇ ਸੋਚ ਕੇ ਅਤੇ ਕਿਸੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਅੱਗੇ ਫੋਰਵਰਡ ਕਰੋਗੇ,
0: ਕਰੈਕਟ,
1: ਪਰ ਹਰ ਇੱਕ ਨੂੰ ਨਹੀਂ ਕਰੋਗੇ।
0: ਹਰ ਇੱਕ ਨੂੰ
1: ਤੁਹਾਨੂੰ ਮੈਂ ਅਗਲੀ ਪੋਸਟ ਕਿਸੇ ਦੀ ਆਊਗੀ, ਤੁਸੀਂ ਉਹਨਾਂ ਦੋਵਾਂ ਨੂੰ ਨਹੀਂ ਕਰੋਗੇ, ਕਿਸੇ ਹੋਰ ਨੂੰ ਕਰੋਗੇ ਤੁਸੀਂ। ਸੋ ਇੱਦਾਂ ਹੀ ਗੱਲਾਂ ਨੇ, ਕਹਿਣ ਦਾ ਮਤਲਬ ਇਹ ਕਿ ਆਪਾਂ ਨਾ ਆਈਡੈਂਟੀਫਾਈ ਕਰਕੇ ਰੱਖੇ ਆਪਣੇ ਸਰਕਲ ਦੇ ਲੋਕ, ਸਾਨੂੰ ਪਤਾ ਵਾ, ਇਨਸਾਨ ਨੂੰ ਪਤਾ ਵੀ ਕਿਹੜੀ ਗੱਲ ਕਿਹਦੇ ਮਤਲਬ ਦੀ ਆ ਅਤੇ ਕਿਹੜੀ ਨੂੰ ਕਿੱਥੋਂ ਤੱਕ ਹਾਸੇ ਮਜ਼ਾਕ ਵਾਲੀ ਗੱਲ ਹੋਊਗੀ, ਤੁਸੀਂ ਉਹੋ ਜਿਹੇ ਬੰਦੇ ਨੂੰ ਪਹੁੰਚਾਓਗੇ। ਠੀਕ ਆ, ਕੋਈ ਕਿਸੇ ਕਿਸਮ ਦੀ ਕੋਈ ਨਿਊਜ਼ ਹੋਊਗੀ ਹਾਰਡਕੋਰ, ਉਹ ਤੁਸੀਂ ਉਸ ਤਰ੍ਹਾਂ ਦੇ ਬੰਦੇ ਨੂੰ ਭੇਜੋਗੇ। ਠੀਕ ਆ, ਕਿਸੇ ਕਿਸਮ ਦੀ ਕੋਈ ਬਾਲੀਵੁੱਡ ਦੀ ਕੋਈ ਗੱਲਬਾਤ ਹੋਊਗੀ, ਕੋਈ ਸਪੋਰਟਸ ਦੀ ਗੱਲ ਹੋਊਗੀ, ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਉਸ ਬੰਦੇ ਨੂੰ ਭੇਜੋਗੇ ਜਿਹੜਾ ਸਪੋਰਟਸ ਬਾਰੇ ਇੰਟਰਸਟ ਰੱਖਦਾ। ਹੈ ਨਾ, ਕਰਦੇ ਨਾ ਆਪਾਂ ਇੱਦਾਂ। ਸੋ ਇਸ ਕਰਕੇ
0: ਜਿਹੜੀ ਹਰ ਇੱਕ ਚੀਜ਼,
1: ਹਾਂ, ਜਿਹੜੀ ਆਪਾਂ ਗੱਲਬਾਤ ਵੀ ਕਰਦੇ ਨਾ, ਆਪਾਂ ਕੋਈ ਮੰਨ ਲਓ ਕੋਈ ਚੁਗਲੀ ਕਹਿ ਲਓ ਜਾਂ ਵਾਰਤਾਲਾਪ ਕਹਿ ਲਓ ਜਾਂ ਗੱਪਸ਼ਪ ਕਹਿ ਲਓ, ਉਹ ਵੀ ਆਪਾਂ ਬੰਦਾ ਕੁ ਬੰਦਾ ਵੇਖ ਕੇ ਹੀ ਕਰਦੇ ਹਾਂ ਵੀ ਆਹ ਗੱਲ ਜਿਹੜੀ ਆ ਇਸ ਬੰਦੇ ਨੇ ਬੜੇ ਸਵਾਦ ਦੇ ਨਾਲ ਸੁਣਨੀ ਆ, ਇਹਨੂੰ ਸੁਣਾਉਂਦੇ ਹਾਂ। ਆਪਾਂ ਹਰ ਇੱਕ ਨੂੰ ਨਹੀਂ ਉਹ ਗੱਲ ਸੁਣਾਉਂਦੇ, ਕਿਉਂਕਿ ਸਾਡੇ ਕੋਲ ਬੜੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਦੇ ਵਿੱਚੋਂ ਉਹ ਵਾਲੀ ਗੱਲ ਕੱਢ ਕੇ ਆਪਾਂ ਉਸ ਬੰਦੇ ਨਾਲ ਸੁਣਾਉਣੀ ਆ ਜਿੱਥੇ ਉਹ ਲੜੀ ਤੁਹਾਡੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤੁਰੇ। ਇਸ ਤਰੀਕੇ ਦੇ ਨਾਲ ਇੱਕ ਜਿਹੜੀ ਮੈਂ ਕਹੂੰਗਾ ਵੀ ਇੱਕ ਉਹ ਨੈੱਟ ਬੁਣਦਾ ਜਾਂਦਾ,
0: ਨੈੱਟਵਰਕਿੰਗ ਹੋ ਗਈ,
1: ਹੈ ਨਾ, ਅਤੇ ਹੌਲੀ ਹੌਲੀ ਤੁਹਾਡੇ ਲੋਕ ਜਿਹੜੇ ਨੇ ਉਹ ਆਇਡੈਂਟੀਫਾਈਡ ਹੁੰਦੇ ਨੇ ਵੀ ਕਿਹੜਾ ਕਿੱਥੇ ਕਿੱਦਾਂ ਕਿੰਨੀ ਕੁ ਕਪੈਸਿਟੀ ਰੱਖਦਾ, ਕਿੰਨੀ ਕੁ ਮੇਰੀ ਉਹਨੇ ਗੱਲ ਸੁਣਨੀ ਆ, ਕਿਹੜੀ ਹੱਦ ਤੱਕ ਸੁਣਨੀ ਆ। ਸੋ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਜਾਣ ਪਛਾਣ ਦੇ ਵਿੱਚ ਆਇਡੈਂਟੀਫਾਈ ਕਰਦੇ। ਅਤੇ ਤੁਸੀਂ ਜੇ ਵੇਖੋ ਤਾਂ ਹੁਣ ਇਹਨੂੰ ਤੁਸੀਂ ਸੋਚ ਕੇ ਵੇਖੋ ਕਿ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਨੇ ਉਹ ਇਸੇ ਹੀ ਨੈੱਟਵਰਕਿੰਗ ਦੇ ਨਾਲ ਜੁੜੇ ਨੇ। ਤੁਸੀਂ ਕਿਹੜੀਆਂ ਗੱਲਾਂ ਕਿਹਦੇ ਨਾਲ ਕੀਤੀਆਂ, ਉਹਨੇ ਗਾਹਾਂ ਕਿਹਦੇ ਨਾਲ ਕੀਤੀਆਂ, ਹੈ ਨਾ। ਆਪਾਂ ਜਦੋਂ ਕਦੀ ਕਿਸੇ ਨੂੰ ਮਿਲਦੇ ਹਾਂ ਤਾਂ ਉਹ ਕਹਿੰਦੇ ਨਾ ਆਏ ਫਲਾਣੇ, ਤੁਹਾਨੂੰ ਮੈਂ ਦੱਸਿਆ ਸੀ ਨਾ ਉਹ ਜਿਹੜੀ ਉੱਥੇ ਉਹ ਰੈਫਰੈਂਸ ਮੈਚ ਕਰਕੇ ਨੈੱਟ ਬਣ ਗਿਆ ਨਾ। ਅਸੀਂ ਇਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਜਿੱਦਾਂ ਆਪਣਾ ਵਾਈਫਾਈ ਮੰਨ ਲਓ ਜੁੜਿਆ ਵਾ, ਇੱਦਾਂ ਆਪਾਂ ਸੋ ਇਸੇ ਤਰੀਕੇ ਦੇ ਨਾਲ ਆਪਾਂ ਸਾਡੀ ਆਪਸ ਦੇ ਵਿੱਚ ਕਦੀ ਕੋਈ ਸਾਂਝ ਨਹੀਂ ਆ, ਸਾਡੀ ਆਪਸ ਦੇ ਵਿੱਚ ਸਾਂਝ ਸਿਰਫ ਗੱਲਾਂ ਬਾਤਾਂ ਦੀ ਹੀ ਆ। ਅਤੇ ਗੱਲਾਂ ਬਾਤਾਂ ਜਦੋਂ ਨੈਗੇਟਿਵ ਚੱਲ ਜਾਂਦੀਆਂ ਨੇ, ਜਦੋਂ ਆਪਾਂ ਆਪਣੀ ਓਥੈਂਟਿਸਿਟੀ ਗਵਾ ਦਿੰਦੇ ਹਾਂ, ਕਈ ਬੰਦੇ ਹੁੰਦੇ ਹੀ ਆ ਨਾ ਜਿਨ੍ਹਾਂ ਦੇ ਬਾਰੇ ਇਹ ਚੀਜ਼ ਤੈਅ ਹੁੰਦੀ ਆ ਵੀ ਯਾਰ ਇਹਦੀ ਉਹਦੀ ਕਦੀ ਸੁਣਦਾ ਤੂੰ, ਉਹ ਤਾਂ ਸਿਰੇ ਦਾ ਗੱਪੀ ਆ ਨਾ, ਉਹਦੀ ਕਦੀ ਸੁਣਦਾ, ਲੈ ਉਹ ਤਾਂ ਉਹਨੇ ਤਾਂ ਇੱਦਾਂ ਦੀਆਂ ਕਰਨੀਆਂ ਹੁੰਦੀਆਂ। ਪਰ ਕਈ ਬੰਦੇ ਹੁੰਦੇ ਆ ਤੁਸੀਂ ਉਹਨਾਂ ਦੀ ਗੱਲ ਸੁਣੋਗੇ ਤੁਸੀਂ ਉਹਨੂੰ ਵਜਨ ਦਓਗੇ, ਯਾਰ ਉਹਨੇ ਕਹੀ ਆ ਤਾਂ ਠੀਕ ਹੋ ਗਏ।
0: ਭਾਵੇਂ ਮਤਲਬ ਉਹਨਾਂ ਦਾ ਫੇਸ ਵੈਲਿਊ ਬਹੁਤ ਸਟਰੋਂਗ ਹੁੰਦੀ ਹੈ ਤੁਹਾਡੇ ਦਿਮਾਗ 'ਚ ਹੁੰਦੀ ਹੈ ਕਿ ਹਾਂ, ਉਦੋਂ ਫਿਰ ਤੁਸੀਂ ਕ੍ਰੋਸ ਕਰਨ ਦੀ ਵੀ ਨਹੀਂ ਕੋਸ਼ਿਸ਼ ਕਰਦੇ ਕਿ ਜੇ ਉਹਦੇ ਮੂੰਹੋਂ ਸੁਣ ਲਈ, ਜਿਵੇਂ ਪਹਿਲਾਂ ਹੁੰਦਾ ਸੀਗਾ ਆਪਾਂ, ਪਹਿਲਾਂ ਕਿ ਹੁਣ ਵੀ ਇਹੀ ਹੈ ਆਪਣੇ ਘਰ ਦੇ, ਮਤਲਬ ਜਿਵੇਂ ਪਿਓ ਹੈ, ਪਿਓ ਦੀ ਗੱਲ ਆਪਾਂ ਕਦੇ ਵੀ ਨਹੀਂ ਮੋੜਾਂਗੇ, ਹੈ ਨਾ, ਜਿਹੜੀ ਚੀਜ਼ ਕਹਿਤੀ
1: ਜੇ ਉਹਨੇ ਮੁਕਤ ਬਣਾਈ ਆ ਘਰ 'ਚ ਤੇ।
0: ਹਾਂ, ਡਿਪੈਂਡ ਕਰਦਾ, ਹਾਂ,
1: ਕਈ ਪਿਓ ਵੀ ਇਦਾਂ ਦੇ ਹੁੰਦੇ ਉਹ ਜਾ ਡੈਡੀ ਤੂੰ ਪਰ ਤੈਨੂੰ ਛੱਤੀ ਜਰੇ ਕਿਹਾ ਵਾ, ਮਤਲਬ ਨਾ ਐਵੇਂ ਇਹ ਮਲੇਰ ਰਿਸ਼ਤੇ ਇਦਾਂ ਦੇ ਆ ਵੀ ਹਮੇਸ਼ਾ ਰਿਸਪੈਕਟ ਨਾਲ ਲੈਣਾ, ਪਰ ਹਰ ਇੱਕ ਮਾਂ ਪਿਓ ਨੇ ਵੀ ਰਿਸਪੈਕਟ ਨਹੀਂ ਕਮਾਈ ਹੁੰਦੀ, ਉਹਨਾਂ ਨੂੰ ਵੀ ਬੱਚੇ ਜਿਹੜੇ ਉਹ ਪਹਿਲਾਂ ਹੀ ਟੋਕ ਦਿੰਦੇ ਆ ਵੀ ਤੂੰ ਚੁੱਪ ਕਰ। ਨਾਲ ਕਾਲਰ ਆਪਾਂ ਲਈ ਜੀ, ਤੇ ਉਹ ਅੱਜ ਯਾਸੀ ਜਾਣਨਾ ਚਾਹੁੰਦੇ ਨੇ ਕਿ ਬੰਦੇ ਵੱਧ ਚੁਗਲੀਆਂ ਕਰਦੇ ਨੇ ਕਿ ਜਨਾਨੀਆਂ ਵੱਧ ਚੁਗਲੀਆਂ ਕਰਦੀਆਂ ਨੇ, ਤੇ ਸਭ ਤੋਂ ਪਹਿਲਾਂ ਚੁਗਲੀਆਂ ਚੱਲੀਆਂ ਤੇ ਫਿਰ ਆਪਾਂ ਗੁਰਨੇਕ ਜੀ ਨੂੰ ਪਹਿਲਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਆਉਂਦੇ ਰਹੋ, ਤੁਸੀਂ ਕੀ ਹਾਲ ਚਾਲ ਨੇ ਤੁਹਾਡੇ?
2: ਸਤਿ ਸ਼੍ਰੀ ਅਕਾਲ, ਤੁਸੀਂ ਸੁਣਾਓ ਜੀ?
0: ਸਤਿ ਸ਼੍ਰੀ ਅਕਾਲ ਜੀ,
1: ਬਹੁਤ ਵਧੀਆ,
2: ਚਲੋ ਸ਼ੁਕਰ, ਵਾਹਿਗੁਰੂ, ਛੱਡਦੀਆਂ ਗੱਲਾਂ 'ਚ ਰੱਖੇ, ਹੱਸਦੇ ਖੇਡਦੇ ਰਹੋ।
1: ਥੈਂਕ ਯੂ, ਹੋ ਗਏ ਤਿਆਰ, ਚੱਲੇ ਸਕੂਲ?
2: ਮੈਂ ਸਕੂਲ ਦੇ ਅੱਧ 'ਚ ਪਹੁੰਚ ਗਿਆ।
1: ਹਾਂ, ਚਲੋ ਵਧੀਆ, ਥੈਂਕ ਯੂ। ਟਾਈ ਤਾਂ ਨਹੀਂ ਭੁੱਲ ਗਏ?
2: ਟਾਈ ਹੁਣ ਅੱਜ ਕੱਲ੍ਹ ਛੱਡਦੀ ਆ ਲਾਉਣ ਦੀ, ਮੈਨੂੰ ਨਾ ਅਜੰਪਸ਼ਨ ਦੇਤੀ ਉਹ, ਆ ਕਹਿੰਦੇ ਤੇਰੀ ਧੌਣ ਮੋਟੀ ਹੋ ਗਈ।
1: ਹਾਂ, ਇਹ ਵੀ ਗੱਲ ਸਹੀ ਤੁਹਾਡੀ, ਇੱਕ ਹੈਗਾ ਆਪਣਾ ਕੋਮਨ ਮਿੱਤਰ ਹੈ, ਉਹਨੂੰ ਵੀ ਮਿਲੀ ਸੀ ਜਮਚਨ, ਉਹਦੀ ਹੋਰ ਮੋਟੀ ਆ।
2: ਮੈਨੂੰ ਤਾਂ ਇਹ ਵੀ ਹੁਣ ਕਹਿੰਦੇ ਆ ਵੀ ਤੇਰੀ ਹਨਾ ਧੋਣੀ ਹੈ ਨੀ ਤਾਂ ਟਾਈ ਕਿੱਥੇ ਲਾਉਣੀ ਆ।
1: ਉਹ ਤੁਹਾਡੀ, ਉਹ ਤੁਹਾਡੀ ਨਹੀਂ, ਇਹ ਤੇ ਇਹ ਤਾਂ ਐਵੇਂ

0: ਸੜਦੇ ਆ ਗਏ।
1: ਕਿੰਨੇ ਸਾਰੇ ਤੇ ਚੈਲੰਜ ਚੱਲ ਰਹੇ ਮਾਰਕੀਟ ਚ, ਤੁਸੀਂ ਵੀ ਜੁਆਇਨ ਕਰ ਲਓ ਕੋਈ ਚੈਲੰਜ।
2: ਨਾਲੇ ਨਾਲੇ ਰਣਜੋਤ ਜੀ ਹੁਣ ਜਿੱਥੇ ਅਸੀਂ ਪਹੁੰਚ ਗਏ ਨਾ, ਜਿੱਥੇ ਘਰ ਵਾਲੀਆਂ ਟਲੀ ਤੋਂ ਫੜ ਕੇ ਕੁੱਟਦੀਆਂ ਬੰਦੇ
0: ਨੂੰ, ਉਹ ਤਾਂ ਦਿਓ ਤਾਂ ਫਿਰ ਤੇ ਮਫਰਲ ਵੀ ਮਾੜਾ ਆ ਜੀ। ਡੱਡੂ ਕੱਪੜੇ ਧੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
2: ਹਾਂਜੀ ਇੱਥੇ ਇੱਥੇ ਬਸੰਤ ਲਾਲ ਗਾਣਾ ਗਾ ਕੇ ਰੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
0: ਕੁੱਤਾ ਮੱਝਾਂ ਚੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
1: ਮਤਲਬ ਤੁਸੀਂ ਮੰਨ ਰਹੇ ਹੋ ਕਿ ਬੰਦੇ ਕਰਦੇ ਗੌਸਿਪ ਜ਼ਿਆਦਾ?
0: ਨਾ ਵੇਖ ਲਓ।
1: ਹਾਂ
2: ਨਹੀਂ ਨਹੀਂ ਮੈਂ
1: ਨਹੀਂ ਨਹੀਂ
0: ਜਨਾਨੀ ਨੀ ਨਾ ਰਿਸਪੈਕਟ ਸਿੱਖ ਪਾਈ ਤੇ ਇਹਨਾਂ ਨੇ ਮੰਨ ਲਿਆ ਵੀ ਅਸੀਂ ਕਰਦੇ ਹਾਂ।
2: ਮੈਨੂੰ ਥੋੜੀ ਬਹੁਤੀ ਠਰਕ ਸੁਣਦਾ ਹੈਗਾ ਤੇ ਓਦਾਂ ਕਰ ਵੀ ਕਿਤੇ ਹੋ ਜਾਂਦੀ ਹੋਊਗੀ, ਉਹਦਾ ਦੂਜੇ ਨੂੰ ਪਤਾ ਵੀ ਚੁਗਲੀ ਕਰਦਾ ਕੀ ਕਰਦਾ, ਪਰ ਮੇਰੀ ਸਾਡੇ ਦੋਹਾਂ ਦੇ ਮੁਕਾਬਲੇ ਮੇਰੀ ਵਾਈਫ ਨੂੰ ਨੀ ਹੈਗਾ, ਭਾਬੀ ਤੁਹਾਡੀ ਨੂੰ ਨੀ ਹੈਗਾ, ਉਹਨੂੰ ਜਰਾ ਵੀ, ਤੇ ਨਾ ਉਹ ਸੁਣ ਕੇ ਰਾਜੀ ਆ ਤੇ ਨਾ ਕਰਕੇ
0: ਰਾਜੀ। ਬੈਲੈਂਸ ਹੀ ਹੁੰਦਾ ਕਿ ਵੀ ਕੁਦਰਤ ਨੇ ਬੈਲੈਂਸ ਹੀ ਕੀਤਾ ਵੀ ਚੱਲ ਸੁਣ ਨੂੰ ਮਿਲ ਹੀ ਜਾਣੀ ਹੈ ਇੱਕ ਜਣੇ ਕੋਲ। ਮੈਨੂੰ ਸੁਣ ਕੇ ਤੁਸੀਂ ਕਰੋਗੇ ਕੀ ਉਹਨੂੰ,
1: ਐਕਸਚੇਂਜ ਆਫ ਥੌਟਸ ਤੇ ਹੋਣੇ ਚਾਹੀਦੇ ਨਾ।
0: ਸੋ ਅੱਗੇ ਤੁਸੀਂ ਡਿਪੈਂਡ ਕਰਦਾ ਕਿ ਤੁਸੀਂ ਫਿਲਟਰ ਕਰ ਲੋਗੇ ਵੀ ਹਾਂ ਭਾਈ ਆ ਅੱਗੇ ਕਰਨ ਵਾਲੀ ਆ ਜਾਂ ਨਹੀਂ ਕਰਨ ਵਾਲੀ ਤੁਸੀਂ, ਹੈ ਨਾ ਉਹ ਤੋਂ। ਪਰ ਨੌਲੇਜ ਤੇ ਇਦਾਂ ਦੀ ਚੀਜ਼ ਆ ਵੀ ਤੁਸੀਂ ਗ੍ਰਹਿਣ ਕਰਕੇ ਤੇ ਗਾਂਹ ਮੁੜ ਕੇ ਅੱਗੇ ਕਿਤੇ ਪਹੁੰਚਾਉਣੀ ਆ, ਤੁਸੀਂ ਰੱਖ ਨਹੀਂ ਸਕਦੇ,
1: ਰੱਖ ਨਹੀਂ,
0: ਉਹੀ ਤੇ ਤੁਹਾਨੂੰ ਟਿਕਣ ਨਹੀਂ ਦਿੰਦੇ,
1: ਰੱਖ ਕੇ ਕੀ ਕਰੋਗੇ।
0: ਮੈਨੂੰ ਲੱਗਦਾ ਹੀ ਮੈਨੂੰ ਨਾ ਵਾਵਾ ਦਿਨਾਂ ਦੇ ਥੋੜੇ ਜੇ ਮਤਲਬ ਚੁੱਪ ਚੁੱਪ ਜੇ ਆ ਵੀ ਕਈ ਗੱਲਾਂ ਤੋਂ ਨਾ ਮੈਨੂੰ ਲੱਗਿਆ ਹੀ ਵੈਸੇ, ਪਰ ਆ ਚਲੋ ਤੁਹਾਡੇ ਕੋਲ
2: ਮੇਰੀ ਗੱਲ ਏਦਾਂ ਆ, ਮੈਂ ਤੁਹਾਡੇ ਕੋਲ ਕੀਤੀ ਗਾਹ ਨਾ ਕਰਿਓ
0: ਨਹੀਂ, ਚਲੋ ਆਪਾਂ ਕਰਨੀ ਤੇ ਆਪਾਂ ਕਿਹਦੇ ਨਾਲ ਆ, ਪਰ ਓਦਾਂ ਆ ਵੀ ਚਲੋ ਸੋਹਣੀ ਬਣੀ ਸੀ ਤੇ ਵਧੀਆ ਉਹ ਨਜ਼ਰ ਹੀ ਲੱਗਣ ਵਾਲੀ ਗੱਲ ਹੋ ਜਾਂਦੀ ਆ ਕਿ
1: ਵਧੀਆ ਚੁਟਕਲੇ ਆ ਰਹੇ ਸੀ।
0: ਸ਼ਰਾਬ ਉਹਦਾ ਸ਼ਰਾਬ ਉਹਦਾ ਸੈਮੀ ਦੀ ਗੰਦੀ ਆ ਰਹੇ ਤੇ ਪਤਾ ਹੀ ਆ, ਪਰ ਚਲੋ ਏਦਾਂ ਨਹੀਂ ਕਰਨਾ ਚਾਹੀਦਾ,
2: ਏਦਾਂ ਨਹੀਂ ਸੀ ਕਰਨਾ ਚਾਹੀਦਾ। ਚਲੋ ਬਸੰਤ ਲਾਲ ਦੀ ਤਾਂ ਥੋੜੀ ਖਰੀ ਆ, ਹੈਗੀ ਤਾਂ ਉਹਦੀ ਵੀ ਗੰਦੀ
0: ਆ। ਅੱਗੇ ਅੱਗੇ ਵੀ ਨਾ ਇੱਕ ਦੋ ਵਾਰੀ ਇੱਕ ਦੋ ਪਾਰਟੀਆਂ ਤੇ ਮੈਂ ਵੇਖਿਆ ਵੀ ਉਹ ਵਧੀਕੀਆਂ ਜਿਹੀਆਂ ਬੜੀਆਂ ਕਰਦਾ, ਪਰ ਉਹ ਚੁੱਪ ਕੀਤਾ ਰਹਿੰਦਾ ਉਹ ਬੰਦਾ ਭਲਾ, ਪਰ ਹੁਣ ਚਲੋ ਕਿੰਨਾ ਕੁ ਚਿਰ ਬੰਦਾ ਬਰਦਾਸ਼ਤ ਕਰੇ। ਆਹੋ ਨਹੀਂ ਪਰ ਚਲੋ ਕਿਤੇ ਨਾ ਕਿਤੇ ਉਹਦੇ ਨਿਕਲੀ ਆ ਨਾ ਗੱਲ, ਉਹ ਆਉਂਦੇ ਹੁੰਦੇ ਆ ਵੀ ਕਿਤੇ ਧੂੰਆਂ ਅੱਗ ਲੱਗੀ ਹੋਵੇ ਤੇ ਫੇਰ ਹੀ ਧੂੰਆਂ ਨਿਕਲਦਾ, ਕਿਤੇ ਨਾ ਕਿਤੇ ਤਾਂ ਆਈ ਹੋਊਗੀ। ਮੈਂ ਤੁਹਾਡੇ
2: ਨਾਲ
0: ਨਹੀਂ, ਮੈਂ ਤੇ ਕਿੰਨਾ ਕਰਨੀ ਆ, ਮੈਂ ਤੇ ਜਸ਼ਨ ਵੱਧ ਤੋਂ ਵੱਧ ਕਰੂ।
2: ਜਲੰਧਰ
0: ਚਲੋ ਇੰਨਾ ਵੀ ਨੀ ਕਰਦੇ, ਇਹਦੇ ਨਾਲ ਵੀ ਕਿਉਂ ਕਰਨੀ ਆ। ਚਲੋ
2: ਜਿਹੜੀ ਚੁਗਲੀ ਕਰਦੇ ਨਾ ਉਹਨਾਂ ਦੀ ਚੁਗਲੀ ਚੋ ਪਹਿਲਾਂ ਜੇ ਕਿਤੇ ਉਹਨਾਂ ਨੂੰ ਕਿਤੇ ਤੁਸੀਂ ਆਈਡੈਂਟੀਫਾਈ ਕਰਨਾ ਸ਼ੁਰੂ ਕਰਦੇ ਹੋ ਇਹ ਗੱਲ ਕਿੱਥੋਂ ਨਿਕਲੀ, ਜਦੋਂ ਝੂਠੇ ਪੈਂਦੇ ਨਾ ਤੇ ਫਿਰ ਉਹਨਾਂ ਦਾ ਪੈਟ ਡਾਲ ਹੁੰਦਾ।
0: ਅਸੀਂ ਚੱਲ ਨਹੀਂ ਕਰਾਂਗੇ ਤੇ ਕੋਈ ਹੋਰ ਕਰ ਦੂ।
2: ਹੋਰ ਕਰ ਦੂਗਾ ਤੇ ਜਦੋਂ ਇਹ ਇਹ ਵਿੱਚ ਚੀਜ਼ਾਂ ਆਉਣ ਲੱਗ ਪੈਂਦੀਆਂ ਨਾ ਜੀ ਤੇ ਫਿਰ ਸਮਝ ਲਓ ਚੁਗਲੀ ਆ ਤੇ ਇਹ ਚੁਗਲੀਆਂ ਮਜ਼ਾ ਜ਼ਰੂਰ ਦਿੰਦੀਆਂ ਪਰ ਮੈਂ ਕਹਿੰਦਾ ਇਹਨਾਂ ਦੇ ਨਾਲ ਲੋਕਾਂ ਦੇ ਘਰ ਵੀ ਟੁੱਟ ਜਾਂਦੇ ਆ ਮੈਂ ਇੱਕ ਨਿੱਜੀ ਤੌਰ ਤੇ ਪਰਿਵਾਰ ਨੂੰ ਜਾਣਦਾ ਆ ਉਹ ਦੋਵਾਂ ਭਰਾਵਾਂ ਦਾ ਇੰਨਾ ਕੁ ਪ੍ਰੇਮ ਹੁੰਦਾ ਸੀਗਾ ਜਿਹੜਾ ਛੋਟਾ ਸੀਗਾ ਬ੍ਰਦਰ ਉਹਨਾਂ ਦਾ ਉਹ ਅਨਮੈਰਿਡ ਸੀ ਜਿਹੜਾ ਵੱਡਾ ਸੀ ਉਹ ਮੈਰਿਡ ਸੀ ਕਿਸੇ ਨੇ ਉਹ ਜਾਣੀ ਆਪਣੀ ਭਰਜਾਈ ਨੂੰ ਵੱਡੀ ਨੂੰ ਮਾਵਾਂ ਵਾਂਗ ਹੀ ਸਮਝਦਾ ਸੀ ਔਰ ਕਦੇ ਹੋ ਹੀ ਨੀ ਸਕਦਾ ਵੀ ਉਹ ਕਿਸੇ ਤਰ੍ਹਾਂ ਕੋਈ ਉਹਨਾਂ ਦਾ ਗਲਤ ਰਿਸ਼ਤਾ ਹੋਵੇ ਕਿਸੇ ਨੇ ਇਹੋ ਜਿਹੀ ਚੁਗਲੀ ਮਾਰੀ ਔਰ ਉਹ ਉਹ ਭਰਾ ਆਪਸ ਚ ਸਿਰ ਪਾੜਨ ਤੱਕ ਚੱਲ ਗਏ ਤੇ ਉਹ ਪਰਿਵਾਰ ਖੇਰੂ ਚੱਲ
0: ਗਿਆ ਅੱਛਾ
2: ਇਸ ਕਰਕੇ ਹਾਂ ਇਹ ਨੀ ਸੱਚੀ ਗੱਲ ਆ ਤੇ ਉਹ ਪਰਿਵਾਰ ਨੂੰ ਬਥੇਰਾ ਬਹਿ ਕੇ ਬਾਅਦ ਚੋਂ ਗੱਲਾਂ ਪਤਾ ਵੀ ਲੱਗੀਆਂ ਪਰ ਇਹ ਜਿਹੜੀ ਸ਼ੱਕ ਆ ਨਾ ਇਹ ਜਿਹੜੀ ਏਦਾਂ ਦੀ ਚੁਗਲੀ ਆ ਉਹਦੇ ਵਿੱਚ ਹੁਣ ਕੋਈ ਪ੍ਰੂਫ ਨੀ ਹੋ ਸਕਦੇ ਹਨਾ ਤੇ ਉਹ ਜਿੰਨਾ ਨੇੜੇ ਹੋ ਗਿਆ ਪਰ ਮੁੜ ਕੇ ਉਹ ਚੀਜ਼ਾਂ ਰਹੀਆਂ ਹੀ ਤੇ ਉਸ ਇਨਸਾਨ ਨੂੰ ਜਿਹੜਾ ਬੰਦਾ ਸੀ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀਗਾ ਤੇ ਜਾਣੀ ਕਈ ਵਾਰੀ ਨਾ ਆਪਾਂ ਏਦਾਂ ਦੀ ਹਾਸੇ ਮਜ਼ਾਕ ਜਾਂ ਉਦਾਂ ਕਰ ਦਿੰਦੇ ਆ ਗੱਲ ਪਰ ਉਹਦੇ ਉਹਦੇ ਇਫੈਕਟ ਏਡੇ ਕੁ ਵੱਡੇ ਤੇ ਮਾਰੂ ਪੈਂਦੇ ਆ ਵੀ ਲੋਕਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਆ
0: ਨਹੀਂ ਇੱਦਾਂ ਹੀ ਬਈ ਇਹ ਵੇਖੋ ਇਹ ਜਿਹੜਾ ਕਈਆਂ ਨੂੰ ਐਡਾ ਭੈੜਾ ਚਸਕਾ ਪੈਂਦਾ ਵਾ ਨਾ ਇਸ ਚੀਜ਼ ਦਾ ਵੀ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਹਿੰਦਾ ਵੀ ਉਹਦੇ ਨਾਲ ਨੁਕਸਾਨ ਕੀ ਹੈ ਥੈਂਕ ਯੂ ਭਾਜੀ ਥੈਂਕ ਯੂ ਤੁਹਾਡਾ ਕਾਲ
1: ਥੈਂਕ ਯੂ
2: ਦੂਜੀ ਗੱਲ ਇਹ ਆ ਬਈ ਇੱਕ ਗੱਲ ਵੀ ਜਿਹੜੀ ਆ ਡੋਨਲਡ ਟਰੰਪ ਜੀ ਕਰਦੇ ਉਹਨੂੰ ਕੀ ਕਹਿੰਦੇ ਆ
0: ਉਹ ਤੇ ਮਤਲਬ ਜੱਗੋ ਤੇਰੇ ਹੁਣ ਅੱਜ ਮੈਚ ਦੇ ਵਿੱਚ ਵੀ ਤੁਸੀਂ ਸੁਣ ਲਈਆਂ ਹੋਣੀਆਂ ਵਾ ਅੱਜ ਸਵੇਰੇ ਸਵੇਰੇ ਕੀ ਕਰਨ ਡੇ ਉਦੋਂ ਉਹਨਾਂ ਨੇ ਉਧਰੋਂ ਆਪਣਾ ਜਿਹੜਾ ਉਹ ਟਰੋਫੀ ਟਰੂਫੀ ਫੜਨੀ ਫੋਟੋਆਂ ਖਿਚਾਉਣੀਆਂ ਤਾਂ ਉਹ ਪਰੇ ਨਹੀਂ ਹੋਣ ਡਿਆ ਸੋ ਆਪਣਾ ਇੱਕ ਇੱਕ ਸਟੇਜ ਸੀ ਜਦੋਂ ਇਹ ਮਜ਼ਾਕ ਕਰਦੇ ਹੁੰਦੇ ਸੀ ਉਹਨੂੰ ਆਪਣੇ ਜੋ ਬਾਈਡਨ ਨੂੰ ਵੀ ਉਹ ਬਜ਼ੁਰਗ ਹੋ ਗਿਆ ਜੀ ਉਹਨੂੰ ਪਤਾ ਨਹੀਂ ਲੱਗਦਾ ਹਨਾ ਉਹਨੂੰ ਫੜ ਕੇ ਮੈਂ ਪਰੇ ਕੀਤਾ ਜਾਂ ਕਿੱਦਾਂ ਹੁੰਦਾ ਵੀ ਸੀ ਤੇ ਅੱਜ ਉਹਨੇ ਉਦਾਂ ਦੀਆਂ ਹਰਕਤਾਂ ਕੀਤੀਆਂ ਉੱਥੇ ਸੋ ਹੋਰ ਡਰੈਸਿੰਗ ਰੂਮ ਚੋਂ ਵੀ ਬਥੇਰੀਆਂ ਹੋਣੇ ਮੈਂ ਵੇਖ ਰਿਹਾ ਨਾਲ ਨਾਲ ਡਰੈਸਿੰਗ ਰੂਮ ਚੋਂ ਵੀ ਬਥੇਰੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ ਕਿਉਂਕਿ ਪਿਛਲੇ ਦਿਨ ਇਹਨੇ ਸਪੇਨ ਦੇ ਖਿਲਾਫ਼ ਵੀ ਕੀਤੀ ਸੀ ਬਿਆਨਬਾਜ਼ੀ ਅਤੇ ਹੁਣ ਅੱਜ ਸਪੇਨ ਜਿੱਤ ਗਿਆ ਵਾ ਹੁਣ ਉਹਨਾਂ ਦੇ ਨਾਲ ਹੀ ਉੱਥੇ ਬਹਿਣਾ ਪੈਣਾ ਤੁਹਾਨੂੰ ਹਾਂ ਸੋ
1: ਕਈ ਵਾਰੀ ਹੁੰਦਾ ਕਿ ਨਾ ਆਪਾਂ ਗੱਲਾਂ ਕਰ ਦਿੰਦੇ ਮੁੜ ਕੇ ਉੱਥੇ ਹੀ ਆਪਾਂ ਨੂੰ ਆਪਾਂ ਫਸ ਜਾਂਦੇ ਹਾਂ
0: ਹਾਂ ਨਹੀਂ ਮਤਲਬ ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਜਿਹੜੀ ਮਿੰਟੋ ਮਿੰਟੀ
1: ਹੁਣ ਮਿਲਣਾ ਹੀ ਹੈ ਇਹਨਾਂ ਨੇ ਵੀਕਐਂਡ ਤੇ
0: ਜਿੱਦਾਂ ਦਾ ਮੂੰਹ ਬਣਾਈ ਫਿਰਦਾ ਮੈਨੂੰ ਕਬਜ਼ ਤੇ ਉਹਨੂੰ ਪੱਕਾ ਹੋਈ ਆ ਹਾਂਜੀ
1: ਨਹੀਂ ਅਸੀਂ ਕਿਹੜਾ ਦੱਸ ਰਿਹਾ ਉਹਨਾਂ ਨੂੰ
2: ਚਲੋ ਛੁਡਾਉਣਾ ਵੀ ਤੁਸੀਂ ਆ
1: ਨਹੀਂ ਅਸੀਂ ਤੇ ਸਾਈਡ ਖੜੇ ਹੋ ਕੇ ਸਵਾਦ ਲੈਣੇ
2: ਗੱਲ ਇੱਦਾਂ ਆ ਦੇਖੋ ਨਾਲਾ ਜਿਹਾ ਹੈ ਪੰਜਾਬੀ ਦਾ ਵਿੱਚ ਫੈਸਲਾ ਕਰਾਉਣੇ ਵਾਲੇ ਠੋਕੇ ਜਾਣਗੇ
0: ਕਾਫੀ ਹੱਦ ਤੱਕ ਆਪਾਂ ਨੂੰ ਇੱਕ ਨਮੂਨਾ ਪਤਾ ਲੱਗ ਗਿਆ ਹੋਊਗਾ ਵੀ ਕਿਹੜੇ ਤਰੀਕੇ ਦੇ ਨਾਲ ਗੱਲਾਂ ਕਿੱਦਾਂ ਟਰੈਵਲ ਕਰਦੀਆਂ ਪਤਾ ਸਾਨੂੰ ਸਾਰੇ ਨੇ ਆਪਾਂ ਸਾਰੇ ਇੱਦਾਂ ਹੀ ਕਰਦੇ ਹਾਂ ਸੋ ਇਹੋ ਹੀ ਉਹ ਗੱਲਾਂ ਬਾਤਾਂ ਹੁੰਦੀਆਂ ਜਿੱਦਾਂ ਦੇ ਨਾਲ ਗੱਲ ਦੀ ਕਦੋਂ ਲੱਲ ਬਣ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕਿੱਦਾਂ ਨਿਕਲ ਕੇ ਅਤੇ ਆਪਾਂ ਜਿਹੜੇ ਵੇਖਣ ਸੁਣਨ ਵਾਲੇ ਨੇ ਪਰ ਇਹਦੇ 'ਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਜੇ ਮਾੜੀ ਮੋਟੀ ਕਿਸੇ ਨੇ ਗੁੰਜਾਇਸ਼ ਛੱਡੀ ਹੋਵੇ ਤਾਂ ਉਹ ਚੀਜ਼ ਹੋਰ ਜ਼ਿਆਦਾ ਅਤੇ ਛੇਤੀ ਟਰੈਵਲ ਹੁੰਦੀ ਹੈ ਜਾਂ ਫਿਰ ਬਿਲਕੁਲ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਅਤੇ ਉਹਦੇ ਬਾਰੇ ਤੁਸੀਂ ਮੰਨ ਲੈਂਦੇ ਹੋ ਕਿਉਂਕਿ ਆਪਾਂ ਗੱਲਾਂ ਸੁਣ ਕੇ ਹੀ ਤਾਂ ਧਾਰਨਾ ਬਣਾਉਂਦੇ ਹਾਂ ਹੁਣ ਮੈਂ ਕਿਸੇ ਨਾਲ ਗੱਲ ਕਰੂੰਗਾ ਵੀ ਯਸ਼ ਦਾ ਇੱਦਾਂ ਦਾ ਸੁਭਾਅ ਆ ਹਾਸੇ ਮਜ਼ਾਕ ਵਾਲਾ ਜਿਹੜਾ ਕਦੀ ਨਹੀਂ ਮਿਲਿਆ ਅਤੇ ਉਹਨੂੰ ਉਹ ਰਜਿਸਟਰ ਕਰ ਲੂਗਾ ਮੈਂ ਕਹੂੰਗਾ ਵੀ ਇਹ ਲੜਾਕੀ ਬੜੀ ਆ ਉਹ ਉੱਦਾਂ ਹੀ ਰਜਿਸਟਰ ਕਰ ਲੂਗਾ
1: ਇਹ ਸੈਲੀਬ੍ਰਿਟੀਜ਼ ਦੇ ਵਿੱਚ ਜ਼ਿਆਦਾ ਚੀਜ਼ ਇਹ ਐਗਜ਼ਾਮਪਲ ਫੱਬਦਾ ਹੈ ਕਿ ਕਿਉਂਕਿ ਕਈ ਸੈਲੀਬ੍ਰਿਟੀਜ਼ ਜਿਵੇਂ ਰਿਪੋਰਟਰਸ ਉਹਨਾਂ ਦੀ ਕੋਈ ਵੀ ਗੱਲ ਬਣਾ ਦਿੰਦੇ ਜਾਂ ਕੁਛ ਵੀ ਅਤੇ ਉਹ ਤੁਹਾਡੇ ਦਿਮਾਗ 'ਚ ਇੱਕ ਅਜ਼ੰਪਸ਼ਨ ਜਾ ਜਾਂਦੇ ਜਾਂ ਉਹਨਾਂ ਦੀ ਕਲਿੱਪਸ ਦੇਖ ਕੇ ਕਿਉਂਕਿ ਜਿਨ ਜਿਹਨੂੰ ਆਪਾਂ ਇੱਕ ਮਤਲਬ ਡਾਇਰੈਕਟ ਲੈਵਲ ਤੇ ਮਿਲ ਸਕਦੇ ਆ ਜਾਂ ਗੱਲਬਾਤ ਹੁੰਦੀ ਹੈ, ਉਹ ਫਿਰ ਵੀ ਤੁਸੀਂ ਇੱਕ ਵਾਰੀ ਕ੍ਰੋਸ ਕਰ ਸਕਦੇ ਹੋ ਚੀਜ਼ਾਂ, ਪਰ ਜਿਹੜੀ ਕਿਸੇ ਦੇ ਬਾਰੇ ਅਫਵਾਹ ਉੱਡ ਗਈ ਜਾਂ ਤੁਸੀਂ ਉਹ ਕਨਵਿੰਸ, ਕਈ ਵਾਰੀ ਉਹਦੀ ਰਜਿਸਟਰ ਹੋ ਜਾਂਦੀ ਹੈ ਕਿ ਹਾਂ ਇਹ ਤੇ ਨਾ ਬੜੇ ਰੁੱਖੇ ਸੁਭਾਅ ਦਾ ਲੱਗਦਾ ਹੈ ਜਾਂ ਇਹ ਬੜੀ ਹਸਮੁਖ ਜਿਹੀ ਲੱਗਦੀ ਹੈ ਐਕਟ੍ਰੈਸ, ਤੇ ਉਹ ਚੀਜ਼ ਹੈ।
0: ਆਹ ਇੱਕ ਤੇ ਤੁਹਾਡੀ ਆਪਣੀ ਪਰਸਨਲ ਉਹ ਹੁੰਦੀ ਨਾ,
1: ਜਿਵੇਂ ਮਾਧੁਰੀ ਦੀਕਸ਼ਿਤ ਦਾ ਮੈਨੂੰ ਯਾਦ ਹੈ ਇੰਦੌਰ ਜਦੋਂ ਮੈਂ ਜਰਨਲਿਜ਼ਮ ਕਰ ਰਹੀ ਸੀ ਤੇ ਉਦੋਂ ਮਾਧੁਰੀ ਆਈ ਸੀਗੀ ਪਤਾ ਨਹੀਂ ਕਿਹੜੀ ਮੂਵੀ ਦੇ ਉਸ ਦੇ ਵਿੱਚ, ਤੇ ਇੱਕ ਮੇਰੀ ਫਰੈਂਡ ਗਈ ਸੀਗੀ ਰਿਪੋਰਟਿੰਗ ਕਰਨ, ਤੇ ਉਹ ਵੈਸੇ ਮਾਧੁਰੀ ਦਾ ਕਿੰਨਾ ਹੁੰਦਾ ਕਿ ਸਭ ਨੂੰ ਕਿ ਬੜੀ ਡਾਊਨ ਟੂ ਅਰਥ ਜੀ ਲੱਗਦੀ ਹੈ ਹਨਾ, ਕਿ ਬੜੀ ਹਸਮੁਖ ਜੀ ਲੱਗਦੀ ਹੈ, ਤੇ ਉਹ ਕਹਿੰਦੀ ਕਿ ਮੈਂ ਉਹੀ ਅਜ਼ਮਸ਼ਨ ਲੈ ਕੇ ਗਈ ਸੀ ਕਿ ਬੜੀ ਵਧੀਆ ਹੋਏਗੀ ਫੋਟੋ ਖਿਚਾ ਲਈ ਜਾਂ ਵਧੀਆ ਜਵਾਬ ਦੇ ਲਈ, ਕਹਿੰਦੀ ਇੰਨੀ ਫੇਕ, ਜਿਵੇਂ ਕੈਮਰਾ ਔਨ ਤੇ ਉਹਨੇ ਸਮਾਈਲ ਕਰਨਾ ਹੱਸ ਕੇ, ਤੇ ਜਿਵੇਂ ਕੈਮਰਾ ਆਫ ਪ੍ਰੈਸ ਕਾਨਫਰੰਸ ਤੂੰ ਕੌਣ ਮੈਂ ਕੌਣ, ਤੇ ਉਹ ਲਿਟਰਲੀ ਮਤਲਬ ਹਲਕਾ ਜਿਹਾ ਕੋਈ ਵੀ ਐਨਰਜੀ ਨਹੀਂ ਲਗਾ ਰਹੀ ਸੀ ਆਪਣੀ, ਮਤਲਬ ਪੂਰਾ ਉਹ ਸਿਰਫ ਔਰ ਸਿਰਫ ਕੈਮਰੇ ਵਾਲਾ ਉਹਦਾ ਐਟੀਟਿਊਡ
0: ਸੀ ਐਕਟਿੰਗ,
1: ਤੇ ਉਹ ਚੀਜ਼ ਉਹ ਇੱਕ ਅਸੰਪਸ਼ਨ ਚੇਂਜ ਹੋ ਗਿਆ ਨਾਲ ਦੇ ਨਾਲ ਮਾਧੁਰੀ ਦਾ, ਮਾਧੁਰੀ ਲਈ, ਕਿਉਂਕਿ ਜਿਹੜਾ ਦੱਸ ਰਿਹਾ ਉਹਨੇ ਇੰਨੀ ਕਨਵਿੰਸਿੰਗ ਵੇ 'ਚ ਉਹ ਚੀਜ਼ ਡਿਲੀਵਰ ਕੀਤੀ ਕਿ ਤੁਸੀਂ ਕਨਵਿੰਸ ਹੋ ਗਏ ਵਾਕਈ ਹੋ ਸਕਦਾ ਕਿ
0: ਹਰ ਕੋਈ ਤਾਂ ਮਿਲੂਗਾ ਨਹੀਂ ਨਾ, ਉਹਨੇ ਸੁਣੀਆਂ ਸੁਣਾਈਆਂ ਤੇ ਆਪਾਂ ਗੱਲ, ਨਾਲੇ ਇਹ ਵੀ ਹੋ ਸਕਦਾ ਇਹ ਦੂਸਰਾ ਪੱਖ ਇਹਦਾ ਇਹ ਵੀ ਆ ਵੀ ਹਰ ਰੋਜ਼ ਤੇ ਆਪਾਂ ਵੀ ਸੇਮ ਨਹੀਂ ਹੁੰਦੇ, ਮੰਨ ਲਓ ਮੈਂ ਹਰ ਰੋਜ਼ ਤੇ ਹੱਸਦੇ ਹੱਸਦੇ ਮੂਡ 'ਚ ਮੈਂ ਹੋਊਂ ਨਹੀਂ, ਕਿਸੇ ਦਿਨ ਤੁਸੀਂ ਗੁੱਸੇ 'ਚ ਹੋਣਾ, ਕਿਸੇ ਦਿਨ ਤੁਸੀਂ ਚਿੜਚਿੜੇ ਹੋਣਾ, ਕਿਸੇ ਵਾਰੀ
1: ਬੈਕ ਟੂ ਬੈਕ ਵਿਚਾਰਿਆਂ ਨੂੰ ਮਿਲਦਾ ਹੈ ਕੰਮ,
0: ਡਿਪੈਂਡ ਕਰਦਾ ਕਿਹੜੇ ਦਿਨ ਤੁਸੀਂ ਮਿਲ ਲਿਆ, ਕਿਹੜੀ ਘੜੀ ਮਿਲ ਲਿਆ, ਉੱਦਾਂ ਦੀ ਉਹ ਤੁਹਾਡੀ ਬਣ ਗਈ। ਵੈਸੇ ਖੈਰ ਇਹ ਦੋ ਤਿੰਨ ਹੁਣ ਤੱਕ ਦੀਆਂ ਜਿਹੜੀਆਂ ਸੈਗਮੈਂਟੇਸ਼ਨਸ ਨੇ ਦੋ ਤਿੰਨ ਦੇ ਵਿੱਚ ਆਪਾਂ ਨੂੰ ਵੰਡ ਕੇ ਕਈ ਥਾਵਾਂ ਦੇ ਉੱਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਆਪਾਂ ਵੇਖ ਰਹੇ ਹਾਂ ਵੀ ਰਲ ਗੋਬਲਾ ਵੀ ਹੁੰਦਾ ਵਾ ਵਿੱਚ ਵਿੱਚ, ਤੁਸੀਂ ਕਨਵਰਸੇਸ਼ਨ ਦੇ ਜਿਹੜਾ ਇਹਨੂੰ ਨਖੇੜ ਕੇ ਵੇਖ ਸਕਦੇ ਹੋ। ਜਿੱਥੋਂ ਆਪਾਂ ਚੁਗਲੀਆਂ ਤੋਂ ਗੱਲ ਸ਼ੁਰੂ ਕੀਤੀ ਹੈ, ਚੁਗਲੀਆਂ ਇਜ਼ ਆਲ ਅਬਾਊਟ ਨੈਗਟਿਵਿਟੀ, ਮਤਲਬ ਤੁਸੀਂ ਚੁਗਲੀਆਂ ਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਾਂਗੇ ਵੀ ਉਹਦੀਆਂ ਬੜੇ ਬੜੀਆਂ ਚੰਗੀਆਂ ਚੁਗਲੀਆਂ ਕਰ ਰਹੇ, ਉੱਦਾਂ ਭਾਵੇਂ ਆਪਾਂ ਮਤਲਬ ਹਾਸੇ ਮਜ਼ਾਕ ਨਾਲ ਵਰਤ ਲਈਏ, ਪਰ ਜਿਹੜੀ ਉੱਦਾਂ ਆਪਾਂ ਕਨਵਰਸੇਸ਼ਨ ਇੱਕ ਦੂਸਰੇ ਨਾਲ ਕਰਦੇ ਹਾਂ, ਕਈ ਉਹਨੂੰ ਵੀ ਚੁਗਲੀਆਂ ਕਹਿ ਦਿੰਦੇ, ਪਰ ਉਹ ਬੇਸਿਕਲੀ ਉਹ ਗੱਪਸ਼ਪ ਆ, ਉਹ ਤੁਹਾਡਾ ਆਦਾਨ ਪ੍ਰਦਾਨ ਹੈ ਨਾ ਵੀ ਤੁਸੀਂ ਕਿਹੜੇ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਤੁਸੀਂ ਗੱਲਾਂ ਬਾਤਾਂ ਜਿਹੜੇ ਕਰ ਰਹੇ ਹੋ। ਤੀਸਰਾ ਫਿਰ ਆ ਜਾਂਦਾ ਵਾ ਕਿਸੇ ਦੀ ਨਿੰਦਿਆ ਚੁਗਲੀ, ਆਪਾਂ ਨਿੰਦਿਆ ਚੁਗਲੀ ਇਕੱਠਾ ਵਰਤ ਦਿੰਦੇ, ਪਰ ਉਹ ਆ ਵੀ ਅਫਵਾਹ ਫੈਲਾਉਣਾ ਜਾਂ ਫਿਰ ਕਿਸੇ ਦੀ ਨਿੰਦਿਆ ਕਰਨੀ, ਸੋ ਉਹ ਗੱਲਾਂ ਉਹਨੇ ਜਿਹੜੀਆਂ ਆਪਾਂ ਹੁਣ ਕਰ ਰਹੇ ਹਾਂ ਅਤੇ ਜਿਨ੍ਹਾਂ ਦੀ ਸੱਚਾਈ ਦਾ ਕੋਈ ਪੱਕਾ ਸਬੂਤ ਨਹੀਂ ਆ, ਤੁਸੀਂ ਐਵੇਂ ਫੈਲਾਈ ਜਾਓ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਚੁਗਲੀ ਜ਼ਿਆਦਾਤਰ ਉੱਥੇ ਸ਼ਬਦ ਆਪਾਂ ਵਰਤਾਂਗੇ ਜਿੱਥੇ ਕਿਸੇ ਦੀ ਪਿੱਠ ਪਿੱਛੇ ਕਿਸੇ ਦੇ ਬਾਰੇ
1: ਤੁਹਾਡੇ ਸਰਕਲ ਦੇ ਵਿੱਚ
0: ਗਲਤ ਗੱਲ ਕਰਨੀ, ਹਾਂ ਮਤਲਬ ਚੰਗੀ ਨਹੀਂ ਤੁਹਾਨੂੰ ਉਹਦੇ ਬਾਰੇ ਕੁਛ ਨੈਗੇਟਿਵ ਗੱਲਾਂ ਹੀ ਕਰਨੀਆਂ, ਉਹਦੀ ਅਣਹੋਣ ਦੇ ਵਿੱਚ ਬੁਰੀਆਂ ਗੱਲਾਂ ਹੀ ਕਰਨੀਆਂ ਉਹਦੀ ਨਿੱਜੀ ਜ਼ਿੰਦਗੀ ਦੇ ਬਾਰੇ, ਹੈ ਨਾ। ਸੋ ਆਪਾਂ ਇਸੇ ਦੇ ਉੱਤੇ ਇੱਕ ਬ੍ਰੇਕ ਲੈ ਕੇ ਅਤੇ ਫਿਰ ਹੁਣ ਅਗਲੇ ਹਿੱਸੇ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਚੁਗਲੀਆਂ 'ਤੇ ਆ ਕੇ ਗੱਲ ਕਰਦੇ ਹਾਂ।

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਚੁਗਲੀਆਂ ਚੁਗਲੀਆਂ ਅਤੇ ਮਾਨ ਸਾਹਿਬ ਦਾ ਗਾਣਾ ਤੁਸੀਂ ਸੁਣ ਰਹੇ ਹੋ। ਚੁਗਲੀਆਂ ਅਤੇ ਗੱਲਾਂ ਬਾਤਾਂ ਵੀ ਆਪਾਂ ਕਰ ਰਹੇ ਹਾਂ, ਚੁਗਲੀਆਂ ਦੇ ਉੱਤੇ ਹਲੇ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਗਾਰਡਨਿੰਗ ਦੇ ਬਾਰੇ ਵੀ ਹੋਣੀਆਂ, ਬਾਕੀ ਨੇ ਕੁਛ ਇੱਕ ਤੁਹਾਡੇ ਮੈਸੇਜ ਨੇ ਉਹ ਵੀ ਬਾਕੀ ਨੇ, ਅਤੇ ਅੱਗੇ ਆਪਾਂ ਥੋੜ੍ਹੀ ਜਿਹੀ ਮਨੀ ਪਲਾਂਟ ਦੇ ਬਾਰੇ ਗੱਲਬਾਤ ਜਾਂ ਫਿਰ ਇਨਡੋਰ ਜਿਹੜੇ ਪਲਾਂਟ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਇੱਕਦਾ ਮੈਸੇਜ ਵੀ ਉਸੇ ਦੇ ਬਾਰੇ ਹੀ ਆ। ਅਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਸੈਣੀ ਸਾਹਿਬ ਦਾ, ਫਿਲਮ ਦਸਤਾਰ ਦੇ ਬਾਰੇ ਲਿਖਦੇ ਨੇ, ਕਹਿੰਦੇ ਨੇ ਕਿ ਅਸਲ ਅਹਿਮੀਅਤ ਸਿੱਖ ਪਛਾਣ ਅਤੇ ਮਾਣ ਸਨਮਾਨ ਨੂੰ ਬਹੁਤ ਹੀ ਵਧੀਆ ਖੂਬਸੂਰਤ ਤਰੀਕੇ ਨਾਲ ਦਿਖਾਇਆ, ਅਤੇ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ ਇਹਨਾਂ ਨੂੰ, ਨਸਲਵਾਦ ਅਤੇ ਬੇਇਨਸਾਫੀ ਦੇ ਖਿਲਾਫ ਖੜ੍ਹੇ ਹੋਣ ਅਤੇ ਆਪਣੇ ਵਿਰਸੇ ਨੂੰ ਸੰਭਾਲਣ ਦੀ ਪ੍ਰੇਰਨਾ ਦਿੰਦੀ ਹੈ ਫਿਲਮ। ਅਤੇ ਜੱਸੜ ਦੀ ਕਹਿੰਦੇ ਨੇ ਕਿ ਜ਼ਿੰਦਗੀ ਦੀ ਮੈਨੂੰ ਲੱਗਾ ਵੀ ਸਭ ਤੋਂ ਬਿਹਤਰ ਐਕਟਿੰਗ ਕੀਤੀ ਉਹਨੇ, ਕਿਰਦਾਰ ਬੜਾ ਵਧੀਆ ਨਿਭਾਇਆ ਵਾ। ਅਤੇ ਯੋਗਰਾਜ ਦਾ, ਅਤੇ ਯੋਗਰਾਜ ਦਾ ਅਤੇ ਟ੍ਰੇਲਰ 'ਚ ਚਮਕਦਾ ਝਲਕਦਾ ਵੀ ਵਧੀਆ, ਅਤੇ ਬਾਕੀ ਕਹਿੰਦੇ ਡਾਇਰੈਕਸ਼ਨ ਵੀ ਵਧੀਆ ਲੱਗੀ ਇਹਨਾਂ ਨੂੰ, ਅਤੇ ਬੈਸਟ ਡਾਇਲੋਗ ਵੀ ਇਹਨਾਂ ਨੇ ਦੱਸਿਆ ਵਾ। ਅਤੇ ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਜਿਹੜੀ ਕੋਈ ਤੁਸੀਂ ਚੀਜ਼ ਵੇਂਦੇ ਹੁੰਦੇ ਹੋ ਉਹਦੇ ਬਾਰੇ ਦੱਸਦਾ ਕਰੋ, ਬਾਕੀਆਂ ਤੱਕ ਵੀ ਪਹੁੰਚਦੀ ਹੋ ਜੇ ਅਤੇ ਮਿਹਰਬਾਨੀ ਜੀ। ਅਤੇ ਵਾਪਸ ਆਪਾਂ ਆਉਂਦੇ ਹਾਂ, ਇਹ ਸੀ ਜਾਣਕਾਰੀ, ਹੁਣ ਆਪਾਂ ਫਿਰ ਆਉਂਦੇ ਹਾਂ ਚੁਗਲੀਆਂ ਦੇ ਉੱਤੇ। ਹਾਂਜੀ
1: ਬਿਲਕੁਲ। ਅੱਛਾ ਆਪਾਂ ਗੱਲ ਕਰ
0: ਬ੍ਰੇਕ 'ਚ ਵੀ ਕਰ ਲੈਂਦੇ ਨਾ ਕਈ ਵਾਰੀ,
1: ਸਹੀ ਗੱਲ ਨਹੀਂ। ਵਾਕਈ ਇੱਕ ਇਹ ਵੀ ਹੁੰਦਾ ਨਾ ਕਿ ਆਪਾਂ ਨੂੰ ਇਹ ਕੋਈ ਗੱਲ ਹੈ ਅਤੇ ਕੋਈ ਇਹ ਪਰਿਵਾਰ 'ਚ, ਅੱਛਾ ਇਹ ਸਾਲਾਂ ਤੋਂ ਚੱਲ ਰਹੀ ਰਾਜਾ ਰਾਣੀ ਦੇ ਟਾਈਮ ਤੋਂ, ਇੱਕ ਬੰਦਾ
0: ਰਾਜਾ ਰਾਣੀ ਨਹੀਂ ਜਦੋਂ ਤੋਂ ਬੰਦਾ ਇਨਸਾਨ ਜੰਮਿਆ, ਜਦੋਂ ਕਿਤੇ ਉਹਨੇ, ਮੈਨੂੰ ਤਾਂ ਲੱਗਦਾ ਵੀ ਜਦੋਂ ਭਾਸ਼ਾ ਨਹੀਂ ਵੀ ਹੋਊਗੀ ਇਸ਼ਾਰਿਆਂ 'ਚ ਵੀ ਚੁਗਲੀਆਂ ਕਰਦਾ ਹੋਊਗਾ।
1: ਹਾਂ ਸਹੀ ਗੱਲ ਹੈ, ਉਹ ਤਾਂ ਹੈ ਹੀ ਕਿ ਪਤਾ ਜਾਨਵਰ ਵੀ ਕਰਦੇ ਹੁਣ ਚੁਗਲੀਆਂ।
0: ਹਾਂ ਚੀਂਚੀ ਚੀਂਚੀ ਜਿਹਾ ਤਾਂ ਕਰਦੇ ਰਹਿੰਦੇ,
1: ਕਹਿੰਦੇ ਹੋਣੇ ਕਿ ਇਹ ਪਿੰਡੀ ਅਮਰੂਦ ਦਾ ਕਦੋਂ ਦਾ ਚੱਲ ਰਿਹਾ, ਕਰਵਾ ਨਹੀਂ ਰਹੇ
0: ਇਹਨਾਂ ਨੇ, ਕੁਛ ਨਹੀਂ ਕਰਵਾਉਣਾ ਇਹਨਾਂ ਨੇ ਸਾਡੇ ਵਿੱਚ, ਭਾਵੇਂ ਕਰੇਲੇ ਦਾ ਸਿਰ ਪਾੜਿਆ ਹੋਵੇ ਅਮਰੂਦ ਨੇ ਭਲਾ।
1: ਹਾਂ ਵਿੱਚ ਇੱਕ ਹੋਰ ਲੈ ਕੇ ਆ ਰਹੇ ਨਵਾਂ ਮੈਂਬਰ ਕਰੇਲਾ। ਅਤੇ ਖੈਰ ਮੈਨੂੰ ਤਾਂ ਲੱਗਦਾ ਕਿ ਕਈ ਵਾਰੀ ਕੋਈ ਇੱਕ ਆਪਾਂ ਉਸ ਬੰਦੇ ਦਾ ਵੇਟ ਕਰ ਰਹੇ ਕਿ ਹਾਂ ਜੇ ਇਹਦੇ ਤੋਂ ਉਹ ਗੱਲ ਮਿਲੀ ਹੈ ਅਤੇ ਉਹ ਵਾਕਈ ਕਨਵਿੰਸਿੰਗ ਜੀ ਹੋ ਜਾਂਦੀ ਹੈ, ਜਿਵੇਂ ਮੰਮੀ ਨੂੰ ਲੱਗਦਾ ਮਾਸੀ ਦੀ, ਹੈ ਨਾ, ਮਾਸੀ ਬੜੀ ਕਨਵਿੰਸਿੰਗ ਲੱਗਦਾ ਕਿ ਹਾਂ ਜੇ ਮੇਰੀ ਭੈਣ ਨੇ ਕੋਈ ਗੱਲ ਦੱਸੀ ਹੈ।
0: ਹਾਂ ਇੱਕ ਰਾਸ ਰਲੀ ਹੁੰਦੀ ਨਾ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਵੀ ਤੁਹਾਨੂੰ ਪਤਾ ਹੁੰਦਾ ਵਾ ਵੀ ਕਿੱਥੇ ਕਿਹੜੀ ਗੱਲ ਜਿਹੜੀ ਆ ਉਹ ਕਿਹੜੇ ਬੰਦੇ ਦੀ ਵਜਨਦਾਰ ਹੈ ਜਾਂ ਕਿਹੜੀ ਕਿੱਥੇ ਕਰਨੀ ਆ,
1: ਅਤੇ ਦਰਾਨੀ ਜਠਾਨੀਆਂ ਗੱਲ ਕਰ ਰਹੀਆਂ, ਤੁਹਾਡਾ ਮਤਲਬ ਸੈਕਟਰ ਉਹ ਹੀ ਹੈ ਕਿ ਤੁਹਾਡਾ ਨੈਟਵਰਕ ਜਾਂ ਤਾਂ ਇੱਕ ਬੰਦਾ ਕਾਮਨ ਹੋਣਾ ਚਾਹੀਦਾ ਜਿਹਦੇ ਬਾਰੇ ਗੱਲ ਚੱਲ ਰਹੀ ਹੈ, ਤਾਂ ਹੀ ਇੰਟਰਸਟ ਡਿਵੈਲਪ ਹੁੰਦਾ।
0: ਹਾਂ ਤੁਹਾਨੂੰ ਅਗਲਾ ਜਾਣਦਾ ਹੋਵੇ ਤਾਂ ਫਿਰ ਹੋਰ ਸਵਾਦ ਹੈ, ਉੱਦਾਂ ਤਾਂ ਮਜ਼ਾ ਹੀ ਨਹੀਂ ਨਾ ਕੋਈ, ਉੱਦਾਂ ਫਿਰ ਪਹਿਲਾਂ ਤਾਂ ਉੱਦਾਂ ਫਿਰ ਡਿਪੈਂਡ ਕਰਦਾ ਵੀ ਤੁਸੀਂ ਕਿੱਡੇ ਵਧੀਆ ਤੁਸੀਂ ਕਹਾਣੀ ਕਰ ਰਹੇ ਹੋ, ਸੋਰੀ ਕਹਾਣੀ ਸੁਣਾਉਣ ਦਾ ਤੁਹਾਡਾ ਤਰੀਕਾ ਕਿੱਡਾ ਵਧੀਆ ਵਾ, ਉਹ ਫਿਰ ਤੁਸੀਂ ਪਹਿਲਾਂ ਤੁਹਾਨੂੰ ਸਾਰਾ ਕਰਨਾ ਪਊਗਾ, ਅਸਟੈਬਲਿਸ਼ ਕਰਨਾ ਪਊਗਾ, ਹੈ ਨਾ, ਵੀ ਮੰਨ ਲਓ ਸੋ ਐਂਡ ਸੋ ਬਾਹਰ ਰਹਿੰਦੇ ਆ,
1: ਹੈ ਨਾ, ਕਿਉਂਕਿ ਉਹ ਇਮੇਜ ਬਣਾਉਣੀ ਹੈ ਤੁਸੀਂ ਇੱਕ ਸਾਹਮਣੇ ਵਾਲਾ, ਜਿਵੇਂ ਆਪਾਂ ਬੁੱਕ ਪੜ੍ਹਦੇ ਹਾਂ ਇਕੱਲੇ ਇਕੱਲੇ ਕੈਰੇਕਟਰ ਨੂੰ ਆਪਾਂ ਇਮੈਜਿਨ ਕਰ ਲੈਂਦੇ ਨਾ, ਉੱਦਾਂ ਚੁਗਲੀਆਂ ਦਾ ਵੀ ਹੁੰਦਾ ਹੈ ਕਿ ਯਾਰ ਤੁਸੀਂ ਜਿਸ ਨੂੰ ਦੱਸ ਰਹੇ ਹੋ ਉਹ ਕਦੇ ਮਿਲੇ ਨਹੀਂ ਕਦੇ, ਪਰ ਉਹਨੂੰ ਇੰਨਾ ਇੰਟਰਸਟ ਆਉਣਾ ਚਾਹੀਦਾ ਉਸ ਬੰਦੇ ਬਾਰੇ। ਮਤਲਬ ਇਹਦੇ 'ਚ ਕਈ ਵਾਰੀ ਇੱਕ ਐਗਜ਼ਾਮਪਲ ਹੈ, ਜਿਵੇਂ ਹੁਣ ਦੋ ਫਰੈਂਡਸ ਹੈ, ਇੱਕ ਇੱਥੇ ਰਹਿੰਦੀ ਹੈ, ਇੱਕ ਮੰਨ ਲਓ ਅਮੈਰੀਕਾ ਰਹਿੰਦੀ ਹੈ, ਮੈਂ ਤਾਂ ਆਪਣੇ ਐਗਜ਼ਾਮਪਲ ਦੇ ਰਹੀ ਹਾਂ। ਹੁਣ ਮੈਨੂੰ ਮਤਲਬ ਮੈਂ ਕਦੇ ਮਿਲੀ ਨਹੀਂ ਉਹਦੀ ਸੱਸ ਤੋਂ, ਹੈ ਨਾ, ਲੇਕਿਨ ਉਹਦਾ ਕਹਿਣ ਦਾ ਡਿਲੀਵਰ ਕਰਨ ਦਾ ਇੱਦਾਂ ਤਰੀਕਾ ਹੁੰਦਾ ਕਿ ਤੁਸੀਂ ਹਾਂ ਇੰਗੇਜ ਕਰ ਲੈਂਦੇ ਹੋ ਆਪਣੇ ਆਪ ਨੂੰ ਕਿ ਹਾਂ ਵਾਕਈ ਸਹੀ ਗੱਲ ਇੱਦਾਂ ਹੋਇਆ ਹੋਣਾ,
0: ਕਿਉਂਕਿ ਇੱਦਾਂ ਦੀਆਂ ਗੱਲਾਂ 'ਚ ਨਾ ਤੁਸੀਂ ਆਪਣਾ ਆਪ ਵੀ ਲੱਭ ਰਹਿੰਦੇ ਹੋ।
1: ਗੱਲ ਉਹੀ ਹੁੰਦੀ ਨਾ, ਤੁਸੀਂ ਆਪਣੇ ਆਪ ਨੂੰ ਹੀ, ਤੁਸੀਂ ਆਪਣੇ ਉਹ ਜਦ ਤੱਕ ਤੁਸੀਂ ਆਪਣੇ ਉਹ ਫੈਕਟਰਸ ਉਹਦੇ ਵਿੱਚ ਨਹੀਂ ਰਲਾਉਂਦੇ ਨਾ, ਤੁਹਾਨੂੰ ਕਨਵਿੰਸਿੰਗ ਵੀ ਨਹੀਂ ਲੱਗਦੀ ਗੱਲ, ਅਤੇ ਤੁਹਾਡਾ ਏਰੀਆ ਆਫ ਇੰਟਰਸਟ ਨਹੀਂ ਡਿਵੈਲਪ ਹੁੰਦਾ। ਤੁਸੀਂ ਕਈ ਵਾਰੀ ਫਿਰ ਤੁਹਾਨੂੰ ਤਾਂ ਲੱਗਦਾ ਹੁਣ ਮੇਰੇ ਅੱਗੇ ਕੋਈ ਬੰਦਾ ਕਾਰ ਦੇ ਮਸ਼ੀਨ ਦੀ ਜਾਂ ਕੋਈ ਇਸ ਦੀ ਗੱਲ ਕਰੇਗਾ, ਮੈਂ ਇਹਨੂੰ ਕਿੱਥੇ ਮਜ਼ਾ ਆਏਗਾ ਆਟੋ ਪਾਰਟਸ ਦੀ, ਹੈ ਨਾ, ਅਤੇ ਉਹੀ ਮੈਂ ਤੁਹਾਨੂੰ ਕੋਈ ਕੋਈ ਮੂਵੀ ਦੱਸ ਰਹੀ ਹਾਂ ਜਿਹੜੀ ਚਿਕ ਫਲਿਕ ਹੈ, ਪੂਰੀ ਕੁੜੀਆਂ ਨੂੰ ਜਿਹੜੀ ਪਸੰਦ ਹੈ ਉਹ ਮੂਵੀ ਹੈ, ਤੁਹਾਨੂੰ ਕਿੱਥੇ ਮਜ਼ਾ ਆਏਗਾ, ਤੁਸੀਂ ਸਸਪੈਂਸ ਜਾਂ ਥ੍ਰਿਲਰ ਦੇਖਣ ਵਾਲੇ ਹੋ,
0: ਪਰੇ ਮਾਰੂਗਾ ਤੇ ਗਾਂ ਤੋਂ ਤੁਹਾਡੀ ਜਿਹੜੀ ਉਹ ਲੜੀ ਰੁਕ ਵੀ ਜਾਓਗੇ, ਨਹੀਂ ਤੇ ਤੁਹਾਨੂੰ ਇੰਨਾ ਕੁ ਸਵਾਦ ਆਉਂਦਾ ਨਾ, ਤੁਸੀਂ ਹਰ ਇੱਕ ਬੰਦਾ ਵੇਖੋ, ਤੁਸੀਂ ਹਰ ਇੱਕ ਬੰਦਾ, ਹਰ ਇੱਕ ਜਨਾਨੀ, ਕੋਈ ਮੰਨੂਗਾ ਨਹੀਂ ਵੀ ਉਹ ਚੁਗਲੀਆਂ ਕਰਦੇ ਨੇ। ਸੋ ਆਪਾਂ ਫਿਲਹਾਲ ਮਤਲਬ ਸਿਰਫ ਚੁਗਲੀਆਂ 'ਤੇ ਪਰਵਾਂਗੇ, ਚੁਗਲੀਆਂ ਉਹ ਜਿਹੜੀ ਕਿ ਇੱਕ ਨੈਗੇਟਿਵਿਟੀ ਆ, ਜਿਹੜੀ ਕਿ ਕਿਸੇ ਦੀ ਪਿੱਠ ਪਿੱਛੇ ਤੁਸੀਂ ਕਰਦੇ ਹੋ, ਜਿਹੜੀ ਕਿ ਕਦੀ ਵੀ ਕਿਸੇ ਦੇ ਬਾਰੇ ਤੁਸੀਂ ਸਾਬਤ ਨਹੀਂ ਕੁਛ ਕਰ ਸਕਦੇ, ਪਰ ਹਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਵਧਾ ਚੜਾ ਕੇ ਮਸਾਲੇ ਲਾ ਲਾ ਕੇ ਕਿਸੇ ਦੀ ਇੱਕ ਤਰ੍ਹਾਂ ਦੀ ਤੁਸੀਂ ਕਰੈਕਟਰ ਅਸੈਸੀਨੇਸ਼ਨ ਹੀ ਕਰ ਰਹੇ ਹੁੰਦੇ, ਉਹ ਭਾਵੇਂ ਸੱਚ ਵੀ ਹੋਵੇ ਕਿਸੇ ਵੇਲੇ, ਕਿਸੇ ਵੇਲੇ ਝੂਠ ਵੀ ਹੋਵੇ, ਪਰ ਇਹ ਆ ਵੀ ਉਹਦੀ ਨੈਗੇਟਿਵ ਪਾਰਟ ਤੁਸੀਂ ਦੱਸ ਰਹੇ ਹੁੰਦੇ ਹੋ ਅਤੇ ਉਹਦੀ ਉੱਥੇ ਗਹਿਰਾ ਜਿਹੜੀ ਦੇ ਵਿੱਚ ਦੱਸ ਰਹੇ ਹੁੰਦੇ ਹੋ। ਸੋ ਇਹ ਆ ਚੁਗਲੀਆਂ, ਅਤੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਅਤੇ ਸਤਿ ਸ਼੍ਰੀ ਅਕਾਲ ਬਲਜੀਤ ਜੀ, ਤੁਸੀਂ ਆਉਂਦੇ ਰਹੋ।
2: ਮੈਂ
0: ਨੀ ਮੰਨਦਾ ਵੀ ਤੁਸੀਂ ਉਹਦੇ ਸਾਹਮਣੇ ਕੋਡ ਵਰਡ ਚ ਗੱਲਾਂ ਕਰ ਸਕਦੇ ਹੋ,
1: ਕਿਉਂਕਿ ਉਹ ਤੇ ਇੰਨੀ ਸਮਾਰਟ ਹੈ।
2: ਜਿਹਦਾ ਵੀ ਨਾਮ, ਜਿਹਦਾ ਵੀ ਅਸੀਂ ਨਾਮ ਜਿਹਦੀਆਂ ਕਰਨੀ, ਉਹਦਾ ਨਾਮ ਦੇ ਸਪੈਲਿੰਗ ਬੋਲਦੇ ਆ।
1: ਇਹ ਅਸੀਂ ਹਮੇਸ਼ਾ ਇਹ ਮੈਨੂੰ ਲੱਗਦਾ ਹਰ ਪੇਰੈਂਟਸ ਕਰਦਾ, ਜਿਵੇਂ ਡਾਰਵਿਨ ਅਸੀਂ ਗਰਮੀ ਜ਼ਿਆਦਾ ਪੈਂਦੀ ਸੀ ਤਾਂ ਅਸੀਂ ਕਹਿਣਾ ਕੋਕ ਪੀਂਦੇ, ਅਸੀਂ COK ਚਾਹੀਦੀ ਹੈ, COK।
0: ਹਾਂ, ਪਰ ਇਹ ਇੱਕ ਸਟੇਜ ਆਉਣੀ ਹੈ ਜਦੋਂ ਉਹਨੇ ਕਹਿਣਾ ਮੈਨੂੰ ਪਤਾ ਲੱਗਦਾ ਹੈ।
2: ਹਾਂਜੀ, ਫਿਰ ਅਜੇ ਕਰ ਸਕਦੇ ਨੇ, ਅਜੇ ਉਹਨੂੰ ਪਤਾ ਨੀ, ਫਿਰ ਉਧਰ ਉਧਰ ਜਾ ਕੇ ਕਰਨੀਆਂ ਪੈਣੀਆਂ। ਜਿਵੇਂ ਹੁਣ ਬੇਟਾ ਵੱਡਾ, ਉਹਦੇ ਨੂੰ ਤਾਂ ਸਾਰਾ ਕੁਛ ਪਤਾ, ਬਟ ਉਹਨੂੰ ਇਹ ਵੀ ਸਮਝ ਆ ਜਾਂਦੇ ਨਾ ਵੀ ਇਹ ਗੱਲ ਕਰਨੀ ਹੈ ਕਿ ਨਹੀਂ ਅੱਗੇ।
0: ਇਹਨੂੰ ਦੱਸਣੀ ਹੈ,
2: ਸਟੇਜ ਉਹ ਵੀ ਆ ਜਾਂਦੇ, ਹਾਂਜੀ ਕਿਹਨੂੰ ਦੱਸਣੀ ਹੈ ਕਿਹਨੂੰ। ਬਟ ਅੱਜ ਕੱਲ ਆਈ ਥਿੰਕ ਇੱਥੋਂ ਦੇ ਬੱਚੇ ਭੋਲੇ ਨੇ ਐਜ਼ ਕੰਪੇਅਰ ਟੂ ਉੱਥੋਂ, ਉਹਨੂੰ ਹਜੇ ਵੀ ਨਹੀਂ ਪਤਾ ਉਹਨਾਂ ਵੀ ਇਹ ਗੱਲ ਕਰਨੀ ਹੈ ਕਿ ਨਹੀਂ। ਇੱਥੋਂ ਵਾਲੇ ਥੋੜੇ ਇਹਨਾਂ ਨੂੰ ਲੁਕਾਉਣਾ ਛੁਪਾਉਣਾ ਨੀ ਆਉਂਦਾ, ਤੇ ਬਾਅਦ ਚ ਫਿਰ ਬੇਟੇ ਨੂੰ ਵੀ ਦੱਸੀਦਾ ਵੀ ਨਹੀਂ ਆਹ ਗੱਲ ਨਹੀਂ ਕਰਨੀ ਸੀ, ਏਦਾਂ ਕਹਿਣੀ ਸੀਗੀ। ਤੇ ਬਟ ਅਸੀਸ ਆਈ ਥਿੰਕ ਉਹਦੇ ਤੋਂ ਵੀ ਜ਼ਿਆਦਾ ਇੱਕ ਸਟੈਪ ਅੱਗੇ ਹੀ ਹੋਊਗੀ। ਤੇ ਉਹ ਬਾਅਦ ਫਿਰ ਪੁੱਛਦੀ ਤਾਂ ਹੈ, ਮੰਮਾ ਕੀ ਕਹਿ ਰਹੇ ਹੋ, ਦੁਬਾਰਾ ਬੋਲੋ ਸਪੈਲਿੰਗ। ਮੈਂ ਕਹਿੰਦੀ ਦੁਬਾਰਾ
0: ਬਸ ਖਲੋ ਜਾਓ ਤੁਸੀਂ, ਥੋੜਾ ਚਿਰ ਹੀ ਆ ਸਪੈਲਿੰਗ ਜੋੜ ਜੋੜ ਕੇ ਉਹ ਆ ਗਏ ਆ, ਉਹ ਹੀ ਕਲਾਸਾਂ ਚੱਲ ਰਹੀਆਂ ਇਹਨਾਂ ਦੀਆਂ।
2: ਕਰਦੀਆਂ ਨੇ ਤੇ ਜੈਂਟਸ ਆਏ ਹੁਣ ਜਿਵੇਂ ਪਾਰਕ ਚ ਜਾਂਦੇ ਹੈ, ਆਪਾਂ ਦੋਨੋਂ ਅਸੀਂ ਜਾਣਦੇ ਆ, ਮਤਲਬ ਫੀਮੇਲ ਸੀ ਵੀ ਗੱਲ ਹੁੰਦੀ ਹੈ, ਮੇਲ ਸੀ ਵੀ ਗੱਲ ਹੁੰਦੀ ਹੈ, ਬਟ ਉਹ ਆਈ ਥਿੰਕ ਓਨੇ ਲੈਵਲ ਤੇ ਨੀ ਕਰਦੇ ਹੋਣੇ, ਗੱਲ ਕਰਕੇ ਛੱਡ ਦਿੰਦੇ ਹੋਣੇ ਤੇ ਜ਼ਿਆਦਾ ਇਨਵੋਲਵਮੈਂਟ ਨਹੀਂ ਕਰਦੇ ਹੋਣੇ ਵਿੱਚ। ਤੇ ਓਦਾਂ ਹੀ ਤੁਸੀਂ ਵਰਕ ਪਲੇਸ ਤੇ ਲੈ ਲਓ, ਵਰਕ ਪਲੇਸ ਤੇ ਹੁਣ ਅਸੀਂ ਜਿਵੇਂ ਤੁਹਾਡੀ ਹੈੱਡ ਨਾਲ ਨਹੀਂ ਬਣਦੀ ਜਾਂ ਹੈੱਡ ਨੇ ਕੋਈ ਕੁਛ ਕਿੱਦਾਂ ਕੀਤਾ ਹਨਾ, ਤਾਂ ਮਤਲਬ ਅਸੀਂ ਫਿਰ ਇੱਕ ਬੰਦਾ ਜਿਹੜਾ ਹੁੰਦਾ ਉਹਨੂੰ ਸਾਰੀ ਕੋਈ ਖਬਰ ਖੁਬਰ ਹੁੰਦੀ ਆ, ਫਿਰ ਅਸੀਂ ਇਹਨਾਂ ਦਾ ਨਾਮ ਰੱਖਿਆ ਹੋਇਆ ਵੀ 9 ਨਿਊਜ਼, ਕੋਈ ਨਿਊਜ਼ ਹੈ ਅੱਜ, ਬੈਡ ਗੁੱਡ ਕੀ ਚੱਲ ਰਿਹਾ ਜੀ, ਕਿੱਦਾਂ ਦਾ ਮਾਹੌਲ ਹੈ, ਫਿਰ ਉਹ ਖਬਰ ਖੁਬਰ ਦੇਣੀ ਪੂਰੀ। ਉਹਦਾ ਇਹ ਹੈ ਕਿ ਉਹ ਐਜ਼ ਅ ਪੋਜ਼ਿਟਿਵ ਵੇ, ਬਟ ਕਿਉਂਕਿ ਉਹਦੇ ਨਾਲ ਤੁਹਾਨੂੰ ਚਲੋ ਇੱਕ ਤਾਂ ਤੁਸੀਂ ਇੰਜੋਏ ਕਰ ਲੈਣੋ ਕੰਮ ਕਰਦੇ ਹੋਏ, ਕਰ ਲਈਆਂ ਤੁਸੀਂ, ਠੀਕ ਆ। ਤੇ ਬਟ ਬਾਕੀ ਮੇਰੇ ਖਿਆਲ ਚ ਨੀ ਨੈਗੇਟਿਵ ਮੈਂ ਕਦੇ ਲਿਆ ਹੋਊਗਾ ਵੀ ਉਸ ਬੰਦੇ ਦੀ ਅੱਗੇ ਜਾ ਕੇ ਤੁਸੀਂ ਕਰੋ ਹਨਾ, ਕਿਉਂਕਿ ਉਹਨੇ ਤੁਹਾਨੂੰ ਕੋਨਫੀਡੈਂਸ ਚ ਲਿਆ ਕੇ ਦੱਸਿਆ ਤੇ ਤੁਸੀਂ ਉਹਨੂੰ ਉਹਦੀ ਜਾ ਕੇ ਅੱਗੇ ਕਰੋ ਤਾਂ ਫਿਰ ਆਈ ਡੋਂਟ ਥਿੰਕ ਸੋ ਗੁੱਡ ਥਿੰਗ ਆ। ਤੇ ਬਾਕੀ ਇਹੀ ਹੈ, ਤੇ ਮਜ਼ਾ ਆਉਂਦਾ ਤੁਹਾਡਾ ਟੌਪਿਕ, ਤੁਸੀਂ ਬਹੁਤ ਕੁਛ ਕਵਰ ਕਰ ਹੀ ਲਿਆ, ਮਜ਼ਾ ਆ ਰਿਹਾ ਸੁਣ ਕੇ।
1: ਮੈਨੂੰ ਇੱਦਾਂ ਲੱਗਦਾ ਕਿ ਵਾਕਈ ਜਿਹੜੀ ਇਹ ਵਾਲੀ ਗੱਲ ਹੈ ਨਾ, ਜਿਸ ਨਾਲ ਤੁਸੀਂ ਕੰਫਰਟੇਬਲ ਹੁੰਦੇ ਨਾ,
0: ਥੈਂਕ ਯੂ
1: ਬਲਜੀਤ ਜੀ, ਉਹਦੇ ਨਾਲ ਹੀ ਤੁਸੀਂ ਗੱਲ ਸ਼ੇਅਰ ਕਰਦੇ ਹੋ ਹਰ ਇੱਕ ਰੈਂਡਮ ਇਨਸਾਨ ਨਾਲ, ਜਾਂ ਦੋਸਤ ਯਾਰ ਫਰੈਂਡ ਸਰਕਲ ਸਾਰਿਆਂ ਦਾ ਹੁੰਦਾ, ਵੱਡਾ ਹੁੰਦਾ ਹਰ ਇੱਕ ਇਨਸਾਨ ਦਾ। ਆਪਾਂ ਸਮਾਜ ਸੋਸ਼ਲ ਬੰਦਿਆਂ ਦੇ ਸਾਰਿਆਂ ਨਾਲ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਕਰਦੇ ਹਾਂ, ਲੇਕਿਨ ਹਰ ਇੱਕ ਨਾਲ ਤੁਸੀਂ ਆਪਣੇ ਘਰ ਦੀ ਆਪਣੀ ਪਰੇਸ਼ਾਨੀਆਂ ਹਰ ਚੀਜ਼ ਨਹੀਂ ਕਰੋਗੇ ਕਿਸੇ ਨਾਲ,
0: ਡਿਪੈਂਡ ਕਰਦਾ
1: ਕੈਟੇਗਰੀ ਕਿਹੜੀ ਹੈ।
0: ਤੁਸੀਂ ਜੇ ਥੋੜਾ ਜਿਹਾ ਬਰੀਕੀ ਚ ਸੋਚੋਗੇ ਨਾ, ਤੇ ਇਦਾਂ ਦੇ ਕਰੈਕਟਰ ਤੁਹਾਡੇ ਆਸ ਪਾਸ ਬਹੁਤ ਤੁਹਾਨੂੰ ਲੱਭ ਜਾਣੇ ਆ, ਜਿਨ੍ਹਾਂ ਦੇ ਨਾਲ ਤੁਹਾਨੂੰ ਕੋਈ ਵਾਹ ਵਾਸਤਾ ਨਹੀਂ, ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਉਹਨਾਂ ਦੇ ਪਰਿਵਾਰ ਨੂੰ ਨਹੀਂ ਜਾਣਦੇ, ਪਰ ਉਹ ਤੁਹਾਡੇ ਨਾਲ ਕਰ ਜਾਂਦੇ, ਇੰਨੀ ਕੁ ਕਾਲੀ ਆਈ ਹੁੰਦੀ ਉਹਨਾਂ ਨੂੰ।
1: ਕਈ ਵਾਰੀ ਤੇ ਆਪਾਂ ਬੱਚਿਆਂ ਨੂੰ ਪਿਕਅਪ ਕਰਨ ਲੈਣ ਜਾਓ, ਜਾਣਦੇ ਉਨੀ ਦੇਰ ਚ 2 ਸੈਕਿੰਡ ਦੇ ਵਿੱਚ ਹੀ ਇਹੀ ਚੀਜ਼, ਮਤਲਬ ਇਹ ਪਾਰਲਰ ਦੇ ਵਿੱਚ ਹੁਣ ਇੱਥੇ ਤੇ ਮਿਲਦਾ ਨਹੀਂ ਹੈ, ਕਿਉਂਕਿ ਇੱਥੇ ਤਾਂ ਤੁਸੀਂ ਅਗਰ ਜਾਂਦੇ ਹੋ ਤੇ ਵਿਦ ਅਪੋਇੰਟਮੈਂਟ ਜਾਂਦੇ ਹੋ, ਪਰ ਇੰਡੀਆ ਦੇ ਵਿੱਚ ਇਹ ਬੜਾ ਹੁੰਦਾ ਸੀਗਾ, ਇੰਡੀਆ ਦੇ ਵਿੱਚ ਅਗਰ ਕਿਸੇ ਪਾਰਲਰ ਗਏ ਹੋ, ਤੁਹਾਡਾ ਨੰਬਰ ਆਉਣ ਵਾਲਾ ਹੈ, ਵੇਟ ਉਨੀ ਦੇਰ ਚ ਕਰਨਾ ਕੀ, ਚੁਗਲੀ ਹੀ ਕਰਨੀ ਹੈ।
0: ਨਹੀਂ,
1: ਉਹਨਾਂ ਕੋਲ ਵੀ
0: ਉੱਥੇ ਆਈ ਥਿੰਕ ਡਿਫਰੈਂਟ ਤਰ੍ਹਾਂ ਦੀ ਗੱਪਸ਼ਪ ਹੋਊਗੀ, ਚੁਗਲੀਆਂ ਤਾਂ ਉੱਥੇ ਨਹੀਂ ਹੋਣਗੀਆਂ,
1: ਕਿਉਂਕਿ ਉਹ ਜੇ ਸਾਰੇ ਇੱਕ ਹੀ ਮਤਲਬ ਸਬਬ ਦੇ ਲੋਕ ਆ ਰਹੇ,
0: ਹਾਂ ਫਿਰ ਹੋ ਸਕਦੇ,
1: ਫਿਰ ਉਹ ਨੈਟਵਰਕਿੰਗ ਜੀ ਹੋ ਜਾਂਦੀ ਨਾ, ਕਿਤੇ ਨੂੰ ਪਤਾ ਲੱਗਿਆ,
0: ਹਾਂ ਮੱਲੇ ਮੱਲੇ
1: ਗੱਲ ਪਤਾ ਲੱਗੀ,
0: ਫਿਰ ਤੇ ਬੈਸਟ ਅੱਡੇ ਨੇ ਨਾ।
1: ਹਾਂ, ਜਿਵੇਂ ਪਾਨ ਕੀ ਦੁਕਾਨ ਉੱਥੇ ਬੰਦਿਆਂ ਲਈ ਹੈ, ਉੱਥੇ ਮਤਲਬ ਚਾਹ ਜਾਂ ਪਾਨ ਦੀ ਦੁਕਾਨ, ਐਵੇਂ ਜਨਾਨੀਆਂ ਲਈ ਪਾਰਲਰ ਹੈ।
0: ਪਾਰਲਰ ਹੋ ਗਏ ਫਿਰ ਆਪਣੇ ਤੁਹਾਡੇ ਆ
1: ਇੱਥੇ ਕਹਿ ਲਓ ਨੇਲ ਵਾਲੇ,
0: ਹਾਂਜੀ ਨਹੀਂ ਜਿੰਨੇ ਵੀ ਆਪਣੇ ਇਕੱਠੇ ਹੋਣ ਵਾਲੀਆਂ ਜਿੰਨੀਆਂ ਵੀ ਥਾਵਾਂ ਨੇ ਅੱਜ ਕੱਲ੍ਹ ਕਿੱਟੀ ਪਾਰਟੀਆਂ ਹੋ ਗਈਆਂ, ਬੰਦਿਆਂ ਦੇ ਲਈ ਹੇਅਰ ਡਰੈਸਰ ਹੋ ਗਏ, ਹੈ ਨਾ, ਸੋ ਇਹ ਸਾਰੀਆਂ ਕੋਮਨ ਥਾਵਾਂ ਜਿੰਨੀਆਂ ਵੀ ਨੇ, ਤੋ ਉੱਥੇ ਫਿਰ ਹੁਣ ਬੰਦਾ ਜਾਊਗਾ ਤੇ ਹੁਣ ਕੁਛ ਨਾ ਕੁਛ ਤੇ
1: ਕਰੂਗਾ।
0: ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ,
3: ਮੈਂ ਤਾਂ ਤੁਹਾਡੇ ਨਾਲ ਚੁਗਲੀ, ਹਾਂਜੀ ਵਧੀਆ ਚੁਗਲੀਆਂ ਕਰਨ ਲਈ ਬਗਰਾ ਚ ਆਈ ਆ, ਪਤਾ ਦਰਵਾਜ਼ਾ ਕੀਤਾ ਬੰਦ।
0: ਅੱਛਾ ਕਿਹਦੇ ਕੋਲ, ਕਿਹਦੇ ਕੋਲ ਲਗਾ ਰਹੇ ਹੋ?
3: ਆਪਣੀ ਲਗਾ ਨਹੀਂ, ਉਹ ਕੰਮ ਜਿਹੜਾ ਥੋੜਾ ਬਹੁਤ ਪੈਂਡਿੰਗ ਰਹਿੰਦਾ ਸੀ ਨਾ, ਟਕ ਟਕ ਦੀ ਆਵਾਜ਼ ਆਉਂਦੀ ਸੀ, ਮੈਂ ਕਿਹਾ ਹੁਣ ਚੁਗਲੀਆਂ ਵੀ ਕਰਨੀਆਂ ਨੇ, ਕਿੱਥੇ ਜਾਈਏ, ਫਿਰ ਮੈਨੂੰ ਗਰਾਜ ਬੈਸਟ ਆਪਸ਼ਨ ਲੱਗੀ।
0: ਅੱਛਾ ਅੱਛਾ ਅੱਛਾ,
3: ਕੀ
0: ਰਹਿ ਗਿਆ ਹੁਣ?
3: ਸਮਾਨ ਇੰਨਾ ਨਹੀਂ ਬਸ, ਹਜੇ ਮਤਲਬ ਹੋ ਗਿਆ 80% ਤਾਂ ਹੋ ਗਿਆ, ਮਤਲਬ ਛੋਟੀ ਛੋਟੀ ਚੀਜ਼ਾਂ ਰਹਿੰਦੀਆਂ, ਪੇਂਟ ਰਹਿੰਦਾ, ਜਿੱਦਾਂ ਇੱਕ ਲਗਾਣਾ LED ਮਿਰਰ ਲਗਣਾ, LED
0: ਟੱਚ ਸਕਰੀਨ,
3: ਟੱਚ ਵਾਲਾ, ਆਈ ਥਿੰਕ ਟੱਚ ਵਾਲਾ ਹੀ ਹੈ ਸ਼ਾਇਦ, ਤੇ ਉਹ ਲਾਈਟਸ ਚੇਂਜ ਹੁੰਦੀਆਂ। ਹਾਂਜੀ ਰੋਇਲ ਸੀਲਿੰਗ, ਔਰ ਮੈਨੂੰ ਐਵੇਂ ਆ ਜਿੱਥੇ ਬੈਠੀ ਮੈਂ ਗੱਲਾਂ ਕਰ ਰਹੀ ਹਾਂ ਨਾ, ਵੱਡੇ ਵੱਡੇ ਮਸਕਟ ਪਏ, ਐ ਨੀ ਪਤਾ ਕਿੱਦਾਂ ਮੇਰੇ ਉੱਤੇ ਆ ਕੇ ਗਿਰ
0: ਜੇ। ਕੋਈ ਨੀ, ਗੱਲਾਂ ਤੇ ਹੋ ਜਾਣਗੀਆਂ,
3: ਗੱਲਾਂ ਤਾਂ ਹੋ ਜਾਣਗੀਆਂ। ਹਾਂਜੀ ਵੀਰੀ, ਤੁਸੀਂ ਨਾ ਗੱਲਾਂ ਕਰ ਰਹੇ, ਬੜਾ ਇੰਟਰਸਟਿੰਗ ਟੋਪਿਕ ਐਕਚੁਲੀ ਨਾ, ਚੁਗਲੀਆਂ ਵਾਲਾ ਜਦੋਂ ਗਾਣਾ ਲਗਾਇਆ ਮੈਂ ਕਿਹਾ ਤਾਂ 100% ਮੈਨੂੰ ਪਤਾ ਲੱਗਣਾ ਹੀ ਹੈ ਨਾ, ਤੇ ਜਦੋਂ ਹੀ ਗਾਣਾ ਆਇਆ ਨਾ ਉਦੋਂ ਇੰਨੀ ਸਮਝ ਨਹੀਂ ਸੀ, ਮੈਂ ਕਿਹਾ ਕੀ ਕਹਿੰਦੇ ਆ ਗੁਰਦਾਸ ਮਾਨ ਜੀ, ਚੁਗਲੀਆਂ ਵੀ ਕੁਛ ਚੁਗ ਲਿਆ ਹੈ ਨਾ, ਫਿਰ ਉਹ ਟਾਈਮ ਬਾਅਦ ਜਾ ਕੇ ਸਮਝ ਆਇਆ ਕਿ ਅੱਛਾ ਇਹਨੂੰ ਚੁਗਲੀਆਂ ਹੋਣੀਆਂ। ਹਾਂਜੀ ਇਹ ਮੇਰਾ ਪਰਸਨਲ, ਹਾਂਜੀ ਮੈਂ ਇੱਦਾਂ ਹੀ ਸਮਝ ਨਹੀਂ ਸੀ ਕਿ ਕੁਛ ਚੁਗਣ ਨੂੰ ਕਹਿੰਦੇ ਆ ਕਿ ਚੁਗਲੀਆਂ, ਤੇ ਫਿਰ ਕਾਫੀ ਟਾਈਮ ਆ ਫਿਰ ਇੱਦਾਂ ਆਇਆ, ਤੇ ਹਾਂਜੀ ਮੈਂ ਚੁਗਲੀਆਂ ਤੇ ਵੀ ਆਉਂਦੀ ਹਾਂ। ਤੇ ਪਰੀਅਸ ਜੀ ਮੈਂ ਤੁਹਾਨੂੰ ਇੱਕ ਦੱਸਦਾ, ਔਰੇਂਜ ਦੀ ਤੁਸੀਂ ਸਾਰੀ ਗੱਲ ਕਰ ਲਈ ਨਾ, ਇੱਕ ਨਾ ਜਦੋਂ ਮੈਂ ਡਾਇਟ ਪਲਾਨ ਕਰਦੀ ਸੀ ਨਾ, ਤੇ ਉਸ ਨਾ ਫਰੂਟ ਦਿੰਦੇ ਸੀ ਨੇਵਲ ਔਰੇਂਜ, ਤੁਸੀਂ ਖਾ ਸਕਦੇ ਹੋ ਨਾ, ਤੇ ਉਹ ਬੜਾ ਵਧੀਆ ਲੱਗਦਾ ਨੇਵਲ ਔਰੇਂਜ ਨਾ, ਫਿਰ ਉਹਨਾਂ ਨੇ ਇੱਕ ਵਾਰ ਮੈਨੂੰ ਦੇ ਤਾ ਗਰੇਪ ਔਰੇਂਜ, ਤੁਸੀਂ ਹਾਂ ਗਰੇਪ ਔਰੇਂਜ ਥੋੜਾ ਘੋੜਾ ਹੁੰਦਾ, ਉਹ ਤਾਂ ਬਹੁਤ ਔਖਾ ਲੱਗਦਾ ਹੈ, ਤਾਂ ਔਰੇਂਜ ਦੀ ਫਾਰਮ ਮੈਂ ਕਿ ਇਹ ਕੀ ਨਾਮ, ਇਹਦਾ ਔਰੇਂਜ ਹੈ ਇੰਨਾ ਹੈ ਨਾ, ਇਹਦਾ ਕੌੜਾ ਜਿਹਾ ਟੇਸਟ ਹੈ ਨਾ, ਤੇ ਉਹ ਵਿੱਚ ਦੀ ਕਦੇ ਕਦੇ ਹੁੰਦਾ ਸੀਗਾ। ਤੇ ਮੈਨੂੰ ਤਾਂ ਯਾਦ ਹੈ ਇੰਡੀਆ ਦੇ ਵਿੱਚ ਜਦੋਂ ਆਪਣੇ ਆ ਮਸੰਮੀ ਆ ਸੰਤੇ ਆ ਸ਼ੁਰੂ ਹੋਏ ਨਾ, ਤਾਂ ਉੱਥੇ ਨਾ ਇੱਕ ਨਾ ਨਲਕੇ ਜੇ ਵਾਲੀ ਗੇੜਨ ਵਾਲੀ ਨਾ ਮਸ਼ੀਨ ਆਈ, ਸਾਰਿਆਂ ਨੇ ਬੜੀ ਦਿੱਤੀ, ਸ਼ਾਇਦ ਤੁਸੀਂ ਵੀ ਦੇਖੀ ਹੋਊਗੀ, ਪੰਜਾਬ 'ਚ ਤਾਂ ਬਹੁਤ ਚੱਲਦੀ ਆ ਉਹ। ਉਹ ਬਿਲਕੁਲ ਏਦਾਂ ਹੀ ਲੱਗਦਾ ਸੀਗਾ ਵੀ ਉੱਪਰੋਂ ਮਤਲਬ ਗੇੜਨਾ ਜਾਂ ਆਵਾਜ਼ ਲੋਹੇ ਦੀ ਸੀ ਨਾ, ਉਹ ਹਜੇ ਵੀ ਸਾਡੇ ਘਰ ਸਾਂਭੀ ਹੋਈ ਹੈ, ਹੁਣ ਕੱਢਦੇ ਤਾਂ ਹੈ ਨੀ ਕੋਈ, ਮੰਮੀ ਕਹਿੰਦੇ ਮੇਰਾ ਦਿਲ ਨੀ ਗੇੜ ਕਰਦਾ ਇਹਨੂੰ ਗੇੜਨ ਦਾ ਨਾ, ਉਹ ਸਾਡੀ ਇੱਕ ਪੁਰਾਣੀ ਰਸੋਈ ਆ ਉਹਦੇ ਵਿੱਚ ਰੱਖੀ ਹੋਈ ਹੈ। ਹਾਂ ਉਹ ਮੈਨੂੰ ਬੜੀ ਮਤਲਬ ਮੈਮਰੀ 'ਚ ਆ ਰਹੀ ਆ ਜੇ ਤੁਸੀਂ ਗੱਲਾਂ ਕਰ ਰਹੇ ਹੋ ਨਾ। ਤੇ ਅਸੀਂ ਤੁਸੀਂ ਤਾਂ ਕੁਕਿੰਗ ਹੈ ਨਾ ਕਰਦੇ ਤੁਹਾਡੇ ਚੈਨਲ ਦੀ, ਮੈਨੂੰ ਪਤਾ ਨੀ ਤੁਸੀਂ ਬਣਾਇਆ ਕਿ ਨਹੀਂ ਹੈ, ਮੈਂ ਨਾ ਹੋ ਗਈ 15-20 ਦਿਨ ਹੋ ਗਏ ਆ, ਆਈ ਮੀਨ ਨਾ ਕੀ ਹੋ ਗਿਆ ਹੋਊਗਾ ਮੈਨੂੰ ਤੋਂ ਪਹਿਲਾਂ, ਮੈਂ ਨਾ ਔਰੇਂਜ ਪਏ ਸੀ ਬੜੇ ਸਾਰੇ, ਮੈਨੂੰ ਨਾ ਇੱਦਾਂ ਹੁੰਦਾ ਕਿ ਕੋਈ ਚੀਜ਼ ਪਈ ਆ ਉਹਨੂੰ ਕੋਸ਼ਿਸ਼ ਕਰਦੀ ਹਾਂ ਕਿ ਇਹਨੂੰ ਮੈਂ ਖਰਾਬ ਨਾ ਹੋਵੇ, ਕਿੱਦਾਂ ਹੈ ਨਾ ਯੂਟੀਲਾਈਜ਼ ਕਰ ਲਾਂ ਕਿ ਨਹੀਂ ਖਾਧੇ ਜਾ ਰਹੇ ਹੈ ਨਾ, ਬੈਗ ਜਿਹਾ ਮਿਲ ਜਾਂਦਾ ਨਾ ਕਿੰਨਾ ਉਹ, ਤੇ ਮੈਂ ਨਾ ਐਕਚੁਲੀ ਸੁਣਿਆ ਸੀਗਾ ਕਿ ਔਰੇਂਜ ਕੇਕ ਬਾਰੇ ਨਾ, ਤੇ ਫਿਰ ਤੁਹਾਨੂੰ ਪਤਾ ਇੰਨੀ ਐਕਸਪਰਟ ਤਾਂ ਨਹੀਂ ਆ, ਯੂਟਿਊਬ ਵੀ ਜ਼ਿੰਦਾਬਾਦ ਹੈ ਨਾ, ਤੇ ਫਿਰ ਮੈਂ ਯੂਟਿਊਬ ਤੇ ਸਰਚ ਕੀਤਾ ਤੇ ਮੈਂ ਨਾ ਔਰੇਂਜ ਕੇਕ ਬਣਾਇਆ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹ ਔਰੇਂਜ ਕੇਕ ਇੰਨਾ ਕੁ ਸਵਾਦ ਔਰੇਂਜ ਕੇਕ ਬਣਿਆ ਨਾ, ਤੇ ਮੇਰਾ ਦਿਲ ਕੀਤਾ ਮੈਂ ਆਪਣੇ ਹੱਥ ਚੁੰਮਾਂਗਾ, ਇੰਨਾ ਜ਼ਿਆਦਾ ਸਵਾਦ।
0: ਪਰ ਇਹ ਚ ਚੁਗਲੀਆਂ ਕਿੱਥੇ ਆ?
3: ਹਾਂ ਚੁਗਲੀਆਂ ਤੇ ਵੀ ਆਉਂਦੀਆਂ ਨਾ, ਇਹ ਤਾਂ ਔਰੇਂਜ ਦੀ ਹੁਣ ਤੁਸੀਂ ਗੱਲ ਕੀਤੀ ਆ ਨਾ, ਹੁਣ ਔਰੇਂਜ ਦੀ ਵੀ, ਤੇ ਹਾਂਜੀ ਹੁਣ ਆਪਾਂ ਚੁਗਲੀਆਂ ਤੇ ਆਉਂਦੇ ਹਾਂ। ਚੁਗਲੀਆਂ ਵੀਰ ਜੀ ਮੈਨੂੰ ਇੱਦਾਂ ਲੱਗਦਾ ਮੈਂ ਪਹਿਲਾਂ ਬਹੁਤ ਪਹਿਲਾਂ ਕਰਦੀ ਹਾਂ, ਮੈਨੂੰ ਪਤਾ ਨੀ ਮੈਨੂੰ ਚੁਗਲੀਆਂ ਨੀ, ਮੈਨੂੰ ਕਿਸੇ ਦੀ ਐਕਟਿੰਗ ਕਰਨੀ ਅੱਛੀ ਲੱਗਦੀ ਆ, ਉਹਨੂੰ ਤੁਸੀਂ ਕਿਸੇ ਵੀ ਫੋਰਮ 'ਚ ਲੈ ਲਓ ਕਿ ਉਹ ਚੁਗਲੀ ਹੈ ਕੀ ਹੈ ਨਾ। ਹਾਂ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ, ਜਿੱਦਾਂ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਨਾ, ਤੇ ਜਦੋਂ ਮੈਂ ਤੁਹਾਨੂੰ ਮਿਲੂੰਗੀ ਨਾ, ਮੈਂ ਤੁਹਾਨੂੰ ਕਿਸੇ ਦੀ ਵੀ ਐਕਟਿੰਗ ਕਰਕੇ ਦਿਖਾ ਸਕਦੀ, ਈਵਨ ਤੁਹਾਡੀ ਵੀ ਕਰ ਸਕਦੀ ਹਾਂ ਰੰਜੋਤ ਵੀ ਕਰ
0: ਸਕਦੀ,
3: ਤੇ ਉਹਦੇ ਵਿੱਚ ਹਾਂ ਉਹ ਮਤਲਬ ਇਹ ਆ, ਪਰ ਮੈਨੂੰ ਬੇਸਿਕਲੀ ਨਾ ਨਹੀਂ ਅੱਛਾ ਲੱਗਦਾ, ਚਾਹੇ ਹੁਣ ਤੁਸੀਂ ਕਹੋਗੇ ਤੁਸੀਂ ਆਪਣੀ ਵਡਿਆਈ ਕਰ ਰਹੇ ਹੋ ਕੁਛ ਹੋ ਨਾ, ਅੱਗੋਂ ਮੇਰਾ ਬੰਦਾ ਵੀ ਇੱਦਾਂ ਦਾ, ਉਹਨਾਂ ਨੂੰ ਵੀ ਨਹੀਂ ਵਧੀਆ ਲੱਗਦਾ ਨਾ, ਸਾਨੂੰ ਲੱਗਦਾ ਕਿ ਅਸੀਂ ਕਿਸੇ ਦੀ ਕਰ ਤਾਂ ਲੈਂਦੇ ਹੈਗੇ ਹਾਂ ਗੱਲ ਨਾ, ਉਹਦੇ ਨਾਲ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਅੰਦਰ ਨੈਗੇਟਿਵਿਟੀ ਆਉਂਦੀ ਹੈ ਨਾ, ਉਹਨੂੰ ਤਾਂ ਪਤਾ ਹੀ ਨਹੀਂ ਤੁਸੀਂ ਕੀ ਕਰ ਲਿਆ,
1: ਇਹ ਨਹੀਂ ਐਕਸਪੈਕਟ ਕੀਤਾ ਸੀ ਮੈਂ ਤੁਹਾਡੇ ਤੋਂ ਆਨਸਰ।
3: ਅੱਛਾ ਇੱਕ ਨਾ ਵੀਰ ਜੀ, ਮੈਂ ਨਾ ਵੀਰ ਜੀ ਇੱਕ ਨਾ ਮੈਂ ਛੋਟੇ ਹੁੰਦੇ ਨਾ ਕਿਸੇ ਬੁੱਕ 'ਚ ਪੜਿਆ ਸੀਗਾ, ਕਹਿੰਦੇ ਤੁਸੀਂ ਕਿਸੇ ਦੀ ਬੁਰਾਈ ਨੂੰ ਚੁਗਲੀ ਕਹਿ ਦਿੰਦੇ ਨਾ, ਕਿ ਤੁਸੀਂ ਕਿਸੇ ਦੀ ਬੁਰਾਈ ਕਿਉਂ ਕਰਦੇ ਹੋ, ਤੇ ਉੱਥੇ ਅਸਰ ਸਿੰਪਲ ਜਿਹਾ ਅਨਸਰ ਸੀ, ਕਹਿੰਦੇ ਤੁਸੀਂ ਉਸ ਤੋਂ ਜੈਲਸ ਕਰਦੇ ਹੋ ਤਾਂ ਕਰਦੇ ਹੋ ਬੁਰਾਈ। ਔਰ ਗੱਲ ਵੀ ਦੇਖੋ ਉਦੋਂ ਮੈਨੂੰ ਸਮਝ ਨਹੀਂ ਆਇਆ, ਹੁਣ ਆਪਾਂ ਬੁਰਾਈ ਵੀ ਕਿਸੇ ਦੇ ਤਾਂ ਹੀ ਕਰਦੇ ਹਾਂ ਨਾ ਜਦੋਂ ਆਪਾਂ ਨੂੰ ਕੋਈ ਆਪਾਂ ਕਿਸੇ ਤੋਂ ਜੈਲਸ ਹੁੰਦੇ ਹਾਂ, ਅਦਰਵਾਈਜ਼ ਤਾਂ ਨਹੀਂ ਹੈ। ਬਾਕੀ ਇਹ ਗੋਸਿਫ ਹੈ, ਥੋੜਾ ਬਹੁਤ ਆਪਾਂ ਨੂੰ ਹੈਲਦੀ ਕਰ ਵੀ ਲੈਣਾ ਚਾਹੀਦਾ, ਕਈ ਵਾਰੀ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਨਾ ਕਈ ਵਾਰੀ ਇਸ ਤਰ੍ਹਾਂ ਦਾ ਕੁਛ ਹੋ ਰਿਹਾ ਹੁੰਦਾ, ਆਪਾਂ ਨੂੰ ਲੱਗਦਾ ਕਿ ਇਹ ਏਦਾਂ ਚੀਜ਼ ਹੋਣੀ ਨਹੀਂ ਚਾਹੀਦੀ ਕਿਸੇ ਨੇ ਮੇਰੇ ਨਾਲ ਕੀਤੀ ਹੈ, ਹੋ ਸਕਦਾ ਉਸ ਤੋਂ ਵੀ ਬਾਈ ਮਿਸਟੇਕ ਹੋ ਗਈ ਹੋਵੇ, ਆਪਾਂ ਨਾ ਅੰਦਰ ਹੀ ਅੰਦਰ ਖੁਰੀ ਜਾਂਦੇ ਹੁੰਦੇ ਹਾਂ। ਤੇ ਆਪਾਂ ਪਰ ਕਿਸੇ ਦੇ ਨਾਲ ਹੈਲਦੀ ਡਿਸਕਸ਼ਨ 'ਚ ਗੱਲ ਕਰਾਂਗੇ ਨਾ ਤਾਂ ਓਬਵੀਅਸ ਆਪਾਂ ਨੂੰ ਰਿਲੀਫ ਮਿਲਦਾ, ਆਪਾਂ ਨੂੰ ਇੱਦਾਂ ਹੁੰਦਾ ਜੇ ਆਪਾਂ ਸੋਚ ਵੀ ਰਹੇ ਹਾਂ ਤਾਂ ਦੈਟ ਮੀਨਸ ਅਸੀਂ ਇਹਨੂੰ ਸਹੀ ਸੋਚ ਰਹੇ ਹਾਂ, ਬਟ ਅਸੀਂ ਪੋਜ਼ਿਟਿਵ ਕਿੱਦਾਂ ਹੋਣਾ ਇਹ ਸਾਡੇ 'ਤੇ ਡਿਪੈਂਡ ਕਰਦਾ। ਤਾਂ ਉਹ ਵੀ ਕਦੇ ਕਦੇ ਕਰ ਲੈਂਦੇ ਹਾਂ, ਇਹ ਨਹੀਂ ਹੈਗਾ ਕਿ ਅਸੀਂ ਬਿਲਕੁਲ ਨਹੀਂ ਕਰਦੇ, ਪਰ ਮੈਂ ਕੋਸ਼ਿਸ਼ ਕਰਦੀ ਹੈਗੀ ਹਾਂ ਕਿ ਨਾ ਲੈ ਕੇ ਆਵਾਂ ਇਹ ਚੀਜ਼ ਨਾ, ਪਰ ਸਿਚੁਏਸ਼ਨ ਬਣ ਜਾਂਦੀ ਆ। ਅੱਛਾ ਕਿਸੇ ਦੀ ਤਾਂ ਕਰਦੀ ਨਹੀਂ, ਪਰ ਮੈਨੂੰ ਇੰਨਾ ਪਤਾ ਰੇਡੀਓ ਹਾਂਜੀ ਜਿਹੜੇ ਸੁਣਦੇ ਆ ਮੈਨੂੰ ਸੁਣਨ ਲੱਗੇ ਆ ਉਹ ਮੇਰੀ ਜ਼ਰੂਰ ਕਰਦੇ ਹੋਣਗੇ। ਉਹਦੇ ਨਾਲ ਮੈਂ ਕਈ ਵਾਰੀ ਮੈਂ ਐਡ ਤੋਂ ਵੀ ਕੰਪੈਰੀਜ਼ਨ ਕਰ ਲੈਂਦੀ ਹਾਂ, ਜਿਹੜੀ ਉਹ ਐਡ ਨਹੀਂ ਆਉਂਦੀ ਸਨ ਕਰੰਟ ਵਾਲਿਆਂ ਦੀ, ਰੋਜ਼ ਰੋਜ਼ ਕਾਲਿੰਗਾਂ ਕਰਦੀ ਹੈ, ਪਤਾ ਨਹੀਂ ਕਿੰਨੀ ਵਿਹਲੀ ਹੈ, ਪਤਾ ਨਹੀਂ ਘਰ ਦਾ ਕੰਮ ਨਹੀਂ ਕਰਦੀ ਹੈ ਨਾ। ਔਰ ਤੈਨੂੰ ਪਤਾ ਮੈਂ ਨਾਲ ਨਾਲ ਉਹ ਕੰਮ ਵੀ ਕਰ ਰਹੀ ਹਾਂ, ਅੱਜ ਮੈਂ ਬ੍ਰੈਡ ਪਕੌੜੇ ਫਰਾਈ ਕਰਕੇ ਹਟਿਆ ਕਿਉਂਕਿ ਕਿਸੇ ਨੇ ਆਉਣਾ ਥੋੜ੍ਹੀ ਦੇਰ 'ਚ, ਬੱਚਿਆਂ ਦੀ ਲਾਲ ਛੁੱਟੀ ਵੀ ਹੈ ਨਾ। ਮੈਨੂੰ ਜਿਹੜੀ ਕਾਲ ਲਗਾਉਂਗੇ ਨਾ ਤੁਸੀਂ ਤੁਹਾਨੂੰ ਨਾ ਇੱਕ ਉਹ ਮਿਲੂਗਾ, ਰਿਲੈਕਸੇਸ਼ਨ ਮਿਲੂਗਾ ਮੈਨੂੰ। ਮੈਂ ਹੁਣ ਤੁਸੀਂ ਉਹੀ ਗੱਲ ਆ ਜਾਂਦੀ, ਫਿਰ ਮੈਂ ਆਪਣੀ ਤਰੀਫ ਤੇ ਕਰੂੰਗੀ, ਮੈਨੂੰ ਇੰਨੇ ਜਾਣੇ ਕਾਲ ਕਰਦੇ ਜਿਹੜੇ ਮੇਰੇ ਤੋਂ ਵੀ ਐਕਸਪੀਰੀਅੰਸ ਨਹੀਂ, ਮੇਰੇ ਤੋਂ 15-20 ਸਾਲ ਵੱਡੇ ਹੈ, ਤੇ ਉਹ ਕਹਿੰਦੇ ਆ ਹੁਣ ਅੱਜ ਵੀ ਜਿਹਨਾਂ ਨੇ ਆਉਣਾ ਹੈ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ। ਮਤਲਬ ਮੈਂ ਸੋਚਦੀ ਹਾਂ ਵੀ ਹਾਏ ਮੈਂ ਤਾਂ ਖੁਦ ਉਹਨਾਂ ਤੋਂ ਇੰਨਾ ਕੁਛ ਸਿੱਖਦੀ ਹਾਂ, ਉਹ ਮੈਨੂੰ ਮਿਲਣ ਲਈ ਇੰਨਾ ਮਤਲਬ ਉਹ ਹੋ ਰਹੇ ਨੇ। ਔਰ ਮੈਂ ਉਹਨਾਂ ਨੂੰ ਕਿਹਾ ਕਿ ਹਜੇ ਥੋੜਾ ਬਹੁਤ ਕੰਮ ਚੱਲ ਰਿਹਾ, ਆਪਾਂ ਥੋੜਾ ਰੁਕੇ, ਕਹਿੰਦੇ ਨਹੀਂ ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ, ਦੀਦੀ ਆ ਮੇਰੇ ਇੱਕ, ਤੇ ਮਤਲਬ ਮੈਂ ਸੋਚਦੀ ਹਾਂ ਕਿ ਨਹੀਂ ਮਤਲਬ ਮੈਂ ਕਿਸੇ ਨੂੰ ਵੀ ਕੋਈ ਕਿਸੇ ਬਾਰੇ ਸੋਚ ਰਿਹਾ ਹੋਵੇ ਉਹ ਮੈਨੂੰ ਕਹਿ ਦਿੰਦੀ ਹੈ ਕਿ ਤੇਰੇ ਅੰਦਰ ਕੀ ਚੱਲ ਰਿਹਾ ਸੀ, ਸਾਡੇ ਮਾਇੰਡ ਦੇ ਵਿੱਚ ਸੇਮ ਇਹੀ ਚੀਜ਼ ਚੱਲ ਰਹੀ ਸੀ, ਤੂੰ ਕਿੱਦਾਂ ਫੜ ਲਈ ਆ। ਮਤਲਬ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਹੈਗੀ ਆ, ਮੈਂ ਨੈਗੇਟਿਵਿਟੀ ਨਹੀਂ ਦਿੰਦੀ ਹੈਗੀ, ਮੈਨੂੰ ਇੱਦਾਂ ਹੁੰਦਾ ਤਾਂ ਹੀ ਤਾਂ ਫਿਰ ਨਾ ਪਿਆਰ ਕਰਦੇ। ਮੈਂ ਇੱਕ ਤਾਂ ਕਹਿ ਰਹੀ ਸੀ, ਤੁਸੀਂ ਕਹਿ ਰਹੇ ਸੀ ਨਾ ਮਾਧੁਰੀ ਜੀ ਨੂੰ ਮਿਲੇ ਸੀਗੇ ਤੁਸੀਂ, ਤੁਹਾਨੂੰ ਲੱਗਾ ਤੁਸੀਂ ਮੈਨੂੰ ਨਹੀਂ ਨਾ ਮਿਲੇ ਜਦੋਂ ਤੁਸੀਂ ਮਿਲ।
0: ਚਲੋ ਕੋਈ ਨਹੀਂ,
1: ਮਿਹਰਬਾਨੀ
0: ਤੁਹਾਡੀ ਤੇ ਗੱਲਾਂ ਸਾਡੀਆਂ ਵਾਪਸ ਦੱਸ ਦਈਏ ਵੀ ਸਾਡੀਆਂ ਚੁਗਲੀਆਂ ਤੇ ਚੱਲ ਰਹੀਆਂ।
1: ਮੈਨੂੰ ਇਹਨਾਂ ਦੇ ਗੱਲ ਕਰਦੇ ਕਰਦੇ ਮੈਨੂੰ ਇੱਕ ਗੱਲ ਯਾਦ ਆ ਗਈ, ਜਦੋਂ ਨਾ ਸਾਡਾ ਰਿਸ਼ਤਾ ਹੋਇਆ ਸੀ ਨਾ ਮੇਰਾ ਹਿੰਦ ਦਾ, ਤੇ ਕੋਟਾ ਛੋਟੀ ਜਿਹੀ ਜਗ੍ਹਾ ਨਾ, ਤੁਸੀਂ ਗਏ ਨਹੀਂ ਪਰ ਜਦੋਂ ਜਾਓਗੇ ਤੁਸੀਂ ਕਹੋਗੇ ਛੋਟਾ ਜਿਹਾ ਇੱਕ ਇੱਕ ਸ਼ਹਿਰ ਹੈ। ਤੇ ਨਾ ਨਾਲ ਸਾਡੇ ਮੇਰੇ ਪਾਪਾ ਦਾ ਜਿੱਥੇ ਕੰਮ ਹੈ ਉੱਥੇ ਨਾ ਆਫਿਸ ਦੇ ਨਾਲ ਇੱਕ ਘਰ ਹੈ ਨਾ, ਉਹ ਆਂਟੀ ਸਾਰਿਆਂ ਦੀ ਗੱਲਾਂ ਕਰਦੀ ਹੈ। ਤੇ ਜਿਵੇਂ ਰਿਸ਼ਤਾ ਹੋਇਆ ਨਾ ਉਹਨਾਂ ਨੇ ਕਿਹਾ ਕਿ ਐਵੇਂ ਮਤਲਬ ਪ੍ਰੀਤਮ ਦੀ ਕੁੜੀ ਦਾ ਰਿਸ਼ਤਾ ਹੋ ਗਿਆ, ਤੇ ਇੱਕ ਆਂਟੀ ਨੂੰ ਦੱਸਿਆ ਤੇ ਆਂਟੀ ਕਹਿੰਦੀ ਹਾਂ ਬੜਾ ਵਧੀਆ ਮੁੰਡਾ ਹੈ ਨਾ, ਬੰਬੇ ਜੋਬ ਕਰਦਾ ਹੈ ਇਹਦੇ ਵਿੱਚ ਟਰੈਵਲ ਕੰਪਨੀ, ਕਹਿੰਦੀ ਟਰੈਵਲ ਟਰੂਵਲ 'ਚ ਨਹੀਂ ਕਰਦਾ ਉਹ ਟੈਕਸੀ ਚਲਾਉਂਦਾ ਬੰਬੇ। ਉਹ ਗੱਲ ਇੰਨੀ ਉਹਨਾਂ ਨੇ ਕਨਵਿੰਸਿੰਗ ਵੇ 'ਚ ਕਹੀ ਤੇ ਪਤਾ ਨਹੀਂ ਕਿ ਸਰਸਵਤੀ ਬੈਠ ਗਈ, ਅਸੀਂ ਐਵੇਂ ਬੰਬੇ ਛੱਡ ਕੇ ਇੱਥੇ ਆ ਕੇ ਹਰਿੰਦਰ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ, ਤੇ ਮੈਂ ਹਰਿੰਦਰ ਨੂੰ ਕਿਹਾ, ਮੈਂ ਕਿਹਾ ਆਂਟੀ ਦੀ ਗੱਲ ਸੱਚ ਹੋ ਗਈ।
0: ਗੱਲ ਤੁਸੀਂ ਕੰਫੀਡੈਂਸ ਨਾਲ ਕਹਿ ਦਿਓ ਬਸ,
1: ਉਹ ਤੁਹਾਨੂੰ ਨਹੀਂ ਪਤਾ ਕਿਹੜੀ ਗੱਲ ਕਈ ਵਾਰੀ ਗੌਸਿਪ ਸੱਚ ਵੀ ਹੋ ਜਾਂਦੀ ਹੈ।
0: ਥੈਂਕ ਯੂ ਚਲੋ ਸਾਹਿਬ, ਗੁੱਡ ਮੋਰਨਿੰਗ। ਅਤੇ ਬਿਲਕੁਲ ਚਾਹ ਦਾ ਅਤੇ ਗੱਪ ਸ਼ੱਪ ਦਾ ਜਿਹੜਾ ਉਹ ਨਾਤਾ, ਕਈ ਵਾਰੀ ਕਿਸੇ ਦੀਆਂ ਗੱਲਾਂ ਸਵਾਦ ਲੱਗਣ ਅਤੇ ਆਪਾਂ ਕਹਿੰਦੇ ਵੀ ਬਹਿ ਜਾ ਫਿਰ ਹੁਣ ਚਾਹ ਬਣਾ ਹੀ ਲੈਂਦੇ, ਇਹ ਵੀ ਹੁੰਦਾ। ਅਤੇ ਕਈ ਵਾਰੀ ਕਿਸੇ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਣ ਅਤੇ ਆਪਾਂ ਕਹਿੰਦੇ ਹਾਂ ਵੀ ਯਾਰ ਬਣੀ ਚਾਹ ਵੀ ਨਾ ਸੁੱਟਣ ਸੁੱਟ ਭਾਵੇਂ ਦਈਏ ਇਹਨੂੰ ਰਹਿਣ ਦਈਏ ਹਲੇ ਕਹੀਏ ਨਾ ਇਹਨੂੰ, ਹੈ ਨਾ। ਸਤਿ ਸ਼੍ਰੀ ਅਕਾਲ ਦਸ਼ਪਿੰਦ ਭਾਰਦਵਾਜ ਜੀ ਕਹਿੰਦੇ ਨੇ ਕਿ ਜਸ਼ ਜੀ ਬਹੁਤ ਖੂਬਸੂਰਤ, ਕਹਿੰਦੇ ਕਿ ਅੱਜ ਦੇ ਗਾਣੇ ਸੀ, ਥੈਂਕ ਯੂ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ। ਅਤੇ ਭਾਅ ਜੀ ਆਈ ਹੈਵ ਵਨ ਰਿਕੁਐਸਟ, ਆਈ ਹੈਵ ਅਪਲਾਈਡ ਓਕੇ ਅਤੇ ਓ ਸੀ ਆਈ ਦਾ ਅਪਲਾਈ ਕੀਤਾ ਇਹਨਾਂ ਨੇ, ਕਹਿੰਦੇ ਕਿ 2 ਮਹੀਨੇ ਹੋ ਗਏ ਬਟ ਵੀ ਐੱਫ ਐੱਸ ਕਲੋਜ਼ ਹੋ ਗਿਆ। ਹਾਂਜੀ, ਅਤੇ ਕੋਈ ਹੋਰ ਨੌਲੇਜ ਮਿਲ ਸਕਦੀ? ਹਾਲੇ ਤੱਕ ਕੋਈ ਨੌਲੇਜ ਨਹੀਂ, ਜੇ ਬਾਕੀ ਕੋਈ ਲਿਸਨਰ ਜੇ ਸੁਣ ਰਹੇ ਕਿਸੇ ਕੋਲ ਨੌਲੇਜ ਹੈਗੀ ਆ ਅਤੇ ਉਹ ਤੁਸੀਂ ਦੱਸ ਦਿਓ ਭਾਈ, ਇਹਨਾਂ ਤੱਕ ਆਪਾਂ ਪਹੁੰਚਾ ਦਿੰਦੇ ਹਾਂ। ਪਰ ਜੇ ਕੋਈ ਕਾਲੀ ਨਹੀਂ ਆ ਤਾਂ ਫਿਰ ਵੇਟ ਹੀ ਕਰ ਲਓ ਫਿਰ, ਤਾਂ ਮਤਲਬ ਓ ਸੀ ਆਈ ਤਾਂ ਕੋਈ ਐਡਾ ਉਹ ਮਸਲਾ ਨਹੀਂ ਆ, ਪਰ ਜੇ ਕਾਲੀ ਆ ਤਾਂ ਫਿਰ ਤੁਸੀਂ ਆਪਣਾ ਇੰਡੀਅਨ ਕੌਂਸਲੇਟ 'ਤੇ ਜਾ ਸਕਦੇ ਹੋ, ਤੁਸੀਂ ਗੇੜਾ ਮਾਰ ਸਕਦੇ ਹੋ। ਐੱਚ ਐੱਸ ਚੰਦੀ ਜੀ ਕਹਿੰਦੇ ਕਿ ਚੁਗਲੋਰ ਬੰਦਾ ਆਪਣੀ ਵਕਤ ਗਵਾਉਂਦਾ ਅਤੇ ਗਵਾਉਂਦਾ ਅਤੇ ਜਿਨ੍ਹਾਂ ਦੇ ਨਾਲ ਚੁਗਲੀ ਕਰਦਾ ਉਹਨਾਂ ਦਾ ਵੀ ਉਹ ਜਲੂਸ ਕੱਢ ਦਿੰਦਾ। ਚੁਗਲਖੋਰਾਂ ਤੋਂ ਬਚੋ, ਅਣਖ ਦੇ ਨਾਲ ਜੀਣਾ ਸਿੱਖੋ। ਸੁਖਵਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਜਸ ਜੀ ਆਹ ਬੰਦਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਹੀ ਲੱਗਦਾ ਕਿ ਚੁਗਲੀਆਂ ਬੰਦੇ ਹੀ ਕਰਦੇ ਜ਼ਿਆਦਾ, ਲੇਡੀਜ਼ ਦਾ ਤਾਂ ਬਸ ਨਾ ਹੀ ਲੱਗਦਾ ਅਤੇ ਨਾ ਹੀ ਕਹਿੰਦੇ ਕਿ ਲੇਡੀਜ਼ ਦਾ ਅਤੇ ਨਾ ਹੀ ਬਦਨਾਮ ਹੈ। ਤੁਸੀਂ ਤਾਂ ਨਾ ਕਰੋ ਇਹ ਗੱਲ, ਹੋਰ ਕਿਉਂ ਕਹਿੰਦਾ ਤੂੰ ਲੇਡੀ ਜੀ
1: ਕਿਉਂ ਐਡੀ ਵਿਚਾਰੀ ਇੰਨੀ ਵਧੀਆ ਭੈਣ ਹੈ ਸਾਡੀ,
0: ਤੁਹਾਨੂੰ ਪਤਾ ਇਹ ਪੈਰਲਰ ਰੇਡੀਓ ਚੱਲ ਰਿਹਾ ਹੁੰਦਾ ਮੇਰਾ, ਇਹਨਾਂ ਨੇ ਸੁਖੀ ਰੇਡੀਓ ਆਪਣਾ ਵੱਖਰਾ ਸ਼ੁਰੂ ਕੀਤਾ ਨਾਲ ਪੈਰਲਰ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਵੀ ਆਲਸੋ ਵੈਂਟ ਐਂਡ ਸੋ ਦਾ ਮੂਵੀ ਦਸਤਾਰ ਫਰਾਈਡੇ ਨਾਈਟ, ਅਤੇ ਵਧੀਆ ਮੂਵੀ ਕਹਿੰਦੇ ਅਤੇ ਸਾਰਿਆਂ ਨੂੰ ਵੇਖਣੀ ਚਾਹੀਦੀ। ਧੰਨਵਾਦ ਸੁਪ੍ਰੀਤ ਜੀ, ਮਿਹਰਬਾਨੀ ਤੁਹਾਡੀ। ਅਤੇ ਸੰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਪਲੀਜ਼ ਇਫ ਪੋਸੀਬਲ ਜਸ ਜੀ ਨੂੰ ਕਹੋ ਕਿ ਸੁਣਾ ਦਿਉ ਵੰਸ ਅਗੇਨ ਮੈਂ ਉਹ ਮੇਰੀ ਚਾਏ। ਕੁਛ ਸੁਣਾਈ ਹੋਣੀ ਤੁਸੀਂ, ਕੋਈ ਕਵਿਤਾ ਕੋਈ ਸੁਣਾਈ ਹੋਣੀ?
1: ਅੱਛਾ ਅੱਛਾ
0: ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅੱਛਾ, ਇੱਕ ਇਸ ਤੋਂ ਪਹਿਲਾਂ ਮੈਂ ਬਾਕੀ ਮੈਸੇਜ ਪੜ੍ਹਾਂ ਇਹਨਾਂ ਦਾ, ਤਾਂ ਇੱਕ ਮਨੀ ਪਲਾਂਟ ਦਾ। ਹਾਂ ਜੀ, ਧੰਨਵਾਦ ਜੀ ਤੁਹਾਡਾ, ਮੈਂ ਫੋਟੋਆਂ ਵੇਖ ਲਈਆਂ। ਅਤੇ ਇਹਦੇ ਵਿੱਚ ਇਹ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬੜੀ ਕੋਮਨ ਜੀ ਇੱਕ ਪ੍ਰੋਬਲਮ ਹੈ, ਬਾਕੀ ਵੀ ਜਿਹੜੇ ਇਨਡੋਰ ਇਸ ਪ੍ਰਜਾਤੀ ਦੇ ਵਿੱਚ ਆਉਂਦੇ ਨੇ ਉਹ ਸਾਰਿਆਂ ਦਾ ਲਗਭਗ ਇਲਾਜ ਜਿਹੜਾ ਉਹ ਇਹ ਸੇਮ ਹੀ ਹੋਣਾ ਵਾ, ਸੋ ਇਸ ਕਰਕੇ ਤੁਸੀਂ ਧਿਆਨ ਦੇ ਨਾਲ ਸੁਣਿਓ। ਅਤੇ ਪੱਤੇ ਜਿਹੜੇ ਨੇ ਮੈਂ ਜਿੰਨਾ ਕੁ ਸਮਝ ਸਕਦੇ ਤੁਸੀਂ ਮਤਲਬ ਵੇਖੇ ਬਿਨਾਂ ਉਹਨਾਂ ਕੁ ਮੈਂ ਕੋਸ਼ਿਸ਼ ਕਰ ਲੈਂਦਾ, ਇਹਨਾਂ ਦੇ ਪੱਤੇ ਜਿਹੜੇ ਨੇ ਉਹ ਸੜ ਰਹੇ ਲਗਭਗ, ਮੰਨ ਲਓ ਕਿ 30% ਪੱਤੇ ਜਿਹੜੇ ਨੇ ਉਹ ਜਿੱਦਾਂ ਕਾਲੇ ਹੋ ਗਏ, ਸੜ ਗਏ, ਹੈ ਨਾ, ਅਤੇ ਲਹਰੇ ਨਹੀਂ ਰਹੇ। ਸੋ ਸਭ ਇਹਦਾ ਸਭ ਤੋਂ ਪਹਿਲਾਂ ਤਾਂ ਇੱਦਾਂ ਕਰੋ ਵੀ ਇਹ ਜਿਹੜੇ ਪੱਤੇ ਆ ਨਾ ਹੁਣ ਵਾਪਸ ਤਾਂ ਫਿਰ ਹਰੇ ਹੋਣ ਨਹੀਂ ਲੱਗੇ, ਇਹ ਸਾਰੇ ਪੱਤੇ ਜਿਹੜੇ ਆ ਇਹ ਤੁਸੀਂ ਝਾੜ ਦਿਉ। ਕੋਈ ਵੀ ਚੀਜ਼ ਜਿਹੜੀ ਆ ਬੂਟੇ ਦੇ ਨਾਲ ਜਦੋਂ ਉਹ ਇੱਦਾਂ ਸੜੀ ਗਲੀ ਰਹਿ ਜਾਂਦੀ ਹੈ ਨਾ, ਅਤੇ ਉਹ ਬੂਟੇ ਦਾ ਫਾਇਦਾ ਨਹੀਂ ਕੋਈ ਕਰਦੀ, ਉਲਟਾ ਨੁਕਸਾਨ ਹੀ ਕਰਦੀ ਹੈ। ਸੋ ਬਿਹਤਰ ਬਿਹਤਰ ਹੁੰਦਾ ਵਾ ਵੀ ਉਹਨੂੰ ਤੁਸੀਂ ਜਿੰਨਾ ਵੀ ਅਫੈਕਟਿਡ ਅੰਟਿਲ ਅਨਲੈਸ ਤੁਹਾਨੂੰ ਯਕੀਨ ਹੋਵੇ ਵੀ ਇਹ ਫਿਰ ਰਿਵਾਈਵ ਹੋ ਜਾਣਾ, ਤਾਂ ਫਿਰ ਉਹਨੂੰ ਰੱਖ ਲਓ, ਨਹੀਂ ਤਾਂ ਇਹਨੂੰ ਤੁਸੀਂ ਕੱਟ ਦਿਉ। ਕੱਟਣ ਦੇ ਲਈ ਜਿਹੜਾ ਵਾ ਉਹ ਸ਼ਾਪ ਕੋਈ ਵਰਤੋਂ, ਫਿੱਸੇ ਨਾ, ਮਤਲਬ ਪਾਣੀ ਨਹੀਂ ਨਿਕਲਣਾ ਚਾਹੀਦਾ ਬੂਟੇ, ਮਤਲਬ ਕਈ ਵਾਰੀ ਆਪਾਂ ਐਵੇਂ ਬਲੰਟ ਜਾਂ ਕੁਛ ਨਾ ਕੁਛ ਲੈ ਕੇ ਅਤੇ ਕੱਟਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਹਨੂੰ ਮਤਲਬ ਸ਼ਾਪ ਦੇ ਨਾਲ ਕੋਈ ਸ਼ਾਪ ਤੁਹਾਡਾ ਬਲੇਡ ਲੈ ਕੇ, ਅਤੇ ਜਾਂ ਫਿਰ ਜਿਹੜੇ ਕੱਟਰ ਰੱਖੋ ਤੁਸੀਂ ਘਰ ਦੇ ਵਿੱਚ ਜੇ ਤੁਸੀਂ ਮਨੀ ਪਲਾਂਟ ਲਾਇਆ, ਅਤੇ ਦੋ ਚੀਜ਼ਾਂ ਜ਼ਰੂਰ ਰੱਖੋ, ਇੱਕ ਕੱਟਰ ਅਤੇ ਇੱਕ ਤੁਸੀਂ ਸਪਰੇਅ ਬੋਤਲ, ਜੇ ਉਹ ਖਰਾਬ ਹੋ ਜਾਂਦੀ ਤਾਂ ਫਿਰ ਦੁਬਾਰਾ ਲਿਆਓ। ਸਪਰੇਅ ਬੋਤਲ ਵੀ ਇੱਦਾਂ ਦੀ ਨਹੀਂ ਵੀ ਇੱਕ ਤਿੱਖੀ ਧਤੀਰੀ ਨਿਕਲੇ, ਉਹ ਐਂ ਪੱਤਾ ਚੀਰਦੀ ਜਾਂਦੀ, ਉਹ ਨਹੀਂ, ਸੋਹਣੀ ਵਧੀਆ ਕੁਆਲਿਟੀ ਬੋਤਲ ਜਿਹੜੀ ਮਤਲਬ ਅੱਗੇ ਖਿਲਰ ਕੇ ਜਿਹਦੇ ਨਾਲ ਮਿਸਟ, ਜਿਹੜੀ ਮਿਸਟ ਨਹੀਂ ਮਿਸਟ ਉਹ ਚਲੋ ਮਿਸਟ ਐਡਜਸਟ ਹੋ ਜਾਂਦੀ ਆ, ਸਪ੍ਰਿੰਕਲ ਵਾਲੀ ਚਾਹੀਦੀ ਤੁਹਾਨੂੰ। ਸੋ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਕਿ ਇਹ ਜਿਹੜਾ ਇਹ ਹੈਗਾ ਵਾ ਬਰਸਾਤੀ ਕਹਿ ਲਓ ਜੰਗਲਾਂ ਦਾ ਇਹ ਪਦਾਰਥ ਇਹ ਜਿਹੜਾ ਬੂਟਾ ਵਾ, ਅਤੇ ਉੱਥੇ ਤੁਸੀਂ ਇਹ ਵੇਖੋ ਵੀ ਉੱਥੇ ਸਿੱਲ ਜੀ ਰਹਿੰਦੀ ਆ ਅਤੇ ਮੀਂਹ ਮਾਂ ਜੇ ਪੈਂਦੇ ਰਹਿੰਦੇ ਆ, ਅਤੇ ਇਸ ਕਰਕੇ ਤੁਸੀਂ ਇਹਨੂੰ ਉਹ ਵਾਲੀ ਫੀਲਿੰਗ ਦਵਾਉਣੀ ਆ। ਸੋ ਜਦੋਂ ਵੀ ਤੁਸੀਂ ਇਹਨੂੰ ਪਾਣੀ ਪਾਉਣਾ, ਪਹਿਲੀ ਗੱਲ ਤਾਂ ਇਹਨੂੰ ਤੁਸੀਂ ਬੋਤਲ ਦੇ ਨਾਲ ਸਪਰੇਅ ਦੇ ਨਾਲ ਹੀ ਪਾਉਣਾ। ਇਹ ਚੀਜ਼ ਭੁੱਲ ਕੇ ਕਿ ਹਾਏ ਥੱਲੇ ਫਰਸ਼ ਦੇ ਉੱਤੇ ਗਿੱਲਾ ਹੋਜੂਗਾ ਜਾਂ ਕਿੱਦਾਂ, ਤੁਸੀਂ ਐਨ ਜਦੋਂ ਮੰਨ ਲਓ ਜਾਂ ਤਾਂ ਤੁਸੀਂ ਸਾਫ਼ ਕਰ ਦਿਉ ਜਾਂ ਫਿਰ ਜਦੋਂ ਤੁਸੀਂ ਪੋਚਾ ਲਾਉਣਾ ਵਾ ਤਾਂ ਉਸ ਤੋਂ ਪਹਿਲਾਂ ਸਾਰੇ ਸਪਰੇਅ ਸਪਰੂ ਬੂਟਿਆਂ ਦੇ ਉੱਤੇ ਪੱਤਿਆਂ ਤੱਕ ਸਾਰੇ ਕਰ ਦਿਉ। ਇਹ ਨਹੀਂ ਵੀ ਜੇ ਮਤਲਬ ਤਾਂ ਬਹੁਤਾ ਉੱਚਾ ਗਿਆ ਤਾਂ ਉੱਤੇ ਤੱਕ ਵੀ ਜਾਣਾ ਵਾ, ਉਹ ਤੁਸੀਂ ਵਿੱਚ ਵਾਰ ਕਿਤੇ ਗੰਦਾ ਤਾਂ ਕਰ ਸਕਦੇ ਉਹਨੂੰ ਸਾਫ਼, ਪਰ ਜਿੱਥੋਂ ਤੱਕ ਵੀ ਤੁਸੀਂ ਕਰ ਸਕਦੇ ਹੋ ਉੱਤੋਂ ਥੱਲੇ ਨੂੰ ਤੁਸੀਂ ਉਹਨੂੰ ਸਪਰੇਅ ਕਰ ਦਿਉ, ਜਿਹੜਾ ਪਾਣੀ ਥੱਲੇ ਸਾਈਡ 'ਤੇ ਬਚਦਾ ਉਹ ਵੜ ਕੇ ਪੋਚੇ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਹੁਣ ਇਹਦਾ ਜਿਹੜਾ ਪੱਕਾ ਹੱਲ ਆ ਉਹ ਇਹ ਆ ਜੀ, ਦੋ ਜੋ ਇਹ ਹੁੰਦੀ ਕਿਉਂ ਆ ਸਮੱਸਿਆ, ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਇਹ ਸਮੱਸਿਆ ਹੁੰਦੀ ਆ ਵੀ ਤੁਸੀਂ ਹੁਣ ਖੁਦ ਆਈਡੈਂਟੀਫਾਈ ਕਰ ਲਿਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ ਆਉਂਦੇ ਹੋ, ਜਾਂ ਤਾਂ ਟੂ ਮੱਚ ਤੁਸੀਂ ਪਾਣੀ ਦਿੱਤਾ ਵਾ, ਪਾਣੀ ਇਹਦੇ ਵਿੱਚ ਖਲੋਤਾ ਵਾ ਅਤੇ ਇੱਕ ਫੰਗਸ ਦੀ ਪ੍ਰੋਬਲਮ ਆ, ਉਹਦੇ ਨਾਲ ਵੀ ਇੱਦਾਂ ਦੇ ਪੱਤੇ ਹੋ ਜਾਂਦੇ ਆ, ਅਤੇ ਜਾਂ ਫਿਰ ਤੁਸੀਂ ਇਹ ਕਹਿ ਲਓ ਵੀ ਲੰਮੇ ਸਮੇਂ ਲਈ ਇਗਨੋਰ ਕੀਤਾ ਵਾ ਵੀ ਚਲੋ ਸਿਆਲ ਹੀ ਆ ਅਤੇ ਪਾਣੀ ਕੀ ਪਾਉਣਾ, ਅਤੇ ਜਦੋਂ ਇਹ ਬੂਟੇ ਮਤਲਬ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਬੰਦਾ ਡੀਹਾਈਡਰੇਟ ਹੋ ਜਾਂਦਾ, ਬੂਟੇ ਵੀ ਹੋ ਜਾਂਦੇ, ਅਤੇ ਉਹ ਤੁਹਾਡਾ ਇਹ ਵਾਲਾ ਮਸਲਾ ਹੋਇਆ ਵਾ। ਹੁਣ ਉਹਨੂੰ ਤੁਸੀਂ ਚੈੱਕ ਕਿੱਦਾਂ ਕਰਨਾ ਵਾ ਵੀ ਉਹਨੂੰ ਤੁਸੀਂ ਆਪਣਾ ਫੋਲ ਕੇ ਥੋੜ੍ਹਾ ਜਿਹਾ ਜੜ੍ਹਾਂ ਲਾਗੋਂ ਵੇਖ ਲਓ, ਤੁਹਾਨੂੰ ਆਈਡੀਆ ਹੋਜੂਗਾ, ਜਾਂ ਫਿਰ ਜੇ ਤੁਸੀਂ ਪਾਉਂਦੇ ਹੋ ਪਾਣੀ ਹੋਰ ਕਿਸੇ ਨੇ ਕਦੀ ਨਹੀਂ ਪਾਇਆ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਤੁਸੀਂ ਕਦੋਂ ਕਦਾ ਪਾਣੀ ਪਾਇਆ ਵਾ, ਹੈ ਨਾ, ਉਹ ਤੁਹਾਨੂੰ ਈਜ਼ੀਲੀ ਤੁਹਾਨੂੰ ਪਤਾ ਲੱਗ ਜਾਣਾ। ਸੋ ਇਹਦਾ ਸਿੱਧਾ ਸਿੱਧਾ ਜਿਹਾ ਫੰਡਾ ਹੁੰਦਾ ਵਾ ਜੇ ਇਹਨੂੰ ਤੁਸੀਂ ਹੁਣ ਸੈੱਟ ਕਰਨਾ, ਅਤੇ ਜੇ ਤਾਂ ਬਿਲਕੁਲ ਹੀ ਡੀਹਾਈਡਰੇਟ ਹੈ, ਬਿਲਕੁਲ ਹੀ ਸੁੱਕਾ ਪਿਆ ਵਾ, ਅਤੇ ਕੋਈ ਵੀ ਇਨਡੋਰ ਤੁਹਾਡਾ ਪਲਾਂਟ ਆ ਅਤੇ ਉਹਨੂੰ ਤੁਸੀਂ ਆਪਣੇ ਸਿੰਕ ਦੇ ਕੋਲ ਲੈ ਜਾਓ, ਜਾਂ ਉਹਨੂੰ ਬਾਹਰ ਲੈ ਜਾਓ, ਜੇ ਬਾਹਰ ਨਹੀਂ ਲਿਜਾਣ ਵਾਲਾ ਤੁਹਾਡਾ ਉੱਥੇ ਬੂਟਾ ਵਾ ਮਤਲਬ ਲੰਮੇ ਤਾਂ ਉੱਤੇ ਬੱਧਾ ਬੁੱਧਾ ਵਾ ਤੁਸੀਂ, ਅਤੇ ਜਿੱਦਾਂ ਵੀ ਕਰਕੇ ਉਹਨੂੰ ਤੁਸੀਂ ਥਰੂ ਆਊਟ ਇੱਕ ਵਾਰੀ ਪਾਣੀ ਦੇ ਵਿੱਚੋਂ ਦੀ ਲੰਘਾਉਣਾ ਵਾ। ਮੰਨ ਲਓ ਜੇ ਤੁਸੀਂ ਉਹਨੂੰ ਬਾਹਰ ਲੈ ਕੇ ਜਾ ਸਕਦੇ ਹੋ ਅਤੇ ਉਹਨੂੰ ਤੁਸੀਂ ਪਾਣੀ ਖੁੱਲ੍ਹਾ ਪਾ ਕੇ ਅਤੇ ਇੱਕ ਟੱਬ ਥੱਲੇ ਰੱਖ ਦਿਉ, ਜਿਹਦੇ ਨਾਲ ਥੱਲਿਓਂ ਵੀ ਪਾਣੀ ਜਿੱਦਾਂ ਉੱਤੋਂ ਪਾਈ ਜਾਓਗੇ ਥੱਲਿਓਂ ਨਿਕਲਦਾ ਜਾਊਗਾ, ਸੋ ਉਹਦੇ 'ਚ ਤੁਸੀਂ ਥੱਲੇ ਟੱਬ ਰੱਖੋਗੇ ਅਤੇ ਉਹਨੂੰ ਪਿਆ ਰਹਿਣ ਦਿਉ, ਉਹਦੇ ਨਾਲ ਥੱਲਿਓਂ ਪਾਣੀ ਰਿਸ ਰਿਸ ਕੇ ਅਤੇ ਸਾਰਾ ਇੱਤੋਂ ਤੱਕ ਇੱਕ ਵਾਰੀ ਗਿੱਲਾ ਹੋ ਜਾਵੇ, ਜਾਂ ਉੱਤੋਂ ਪਾ ਦਿਉ ਅਤੇ ਥੱਲਿਓਂ ਤੁਹਾਡੇ ਉਹਨੇ ਹੋਲਡ ਕਰਕੇ ਫਿਰ ਤਾਂ ਵਾਪਸ ਚੜਾ ਦੇਣਾ। ਸੋ ਇੱਕ ਵਾਰੀ ਉਹਨੂੰ ਸਾਰੇ ਨੂੰ ਗਿੱਲਾ ਕਰ ਦਿਉ, ਪਰ ਉਸ ਤੋਂ ਬਾਅਦ ਉਹਨੂੰ ਤੁਸੀਂ ਕੱਢ ਕੇ ਅਤੇ ਡਰੇਨ ਕਰ ਲਓ, ਪਾਣੀ ਵਿੱਚ ਨਹੀਂ ਖਲੋਣਾ ਚਾਹੀਦਾ। ਸੋ ਇਹਦਾ ਸਿੱਧਾ ਹੀ ਫੰਡਾ ਵਾ ਵੀ ਇਹਨੂੰ ਸਿੱਲ ਜੀ ਚਾਹੀਦੀ ਹੁੰਦੀ ਆ, ਇਹਨੂੰ ਪਾਣੀ ਵਿੱਚ ਨਹੀਂ ਖਲੋਣਾ ਚਾਹੀਦਾ ਅਤੇ ਨਾ ਹੀ ਇਹਨੂੰ ਸੋਕਾ ਲੱਗਣਾ ਚਾਹੀਦਾ। ਸੋ ਇਹ ਸਿੱਧਾ ਸਿੱਧਾ ਜ਼ਿਆਦਾ ਫੰਡਾ ਵਾ। ਇਸ ਕਰਕੇ ਸਪਰੇਅ ਦੇ ਨਾਲ ਜੇ ਤੁਸੀਂ ਹਰ ਸਿਆਲ ਆ ਅਤੇ ਤੁਸੀਂ ਪਰ ਹੀਟ ਅੰਦਰ ਲੱਗੀ ਹੁੰਦੀ ਆ, ਹਾਂ ਸਾਨੂੰ ਲੱਗਦਾ ਸਿਆਲ ਆ ਪਰ ਅੰਦਰ ਹੀਟ ਬਹੁਤ ਮੋਇਸਚਰ ਖਿੱਚਦੀ ਹੈ। ਸੋ ਉਹਦੇ ਵਿੱਚ ਤੁਸੀਂ ਮਤਲਬ ਇੱਕ ਅੱਧਾ ਦਿਨ ਛੱਡ ਕੇ ਹਫ਼ਤੇ 'ਚ ਇੱਕ ਵਾਰੀ ਤੁਸੀਂ ਜਿਹੜਾ ਥੋੜ੍ਹਾ ਜਿਹਾ ਵੱਧ ਪਾਣੀ ਪਾ ਦਿਓ ਅਤੇ ਬਾਕੀ ਤੁਸੀਂ ਹਫ਼ਤੇ 'ਚ ਦੋ ਤਿੰਨ ਵਾਰੀ ਸਪਰੇਅ ਜੀ ਮਾਰ ਛੱਡੋ ਅਤੇ ਠੀਕ ਹੋ ਜਾਂਦਾ।
1: ਓਕੇ,
0: ਸੋ ਉਹਦੇ ਵਿੱਚ ਤੁਸੀਂ ਹੁਣ ਇੱਕ ਵਾਰੀ ਪਾਣੀ ਚੰਗੀ ਤਰ੍ਹਾਂ ਮਿੱਟੀ ਸਾਰੀ ਗਿੱਲੀ ਕਰਕੇ ਅਤੇ ਪਾਣੀ ਨੂੰ ਜਿਹੜਾ ਡਰੇਨ ਕਰਕੇ ਮਤਲਬ ਜਾਂ ਉਸੋ ਜਿਹੀ ਥਾਂ 'ਚ ਰੱਖੋ, ਭਾਂਡੇ 'ਚ ਰੱਖੋ ਵੀ ਉਹ ਨਿਕਲ ਜਾਵੇ, ਜਿਹੜਾ ਐਕਸਟਰਾ ਵਾ ਥੱਲੇ ਨਿਕਲ ਜਾਵੇ। ਅਤੇ ਉਸ ਤੋਂ ਬਾਅਦ ਤੁਸੀਂ ਪਾਣੀ ਉਦੋਂ ਤੱਕ ਨਹੀਂ ਪਾਉਣਾ ਜਦੋਂ ਤੱਕ ਤੁਸੀਂ ਮਤਲਬ ਉਂਗਲਾਂ ਨਾਲ ਫੋਲ ਫਾਲ ਕੇ ਵੇਖ ਲਓ, ਜਦੋਂ ਉੱਤੋਂ ਸੁੱਕਾ ਸੁੱਕਾ ਜਿਹਾ ਹੋਣ ਲੱਗੇ, ਮੰਨ ਲਓ ਵੀ ਤੁਹਾਡਾ ਪੋਟਾ ਕੁੱਤੋਂ ਜਿਹੜਾ ਉਹ ਜਿੱਦਾਂ ਵੱਤਰ ਕਹਿ ਦਿੰਦੇ ਆਪਾਂ ਨਾ, ਥੋੜ੍ਹਾ ਥੋੜ੍ਹੀ ਜਿਹੀ ਸਿੱਲ ਜੀ ਰਹਿ ਜੇ, ਅਤੇ ਫਿਰ ਤੁਸੀਂ ਸਪਰੇਅ ਵਾਲਾ ਕੰਟੀਨਿਊ ਕਰ ਲਓ ਉੱਥੋਂ, ਫਿਰ ਠੀਕ ਰਹਿ ਜੂਗਾ। ਅਤੇ ਜੇ ਤੁਹਾਡਾ ਬੂਟਾ ਜਿਹੜਾ ਵਾ ਬਹੁਤ ਜ਼ਿਆਦਾ ਪਾਣੀ ਕਰਕੇ ਇਹ ਕੰਮ ਹੋਇਆ ਵਾ, ਤਾਂ ਫਿਰ ਇਮੀਡੀਏਟਲੀ ਤੁਸੀਂ ਉਹਦੇ 'ਚੋਂ ਪਾਣੀ ਕੱਢੋ ਪਹਿਲਾਂ, ਅਤੇ ਉਹਨੂੰ ਤੁਸੀਂ ਇੱਕ ਆਪਣਾ ਫੰਗੀਸਾਈਡ ਸਪਰੇਅ ਵੀ ਆਉਂਦੀ ਆ ਉਹ ਤੁਸੀਂ ਮਾਰ ਸਕਦੇ ਹੋ, ਉਹਦੇ ਨਾਲ ਠੀਕ ਹੋ ਜੂਗਾ। ਪਰ ਇੱਕ ਵਾਰੀ ਉਹਦਾ ਜਿਹੜਾ ਪਾਣੀ ਆ ਉਹ ਤੁਸੀਂ ਡਰਾਈ ਓਵਰ ਲੈਂਦੋ, ਫਿਰ ਅਗੇਨ ਉਹੀ ਆ ਵੀ ਇੰਨਾ ਕੁ ਡਰਾਈ ਓਵਰ ਲੈਂਦੋ ਵੀ ਉਤਲਾ ਜਿਹੜਾ ਹਿੱਸਾ ਵਾ ਉਹ ਥੋੜ੍ਹਾ ਜਿਹਾ ਸੁੱਕ ਜੇ, ਪਰ ਥਰੂ ਆਊਟ ਥੱਲੇ ਤੱਕ ਸੋਕਾ ਨਾ ਜਾਣ ਦਿਓ, ਅਤੇ ਫਿਰ ਤੁਸੀਂ ਅੱਗੇ ਜਿਹੜਾ ਵਾ ਉਹਨੂੰ ਪਾਣੀ ਨੂੰ ਮੇਨਟੇਨ ਕਰਨਾ ਸ਼ੁਰੂ ਕਰ ਦਿਓ। ਬਾਕੀ ਇਨਡੋਰ ਜਿਹੜੇ ਬੂਟੇ ਨੇ ਉਹਨਾਂ ਦੇ ਲਈ ਆਪਣਾ ਖੁਰਾਕ ਵੀ ਜ਼ਰੂਰੀ ਹੁੰਦੀ ਆ, ਜ਼ਿਆਦਾਤਰ ਤੁਸੀਂ ਜਿਹੜੇ ਬਾਹਰ ਪਾਉਂਦੇ ਹੋ ਤੁਸੀਂ ਖੁਰਾਕ ਉਹ ਤੁਸੀਂ ਇਨਡੋਰ ਟਰਾਈ ਕਰ ਸਕਦੇ ਹੋ, ਪਰ ਇਨਡੋਰ ਬੂਟਿਆਂ ਦੇ ਲਈ ਵੱਖਰੀ ਉਹ ਆ ਜਾਂਦੀ ਆ ਸਪਰੇਅ ਬਨਿੰਗ ਤੋਂ ਤੁਸੀਂ ਲਾਇਓ, ਅਤੇ ਉਹ ਵਿੱਚ ਵਾਰ ਘੋਲ ਕੇ ਅਤੇ ਥੋੜ੍ਹੀ ਜਿਹੀ ਪਾ ਦਿਆ ਕਰੋ, ਜਦੋਂ ਵੀ ਸੀਜ਼ਨ ਬਦਲਦਾ ਉਦੋਂ ਪਾ ਦਿੱਤੇ, ਅਤੇ ਬਹੁਤ ਜ਼ਿਆਦਾ ਇਹਨੂੰ ਲੋੜ ਨਹੀਂ ਹੁੰਦੀ। ਸੋ ਇੰਨੇ ਦੇ ਨਾਲ ਹੀ ਇਹ ਤਾਂ ਇੱਕ ਵਾਰੀ ਹੋ ਜਾਵੇ ਤਾਂ ਫਿਰ ਇਹ ਚੱਲਦਾ ਹੀ ਰਹਿੰਦਾ ਵਾ, ਸੋ ਇਹਦਾ ਇੰਨਾ ਕਿ ਫੰਡਾ ਵਾ। ਬਾਕੀ ਜਿੱਦਾਂ ਜੇ ਤਾਂ ਛੋਟਾ ਵਾ ਬੂਟਾ ਤਾਂ ਫਿਰ ਮੈਂ ਕਹੂੰਗਾ ਵੀ ਜਦੋਂ ਧੁੱਪ ਲੱਗਦੀ ਆ ਇਹਨੂੰ ਤੁਸੀਂ ਚੁੱਕ ਕੇ ਅਤੇ ਕਰੀ ਬਾਹਰ ਲੈ ਜਾਓ, ਅਤੇ ਉਹਨੂੰ ਮਤਲਬ ਜਰਦੀ ਜਰਦੀ ਜੀ ਧੁੱਪ ਲਵਾ ਲਓ, ਬਹੁਤ ਕੜਕ ਧੁੱਪ ਨਾ ਲਵਾਓ, ਉਹਦੇ ਨਾਲ ਵੀ ਇਹ ਖਰਾਬ ਹੋ ਜਾਣਾ ਇਹਦਾ ਕੰਮ। ਸੋ ਮਤਲਬ ਆਸ ਕਰਦਾ ਵੀ ਇਹ ਚੀਜ਼ਾਂ ਤੁਹਾਡੇ ਲਈ ਹੈਲਪ ਕਰਨਗੀਆਂ। ਧੰਨਵਾਦ, ਮਿਹਰਬਾਨੀ। ਕਹਿੰਦੇ ਜੇ ਕਿਸੇ ਬਿਮਾਰੀ ਦੇ ਬਹੁਤ ਸਾਰੇ ਇਲਾਜ ਦੱਸੇ ਜਾਣ ਤਾਂ ਸਪਸ਼ਟ ਹੈ ਕਿ ਬਿਮਾਰੀ ਲਾ ਇਲਾਜ ਹੈ। ਅਜਨਬੀ ਕਦੇ ਨਿੰਦਿਆ ਨਹੀਂ ਕਰਦੇ, ਨਿੰਦਿਆ ਜਾਣੂ ਵੀ ਕਰਦੇ ਨੇ। ਭੁੱਖ ਲੱਗੀ ਹੋਵੇ ਬਹਿਸ ਸੰਭਵ ਨਹੀਂ ਹੁੰਦੀ, ਰੱਜ ਕੇ ਖਾਧਾ ਹੋਵੇ ਤਾਂ ਬਹਿਸ ਸੰਭਵ ਤਾਂ ਵੀ ਬਹਿਸ ਸੰਭਵ ਨਹੀਂ ਹੁੰਦੀ। ਕਈ ਜਿਸ ਦਿਨ ਪਿਤਾ ਮਰਦਾ ਹੈ ਉਸੇ ਦਿਨ ਤੋਂ ਪਿਤਾ ਦਾ ਸਤਿਕਾਰ ਕਰਨਾ ਆਰੰਭ ਕਰਦੇ ਨੇ, ਮਨਸਾ ਮੈਸੇਜ ਭੇਜਦੇ ਨੇ, ਬਹੁਤ ਮਿਹਰਬਾਨੀ। ਨਰਿੰਦਰ ਜੀ ਕਹਿੰਦੇ ਕਿ ਜਸ਼ ਜੀ ਨੂੰ 2-4 ਮਿੰਟ ਦੇ ਕੇ ਕੇਲੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕਿਰਪਾ ਕਰੋ, 1 ਘੰਟਾ ਹੋ ਗਿਆ ਵਾ ਮੈਂ ਕੇਲਾ ਖਾਣਾ ਹੁਣੋਂ ਬੈਠਾ ਵਾਂ। ਅੱਛਾ,
1: ਕੇਲੇ ਦੀ ਤਾਂ ਆਪਾਂ ਦੱਸ ਹੀ,
0: ਤੇ ਜੇ ਜਸ਼ ਜੀ ਕਹਿ ਦੇਣਗੇ ਵੀ ਪਹਿਲਾਂ ਛਿੱਲੜ ਖਾ ਲਓ ਕੇਲਾ ਬਾਅਦ 'ਚ ਖਾ ਲਿਓ, ਤਾਂ ਫਿਰ ਉਹਦਾ ਮੰਨ ਜਾਓਗੇ ਤੁਸੀਂ ਭਲਾ। ਬਾਕੀ ਅੱਜ ਤੁਸੀਂ ਚੀਜ਼ ਹੀ ਗਲਤ ਲਿਆਂਦੀ, ਅੱਜ ਤੁਹਾਨੂੰ ਔਰੇਂਜ ਲਿਆਉਣਾ ਚਾਹੀਦਾ, ਅੱਜ ਤਾਂ ਕੇਲੇ ਦੀ ਗੱਲ ਹੀ ਨਹੀਂ ਹੋ ਰਹੀ ਕੋਈ। ਉਹੀ ਮਤਲਬ
1: ਮੈਂ ਦੇਖਿਆ ਸੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕੇਲੇ ਦੀ, ਗੱਲ ਸੁਣੀ ਨੀ ਤੁਸੀਂ,
0: ਕਮਾਲ ਕਰਦੇ ਹੋ ਤੁਸੀਂ ਨਾ। ਤੁਸੀਂ ਪੁਰਾਣੀ ਕਹਾਵਤ ਹੈ ਕਹਿੰਦੇ ਕਿ ਤੂੰ ਮੈਨੂੰ ਮੂੰਹ ਕੱਢ ਅਤੇ ਮੈਂ ਤੈਨੂੰ ਪਿੰਡੋਂ ਕਢਾਉਣਾ, ਬਿਲਕੁਲ ਇੱਦਾਂ ਹੀ ਆ ਜੀ। ਪਰਮਿੰਦਰ ਸੇਖੋ ਜੀ ਕਹਿੰਦੇ ਕਿ ਵੀਰੇ ਸਤਿ ਸ਼੍ਰੀ ਅਕਾਲ, ਮੇਰੇ ਹਿਸਾਬ ਦੇ ਨਾਲ ਕਿਸੇ ਵੀ ਤਰ੍ਹਾਂ ਚੁਗਲੀ ਜਾਂ ਨਿੰਦਾ ਆਪਣੇ ਜਵਾਕਾਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ ਗੱਲ ਹੈ ਜੀ, ਅਤੇ ਉਹ ਬਹੁਤ ਹੀ ਕਹਿੰਦੇ ਕਿ ਡੀਪਲੀ ਸੋਚਦੇ ਆ ਅਤੇ ਗਲਤ ਰਿਐਕਟ ਕਰਦੇ ਆ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ, ਜੋ ਆਪਾਂ ਇਸ ਸੈਂਸ ਦੇ ਵਿੱਚ ਬੱਚੇ ਨੂੰ ਸਿਖਾ ਰਹੇ ਹੁੰਦੇ ਹਾਂ ਉਹ ਬਿਲਕੁਲ ਸਹੀ ਨਹੀਂ ਹੈ। ਕਹਿੰਦੇ ਕਿਸੇ ਚੌਥੇ ਸ਼ਖਸ ਕੋਲੋਂ ਪਤਾ ਲੱਗਾ ਕਿ ਗੁਰਨੇਕ ਭਾਜੀ ਅੱਜ ਸਾਡੇ ਬਾਰੇ ਚੁਗਲੀ ਕਰ ਗਏ ਨੇ, ਕੀਤੀ ਤਾਂ ਹੈਗੀ ਉਹਨਾਂ ਨੇ, ਪਰ ਇਹ ਆ ਵੀ ਹਾਂ, ਪਰ ਇੱਦਾਂ ਨਹੀਂ ਉਹਨਾਂ ਨੇ ਕਿਹਾ ਜਿੱਦਾਂ ਤੁਹਾਡੇ ਤੱਕ ਪਹੁੰਚੀ ਹੈ ਨਾ, ਇੱਦਾਂ ਨਹੀਂ ਕਿਹਾ। ਅਸਲ 'ਚ ਗੱਲ ਗਾਂ ਪਹੁੰਚਣੇ ਥੋੜ੍ਹੀ ਜਿਹੀ ਬਦਲ ਗਈ, ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਉਹ ਇਹ ਹੀ ਵੀ ਮਤਲਬ ਮੈਂ ਬੁਰਾ ਲੱਗਦਾ ਸਿੱਧਾ ਪੁੱਛਦਾ, ਅਤੇ ਤੁਸੀਂ ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਥੋੜ੍ਹਾ ਪਤਾ ਕਰਕੇ ਦੱਸੋ ਵੀ ਉਹ ਤਾਂ ਅਸਲ 'ਚ ਤਾਂ ਚਿੰਤਾ ਹੀ ਕਰਨ ਡੇ ਸੀ ਤੁਹਾਡੀ ਨਾ। ਅਤੇ ਇਹ ਹੁੰਦੀ ਆ ਚੁਗਲੀ ਜਿਹੜੀ ਗਾਂਹ ਤੋਂ ਗਾਂਹ ਅੱਗੇ ਤੋਂ ਅੱਗੇ ਕਹਿ ਲਓ ਵੀ
1: ਟਰੈਵਲ
0: ਪਹੁੰਚ ਜਾਂਦੀ ਆ, ਟਰੈਵਲ ਕਰਦੀ ਆ, ਅਤੇ ਫਿਰ ਉਹ ਸਾਡੇ ਰਿਸ਼ਤੇ ਵੀ ਖਰਾਬ ਕਰਦੀ ਆ, ਸਾਡੀ ਸ਼ਖਸੀਅਤ ਉਸੇ ਤਰ੍ਹਾਂ ਦੀ ਅਸਟੈਬਲਿਸ਼ ਕਰ ਦਿੰਦੀ। ਮਤਲਬ ਆਪਾਂ ਕਹਿ ਦਿੰਦੇ ਹਾਂ ਫਲਾਉਣਾ, ਕਈਆਂ ਦੇ ਤਾਂ ਨਾ ਹੀ ਪੈ ਜਾਂਦੇ ਆ ਛੋਟੇ ਮੋਟੇ ਲੈਵਲ ਦੇ ਉੱਤੇ। ਯਸ ਜੀ, ਹਰ ਇੱਕ ਨੂੰ ਆਦਤ ਹੈ, ਭਾਵੇਂ ਬੰਦਾ ਭਾਵੇਂ ਜਨਾਨੀ, ਭਾਵੇਂ ਕੋਈ ਘੱਟ ਭਾਵੇਂ ਕੋਈ ਵੱਧ, ਹਰ ਕੋਈ ਇਹਦਾ ਸ਼ਿਕਾਰ ਹੁੰਦਾ ਹੀ ਆ।
1: ਕਰੈਕਟ,
0: ਕਿਉਂਕਿ ਕਿਤੇ ਨਾ ਕਿਤੇ ਕਈ ਵਾਰੀ ਜਿਹੜੀ ਇਹ ਚੁਗਲੀ ਹੈ ਨਾ ਉਹ ਤੁਹਾਡੇ ਗੁੱਸੇ 'ਚੋਂ ਵੀ ਨਿਕਲਦੀ ਹੈ। ਤੁਹਾਨੂੰ ਤੁਹਾਡਾ ਜੀ ਕਰਦਾ ਵਾ ਵੀ ਮਤਲਬ ਉਹਦੇ ਖਿਲਾਫ ਤੁਹਾਨੂੰ ਕਿਹੜ ਹੁੰਦੀ ਆ ਕਿਸੇ ਤਰ੍ਹਾਂ ਦੀ, ਅਤੇ ਤੁਹਾਨੂੰ ਇਹ ਹੁੰਦਾ ਵਾ ਵੀ ਹੁਣ ਮੈਂ ਗਾਂਹ ਦੱਸਾਂ। ਪਰ ਜ਼ਿਆਦਾਤਰ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਲੱਗਦੀ ਆ ਉਹ ਇਹੋ ਹੀ ਆ ਵੀ ਆਪਾਂ ਨੂੰ ਨਾ ਰਸ ਆਉਂਦਾ ਵਾ ਜਦੋਂ ਆਪਾਂ ਸੁਣਦੇ ਹਾਂ ਅਤੇ ਜਦੋਂ ਆਪਾਂ ਕਰਦੇ ਹਾਂ। ਸਵਾਦ ਜਿਹੜਾ ਨਾ, ਜ਼ਬਾਨ ਦਾ ਸਵਾਦ, ਕੰਨਾਂ ਦਾ ਰਸ, ਇਹ ਬੰਦੇ ਨੂੰ ਬਹੁਤ ਖੱਜਲ ਕਰਦਾ। ਇਸੇ ਕਰਕੇ ਕਹਿੰਦੇ ਆ ਵੀ ਤੁਸੀਂ ਚੰਗਾ ਹੀ ਸੁਣੋ, ਚੰਗਾ ਸੁਣੋਗੇ, ਬੇਸਿਕਲੀ ਇਹ ਦੋਵੇਂ ਰਿਲੇਟਿਡ ਹੋ ਗਈਆਂ ਨਾ ਚੀਜ਼ਾਂ, ਤੁਸੀਂ ਚੰਗਾ ਸੁਣੋਗੇ ਅਤੇ ਚੰਗਾ ਬੋਲੋਗੇ, ਕਿਉਂਕਿ ਜਿੱਦਾਂ ਦੀ ਤੁਹਾਨੂੰ ਇਨਟੇਕ ਹੋ ਰਹੀ ਹੈ ਇਨਫੋਰਮੇਸ਼ਨ ਦੀ, ਉੱਦਾਂ ਦੀ ਆਊਟਗੋਇੰਗ ਹੋਣੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ
1: ਬਾਉਂਡਰੀਜ਼ ਬਣਾ ਕੇ ਰੱਖੋ। ਜੇ ਤੁਹਾਨੂੰ ਲੱਗਦਾ ਕਿ ਇੱਥੇ ਟੂ ਮੱਚ ਗੋਸਿਪ ਹੈ ਅਤੇ ਜੇ ਤੁਸੀਂ ਬਚਣਾ ਚਾਹੁੰਦੇ, ਜਿਵੇਂ ਤੁਸੀਂ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਿ ਤੁਸੀਂ ਐਵੇਂ ਬਚ ਸਕਦੇ ਹੋ ਕਿ ਯਾਰ ਇਹ ਤਾਂ ਮੇਰੇ, ਜਿਵੇਂ ਮੈਂ ਕਿਹਾ ਮੈਨੂੰ ਗੱਡੀਆਂ ਦੀ ਮਸ਼ੀਨਾਂ ਦੀ ਗੱਲ ਕਰੋਗੇ ਮੈਨੂੰ ਸਮਝ ਹੀ ਨਹੀਂ ਆਉਣੀ, ਉੱਦਾਂ ਕਰਕੇ ਤੁਸੀਂ ਬਚ ਵੀ ਬਚ ਕੇ ਨਿਕਲ ਵੀ ਸਕਦੇ ਹੋ, ਕਿਉਂਕਿ ਜੇ ਤੁਸੀਂ ਉੱਥੇ ਬਾਉਂਡਰੀ ਨਹੀਂ ਬਿਠਾਈ ਤੇ ਫਿਰ ਅੱਗੇ ਵਧਣੀ ਹੈ ਗੱਲਾਂ ਘੱਟਣੀ ਨਹੀਂ ਹੈ।
0: ਬਿਹਤਰ ਆ ਵੀ ਤੁਸੀਂ ਜਿਹੜੇ ਬੰਦੇ ਤੋਂ ਤੁਹਾਨੂੰ ਲੱਗਦਾ ਨਾ ਇੱਦਾਂ ਦੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਜਾਂ ਜਿਹੜਾ ਇੱਦਾਂ ਦੀਆਂ ਕਰਦਾ ਤੁਹਾਡੇ ਨਾਲ, ਜੇ ਤਾਂ ਉਹਦੇ ਨਾਲ ਤੁਸੀਂ ਡਿਸਟੈਂਸ ਬਣਾ ਲਓਗੇ ਤਾਂ ਸੌਖੇ ਰਹੋਗੇ।
1: ਕਰੈਕਟ,
0: ਕਿਉਂਕਿ ਕਈ ਬੰਦੇ ਹੁਣ ਵੇਖੋ ਤੁਸੀਂ ਆਪਾਂ ਜੇ ਵੈਸੇ ਜਦੋਂ ਆਪਾਂ ਸੁਣ ਰਹੇ ਹੁੰਦੇ ਹਾਂ ਨਾ ਅਤੇ ਕੋਈ ਨਹੀਂ ਭੱਜ ਸਕਦਾ ਇਸ ਗੱਲੋਂ, ਸਾਨੂੰ ਸਵਾਦ ਆਉਂਦਾ ਵਾ ਸਾਡੇ ਮਤਲਬ ਦੀ ਗੱਲ ਹੋਵੇ, ਅਤੇ ਖਾਸ ਤੌਰ ਦੇ ਉੱਤੇ ਉਸ ਬੰਦੇ ਬਾਰੇ ਹੋਵੇ ਜਿਹਦੇ ਨਾਲ ਤੁਹਾਨੂੰ ਥੋੜ੍ਹੀ ਜਿਹੀ ਜੈਲਸੀ ਆ ਜਾਂ ਜਿਹਦੇ ਨਾਲ ਤੁਹਾਡਾ ਕੋਈ ਲੜਾਈ ਝਗੜਾ ਹੋਇਆ ਵਾ ਜਾਂ ਜਿਹਦੇ ਨਾਲ ਤੁਹਾਡੀ ਕੋਲਡ ਵਾਰ ਚੱਲਦੀ ਹੈ, ਥੋੜ੍ਹੀ ਮਤਲਬ ਰਿਲੇਸ਼ਨ ਉਨੇ ਸਮੂਦ ਨਹੀਂ ਆ। ਜਿਹਦੇ ਨਾਲ ਤੁਹਾਡੇ ਬਹੁਤ ਵਧੀਆ ਰਿਲੇਸ਼ਨ ਹੋਣਗੇ, ਅਗਲਾ ਝੱਕਦਾ ਤੁਹਾਡੇ ਨਾਲ ਪਹਿਲੀ ਗੱਲ ਤਾਂ ਕਰਦਾ ਹੀ ਨਹੀਂ ਆ, ਦੂਸਰੀ ਗੱਲ ਆ ਜੇ ਕਰਦਾ ਤਾਂ ਤੁਸੀਂ ਸੁਣਦੇ ਨਹੀਂ ਆ, ਤੀਸਰੀ ਗੱਲ ਜੇ ਸਾਰਾ ਕੁਛ ਹੋ ਜਾਂਦਾ ਤਾਂ ਤੁਸੀਂ ਯਕੀਨ ਨਹੀਂ ਕਰਦੇ, ਤੁਸੀਂ ਉਸੇ ਵੇਲੇ ਕਹਿੰਦੇ ਵੀ ਓਕੇ ਖੜ ਮੈਂ ਪੁੱਛ ਲੈਂਦੇ ਹਾਂ ਹੁਣੇ। ਇਹ ਇਹ ਉਦੋਂ ਹੀ ਸਪੇਸ ਬਣਦੀ ਆ ਜਦੋਂ ਜੇ ਤਾਂ ਉਹ ਜਾਣ ਪਛਾਣ 'ਚੋਂ ਆ ਤਾਂ ਫਿਰ ਕੁਛ ਨਾ ਕੁਛ ਤਾਂ ਸਾਡੀ ਟਿਊਨਿੰਗ ਹਿੱਲੀ ਹੋਊਗੀ।
1: ਮਤਲਬ ਉਹ ਸਪੇਸ ਦੀ ਤੁਸੀਂ ਗੱਲ ਕੀਤੀ ਹੈ, ਅਗਰੀ ਟੋਟਲੀ। ਕਈ ਵਾਰੀ ਕੀ ਹੁੰਦਾ ਜਿਵੇਂ ਉਹ ਜੇ ਤੁਹਾਡੇ ਕੋਲ ਮਤਲਬ ਸਪੋਜ਼ ਪਰਿਵਾਰ ਦੀ ਆਪਾਂ ਗੱਲ ਕਰੀਏ ਕਿ ਪਰਿਵਾਰਾਂ ਦੇ ਵਿੱਚ ਜਿਹੜੀ ਲੜਾਈਆਂ ਹੁੰਦੀਆਂ, ਹੁਣ ਸਪੇਸ ਸਾਹਮਣੇ ਵਾਲੇ ਨੂੰ ਮਿਲੀ ਹੈ
0: ਆਪਾਂ ਆਪ ਹੀ ਦਿੰਦੇ
1: ਹਾਂ। ਹਾਂ ਐਗਜ਼ੈਕਟਲੀ, ਜੇ ਤੁਸੀਂ ਇੱਦਾਂ ਬਾਉਂਡਰੀ ਬਣਾ ਕੇ ਰੱਖੋ ਕਿ ਨਹੀਂ ਮੇਰੇ ਪਰਿਵਾਰ ਦੀ ਲਾਈਕ ਮੇਰੀ ਫੈਮਿਲੀ ਸਭ ਮੇਰੀ ਪ੍ਰਾਇਓਰਟੀ ਹੈ, ਉਹਨਾਂ ਦੇ ਬਾਰੇ ਤਾਂ ਮੈਂ ਕੁਛ ਮਤਲਬ ਤੁਸੀਂ ਪਹਿਲਾਂ ਹੀ ਇੱਕ ਇੰਟਰੋਡਕਟਰੀ ਇੱਦਾਂ ਦੇ ਦਿਓ ਅਤੇ ਮਜ਼ਾ ਲੈ ਕਿਸੇ ਦੀ। ਡਾਰਨ ਅਸੀਂ ਰਹਿੰਦੇ ਸੀ ਨਾ ਅਤੇ ਉੱਥੇ ਆਂਟੀਆਂ ਬੜੇ ਪਾਰਕ 'ਚ ਸਾਰੀਆਂ ਆਂਟੀਆਂ ਇਕੱਠੇ ਹੋਣਾ ਅਤੇ ਸਾਡੇ ਘਰ ਦੇ ਉੱਪਰ ਅਸੀਂ ਯੂਨਿਟਾਂ 'ਚ ਰਹਿੰਦੇ ਸੀ ਅਤੇ ਉੱਪਰ ਵਾਲੀ ਆਂਟੀ ਕਦੇ ਜ਼ਿੰਦਗੀ 'ਚ ਮਤਲਬ ਉਹਨਾਂ ਆਂਟੀ ਦੇ ਮੂੰਹ ਤੋਂ ਕਦੇ ਨਹੀਂ ਸੁਣੀ ਮਤਲਬ ਇੱਕ ਪਰਸਨ ਵੀ ਆਪਣੀ ਨੂੰਹ ਦੇ ਬਾਰੇ। ਮਤਲਬ ਉਹਨਾਂ ਆਂਟੀ ਦਾ ਉਹਨਾਂ ਨੇ ਆਉਣਾ ਕਿ ਮਤਲਬ ਅਤੇ ਆਂਟੀਆਂ ਨੇ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਦੱਸ ਬਹਿੰਦੇ ਹਾਂ ਅਤੇ ਇਹ ਬੜੀ ਪੱਕੀ ਹੈ ਅਤੇ ਆਂਟੀ ਨੇ ਉਹਨਾਂ ਨੇ ਹੱਸ ਕੇ ਮਤਲਬ ਸਮਾਈਲ ਜੀ ਕਰਨੀ ਅਤੇ ਨਾ ਉਹਨਾਂ ਦੀ ਹਾਂ ਕਹਿਣੀ ਨਾ ਕਹਿਣੀ, ਪਰ ਉਹਨਾਂ ਨੇ ਇੱਕ ਆਪਣੀ ਬਾਉਂਡਰੀ ਬਣਾ ਕੇ ਰੱਖੀ ਅਤੇ ਉਹ ਚੀਜ਼ ਹੋਣੀ ਚਾਹੀਦੀ ਹੈ। ਤੁਸੀਂ ਮਤਲਬ ਫੈਮਿਲੀ ਫਸਟ ਵਾਲਾ ਹੈ ਨਾ, ਜੇ ਤੁਸੀਂ ਸਪੇਸ ਉਹ ਹਲਕੀ ਜਿਹੀ ਵੀ ਤੁਸੀਂ ਇੱਕ ਸਪੇਸ ਦਿੱਤੀ ਨਾ ਫਿਰ ਉਹ ਕਦ ਵੱਜ ਜਾਂਦੀ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗਦਾ।
0: ਤੁਸੀਂ ਮਾੜਾ ਜਿਹਾ ਉਹ ਕਹਿੰਦੇ ਹੁੰਦੇ ਵੀ ਇਹ ਤੇ ਜਿੱਦਾਂ ਉਹ 'ਚ ਰੋਡਵੇਜ਼ ਦੀ ਬੱਸ 'ਚ ਸੀਟ ਲੈਣ ਵਾਲਾ ਕੰਮ ਆ, ਮਾੜਾ ਜਿਹਾ ਤੁਸੀਂ ਉਹਨੇ ਹੌਲੀ ਹੌਲੀ ਤੁਹਾਨੂੰ ਸੀਟ ਤੋਂ ਥੱਲੇ ਸੁੱਟ ਦੇਣਾ ਹੈ ਨਾ। ਕਈ ਕਹਿੰਦੀਆਂ ਹੁੰਦੀਆਂ ਨਾ ਵੀ ਵੀਰਾ ਮਾਰ ਮਾੜਾ ਜਿਹਾ ਪਾਸਾ ਆਵੇ ਫਿਰ ਉਹਨੇ ਹੌਲੀ ਹੌਲੀ ਮੁੰਡਾ ਵੀ ਲਾਗੇ ਕਰ ਲੈਣਾ ਹੌਲੀ ਹੌਲੀ ਹੌਲੀ ਹੌਲੀ, ਤੁਸੀਂ ਜਾਂ ਤਾਂ ਪੀਚੇ ਇੰਨੇ ਜਾਣਾ ਵੀ ਤੁਸੀਂ ਆਪੇ ਖਿੱਚ ਕੇ ਕਹਿ ਦੇਣਾ ਆਂਟੀ ਮੈਨੂੰ ਨਿਕਲ ਲੈਂਦੇ
1: ਤੁਸੀਂ
0: ਜਾਂ ਫਿਰ ਹੌਲੀ ਹੌਲੀ ਉਹਨਾਂ ਨੇ ਰੇਲ ਸੀ ਦੇ ਕੇ ਤੁਹਾਨੂੰ ਵੀ ਥੱਲੇ ਸੁੱਟ ਦੇਣਾ। ਸੋ ਇਹ ਉੱਦਾਂ ਦੀ ਚੀਜ਼ ਆ, ਆਪਾਂ ਥੋੜ੍ਹੀ ਜਿਹੀ ਗੁੰਜਾਇਸ਼ ਕਦੀ ਵੀ ਕਿਤੇ ਜਦੋਂ ਦਿੰਦੇ ਹਾਂ। ਸੋ ਆਪਾਂ ਇਨ ਸ਼ੋਰਟ ਜਿੱਦਾਂ ਘਰ ਦੀ ਆਪਾਂ ਸਫਾਈ ਕਰਦੇ ਹਾਂ, ਘਰ ਦੇ ਵਿੱਚੋਂ ਆਪਾਂ ਗੰਦਗੀ ਕੱਢ ਕੇ

0: ਜੇ ਤੁਹਾਡੇ 'ਤੇ ਕੋਈ ਸੁੱਟ ਰਿਹਾ ਵਾ ਇਹਦਾ ਮਤਲਬ ਜਾਂ ਤਾਂ ਤੁਸੀਂ ਰੂੜੀ ਬਣ ਰਹੇ ਹੋ ਅਤੇ ਜਾਂ ਫਿਰ ਅਗਲਾ ਜਿਹੜਾ ਸੁੱਟਣ ਵਾਲਾ ਇਹਦਾ ਮਤਲਬ ਵੀ ਉਹ ਕੂੜੇ ਦਾ ਕੰਮ ਕਰਦਾ ਅਤੇ ਆਪਾਂ ਦੋਵਾਂ 'ਚ ਹੀ ਸ਼ਾਮਿਲ ਹੋਣਾ ਤਾਂ ਕਦੀ ਵੀ ਪਸੰਦ ਨਹੀਂ ਕਰਾਂਗੇ ਪਰ ਜਦੋਂ ਆਪਾਂ ਜਾਣੇ ਅਣਜਾਣੇ ਇਸ ਚੀਜ਼ ਦਾ ਆਪਾਂ ਸਭ ਬਣ ਜਾਂਦੇ ਹਾਂ ਅਤੇ ਫਿਰ ਬੜਾ ਔਖਾ ਕਿਉਂਕਿ ਕੋਈ ਵੀ ਬੰਦਾ ਨਾ ਤੁਸੀਂ ਜਦੋਂ ਦੁਨੀਆਂ ਦੇ ਵਿੱਚ ਹਰ ਇੱਕ ਬਾਰੇ ਗੱਲਾਂ ਹੁੰਦੀਆਂ ਹੋਣਗੀਆਂ ਬਹੁਤ ਨਿਕੰਮੇ ਤੋਂ ਨਿਕੰਮੇ ਬਦਨਾਮ ਤੋਂ ਬਦਨਾਮ ਬੰਦੇ ਵੀ ਦੁਨੀਆਂ 'ਤੇ ਜਿਨ੍ਹਾਂ ਬਾਰੇ ਗੱਲ ਉੱਡ ਜਾਂਦੀ ਹੈ ਇੱਕ ਗੱਲ ਤਾਂ ਸੱਚ ਹੈ ਕਿ ਚੋਰ ਉਹੀ ਜਿਹੜਾ ਫੜਿਆ ਗਿਆ ਹਰ ਇੱਕ ਨਹੀਂ ਚਲੋ ਪਰ ਵੱਡੀ ਵੋਲੀਊਮ ਜ਼ਿਆਦਾਤਰ ਵੋਲੀਊਮ ਉਹ ਆ ਜਿਨ੍ਹਾਂ ਨੇ ਉਸੇ ਤਰ੍ਹਾਂ ਦੀਆਂ ਰਲਦੀਆਂ ਮਿਲਦੀਆਂ ਆਪਾਂ ਵੇਖਿਆ ਹੋਵੇ ਅਤੇ ਗਲਤੀਆਂ ਕੀਤੀਆਂ ਹੁੰਦੀਆਂ ਮੰਨ ਲਓ ਜਿਹੜੀ ਚੀਜ਼ ਕਿਸੇ ਬਾਰੇ ਆਪਾਂ ਸੁਣ ਕੇ ਕਹਿ ਰਹੇ ਹੁੰਦੇ ਹਾਂ ਤੌਬਾ ਤੌਬਾ ਤੌਬਾ ਅਤੇ ਪਰ ਰਲਦੀ ਮਿਲਦੀ ਭਾਵੇਂ ਉਹ 1% ਹੀ ਹੋਵੇ ਆਪਾਂ ਆਪਣੀ ਲਾਈਫ 'ਚ ਵੀ ਕਿਤੇ ਨਾ ਕਿਤੇ ਉਹ ਚੀਜ਼ ਜ਼ਰੂਰ ਕੀਤੀ ਹੁੰਦੀ ਆ ਵੱਖਰੀ ਗੱਲ ਹੈ ਵੀ ਸਾਡੀ ਫੜੀ ਨਹੀਂ ਗਈ ਸਾਡੀ ਹਾਈਲਾਈਟ ਨਹੀਂ ਹੋਈ ਸਾਡੀ ਕਿਸੇ ਨੂੰ ਪਤਾ ਨਹੀਂ ਲੱਗਾ ਸਾਡੇ ਆਲੇ ਦੁਆਲੇ ਲੋਕ ਇਹੋ ਜਿਹੇ ਜਿਨ੍ਹਾਂ ਨੇ ਉਹ ਚੀਜ਼ ਸਾਂਭ ਲਈ ਸੋ ਜੇ ਆਪਾਂ ਉਸ ਤਰੀਕੇ ਦੇ ਨਾਲ ਵੇਖੀਏ ਉਹ ਕਹਿੰਦੇ ਹੁੰਦੇ ਵੀ ਤੁਸੀਂ ਕਿਸੇ ਦੀ ਪੱਤ ਬਚਾਓ ਕੋਈ ਤੁਹਾਡੀ ਬਚਾਉਣ ਦੇ ਲਈ ਫਿਰ ਖੜਾ ਰਹਿੰਦਾ ਹੈ ਨਾ ਅਤੇ ਇਹੋ ਜਿਹੀ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਰਿਲੇਸ਼ਨ ਬਣਦਾ ਵਾ ਕਿੰਨਾ ਕੁ ਗਾੜਾ ਬਣਦਾ ਵਾ ਕਿੰਨਾ ਕੁ ਤੁਹਾਡਾ ਹਲਕਾ ਰਹਿੰਦਾ ਇਹ ਸਾਰੀਆਂ ਚੀਜ਼ਾਂ ਤੁਹਾਡੀ ਕਮਿਊਨੀਕੇਸ਼ਨ 'ਤੇ ਹੀ ਨਿਰਭਰ ਕਰਦੀਆਂ ਨੇ ਸੋ ਆਪਣੀ ਗੱਲਬਾਤ ਜਦੋਂ ਵੀ ਆਪਾਂ ਕਿਸੇ ਨਾਲ ਕਰਨੀ ਆ ਅਤੇ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਕਿ ਚੰਗਾ ਪੜ੍ਹੀਏ ਚੰਗਾ ਸੁਣੀਏ ਅਤੇ ਸਾਡੇ ਕੋਲ ਫਿਰ ਉਹ ਚੀਜ਼ਾਂ ਹੋਣਗੀਆਂ ਅੱਗੇ ਸ਼ੇਅਰ ਕਰ ਲਈ ਕਿਉਂਕਿ ਸਾਡਾ ਜਿਹੜਾ ਗੱਲਾਂ ਕਰਨ ਦਾ ਸਵਾਦ 'ਤੇ ਨਹੀਂ ਜਾਣਾ ਉਹਨੂੰ ਆਪਾਂ ਚੁਗਲੀ ਤੱਕ ਨਾ ਜਾਣ ਦੀ ਉਹਨੂੰ ਆਪਾਂ ਗੱਪਸ਼ੱਪ ਤੱਕ ਸੀਮਿਤ ਰੱਖ ਲਈਏ ਉਹਨੂੰ ਆਪਾਂ ਵਿਚਾਰ ਵਟਾਂਦਰੇ ਤੱਕ ਸੀਮਿਤ ਕਰ ਲਈਏ ਆਪਾਂ ਅਤੇ ਫਿਰ ਆਈ ਥਿੰਕ ਵੀ ਅਗਲਾ ਵੀ ਸੌਖਾ ਅਤੇ ਆਲਾ ਦੁਆਲਾ ਵੀ ਥੋੜ੍ਹਾ ਵਧੀਆ ਨਹੀਂ ਅਤੇ ਫਿਰ ਨਾ ਇੱਕ ਉਹ ਚੁਗਲੀ ਵਾਲੇ ਬੰਦੇ ਨੂੰ ਇਹ ਵੀ ਲੱਗੀ ਰਹਿੰਦੀ ਹਮੇਸ਼ਾ ਵੀ ਕਿਤੇ ਗੱਲ ਨਾ ਦਿੱਤੀ ਹੋਵੇ
1: ਬਿਲਕੁਲ
0: ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖੋ ਜੇਕਰ ਕੋਈ ਇੱਦਾਂ ਦਾ ਤੁਹਾਡੇ ਨਾਲ ਕਰਨ ਵੀ ਲੱਗਦਾ ਵਾ ਕੋਈ ਨੈਗਟਿਵ ਕਿਸੇ ਦੀ ਕੋਈ ਗੱਲਬਾਤ ਕੋਈ ਕਿੱਦਾਂ ਅਤੇ ਉਹਨੂੰ ਇਹ ਸਮਝ ਕੇ ਜਾਣਕਾਰੀ ਸਮਝ ਕੇ ਉਹਨੂੰ ਨਾ ਸੁਣੋ ਉਹਨੂੰ ਅਤੇ ਉਹ ਤੁਹਾਨੂੰ ਬਾਅਦ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਮਹਿੰਗੀ ਵੀ ਪੈ ਸਕਦੀ ਹੈ ਸੋ ਇੰਨਾ ਕਹਿੰਦੇ ਹੋਏ ਆਪਾਂ ਫਿਰ ਅੱਗੇ ਵੱਧਦੇ ਹਾਂ ਹੁਣ ਅਤੇ ਸਾਡੇ ਨਾਲ ਅੱਛਾ ਬਨਿੰਗ ਦੇ ਕਹਿੰਦੇ ਕਿ ਪਲਾਂਟ ਪ੍ਰੋਮਿਸ ਪੋਲਿਸੀ ਬਾਰੇ ਵੀ ਦੱਸੋ ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਜੀ ਪਤਾ ਪਰ ਮੈਂ ਅਗਲੇ ਹਫ਼ਤੇ ਜ਼ਰੂਰ ਗੁਰਜਿੰਦਰ ਜੀ ਇਹਦੇ ਬਾਰੇ ਗੱਲ ਕਰੂੰਗਾ ਮੈਂ ਜਿੱਥੋਂ ਤੱਕ ਮੈਨੂੰ ਝਲਕ ਜੀ ਪੈ ਰਹੀ ਹੈ ਇਹ ਇੱਕ ਉਹਨਾਂ ਦਾ ਹੁਣ ਪ੍ਰੋਗਰਾਮ ਹੈਗਾ ਵਾ ਵੀ ਉਹ ਇੱਕ ਤਰ੍ਹਾਂ ਦੀ ਪਲਾਂਟ ਜਿਹੜਾ ਵਾ ਉਹ ਤੁਹਾਡਾ ਜੇ ਇੰਨੇ ਚਿਰ 'ਚ ਮਰ ਜੂਗਾ ਅਤੇ ਸਾਡੀ ਗਰੰਟੀ ਆ ਜਾਂ ਇੱਦਾਂ ਦਾ ਕੁਛ ਹੁੰਦਾ ਵਾ ਸ਼ਾਇਦ ਮੈਂ ਬਹੁਤਾ ਨਹੀਂ ਇਹਦੇ ਬਾਰੇ ਜਾਣਦਾ ਅਗੇਨ ਪਰ ਮੈਂ ਤੁਹਾਡੇ ਲਈ ਜ਼ਰੂਰ ਇਹ ਚੀਜ਼ ਹਾਂ ਜੇ ਕਿਸੇ ਨੂੰ ਪਤਾ ਤਾਂ ਕੋਈ ਦੱਸਦੇ ਨਹੀਂ ਤਾਂ ਫਿਰ ਮੈਂ ਜ਼ਰੂਰ ਇਹ ਅਗਲੇ ਹਫ਼ਤੇ ਤੁਸੀਂ ਚੇਤਾ ਕਰਾਇਓ ਮੈਂ ਅਗਲੇ ਹਫ਼ਤੇ ਤੱਕ ਇਹਦੇ ਬਾਰੇ ਜਾਣਕਾਰੀ ਇਕੱਠੀ ਕਰ ਲਿਆਊਂਗਾ ਚਲੀਏ ਫਿਰ ਜਸ਼ਨ
1: ਜੀ ਜੀ ਬਿਲਕੁਲ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਣਾ ਆਪਾਂ ਸਿਰਫ ਇੱਕ ਟੋਪਿਕ ਹੀ ਲਿਆਂਦਾ ਸੀਗਾ ਤੁਸੀਂ ਆਪਾਂ ਕਿਸੇ ਨੂੰ ਵੀ ਇੱਕ ਮਤਲਬ ਉਹ ਨਹੀਂ ਕਰਨਾ ਇਸ ਦੇ ਵਿੱਚ ਕਿ ਹਾਂ ਮਤਲਬ ਇੱਕ ਕਹਿ ਲਓ ਟਾਈਟਲ ਦੇ ਦਿਓ ਕਿਸੇ ਬਸ ਇੱਕ ਟੋਪਿਕ ਸੀਗਾ ਅਤੇ ਤੁਹਾਡੇ ਵਿਚਾਰ ਆਪਾਂ ਲਏ ਨੇ ਆਪਣੇ ਵੀ ਦੱਸੇ ਨੇ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਵਧੀਆ ਟੋਪਿਕਸ ਤੁਹਾਡੇ ਲਈ ਲੈ ਕੇ ਆਈਏ ਅਤੇ ਤੁਸੀਂ ਆਪਣੀ ਫੀਡਬੈਕ ਰਾਹੀਂ ਸਾਨੂੰ ਦੱਸਦੇ ਰਿਹਾ ਕਰੋ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਅਤੇ ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਣਾ
0: ਜੀ ਬਿਲਕੁਲ ਇਸੇ ਆਸ ਦੇ ਨਾਲ ਕਿ ਤੁਸੀਂ ਸਭ ਰਾਜ਼ੀ ਖੁਸ਼ੀ ਹੋਵੇ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਕਿਆ ਸੁਣਿਆ ਮਾਫ਼ ਅਤੇ ਫਿਰ ਦੁਬਾਰਾ ਤੁਹਾਡੇ ਨਾਲ ਲੱਗੂਗੀ ਹਾਜ਼ਰੀ ਸੋ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੇਰੇ ਨਾਲ ਸਨ ਯਸ਼ਪ੍ਰੀਤ ਕੌਰ ਜੀ ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅੱਜ ਦੀਆਂ ਚੁਗਲੀਆਂ ਦੇ ਵਿੱਚੋਂ ਚੁਗਲੀਆਂ ਦੇ ਪ੍ਰੋਗਰਾਮ ਦੇ ਵਿੱਚੋਂ ਰੱਬ ਰੱਖਾਂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਅੱਜ 20 ਤਰੀਕ ਆ ਜੁਲਾਈ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲੇ ਅੱਜ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਮੌਨਸੂਨ ਅਜਲਾਸ ਦੇ ਜਿਹੜਾ ਹੰਗਾਮੇ ਭਰਪੂਰ ਰਹਿਣ ਦੇ ਆਸਾਰ ਨੇ। ਕੱਲ ਸਰਵ ਪਾਰਟੀ ਮੀਟਿੰਗ ਚ ਵਿਰੋਧੀ ਧਿਰ ਨੇ ਵਾਕਆਊਟ ਕੀਤਾ। ਤ੍ਰਿਣਮੂਲ ਕਾਂਗਰਸ ਦੇ ਜਿਹੜਾ ਹੈਗਾ ਬਾਗੀ ਧੜੇ ਨੂੰ ਮੀਟਿੰਗ ਚ ਸੱਦਣ ਤੇ ਜਿਹੜਾ ਹੈ ਰੋਸ ਪ੍ਰਗਟ ਕੀਤਾ ਗਿਆ। ਉਧਰ ਦੂਜੀ ਖਬਰ ਜਿਹੜਾ ਹੈ, ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜਿਹੜਾ ਹੈਗਾ ਸੋਨਮ ਵਾਂਗਚੁਕ ਨੂੰ ਜਿਹੜਾ ਜ਼ਬਰਦਸਤੀ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਹਸਪਤਾਲ ਚ ਦਾਖਲ ਕਰਾਉਣਾ ਕੋਈ ਜਿਹੜਾ ਆਪ ਹੁਦਰਾਪਣ ਜਿਹੜਾ ਨਹੀਂ ਹੈ, ਤੇ ਉਹ ਉਹਦੇ ਚ ਦਖਲ ਜਿਹੜਾ ਹੈ ਨਹੀਂ ਦੇਗੀ ਉਹਦੇ ਇਲਾਜ ਦੇ ਵਿੱਚ। ਤੇ ਇਹਦੇ ਨਾਲ ਹੀ ਜਿਹੜੇ ਹੈ ਉਹਨਾਂ ਦੀ ਪਤਨੀ ਗੀਤਾਂਜਲੀ ਨੇ ਕਿਹਾ ਕਿ ਜੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ ਉਹ ਚੁੱਕਿਆ ਜਾਂਦਾ, ਉਠਾਇਆ ਜਾਂਦਾ, ਫਿਰ ਸੋਨਮ ਵਾਂਗਚੁਕ ਜਿਹੜਾ ਉਹ ਆਪਣਾ ਮਰਨ ਵਰਤ ਜਿਹੜਾ ਉਹ ਖਤਮ ਕਰ ਸਕਦੇ ਆ। ਇਸ ਤੋਂ ਅਗਲੀ ਖਬਰ, ਪੰਜਾਬ ਕਾਂਗਰਸ ਨੂੰ ਹੁਣ ਰਾਹੁਲ ਗਾਂਧੀ ਦੇ ਫੈਸਲੇ ਦੀ ਉਡੀਕ ਹੈ। ਪਾਰਲੀਮੈਂਟ ਦਾ ਜਿਹੜਾ ਅਜਲਾਸ ਖਤਮ ਹੋਣ ਤੱਕ ਇਹ ਮਾਮਲਾ ਇੱਕ ਵਾਰ ਲਟਕ ਗਿਆ। ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਵਾਸਤੇ ਕੋਈ ਜਗ੍ਹਾ ਨਹੀਂ ਹੈ। ਕੱਲ ਉਹ ਨਕੋਦਰ ਤੇ ਜਲੰਧਰ ਚ ਦੋ ਥਾਵਾਂ ਦਾ ਦੌਰਾ ਕਰਕੇ ਆਏ। ਤੇ ਜੰਮੂ ਕਸ਼ਮੀਰ ਚ ਭਾਰੀ ਮੀਂਹ ਕਰਕੇ ਹੜ੍ਹਾਂ ਤੇ ਟਿੱਗਾਂ ਡਿੱਗਣ ਕਾਰਨ ਜਿਹੜੇ ਹੈਗੇ ਆ 12 ਮੌਤਾਂ ਹੋ ਗਈਆਂ ਨੇ। ਤੇ ਇਹਦੇ ਨਾਲ ਹੀ ਅਮਰਨਾਥ ਤੇ ਵੈਸ਼ਨੋ ਦੇਵੀ ਦੀ ਜਿਹੜੀ ਯਾਤਰਾ ਉਹ ਵੀ ਇੱਕ ਵਾਰ ਬੰਦ ਕਰ ਦਿੱਤੀ ਹੈ। ਤੇ ਇੱਕ ਹੋਰ ਖਬਰ, ਸੁਪਰੀਮ ਕੋਰਟ ਨੇ ਕਿਹਾ ਕਿ ਗਾਲਾਂ ਤੇ ਅਪਸ਼ਬਦ ਜਿਹੜੇ ਹੈਗੇ ਆ ਉਹ ਅਸ਼ਲੀਲਤਾ ਦੇ ਘੇਰੇ ਦੇ ਵਿੱਚ ਨਹੀਂ ਆਉਂਦੇ। ਤੇ ਉਹਨਾਂ ਨੇ ਤਾਮਿਲਨਾਡੂ ਦੇ ਇੱਕ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ, ਜਿੱਦਾਂ ਤੁਸੀਂ ਦੱਸਿਆ ਕਿ ਸਰ ਪਾਰਟੀ ਮੀਟਿੰਗ ਦੇ ਵਿੱਚੋਂ ਹੁਣ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਵਾ, ਅਤੇ ਹੋਰ ਜਿੱਦਾਂ ਕਿ ਮੰਨਿਆ ਜਾ ਰਿਹਾ ਸੀ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਬਾਕੀ ਧੜੇ ਦੇ ਜਿਹੜੇ ਮੈਂਬਰ ਨੇ ਉਹ ਪਹਿਲਾਂ ਮੰਨਿਆ ਜਾ ਰਿਹਾ ਕਿ ਇਹ ਵੀ ਵਾਦ ਵਿਵਾਦ ਕਿਤੇ ਨਾ ਕਿਤੇ ਕੁਛ ਨਾ ਕੁਛ ਸ਼ੁਰੂ ਹੋ ਸਕਦਾ। ਹੋਰ ਕੀ ਹੋਣ ਦੇ ਰਹਿਣ ਦੇ ਆਸਾਰ ਨੇ ਇਸ ਬਾਰੇ? ਅਗਲੀ ਖਬਰ ਵੀ ਜਿੱਦਾਂ ਤੁਸੀਂ ਦੱਸਿਆ ਸੋਨੂੰ ਵਾਂਗਚੁੱਕ ਦੇ ਬਾਰੇ, ਸੋ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿਚਾਰ ਅਧੀਨ ਨੇ। ਇਸ ਵਾਰੀ ਕਾਫੀ ਹੰਗਾਮੇ ਹੋਣ ਦੇ ਆਸਾਰ ਦੱਸੇ ਜਾ ਰਹੇ ਨੇ, ਅਤੇ ਕੀ ਹੋ ਗਿਆ ਅਤੇ ਕੀ ਅੱਗੇ ਹੋਣ ਦੇ ਚਾਂਸ ਨੇ?
1: ਦੇਖੋ, ਇੱਕ ਗੱਲ ਤਾਂ ਜਿਹੜੀ ਹੈ ਰਣਜੋਤ ਜੀ ਹੈ ਕਿ ਇਹ ਪਹਿਲਾਂ ਹੀ ਜਿਹੜਾ ਹੈ ਲੱਗਦਾ ਸੀ ਕਿ ਜਿਹੜੇ ਦੋ ਤਿੰਨ ਜਿਹੜੇ ਵੱਡੇ ਮਸਲੇ ਆ ਗਏ ਦੇਸ਼ ਦੇ ਸਾਹਮਣੇ, ਇੱਕ ਜਿਹੜੀ ਹੈ ਨੀਟ ਪ੍ਰੀਖਿਆ ਦੇ ਵਿੱਚ ਜਿਹੜਾ ਹੈ ਪੇਪਰ ਲੀਕ ਹੋਣਾ, ਫਿਰ ਉਸ ਤੋਂ ਬਾਅਦ ਰਾਮ ਮੰਦਿਰ ਚੜਾਵੇ ਦੀ ਚੋਰੀ ਤੇ ਉੱਥੇ ਹੇਰਾ ਫੇਰੀ ਗਵਨ ਦਾ ਮਾਮਲਾ, ਤੇ ਇਹਦੇ ਨਾਲ ਹੀ ਜਿਹੜਾ ਹੁਣ ਇਹ ਮਾਮਲਾ ਜਿਹੜਾ ਜੁੜ ਗਿਆ, ਜੋ ਤੁਸੀਂ ਜਿੱਦਾਂ ਕਹਿ ਕੇ ਜਿਹੜਾ ਹੈਗਾ ਸੋਨਮ ਵਾਂਗਚੁੱਕ ਵਾਲਾ ਜੋ ਭੁੱਖ ਹੜਤਾਲ ਤੇ ਬੈਠੇ ਹੋਏ ਸੀ, ਜਿਹਨਾਂ ਨੂੰ ਜਬਰੀ ਜਿਹੜਾ ਹੈ ਚੁੱਕ ਕੇ ਹਸਪਤਾਲ ਚ ਹੁਣ ਦਾਖਲ ਕਰਵਾ ਦਿੱਤਾ, ਤੇ ਉਹ ਵੀ ਜਿਹੜਾ ਹੈ ਜਿਹੜੀ ਕਾਕਰੋਚ ਜਨਤਾ ਪਾਰਟੀ ਦੀ ਹਮਾਇਤ ਦੇ ਵਿੱਚ ਜਿਹੜੇ ਉਹ ਲਗਾਤਾਰ ਮੰਗ ਕਰ ਰਹੇ ਨੇ, ਤੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਜੋ ਸਿੱਖਿਆ ਮੰਤਰੀ ਹੈ, ਕਿਉਂਕਿ ਉਹਨਾਂ ਦੀ ਮਿਨਿਸਟਰੀ ਜਿਹੜੀ ਹੈ ਉਹਦੇ ਅਧੀਨ ਇਹ ਸਾਰਾ ਐਜੂਕੇਸ਼ਨ ਦਾ ਸਿਸਟਮ ਹੈ, ਜਿਹਦੇ ਕਰਕੇ ਪੇਪਰ ਕਹਿੰਦੇ ਕਿ ਲੀਕ ਹੋਇਆ ਉਹ ਜ਼ਿੰਮੇਵਾਰ ਨੇ ਇਹਦੇ ਲਈ, ਤੇ ਇਸ ਕਰਕੇ। ਤੇ ਬਾਕੀ ਜਿਹੜੇ ਹੋਰ ਕੁਛ ਮਸਲੇ ਨੇ, ਇੱਕ ਜਿਹੜਾ ਇਹਦੇ ਚ ਵੱਡਾ ਮਾਮਲਾ ਇਹ ਵੀ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਜਿਹੜੀਆਂ ਮਜ਼ਬੂਤ ਵਿਰੋਧੀ ਪਾਰਟੀਆਂ ਜਾਂ ਵੱਡੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਸੰਨ ਲਾਉਣ ਦੀ ਜਿਹੜੀ ਕਾਰਵਾਈ ਹੈ, ਤੇ ਜੋ ਉਹ ਲਗਾਤਾਰ ਚੱਲ ਰਹੀ ਹੈ ਲੇਟੈਸਟ, ਜਿਹਦੇ ਤੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ 20 ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹ ਟੁੱਟ ਕੇ ਦੂਜੇ ਪਾਸੇ ਚਲੇ ਗਏ ਨੇ, ਜਿਹਨਾਂ ਨੇ ਬੀਜੇਪੀ ਨੂੰ ਹਮਾਇਤ ਕੀਤੀ ਹੈ, ਤੇ ਇੱਕ ਹੋਰ ਕੋਈ ਛੋਟੀ ਜਿਹੀ ਅਨਨੋਨ ਪਾਰਟੀ ਜਿਹੜੀ ਬੰਗਾਲ ਦੇ ਵਿੱਚ ਰਜਿਸਟਰ ਹੋਈ ਉਹਦੇ ਨਾਲ ਦੱਸਿਆ ਕਿ ਅਸੀਂ ਉਹਦੇ ਚਲੇ ਗਏ। ਤੇ ਇਸ ਤਰ੍ਹਾਂ ਦੇ ਜਿਹੜੇ ਹੈ ਇਹ ਕਈ ਮਾਮਲੇ ਨੇ, ਤੇ ਹਾਲਾਂਕਿ ਜਿਹੜੀ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ, ਕਈ ਵਾਰੀ ਸੈਸ਼ਨ ਵਾਲੇ ਦਿਨ ਹੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਵ ਪਾਰਟੀ ਮੀਟਿੰਗ ਜਿਹੜੀ ਆ ਉਹ ਬੁਲਾਈ ਜਾਂਦੀ ਹੈ, ਤੇ ਉਹ ਸਰਕਾਰ ਹੀ ਬੁਲਾਉਂਦੀ ਹੈ, ਤੇ ਉਹ ਜਿਹੜੀ ਮੀਟਿੰਗ ਕਿਰਨ ਰਿਜੀਜੂ ਜੋ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਨੇ, ਉਹਨਾਂ ਨੇ ਜਿਹੜੀ ਉਹ ਮੀਟਿੰਗ ਸੱਦੀ ਸੀ, ਤੇ ਜਿਹਦੀ ਪ੍ਰਧਾਨਗੀ ਜਿਹੜੇ ਹੈ ਸਾਡੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਨੇ ਕੀਤੀ। ਤੇ ਇਸ ਮੀਟਿੰਗ ਦੇ ਵਿੱਚ ਕੋਈ ਲਗਭਗ 40 ਸਿਆਸੀ ਪਾਰਟੀਆਂ ਦੇ ਜਿਹੜੇ ਸੀ ਉਹ ਆਗੂਆਂ ਨੇ ਹਿੱਸਾ ਲਿਆ ਤੇ 58 ਦੇ ਆਸ ਪਾਸ ਜਿਹੜੇ ਆਗੂ ਇਸ ਦੇ ਵਿੱਚ ਸ਼ਾਮਿਲ ਹੋਏ ਤੇ ਸ਼ੁਰੂ ਚ ਹੀ ਇਹ ਮਸਲਾ ਆ ਗਿਆ ਜਦੋਂ ਸਰਕਾਰ ਨੇ ਜਿਹੜਾ ਹੈ ਤ੍ਰਿਣਮੂਲ ਕਾਂਗਰਸ ਨਾਲੋਂ ਟੁੱਟ ਕੇ ਵੱਖਰਾ ਧੜਾ ਬਣਾਉਣ ਵਾਲੇ ਜਿਹੜੇ ਦੋ ਆਗੂਆਂ ਨੂੰ ਉਹਨਾਂ ਦੇ ਲੀਡਰ ਮੰਨ ਕੇ ਸੱਦ ਲਿਆ ਤੇ ਬਾਕੀ ਧੜੇ ਦੇ ਲੀਡਰ ਮੰਨ ਕੇ ਸੱਦ ਲਿਆ। ਹਾਲਾਂਕਿ ਇਹਦੇ ਬਾਰੇ ਨਾ ਹੀ ਕੋਈ ਅਜੇ ਅਦਾਲਤ ਨੇ ਫੈਸਲਾ ਕੀਤਾ ਹੈ ਇਹਨਾਂ ਦੀ ਡਿਫੈਕਸ਼ਨ ਬਾਰੇ ਤੇ ਨਾ ਹੀ ਲੋਕ ਸਭਾ ਦੇ ਸਪੀਕਰ ਨੇ ਕੋਈ ਫੈਸਲਾ ਕੀਤਾ ਹੈ ਕਿ ਇਹ ਜਿਹੜੇ ਵੱਖਰੇ ਹੈ ਇਹਨਾਂ ਨੂੰ ਵੱਖਰੇ ਤੌਰ ਤੇ ਕੋਈ ਮਾਨਤਾ ਦਿੱਤੀ ਹੈ ਜਾਂ ਨਹੀਂ ਦਿੱਤੀ ਇਹਦੇ ਤੇ ਕੁਛ ਨਹੀਂ ਹੋਇਆ ਤੇ ਇਹਦੇ ਬਾਵਜੂਦ ਜਿਹੜਾ ਹੈ ਉਹਨਾਂ ਨੂੰ ਜਿਹੜਾ ਉਹ ਬੁਲਾ ਲਿਆ ਗਿਆ ਜਿਹਦੇ ਤੇ ਤ੍ਰਿਣਮੂਲ ਕਾਂਗਰਸ ਨੇ ਤੇ ਹੋਰ ਜਿਹੜੀਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਜਦੋਂ ਜਿਹੜੀ ਪਾਰਟੀ ਹੈ ਤ੍ਰਿਣਮੂਲ ਕਾਂਗਰਸ ਉਹਦੇ ਆਗੂ ਬੁਲਾਏ ਜਾ ਚੁੱਕੇ ਨੇ ਫਿਰ ਇਹਨਾਂ ਨੂੰ ਬਾਗੀਆਂ ਨੂੰ ਕਿਉਂ ਬੁਲਾਇਆ ਗਿਆ ਮੀਟਿੰਗ ਦੇ ਵਿੱਚ ਤੇ ਬਾਅਦ ਦੇ ਵਿੱਚ ਭਾਵੇਂ ਕਿਰਨ ਰਿਜਿਜੂ ਨੇ ਇਹਦੀ ਸਫਾਈ ਦਿੱਤੀ ਉਹ ਵੱਖਰੀ ਗੱਲ ਹੈ ਤੇ ਆਪਣਾ ਇਹ ਰੋਸ ਜਿਹੜਾ ਜਿਤਾ ਕੇ ਜਾਂ ਵਿਰੋਧ ਦਰਜ ਕਰਾਉਣ ਤੋਂ ਬਾਅਦ ਫਿਰ ਭਾਵੇਂ ਦੁਬਾਰਾ ਮੀਟਿੰਗ ਦੇ ਵਿੱਚ ਵਾਪਸ ਇਹ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਸੀ ਉਹ ਆ ਗਏ ਤੇ ਉਹਨਾਂ ਨੇ ਇੱਕੋ ਹੀ ਗੱਲ ਜਿਹੜੀ ਆ ਉਹ ਫਿਰ ਉਹੀ ਦੁਹਰਾਈ ਕਿ ਸੰਸਦ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਿਹੜੇ ਮਸਲੇ ਹੁੰਦੇ ਆ ਦੇਸ਼ ਦੇ ਉਹ ਉਹਨਾਂ ਤੇ ਬਹਿਸ ਨਹੀਂ ਹੁੰਦੀ ਜਾਂ ਉਹ ਉਠਾਉਣ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਹਨਾਂ ਨੇ ਵਾਰ ਵਾਰ ਇਹੀ ਜਿਹੜੀ ਉਹ ਮੰਗ ਕੀਤੀ ਕਿ ਰਾਮ ਮੰਦਿਰ ਚੜਾਵੇ ਤੇ ਨੀਟ ਵਾਲਾ ਜਿਹੜਾ ਹੈਗਾ ਮੁੱਦਾ ਇਹਦੇ ਤੇ ਚਰਚਾ ਜ਼ਰੂਰ ਕਰਵਾਈ ਜਾਏ। ਹਾਲਾਂਕਿ ਇਹਦੇ ਤੇ ਕੋਈ ਭਾਵੇਂ ਵਿਸ਼ਵਾਸ ਨਾ ਹੀ ਰਾਜਨਾਥ ਸਿੰਘ ਨੇ ਦਵਾਇਆ ਕਿ ਇਹਦੇ ਤੇ ਜ਼ਰੂਰ ਕਰਵਾਈ ਜਾਏਗੀ ਤੇ ਨਾ ਹੀ ਕਿਰਨ ਰਿਜਿਜੂ ਨੇ ਇਹ ਗੱਲ ਕਹੀ ਤੇ ਉਹਨਾਂ ਦੀ ਜਿਹੜੀ ਗੱਲ ਇੱਕ ਵਾਰ ਸੁਣ ਲਈ ਜਿਹਦੇ ਤੇ ਹੁਣ ਕਾਂਗਰਸ ਨੇ ਇਹ ਕਮੈਂਟ ਕੀਤਾ ਕਿ ਇੱਦਾਂ ਦੀਆਂ ਜਿਹੜੀਆਂ ਮੀਟਿੰਗਾਂ ਬੁਲਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਇਹਦਾ ਕੋਈ ਜਿਹੜਾ ਨਤੀਜਾ ਸਹੀ ਸਾਰਥਕ ਨਹੀਂ ਨਿਕਲਦਾ। ਅਗਲੀ ਗੱਲ ਇਹਦੇ ਚ ਰਣਜੋਤ ਜੀ ਇਹ ਹੈ ਕਿ ਅੱਜ ਸੈਸ਼ਨ ਸ਼ੁਰੂ ਹੋ ਜਾਣਾ ਠੀਕ ਆ। ਪਹਿਲੇ ਤਾਂ ਓਬਿਚਰੀ ਨੋਟ ਵਗੈਰਾ ਹੁੰਦੇ ਆ ਕੋਈ ਬਹੁਤੀ ਗੱਲ ਲੰਬੀ ਚੌੜੀ ਨਹੀਂ ਹੁੰਦੀ ਪਰ ਇਹਦੇ ਬਾਵਜੂਦ ਵੀ ਪਿਛਲਾ ਜਿਹੜਾ ਤਜਰਬਾ ਜੋ ਪਿਛਲਾ ਵੀ ਜੋ ਟਨਿਓਰ ਸੀ ਇਹਦਾ ਬੀਜੇਪੀ ਦੀ ਸਰਕਾਰ ਦਾ ਹੁਣ ਵੀ 2024 ਤੋਂ ਜਦੋਂ ਤੋਂ ਸਰਕਾਰ ਬਣੀ ਹੈ ਤੇ ਹਰ ਸੈਸ਼ਨ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦਾ ਬਾਈਕਾਟ ਵਾਕਆਊਟ ਇੱਦਾਂ ਦੀ ਇਹ ਗੱਲ ਰਹਿੰਦੀ ਹੈ ਤੇ ਪ੍ਰੋਪਰ ਜਿਹੜਾ ਹੈਗਾ ਸੈਸ਼ਨ ਉਹ ਚੱਲ ਹੀ ਨਹੀਂ ਰਿਹਾ। ਉਹਦਾ ਕਾਰਨ ਇਹੀ ਹੈ ਕਿ ਕਦੇ ਵਿਰੋਧੀ ਧਿਰ ਦਾ ਰੋਸ ਜਤਾਉਣ ਕਰਕੇ ਹੋ ਜਾਂਦਾ ਹੈ ਸਭਾ ਦੀ ਜਿਹੜੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ ਤੇ ਕਈ ਵਾਰੀ ਜਿਹੜੀ ਹੈਗੀ ਆ ਉਹ ਸੱਤਾਧਾਰੀ ਧਿਰ ਹੀ ਨਹੀਂ ਚੱਲਣ ਦਿੰਦੀ। ਇੱਦਾਂ ਦੇ ਘਟਨਾ ਵੀ ਹੋਈਆਂ ਨੇ ਇੱਕ ਵਾਰ ਰਾਹੁਲ ਗਾਂਧੀ ਦੇ ਖਿਲਾਫ਼ ਮਾਫ਼ੀ ਮੰਗਣ ਬਾਹਰ ਜਾ ਕੇ ਬਿਆਨ ਦੇ ਕੇ ਆਏ ਨੇ ਇਸ ਤੇ ਉਹ ਸੱਤਾਧਾਰੀ ਧਿਰ ਬੀਜੇਪੀ ਤੇ ਦੂਜੀਆਂ ਪਾਰਟੀਆਂ ਉਹਨਾਂ ਨੇ ਸੈਸ਼ਨ ਨਹੀਂ ਚੱਲਣ ਦਿੱਤਾ। ਹੁਣ 13 ਅਗਸਤ ਤੱਕ ਜਿਹੜਾ ਹੈਗਾ ਇਹ ਸੈਸ਼ਨ ਜਿਹੜਾ ਉਹ ਸ਼ਡਿਊਲ ਕੀਤਾ ਗਿਆ ਤੇ ਲਗਭਗ ਚਲੋ ਇੱਕ ਹਫ਼ਤਾ ਹੀ ਬਣਦਾ ਇਹ ਸਮਝ ਲਓ ਕਿ ਮਾਫ਼ ਕਰਨਾ ਇੱਕ ਮਹੀਨਾ ਬਣਦਾ ਤੇ ਜਾਂ ਇੱਕ ਹਫ਼ਤਾ ਘੱਟ ਹੈ ਕਈ ਵਾਰ ਵਧਾ ਵੀ ਦਿੱਤਾ ਜਾਂਦਾ ਤੇ ਪਰ ਕਿਉਂਕਿ ਵਿੱਚ ਇੰਡੀਪੈਂਡੈਂਸ ਡੇ ਆ ਜਾਂਦਾ ਤੇ ਫਿਰ ਇਸ ਕਰਕੇ ਫਿਰ ਸੈਸ਼ਨ ਕੋਸ਼ਿਸ਼ ਹੁੰਦੀ ਹੈ ਕਿ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਉਠਾ ਲਿਆ ਜਾਵੇ ਤੇ ਹੁਣ ਇਹਦੇ ਦੌਰਾਨ ਵੀ ਜਿਹੜਾ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਏਦਾਂ ਦੀ ਜਿਹੜੀ ਕੋਈ ਗੱਲ ਸਾਰਥਕ ਗੱਲ ਜਿਹੜੀ ਹੋਏਗੀ। ਠੀਕ ਹੈ ਸਰਕਾਰਾਂ ਆਪਦੇ ਬਲਬੂਤੇ ਤੇ ਆਪਦੇ ਜਿਹੜਾ ਹੈਗਾ ਬਹੁਮਤ ਦੇ ਸਿਰ ਤੇ ਹੁਣ ਤਾਂ ਖੈਰ ਹੋਰ ਵੀ ਜਿਹੜੇ ਹੈਗੇ ਆ ਪਾਰਟੀਆਂ ਤੋਂ ਜਿਹੜੇ ਉਹਨਾਂ ਨੇ ਟੁੱਟ ਕੇ ਆ ਗਏ ਜਿਵੇਂ 20 ਜਿਹੜੇ ਹੈਗੇ ਤ੍ਰਿਣਮੂਲ ਕਾਂਗਰਸ ਦੀ ਆ ਗਏ ਟੁੱਟ ਕੇ ਤੇ ਉਹਨਾਂ ਦੀ ਸਪੋਰਟ ਕੁਦਰਤੀ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਬੀਜੇਪੀ ਦੀ ਸਰਕਾਰ ਨੂੰ ਸਪੋਰਟ ਕਰਾਂਗੇ ਤੇ ਉਹਦੇ ਸਿਰ ਤੇ ਜਿਹੜੇ ਹੈਗੇ ਕੋਈ ਨਵੇਂ ਕਾਨੂੰਨ ਕੋਈ ਬਣਦੇ ਆ ਕੋਈ ਹੋਰ ਬਿੱਲ ਹੈ ਉਹ ਤਾਂ ਪਾਸ ਕਰਾ ਲਏ ਜਾਂਦੇ ਆ ਪਰ ਕਈ ਜਿਹੜੇ ਬਿੱਲ ਜਿਹਦੇ ਤੇ ਇਹ ਹੁੰਦਾ ਕਿ 2/3 ਮੈਜੋਰਟੀ ਚਾਹੀਦੀ ਹੁੰਦੀ ਹੈ 2/3 ਬਹੁਮਤ ਚਾਹੀਦਾ ਹੁੰਦਾ ਹੈ ਜਿਵੇਂ ਖਾਸ ਕਰਕੇ ਨਵੀਂ ਹਲਕਾਬੰਦੀ ਵਾਲਾ ਕਾਨੂੰਨ ਹੈ ਜਾਂ ਔਰਤਾਂ ਦੇ ਜਿਹੜਾ ਹੈਗਾ ਉਹ ਉਹਨਾਂ ਨੂੰ ਰਿਜ਼ਰਵੇਸ਼ਨ ਦੇਣ ਵਾਲਾ ਜਿਹੜਾ ਹੈਗਾ 33% ਉਹ ਜਿਹੜਾ ਕਾਨੂੰਨ ਹੈ ਤੇ ਉਹ ਇਹੋ ਜਿਹੜੇ ਕਾਨੂੰਨ ਜਿੱਥੇ ਕੋਈ ਵੱਡੀ ਅਮੈਂਡਮੈਂਟ ਕਰਨੀ ਆ ਉਹ ਫਿਰ ਉਹਦੇ ਲਈ 2/3 ਜਿਹੜੀ ਹਾਊਸ ਦੀ ਮੈਜੋਰਟੀ ਉਹ ਚਾਹੀਦੀ ਹੈ ਕਿਉਂਕਿ ਜਿਹੜੀ ਹੁਣ ਸੱਤਾਧਾਰੀ ਧਿਰ ਹੈ ਉਹਦੇ ਕੋਲ 2/3 ਮੈਜੋਰਟੀ ਹੈ ਨਹੀਂ ਤੇ ਇਹ ਇਸ ਕਰਕੇ ਜਿਹੜੇ ਭਾਵੇਂ ਉਹਨਾਂ ਦੇ 20 ਦੂਜੇ ਪਾਸਿਓਂ ਆ ਗਏ ਉਹਦੇ ਨਾਲ ਵੀ ਮੇਰਾ ਖਿਆਲ ਉਹ ਬਣਦੀ ਨਹੀਂ ਅਜੇ ਪਿੱਛੇ ਨੇ ਤੇ ਉਹ ਫਿਰ ਹੋਰ ਪਾਸਿਓਂ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਪਿੱਛੇ ਜਿਹੜੀ NCP ਹੈ ਨੈਸ਼ਨਲ ਕਾਂਗਰਸ ਪਾਰਟੀ ਮਹਾਰਾਸ਼ਟਰ ਦੀ ਤੇ ਸੁਪ੍ਰਿਆ ਸੁਲੇ ਉਹਦੀ ਜੋ ਲੀਡਰ ਹੈ ਉਹਦਾ ਵੀ ਇੱਕ ਬਿਆਨ ਆਇਆ ਸੀ ਕਿ ਅਸੀਂ ਜੇ 50% ਜਿਹੜਾ ਹੈਗਾ ਸੀਟਾਂ ਵਧਾਈਆਂ ਜਾਂਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਤੇ ਫਿਰ ਇਸ ਮੁੱਦੇ ਤੇ ਅਸੀਂ ਕਾਨੂੰਨ ਦੀ ਹਮਾਇਤ ਕਰ ਸਕਦੇ ਹਾਂ। ਤੇ ਪਰ ਕਿਉਂਕਿ ਜਿਹੜਾ ਡਰਾਫਟ ਪਹਿਲਾਂ ਆਇਆ ਹੋਇਆ ਉਹਦੇ ਚ ਸਭ ਤੋਂ ਵੱਧ ਜਿਹੜੀਆਂ ਸੀਟਾਂ ਵਧਣਗੀਆਂ ਉਹ ਗੁਜਰਾਤ ਚ, ਯੂਪੀ ਚ ਤੇ ਇਹਨਾਂ ਜਾਂ ਸਟੇਟਾਂ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਇੱਥੇ ਜਿਹੜੀਆਂ ਸੀਟਾਂ ਉਹ ਵਧਣਗੀਆਂ, ਬਾਕੀ ਥਾਂ ਤੇ ਬਹੁਤ ਘੱਟ। ਖਾਸ ਕਰਕੇ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ, ਇੱਥੇ ਬਹੁਤ ਘੱਟ ਸੀਟਾਂ ਵਧਣਗੀਆਂ ਤੇ ਪੰਜਾਬ ਤੇ ਹਰਿਆਣਾ ਦੀਆਂ ਸੀਟਾਂ ਬਰਾਬਰ ਹੋ ਜਾਣਗੀਆਂ, ਤੇ ਕਿਉਂਕਿ ਉਹ ਆਬਾਦੀ ਦੇ ਲਿਹਾਜ਼ ਦੇ ਨਾਲ ਜਿਹੜਾ ਸਾਰਾ ਕੁਛ ਹੈ। ਤੇ ਉਹ ਮੰਗ ਕਰ ਰਹੇ ਨੇ ਕਿ ਇੱਕ ਸਟੇਟਾਂ ਨੂੰ ਪੂਰੀ ਜਿਹੜੀ ਪ੍ਰਤੀਨਿਧਤਾ ਉਵੇਂ ਦਿੱਤੀ ਜਾਵੇ। ਤੇ ਸੋ ਇਸ ਕਰਕੇ ਇਹ ਲੱਗਦਾ ਕਿ ਇੱਦਾਂ ਦੇ ਜਿਹੜੇ ਕਾਨੂੰਨ ਬਿੱਲ ਨੇ ਜਿਹੜੇ, ਉਹਨਾਂ ਨੂੰ ਵੀ ਲਿਆਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਉਹਦੇ ਤੇ ਇੱਕ ਡਿਮਾਂਡ ਇਹ ਵੀ ਆ ਰਹੀ ਹੈ। ਕਾਂਗਰਸ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਜਿਹੜੀਆਂ ਮੌਜੂਦਾ ਜਿਹੜੀਆਂ ਸੀਟਾਂ ਨੇ ਲੋਕ ਸਭਾ ਦੀਆਂ, ਕਿਉਂਕਿ ਫਿਰ ਤਾਂ 800 ਦੇ ਕਰੀਬ ਹੋ ਜਾਣੀਆਂ ਨੇ ਵੱਧ ਕੇ, ਜੇ ਇਹ ਨਵਾਂ ਜਿਹੜਾ ਹਲਕਾ ਬੰਦੀ ਵਾਲਾ ਕਾਨੂੰਨ ਲਾਗੂ ਹੋਵੇ। ਜੇ ਔਰਤਾਂ ਦਾ ਰਾਖਵਾਂਕਰਨ ਕਰਨਾ ਹੈ ਤਾਂ ਇਹਨਾਂ ਸੀਟਾਂ ਤੇ ਕੀਤਾ ਜਾਵੇ, ਜਿਹੜੀਆਂ ਹੁਣ ਇਸ ਵੇਲੇ ਜਿਹੜੀਆਂ ਜਿਹੜੀਆਂ 548 ਨੇ, ਵੈਸੇ 542 ਤੇ ਚੋਣ ਹੁੰਦੀ ਹੈ, ਤੇ 542 ਸੀਟਾਂ ਦੇ ਵਿੱਚ ਹੀ ਔਰਤਾਂ ਦਾ ਰਿਜ਼ਰਵੇਸ਼ਨ ਜਿਹੜਾ ਉਹ ਕੀਤਾ ਜਾਵੇ, ਵਧਾ ਕੇ ਜਿਹੜਾ ਹੈ ਨਾ ਕੀਤਾ ਜਾਵੇ। ਉਹਦੇ ਨਾਲ ਇਸ ਬਹਾਨੇ ਜਿਹੜਾ ਹੈ ਉਹ ਸੀਟਾਂ ਵਧਾਈਆਂ ਜਾ ਰਹੀਆਂ ਨੇ, ਨਾਲ ਨਵੀਂ ਹਲਕਾਬੰਦੀ ਦਾ ਕਾਨੂੰਨ ਪਾਸ ਕਰਵਾਇਆ ਜਾ ਰਿਹਾ। ਇਹਦੇ ਬਾਰੇ ਕਿਹਾ ਜਾ ਰਿਹਾ ਕਿ ਜਿਹੜੀਆਂ 2029 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ, ਉਹ ਨਵੀਂ ਹਲਕਾਬੰਦੀ ਦੇ ਮੁਤਾਬਕ ਜਿਹੜੀਆਂ ਹੋਣੀਆਂ ਨੇ। ਇਹ ਵੀ ਇੱਕ ਜਿਹੜੀ ਹੈ ਡਿਮਾਂਡ ਹੋਰ ਪਾਰਟੀਆਂ ਦੀ ਵੀ ਇਹ ਆਈ ਹੈ ਕਿ ਘੱਟੋ ਘੱਟ ਅਜੇ ਹੋਰ ਜਿਹੜਾ ਹੈਗਾ 20 ਸਾਲ ਨਵੀਂ ਹਲਕਾਬੰਦੀ ਜਿਹੜੀ ਆ ਉਹ ਨਾ ਕੀਤੀ ਜਾਵੇ, ਜਿਹਦੇ ਨਾਲ ਜਿਹੜਾ ਹੈ ਇਹ ਨੁਕਸਾਨ ਹੋਏਗਾ, ਖਾਸ ਕਰਕੇ ਦੱਖਣੀ ਸੂਬਿਆਂ ਨੂੰ ਜਿਹੜਾ ਨੁਕਸਾਨ ਹੋਏਗਾ। ਇਹ DMK ਨੇ ਵੀ ਇਹ ਡਿਮਾਂਡ ਕੀਤੀ ਹੈ। ਸੋ ਇਸ ਤਰ੍ਹਾਂ ਦਾ ਦੇਖਦੇ ਹੁਣ ਇਹਦੇ ਚ ਅੱਗੋਂ ਕੀ ਬਣਦਾ, ਕਿ ਜਿਹੜੇ ਚਲੋ ਉਹ ਤਾਂ ਵਾਕਆਊਟ ਜਾਂ ਵਾਰ ਵਾਰ ਕਾਰਵਾਈ ਸਦਨ ਦੀ ਉਠਾਏ ਜਾਣੀ ਇਹ ਤਾਂ ਚੱਲਣਾ ਹੀ ਹੈ, ਕਿਉਂਕਿ ਮਸਲੇ ਵੱਡੇ ਨੇ। ਭਾਵੇਂ ਰਾਮ ਕ੍ਰਿਸ਼ਨ ਚੜਾਵੇ ਦਾ, ਰਾਮ ਚੰਦਰ ਜਿਹੜਾ ਹੈਗਾ ਰਾਮ ਮੰਦਿਰ ਦੇ ਉੱਤੇ ਚੜਾਵੇ ਦਾ ਮਸਲਾ ਹੈ, ਤੇ ਜਾਂ ਫਿਰ ਨੀਟ ਵਾਲਾ ਮਸਲਾ ਹੈ, ਜਾਂ ਵਿਰੋਧੀ ਧਿਰਾਂ ਦੇ ਵਿੱਚ ਜੋ ਜਿਸ ਤਰੀਕੇ ਦੀ ਪਾੜ ਪਾਏ ਜਾ ਰਹੇ ਨੇ ਉਹ ਮਸਲੇ ਨੇ, ਇਦਾਂ ਦਾ ਜਿਹੜਾ ਹੈਗਾ ਉਹ ਉਸ ਮੁੱਦੇ ਤੇ ਇਹ ਤਾਂ ਹੋਣਾ ਹੀ ਹੋਣਾ। ਤੇ ਪਰ ਅੱਗੋਂ ਕੀ ਸਰਕਾਰ ਇਹਨੂੰ ਇਹਦੇ ਤੇ ਕੋਈ ਗੱਲਾਂ ਮੰਨ ਕੇ ਜਾਂ ਬਹਿਸ ਕਰਾ ਕੇ ਇਸ ਨੂੰ ਸਹੀ ਤਰੀਕੇ ਨਾਲ ਤੋਰ ਸਕਦੀ ਹੈ, ਸੱਤਾਧਾਰੀ ਧਿਰ, ਟ੍ਰੈਜਰੀ ਬੈਂਚ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਤੇ ਜਾਂ ਫਿਰ ਇਸ ਤਰ੍ਹਾਂ ਹੀ ਚੱਲੇਗਾ ਜਿਵੇਂ ਪਹਿਲੇ ਸੈਸ਼ਨ ਦੇ ਵਿੱਚ ਚੱਲਦਾ ਆ ਰਿਹਾ। ਉਹ ਹੁਣ ਅੱਜ ਤੋਂ ਬਾਅਦ ਜਿਹੜੀ ਆ ਥੋੜੀ ਜਿਹੀ ਪਿਕਚਰ ਹੈ ਜਿਹੜੀ ਉਹ ਕਲੀਅਰ ਹੋ ਜਾਣੀ ਹੈ।
0: ਇੱਧਰ ਜਿੱਦਾਂ ਸੋਨੂੰ ਵਾਂਗਚੁਕ ਦੇ ਬਾਰੇ ਕਾਫੀ ਜਿਹੜੇ ਚਰਚੇ ਰਹੇ ਕਿ ਇਹਨਾਂ ਨੂੰ ਧੱਕੇ ਦੇ ਨਾਲ ਪੁਲਿਸ ਨੂੰ ਉੱਥੋਂ ਚੁੱਕ ਲਿਆ ਗਿਆ ਇਹਨਾਂ ਨੂੰ, ਤੇ ਜਾਨ ਬਚਾਉਣ ਦੀ ਕੋਸ਼ਿਸ਼ ਕਹਿ ਕੇ, ਤੇ ਹੁਣ ਇਹਨਾਂ ਦਾ ਜਿਹੜਾ ਮਰਮਤ ਹੈ ਉਹ ਤੋੜ ਦਿੱਤਾ ਗਿਆ। ਹਾਲਾਂਕਿ ਇਹਨਾਂ ਦਾ ਜਿਹੜਾ ਭੁੱਖ ਹੜਤਾਲ ਹੈ ਦੱਸਿਆ ਜਾ ਰਿਹਾ ਕਿ ਜਾਰੀ ਆ। ਇਸ ਸਭ ਕੁਛ ਦੇ ਦਰਮਿਆਨ ਵੇਖੀਏ ਤਾਂ ਸਰਕਾਰ ਦੇ ਕੰਨ 'ਤੇ ਕੋਈ ਜੂੰ ਸਰਕੀ ਆ, ਸਿਰਫ ਇਸ ਚੀਜ਼ ਵਾਲੇ ਪਾਸੇ ਨੂੰ ਧਿਆਨ ਆ ਕਿ ਆਪਾਂ ਆਖਰੀ ਸਮਾਂ 'ਤੇ ਜਾ ਕੇ ਤਾਂ ਬੰਦਾ ਜਿਹੜਾ ਉਹ ਚੁੱਕ ਲਈਏ ਅਤੇ ਉਹਦਾ ਆਪਾਂ ਕੋਈ ਨਾ ਕੋਈ ਡਾਕਟਰੀ ਇਲਾਜ ਕਰਵਾ ਦਈਏ, ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਵੀ ਸੀ ਜਿਹਨੂੰ ਲੈ ਕੇ ਹੋਰ ਵੀ ਹੁਣ ਹਲੇ ਦੀਪਕੇ ਵੀ ਕਹਿੰਦੇ ਨੇ ਕਿ ਬੈਠੇ ਭੁੱਖ ਹੜਤਾਲ 'ਤੇ ਇਹਨਾਂ ਤੋਂ ਬਾਅਦ, ਸੋ ਉਸ ਪਾਸੇ ਨੂੰ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਧਿਆਨ ਜਾਂ ਕੋਈ ਬਿਆਨ ਇਸ ਚੀਜ਼ ਦੇ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਅੱਗੇ ਵਧੀ ਹੋਵੇ ਗੱਲਬਾਤ?
1: ਨਹੀਂ, ਸਰਕਾਰ ਵਾਲੇ ਪਾਸੋਂ ਤਾਂ ਦੇਖੋ ਕੋਈ ਇਹ ਉਹ ਤਾਂ ਕੰਨ ਤੇ ਜੂਨੀ ਸਰਕੀ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੀ ਮੰਗ ਹੀ ਇਹੋ ਜਿਹੀ ਹੈ। ਉਹ ਸਿੱਧਾ ਧਰਮਿੰਦਰ ਪ੍ਰਧਾਨ ਦਾ ਜਿਹੜਾ ਹੈਗਾ ਉਹ ਅਸਤੀਫਾ ਮੰਗ ਰਹੇ ਨੇ, ਤੇ ਉਹ ਫਿਰ ਹੁਣ BJP ਦਾ ਲਾਡਲਾ ਪੁੱਤ ਹੈ, ਉਹਨੂੰ ਉਹਦਾ ਅਸਤੀਫਾ ਦੇ ਕੇ ਤਾਂ ਫਿਰ ਪਾਰਟੀ ਦੀ ਵੀ ਜਿਹੜੀ ਉਹ ਹੁੰਦੀ ਹੈ। ਤੇ ਹਾਂ, ਇਹ ਇੱਕ ਚੱਲ ਰਹੀ ਸੀ ਵੀ ਸ਼ਾਇਦ ਉਸ ਤੋਂ ਪਹਿਲਾਂ ਇਹ ਚਰਚਾ ਸੀ ਕਿ ਰਿਸ਼ਫਲਮੈਂਟ ਹੋਊਗੀ ਮਹਿਕਮਿਆਂ ਦੀ, ਜਿਹੜੇ ਮੰਤਰੀਆਂ ਦੇ ਮਹਿਕਮੇ ਕੁਛ ਬਦਲੇ ਜਾਣਗੇ, ਕੁਛ ਨਵੇਂ ਮੰਤਰੀ ਇਹਦੇ ਚ ਜਿਹੜੇ ਸੀ ਉਹ ਐਲੀਵੇਟ ਕੀਤੇ ਜਾਣਗੇ। ਤੇ ਪਰ ਉਹ ਹੁਣ ਹੋਇਆ ਨੀ, ਕਿਉਂਕਿ ਸੈਸ਼ਨ ਤਾਂ ਸ਼ੁਰੂ ਹੋ ਗਿਆ, ਇਹ ਉਮੀਦ ਸੀ ਕਿ ਸੈਸ਼ਨ ਤੋਂ ਪਹਿਲਾਂ ਹੋ ਜਾਏਗੀ, ਤੇ ਉਦੋਂ ਇਹ ਲੱਗਦਾ ਸੀ ਕਿ ਸ਼ਾਇਦ ਚਲੋ ਇਸ ਬਹਾਨੇ ਬਦਲ ਦੇਣ, ਪਰ ਹੁਣ ਤਾਂ ਕੋਈ ਇਹ ਨੇੜੇ ਤੇੜੇ ਦੀ ਕੋਈ ਗੱਲ ਬਣਦੀ ਨੀ, ਤੇ ਇਸ ਤੇ ਸਰਕਾਰ ਅੜੀ ਹੋਈ ਹੈ। ਸਰਕਾਰ ਨੂੰ ਇਹ ਵੀ ਲੱਗਦਾ ਕਿ ਜੇ ਇੱਦਾਂ ਫਿਰ ਅਸੀਂ ਲੋਕਾਂ ਦੀਆਂ ਭੁੱਖ ਹੜਤਾਲ ਕਰਕੇ ਤੇ ਇੱਦਾਂ ਹਰੇਕ ਗੱਲ ਮੰਨਣ ਲੱਗ ਗਏ, ਤੇ ਫਿਰ ਸਾਨੂੰ ਸਰਕਾਰ ਕੌਣ ਮੰਨੂ, ਇਹ ਵੀ ਗੱਲ ਨਾਲ ਹੈ। ਤੇ ਪਰ ਇਹ ਵੀ ਇਹ ਜਿਹੜਾ ਹੈਗਾ ਅੰਦੋਲਨ ਜਿਸ ਤਰੀਕੇ ਦੇ ਨਾਲ ਇਹ ਸ਼ੁਰੂ ਹੋਇਆ, ਕਿਉਂਕਿ ਅੰਦੋਲਨ ਚੱਲਦੇ ਰਹਿੰਦੇ ਜੰਤਰ ਮੰਤਰ ਤੇ ਕੋਈ ਨਾ ਕੋਈ, ਤੇ ਮੀਡੀਆ ਫਿਰ ਜਿਵੇਂ ਇਹਦਾ ਨੋਟਿਸ ਲੈਂਦਾ, ਤੇ ਜਿਸ ਤਰ੍ਹਾਂ ਜਿਹੜਾ ਫਿਰ ਹੋਰ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਜਾਂ ਹੋਰ ਉਹਨਾਂ ਵੱਲੋਂ ਨੋਟਸ ਲੈ ਜਾਂਦਾ, ਉਹ ਅਸਲ ਦੇ ਵਿੱਚ ਸਮਝਣ ਵਾਲੀ ਜਿਹੜੀ ਉਹ ਗੱਲ ਹੁੰਦੀ ਹੈ। ਤੇ ਹੁਣ ਠੀਕ ਆ, ਭਾਵੇਂ ਉਹ ਸੱਦਾ ਜਿਹੜਾ ਸੀਗਾ ਇਹ ਹੜਤਾਲ ਦਾ ਜਾਂ ਉੱਥੋਂ ਦਾ ਇਹ ਅਭਿਜੀਤ ਦੀਪਕੇ ਉਹਨਾਂ ਦੀ ਪਾਰਟੀ ਨੇ ਦਿੱਤਾ ਸੀ, ਪਰ ਦੂਜੀਆਂ ਪਾਰਟੀਆਂ ਨੇ ਵੀ ਕੁਛ ਨੇ ਉਹਨਾਂ ਦੀ ਜਿਹੜੀ ਇਸ ਤਰੀਕੇ ਨਾਲ ਜਿਹੜੀ ਸਪੋਰਟ ਕੀਤੀ, ਖਾਸ ਕਰਕੇ ਫਿਰ ਵਾਂਗਚੁਕ ਦੇ ਉੱਥੇ ਆਉਣ ਤੋਂ ਬਾਅਦ, ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਹੋਰ ਜਿਹੜਾ ਹੈ ਉਹਨਾਂ ਨੂੰ ਇੱਕ ਤਰੀਕੇ ਦੀ ਮਜ਼ਬੂਤੀ ਮਿਲ ਗਈ, ਤੇ ਨਾਲ ਹੀ ਜਿਹੜਾ ਹੈ ਉਹਨਾਂ ਨੂੰ ਜਿਹੜੀ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਫਿਰ ਸ਼ੁਰੂ ਇਹ ਗੱਲ ਕਰਤੀ ਕਿ ਨਹੀਂ ਇਹ ਤਾਂ ਗੱਲ ਠੀਕ ਹੈ ਜੋ ਮੰਗ ਵਿਦਿਆਰਥੀ ਕਰ ਰਹੇ ਨੇ, ਕਿਉਂਕਿ ਸਾਰੇ ਨੌਜਵਾਨ ਹੀ ਨੇ ਜਿਹੜੇ ਇਸ ਪਾਸੇ ਲੱਗੇ ਹੋਏ ਨੇ। ਹੁਣ ਇਹਦੇ ਚ ਅੱਗੋਂ ਗੱਲ ਇਹ ਹੈ ਰਣਜੋਤ ਜੀ ਕਿ ਅੱਜ ਉਹਨਾਂ ਨੇ ਮਿਥਿਆ ਸੀ ਕਿ ਉਹਨਾਂ ਨੇ ਪਾਰਲੀਮੈਂਟ ਵੱਲ ਮਾਰਚ ਕਰਨਾ ਹੈ, ਤੇ ਇਹਨੂੰ ਹਾਲਾਂਕਿ ਵਾਂਗ ਚੁੱਕ ਨੇ ਤਾਂ ਕਿਹਾ ਕਿ ਇਹ ਦੂਜਾ ਆਜ਼ਾਦੀ ਅੰਦੋਲਨ ਹੈ ਕਿਸਮ ਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ, ਜਿਹੜੇ ਵਿਦਿਆਰਥੀ ਆਪ ਪੜ੍ਹਦੇ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪੜ੍ਹਦੇ ਨੇ, ਤੇ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਲੋਕ ਪੈਸੇ ਵਾਲੇ ਖਰੀਦ ਲੈਂਦੇ ਆ, ਜਿਸ ਕਰਕੇ ਉਹ ਡਾਕਟਰ ਬਣਨ ਤੋਂ ਵਾਂਝੇ ਰਹਿ ਜਾਂਦੇ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨਾਲ ਜੁੜੀਆਂ ਨੇ। ਤੇ ਹੁਣ ਉਹ ਕਿੱਥੋਂ ਤੱਕ ਜਿਹੜੀ ਹੈ ਦਿੱਲੀ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਉਹਨਾਂ ਦਾ ਉਹ ਜਿਹੜਾ ਮਾਰਚ ਹੈ ਜਾਂ ਅੰਦੋਲਨ ਹੈ ਕਿੱਥੋਂ ਤੱਕ ਜਾਣ ਦਿੰਦੀ ਹੈ, ਹੁਣ ਇਹ ਤੇ ਨਿਰਭਰ ਕਰਦਾ, ਕਿਉਂਕਿ ਪਾਰਲੀਮੈਂਟ ਵੱਲ ਜਿਹੜਾ ਹੈਗਾ ਇਹ ਮਾਰਚ ਅੰਦੋਲਨ ਮੁਜ਼ਾਹਰੇ ਇਹ ਅਕਸਰ ਹੁੰਦੇ ਰਹਿੰਦੇ ਆ, ਖਾਸ ਕਰਕੇ ਸੈਸ਼ਨ ਚੱਲਦਾ ਉਦੋਂ ਫਿਰ ਹੋਰ ਥੋੜੇ ਜਿਹੇ ਤੇਜ਼ ਹੋ ਜਾਂਦੇ ਆ, ਤੇ ਕਿਉਂਕਿ ਉਹਨਾਂ ਨੇ ਇੱਕ ਖਾਸ ਜਗ੍ਹਾ ਮਿਥੀ ਹੋਈ ਹੈ ਜਿੱਥੋਂ ਬੰਦ ਕਰ ਲੈਂਦੇ ਆ ਪਾਰਲੀਮੈਂਟ ਸਟਰੀਟ ਪਾਰਲੀਮੈਂਟ ਵੱਲ ਵਧਣ ਤੋਂ, ਕਿਉਂਕਿ ਬਾਕੀ ਹੋਰ ਤਾਂ ਰਸਤਿਆਂ ਤੋਂ ਜਾਣ ਨਹੀਂ ਦਿੰਦੇ, ਤੇ ਉੱਥੇ ਫਿਰ ਉਹ ਰੋਕ ਲੈਂਦੇ ਜਿਹੜਾ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਆ ਉਹਦੇ ਸਾਹਮਣੇ ਬੈਰੀਕੇਡ ਵਗੈਰਾ ਲਾ ਕੇ, ਤੇ ਉੱਥੋਂ ਤੱਕ ਲੋਕ ਜਾਂਦੇ ਆ, ਚਲੋ ਇੱਕ ਤਰ੍ਹਾਂ ਦਾ ਇੱਕ ਸਿੰਬੋਲਿਕ ਹੋ ਜਾਂਦਾ ਕਿ ਪਾਰਲੀਮੈਂਟ ਵੱਲ ਜਿਹੜਾ ਹੈਗਾ ਉਹ ਜਿਹੜਾ ਅੰਦੋਲਨ ਕੀਤਾ ਜਾਂ ਕੁਛ ਵੀ, ਤੇ ਪਰ ਅੱਗੋਂ ਇਹ ਕਿ ਇਹਦਾ ਉੱਥੇ ਤਾਂ ਠੀਕ ਹੈ ਇੱਕ ਗੱਲ ਆਪਣੀ ਕਰਨ ਵਾਸਤੇ ਜਾਂ ਗੱਲ ਕਹਿਣ ਵਾਸਤੇ ਤਾਂ ਕਿ ਸੈਸ਼ਨ ਚੱਲਦਾ, ਸਾਰੀ ਦੇਸ਼ ਤੋਂ ਜਿਹੜੇ ਹੈਗੇ ਉੱਥੇ MP ਆਏ ਹੋਏ ਨੇ, ਚੁਣੇ ਹੋਏ ਨੁਮਾਇੰਦੇ ਲੋਕਾਂ ਦੇ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਜਾਂਦੀ ਹੈ, ਤੇ ਪਰ ਬਾਹਰ ਇਹਦਾ ਕਿੰਨਾ ਕੁ ਅਸਰ ਹੁੰਦਾ ਜਾਂ ਕਿਸ ਤਰੀਕੇ ਦਾ ਹੁੰਦਾ ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ। ਮੈਂ ਅਕਸਰ ਕਿਸਾਨ ਅੰਦੋਲਨ ਦੀ ਜਿਹੜੀ ਹੈ ਉਹ ਗੱਲ ਕਰਦਾ ਹੁੰਦਾ, ਜ਼ਿਕਰ ਕਰਦਾ ਹੁੰਦਾ ਕਿ ਉਹ ਸਿਰਫ ਦਿੱਲੀ ਦੇ ਆਲੇ ਦੁਆਲੇ ਨਹੀਂ ਸੀ, ਉਹਦਾ ਬਾਹਰ ਵੀ ਅਸਰ ਸੀ, ਜਿਵੇਂ ਪੰਜਾਬ ਚ ਬਹੁਤੀਆਂ ਥਾਵਾਂ ਤੇ, ਚੰਡੀਗੜ੍ਹ ਚ, ਤੇ ਉਸ ਉਸ ਤਰਜ਼ ਦੇ ਉੱਤੇ ਭਾਵੇਂ ਇੱਥੇ ਕੁਛ ਰੋਕਿਆ ਨਹੀਂ ਸੀ ਜਾਂਦਾ, ਪਰ ਇਹ ਵੀ ਨਾਲ ਨਾਲ ਜਿਹੜਾ ਸੀ ਮੁਜ਼ਾਹਰੇ ਕਰਕੇ, ਧਰਨੇ ਦੇ ਕੇ, ਰੈਲੀਆਂ ਕਰਕੇ, ਤੇ ਲੋਕਾਂ ਦਾ ਧਿਆਨ ਜਿਹੜਾ ਜ਼ਰੂਰ ਖਿੱਚਿਆ ਜਾਂਦਾ ਸੀ ਕਿ ਆਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਕਿਸ ਕਿਸਮ ਦਾ, ਤੇ ਅਜੇ ਜਿਹੜਾ ਹੈ ਇਹ ਉਸ ਰੂਪ ਦੇ ਵਿੱਚ ਇਹ ਅੰਦੋਲਨ ਜਿਹੜਾ ਹੈਗਾ ਉਦਾਂ ਦਾ ਅਜੇ ਬਣ ਨਹੀਂ ਸਕਿਆ, ਤੇ ਉਹਦਾ ਚਲੋ ਇੱਕ ਤਾਂ ਕਾਰਨ ਇਹੀ ਹੈ ਕਿ ਜਿਹੜੀ ਇਹ ਸੱਦਾ ਦੇਣ ਵਾਲੀ ਪਾਰਟੀ ਹੈ ਬਿਲਕੁਲ ਨਵੀਂ ਹੈ, ਭਾਵੇਂ ਠੀਕ ਹੈ ਸੋਸ਼ਲ ਮੀਡੀਆ ਤੇ ਆਨਲਾਈਨ ਇਹਦੇ ਬਹੁਤ ਸਾਰੇ ਮੈਂਬਰ ਬਣ ਗਏ, ਨੌਜਵਾਨਾਂ ਚ ਗੁੱਸਾ ਸੀ ਉਦੋਂ ਜਦੋਂ ਇਹ ਨਵੀਂ ਨਵੀਂ ਜਦੋਂ ਇਹ ਗੱਲ ਚੱਲੀ, ਜਦੋਂ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਇਹ ਤਾਂ ਨੌਜਵਾਨ ਤਾਂ ਕਾਕਰੋਚ ਵਰਗੇ ਨੇ, ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕੀਤੀ, ਤੇ ਪਰ ਇਹ ਹੌਲੀ ਹੌਲੀ ਜਿਹੜਾ ਸੀ ਫਿਰ ਇਸ ਪਾਸੇ ਨੂੰ ਜਦੋਂ ਇਹ ਗੱਲ ਨਾਲ ਇਹ ਹੋ ਗਈ ਜਿਹੜੀ ਨੀਟ ਵਾਲੀ ਇਹਦੇ ਨਾਲ ਗੱਲ ਜੁੜ ਗਈ, ਤੇ ਉਹਨਾਂ ਨੇ ਜਿਹੜਾ ਅੰਦੋਲਨ ਜਿਹੜਾ ਇਹ ਸ਼ੁਰੂ ਕਰ ਦਿੱਤਾ, ਤੇ ਹੁਣ ਇਹਦਾ ਅੱਗੋਂ ਅਸਰ ਜਿਹੜਾ ਹੈ ਉਹ ਪੂਰੇ ਦੇਸ਼ ਦੇ ਵਿੱਚ ਕਿਸ ਤਰੀਕੇ ਦਾ ਜਾ ਰਿਹਾ, ਕਿਉਂਕਿ ਦੇਸ਼ ਦੇ ਵਿੱਚ ਹੋਰ ਵੀ ਮਸਲੇ ਆਪਣੋ ਆਪਣੇ ਰੀਜਨਲ ਲੈਵਲ ਤੇ ਜਿਹੜੇ ਉਹ ਚੱਲ ਰਹੇ ਹੁੰਦੇ ਨੇ, ਤੇ ਉਸ ਕਰਕੇ ਫਿਰ ਜਿਹੜੇ ਹੈ ਕੋਈ ਏਦਾਂ ਦੇ ਜਿਹੜੇ ਨੇ ਉਹਨਾਂ ਵੱਲ ਜਿਹੜਾ ਧਿਆਨ ਘੱਟ ਜਾਂਦਾ। ਇਹ ਤਾਂ ਅਜੇ ਸੋਨਮ ਵਾਂਗਚੁਕ ਦੇ ਇੱਥੇ ਆ ਕੇ ਬੈਠਣ ਕਰਕੇ ਜਿਹੜਾ ਹੈ ਮੀਡੀਆ ਥੋੜਾ ਜ਼ਿਆਦਾ ਇਸ ਪਾਸੇ ਨੂੰ ਉਹਦਾ ਧਿਆਨ ਚਲਿਆ ਗਿਆ, ਤੇ ਜਾਂ ਜਿਵੇਂ ਜੰਮੂ ਕਸ਼ਮੀਰ ਦੇ ਆਗੂ ਨੇ ਕੱਲ ਸਾਬਕਾ ਮੁੱਖ ਮੰਤਰੀ ਜੋ ਕੇਂਦਰ ਚ ਵੀ ਮੰਤਰੀ ਰਹੇ ਨੇ ਫਾਰੂਕ ਅਬਦੁੱਲਾ, ਉਹ ਹਸਪਤਾਲ ਜਿਹੜੀ ਹੈਗੀ ਆਪਣਾ ਵਾਂਗਚੁਕ ਨੂੰ ਮਿਲਣ ਵਾਸਤੇ ਉਹਦਾ ਹਾਲ ਚਾਲ ਪੁੱਛਣ ਲਈ ਗਏ ਬਕਾਇਦਾ, ਤੇ ਇਸ ਕਰਕੇ ਇਹ ਹੈਗਾ ਫਿਰ ਥੋੜਾ ਜਿਹਾ ਇਸ ਨੂੰ ਇੱਕ ਤਰ੍ਹਾਂ ਦਾ ਬੂਸਟ ਮਿਲ ਜਾਂਦਾ ਕਿਸੇ ਅੰਦੋਲਨ ਨੂੰ, ਤੇ ਉਸ ਤਰ੍ਹਾਂ ਦਾ ਤਾਂ ਖੈਰ ਹੈ, ਪਰ ਅੱਜ ਕਿੱਥੋਂ ਤੱਕ ਪਹੁੰਚਦੇ ਹੈ, ਉਹ ਜਿੱਦ ਕਰਦੇ ਆ ਜਾਣ ਦੀ, ਉਹਨਾਂ ਤੇ ਲਾਠੀ ਚਾਰਜ ਹੁੰਦਾ ਹੈ ਜਾਂ ਉਹਨਾਂ ਤੇ ਫਿਰ ਪਾਣੀ ਦੀਆਂ ਵਿਛਾੜਾਂ ਛੁੱਟੀ ਦਿੰਦੀ ਹੈ, ਕਿਸ ਤਰੀਕੇ ਦਾ ਅੱਗੋਂ ਹੁੰਦਾ ਉਹ ਫਿਰ ਇਹਦੇ ਤੇ ਕਾਫੀ ਜਿਹੜਾ ਹੈਗਾ ਉਹ ਨਿਰਭਰ ਕਰਦਾ।
0: ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਾਂ ਵੇਖੀਏ ਤੇ ਸਾਰੀਆਂ ਹੀ ਚਾਰ ਚੁਫੇਰੇ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਨੇ। ਇੱਧਰ ਪੰਜਾਬ ਕਾਂਗਰਸ ਜਿਹੜੀ ਆ ਉਹ ਚਰਚਾ 'ਚੋਂ ਨਹੀਂ ਜਾਣ ਦੇ, ਸੋ ਹੁਣ ਇਸ ਟਾਈਮ ਦੇ ਉੱਤੇ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ, ਤੇ ਉਡੀਕ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਲੰਮੀ ਚੱਲ ਸਕਦੀ ਆ, ਹੁਣ ਇਸ ਸਮੇਂ ਸ਼ਾਇਦ ਹੋਰ ਜ਼ਿਆਦਾ ਜ਼ਰੂਰੀ ਮੁੱਦੇ ਸਾਹਮਣੇ ਆ ਗਏ। ਰਾਹੁਲ ਗਾਂਧੀ ਜਿਹੜੇ ਇੱਧਰਲੇ ਪਾਸੇ ਵੀ ਚੁੱਪ ਨਜ਼ਰ ਆ ਰਹੇ ਨੇ, ਅਤੇ ਉੱਧਰ ਬਹੁਤਿਆਂ ਦੀ ਇਹ ਵੀ ਆਵਾਜ਼ ਹੈ ਕਿ ਸੋਨਮ ਵਾਂਗਚੁੱਕ ਵਾਲੇ ਮਸਲੇ ਦੇ ਵਿੱਚ ਵੀ ਉੱਧਰ ਕਿਉਂ ਨਹੀਂ ਕਾਂਗਰਸ ਨੇ ਉਸ ਤਰੀਕੇ ਦੇ ਨਾਲ ਰੁਝਾਨ ਵਿਖਾਇਆ। ਹਾਲੇ ਤੱਕ ਉਸ ਤਰੀਕੇ ਦੀ ਇਨਵੋਲਵਮੈਂਟ ਜਿਹੜੀ ਹੈ ਨਾ ਦੇਖਣ ਦੇ ਕਰਕੇ ਕਈ ਲੋਕ ਇਹ ਵੀ ਚਰਚਾ ਕਰ ਰਹੇ ਨੇ ਕਿ ਸ਼ਾਇਦ ਇਹੋ ਹੀ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਬਹੁਤ ਪਿਛੜ ਜਾਂਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਹੜੀ ਚੀਜ਼ ਕਿਹੜੇ ਟਾਈਮ ਦੇ ਉੱਤੇ ਕਿੱਦਾਂ ਕਰਨੀ ਹੈ। ਖੈਰ ਇਹ ਸਭ ਕੁਛ ਨੂੰ ਕੁੱਲ ਮਿਲਾ ਕੇ ਵੇਖੀਏ ਤਾਂ ਕੀ ਵਾਕਈ ਲੋਕਾਂ ਦੀ ਚਰਚਾ ਠੀਕ ਹੈ ਜਾਂ ਜਿਹੜੀ ਪੋਲਿਸੀ 'ਤੇ ਰਾਹੁਲ ਗਾਂਧੀ ਚੱਲ ਰਹੇ ਨੇ ਉਹੀ ਠੀਕ ਹੈ?
1: ਨਹੀਂ ਦੇਖੋ, ਇਹ ਜੇ ਤੁਹਾਡੀ ਗੱਲ ਸਹੀ ਹੈ, ਦੋਵੇਂ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਕਾਂਗਰਸ ਦਾ ਇਸ ਵੇਲੇ ਰੇੜਕਾ ਪਿਆ ਹੋਇਆ, ਕਾਫੀ ਸਮੇਂ ਤੋਂ ਚੱਲਿਆ ਹੋਇਆ, ਵੀ ਉਹਨੂੰ ਉਹਦੇ ਵੱਲ ਜਿਹੜਾ ਹੈਗਾ ਗੰਭੀਰ ਕਿਉਂ ਨਹੀਂ ਹੈ ਕਾਂਗਰਸ? ਅਗਲੇ ਸਾਲ ਚੋਣਾਂ ਹੋਣੀਆਂ ਨੇ, ਬਾਕੀ ਹੋਰ ਪਾਰਟੀਆਂ ਜਿਹੜੀਆਂ ਹੈਗੀਆਂ ਇਲੈਕਸ਼ਨ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਜਦੋਂ ਆਪਾਂ ਦੇਖਦੇ ਹਾਂ ਲਗਾਤਾਰ ਪ੍ਰਧਾਨ ਮੰਤਰੀ ਵੀ ਟੂਰ ਕਰਕੇ ਗਏ ਨੇ, ਰੈਲੀ ਕਰਕੇ ਗਏ ਨੇ ਜਲੰਧਰ ਚ, ਜਿਨ੍ਹਾਂ ਨੇ ਕਾਂਗਰਸ ਦੀ, ਆਮ ਆਦਮੀ ਪਾਰਟੀ ਸਾਰਿਆਂ ਦੀ ਨਿੰਦਾ ਕੀਤੀ ਹੈ, ਨੁਕਤਾਚੀਨੀ ਕੀਤੀ ਹੈ। ਉਧਰੋਂ ਕੱਲ ਚਿਰਾਗ ਪਾਸਵਾਨ ਵੀ ਉੱਥੇ ਆਏ ਨੇ, ਹਾਲਾਂਕਿ ਉਵੇਂ ਦਾ ਆਧਾਰ ਜਿਹੜਾ ਉਹਨਾਂ ਦਾ ਨਹੀਂ ਹੈ, ਤੇ ਪਰ ਉਹਦੇ ਬਾਵਜੂਦ ਉਹ ਵੀ ਆਪਣੇ ਪਰ ਤੋਲ ਰਹੇ ਨੇ ਕਿ ਇੱਥੇ ਕੁਛ ਨਾ ਕੁਛ, ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਉਹਨਾਂ ਦੇ ਵਿੱਚ ਆਪਣੀ ਕੋਈ ਜਗ੍ਹਾ ਜਿਹੜੀ ਉਹ ਬਣਾਈ ਜਾਵੇ। ਤੇ ਦੂਜੀਆਂ ਅਕਾਲੀ ਦਲ ਤੇ ਅਕਾਲੀ ਦਲ ਹੁਣ ਜਿਹੜਾ ਦੂਸਰਾ ਹੈਗਾ ਜਿਹਨਾਂ ਨੇ ਬਾਅਦ ਦੇ ਵਿੱਚ ਜਿਹੜੇ ਸੀ ਉਹ ਬਣਾਇਆ ਸੀ ਅਲੱਗ, ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਜਿਹੜਾ ਅਕਾਲੀ ਦਲ ਹੈ ਪੁਨਰ ਸੁਰਜੀਤ, ਉਹਨਾਂ ਨੇ ਵੀ ਹੁਣ ਆਪਣੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹਨਾਂ ਨੇ ਸੰਗਰੂਰ ਜ਼ਿਲ੍ਹੇ 'ਚ ਕੱਲ੍ਹ ਕਾਫੀ ਵੱਡੀ ਰੈਲੀ ਕੀਤੀ ਹੈ। ਇੱਧਰ ਜਿਹੜਾ ਅੰਮ੍ਰਿਤਪਾਲ ਦੀ ਅਗਵਾਈ ਵਾਲਾ ਜਿਹੜਾ ਅਕਾਲੀ ਦਲ ਹੈ ਵਾਰਸ ਪੰਜਾਬ ਦੇ, ਉਹਨਾਂ ਨੇ ਵੀ ਆਪਣੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਕੀਤੀਆਂ ਨੇ। ਤੇ ਪਰ ਕਾਂਗਰਸ ਅਜੇ ਉਲਝੀ ਹੋਈ ਆ ਆਪਣੇ ਇਸ ਦੇ ਵਿੱਚ ਕਿ ਪ੍ਰਧਾਨ ਕੌਣ ਹੋਵੇ ਕੌਣ ਨਾ ਹੋਵੇ, ਤੇ ਉਹ ਸਾਰੇ ਹੀ ਸਗੋਂ ਆਪੋ ਆਪਣੇ ਖੇਮਿਆਂ ਦੇ ਵਿੱਚ ਜਿਹੜੇ ਵੰਡੇ ਗਏ ਨੇ। ਇੱਕ ਵਾਰ ਤਾਂ ਇਹ ਲੱਗਦਾ ਸੀ ਵੀ ਬਿਲਕੁਲ ਦੋ ਧੜੇ ਹੋ ਗਏ ਨੇ, ਇੱਕ ਚੰਨੀ ਵਾਲਾ, ਪਰ ਹੁਣ ਇਹ ਲੱਗਦਾ ਕਿ ਚੰਨੀ ਵਾਲੇ ਧੜੇ ਤੋਂ ਅਲੱਗ ਵੀ ਜਿਹੜੇ ਆਪੋ ਆਪਣੀਆਂ ਥਾਵਾਂ ਤੇ ਆਪਣੇ ਕੈਂਪ ਸੰਭਾਲ ਰਹੇ ਨੇ ਕਿ ਆਪਾਂ ਆਪਣੀ ਜਿਹੜੀ ਆ ਉਹ ਬਣਾ ਕੇ ਰੱਖੀਏ ਤੇ ਦੇਖੀ ਜਾਊ ਜਿਹੜੀ ਆ ਅੱਗੋਂ ਬਣੂ। ਤੇ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਕਾਂਗਰਸ ਦਾ ਇੱਕ ਸਟਾਈਲ ਹੈ ਵੀ ਗੱਲ ਨੂੰ ਲਟਕਾ ਦਿਓ, ਆਪੇ ਲੋਕ ਥੱਕ ਜਾਣ, ਠੰਡੇ ਪੈ ਜਾਣ ਆਪਦੀਆਂ ਕਰਨ ਤੋਂ ਬਾਅਦ, ਵੀ ਫਿਰ ਦੇਖ ਲਓ ਕੀ ਫੈਸਲਾ ਲੈਣਾ ਜਾਂ ਕਿਸ ਕਿਸਮ ਦਾ ਜਿਹੜਾ ਇਹ ਫੈਸਲਾ। ਇਹੀ ਕਾਰਨ ਸੀ ਕਿ ਰਾਹੁਲ ਗਾਂਧੀ ਉਦਣ ਚੰਨੀ ਵਾਲੇ ਧੜੇ ਨੂੰ ਮਿਲੇ ਨੀ, ਤੇ ਕਿ ਜੇ ਉਹ ਮਿਲੇ ਤਾਂ ਫਿਰ ਇਹ ਲੱਗੇਗਾ ਕਿ ਇੱਕ ਗਰੁੱਪ ਦੇ ਨਾਲ ਉਹ ਖੜੇ ਹੈ, ਤੇ ਉਹ ਇੱਦਾਂ ਦਾ ਜਿਹੜਾ ਇੰਪ੍ਰੈਸ਼ਨ ਜਿਹੜਾ ਆਪਣਾ ਇਮੇਜ ਨਹੀਂ ਬਣਾਉਣਾ ਚਾਹੁੰਦੇ। ਤੇ ਹੁਣ ਅੱਗੋਂ ਕਿਉਂਕਿ ਪਾਰਲੀਮੈਂਟ ਦਾ ਇਹ ਸ਼ੁਰੂ ਹੋ ਗਿਆ ਸੈਸ਼ਨ, ਤੇ ਹੁਣ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਸਾਰਿਆਂ ਨੇ ਬਿਜੀ ਹੋਣਾ ਕਿ ਆਪਾਂ ਕੀ ਕਰਨਾ, ਕੱਲ ਨੂੰ ਕਿਹੜਾ ਸਵਾਲ ਲੱਗਣਾ, ਕਿਹੜਾ ਪੁੱਛਣਾ, ਕਿਹਨੇ ਬੋਲਣਾ, ਕਿਉਂਕਿ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਨੇਤਾ ਵੀ ਹੈ ਪਾਰਲੀਮੈਂਟ ਦੇ ਵਿੱਚ, ਇਹ ਵੀ ਇੱਕ ਚੱਕਰ ਹੈ। ਤੇ ਅਗਲੀ ਗੱਲ ਇਹ ਹੈ ਕਿ ਚੰਨੀ ਵੀ ਐਮ ਪੀ ਹੈ ਤੇ ਰਾਜਾ ਵੜਿੰਗ ਦੋਨੇ ਐਮ ਪੀ ਨੇ, ਦੋਨੇ ਉਹ ਪ੍ਰਧਾਨਗੀ ਦਾ ਜਿਹੜਾ ਹੈਗਾ ਉਹਦੀ ਖਿੱਚੋਤਾਣ ਚ ਪਏ ਹੋਏ ਨੇ, ਉਹਨਾਂ ਨੇ ਵੀ ਦਿੱਲੀ ਰਹਿਣਾ ਸੈਸ਼ਨ ਦੇ ਦੌਰਾਨ। ਤੇ ਸੋ ਇਸ ਦੇ ਦੌਰਾਨ ਹਾਈਕਮਾਂਡ ਨਾਲ ਕਿਸ ਕਿਸਮ ਦਾ ਉਹਨਾਂ ਦਾ ਰਾਬਤਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹਦੇ ਤੇ ਜਿਹੜਾ ਨਿਰਭਰ ਕਰਦਾ। ਤੇ ਇਹੀ ਕਾਰਨ, ਜਿਹੜੀ ਤੁਸੀਂ ਗੱਲ ਬਿਲਕੁਲ ਸਹੀ ਹੈ ਕਿ ਫਿਰ ਉਹ ਪਛੜ ਜਾਂਦੇ ਨੇ, ਜਾਂ ਜਿਹੜਾ ਕੋਈ ਕਰੰਟ ਕੋਈ ਅੰਦੋਲਨ ਚੱਲ ਰਿਹਾ ਹੁੰਦਾ ਕਿਸੇ ਕਿਸਮ ਦਾ, ਭਾਵੇਂ ਕੋਈ ਛੋਟਾ ਮੋਟਾ ਉੱਥੇ ਆਗੂ ਹੀ ਜਾਵੇ ਤੇ ਉਹਦੇ ਨਾਲ ਇੱਕ ਹਾਜ਼ਰੀ ਲੱਗ ਜਾਂਦੀ ਹੈ, ਉਹ ਫਿਰ ਇਸ ਗੱਲ ਤੋਂ ਵੀ ਬਚਦੇ ਨੇ ਕਿ ਜਿਹੜੀ ਸਾਡੇ ਉੱਥੇ ਜਾਣ ਦੇ ਨਾਲ ਉਹਨੂੰ ਫਾਇਦਾ ਹੋਏਗਾ ਕਿ ਸਾਨੂੰ ਫਾਇਦਾ ਹੋਏਗਾ, ਇਹਨਾਂ ਕੈਲਕੂਲੇਸ਼ਨਾਂ 'ਚ ਫਿਰ ਜਦੋਂ ਪਾਰਟੀ ਪੈ ਜਾਂਦੀ ਹੈ ਤੇ ਉਹ ਫਿਰ ਕਈ ਵਾਰੀ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਕਰਕੇ ਚੋਣਾਂ ਹੁੰਦੀਆਂ ਨੇ, ਤੇ ਫਿਰ ਅਸੀਂ ਦੇਖ ਹੀ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਜਿਹੜਾ ਹੈ ਉਹਨਾਂ ਦਾ ਪਰਫਾਰਮੈਂਸ ਉਵੇਂ ਦੀ ਆ ਨਹੀਂ ਰਹੀ। ਠੀਕ ਹੈ, ਭਾਵੇਂ ਹੁਣ ਇਸ ਵਾਰੀ ਕੇਰਲਾ 'ਚ ਉਹਨਾਂ ਨੇ ਸਰਕਾਰ ਬਣਾ ਲਈ ਹੈ, ਪਹਿਲਾਂ ਕਰਨਾਟਕਾ 'ਚ ਬਣਾ ਲਈ ਸੀ, ਤੇ ਪਰ ਜਿੱਥੇ ਉਹਨਾਂ ਦਾ ਵੱਡਾ ਆਧਾਰ ਰਿਹਾ ਤੇ ਉੱਥੋਂ ਉਹ ਜਿਹੜੇ ਹੈਗੇ ਉਹ ਬਿਲਕੁਲ ਪਿੱਛੇ ਜਾ ਰਹੇ। ਜਿਵੇਂ ਹੁਣ ਪੱਛਮੀ ਬੰਗਾਲ 'ਚ ਕੁਛ ਨਹੀਂ ਬਣਿਆ, ਯੂਪੀ ਦੇ ਵਿੱਚ ਕੋਈ ਗੱਲ ਨਹੀਂ ਬਣ ਰਹੀ, ਤੇ ਇਸ ਤਰ੍ਹਾਂ ਹੀ ਜਿਹੜਾ ਇੱਥੇ ਜਦੋਂ ਆਪਾਂ ਗੱਲ ਕਰਦੇ ਹਾਂ ਬਿਹਾਰ ਦੀ, ਤੇ ਇੱਥੇ ਇਹ ਹਾਲ ਹੈ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਹੁਣ ਪੰਜਾਬ ਦੇ ਵਿੱਚ, ਕਿਉਂਕਿ ਇਮੀਡੀਏਟ ਦਾ ਜਿਹੜੀ ਚੋਣ ਆ ਹੁਣ ਪੰਜਾਬ ਦੀ ਛੇਤੀ ਆ ਰਹੀ ਹੈ ਸਭ ਤੋਂ, ਤੇ ਉੱਥੇ ਉਹ ਕਿਵੇਂ ਜਥੇਬੰਦਕ ਤੌਰ ਤੇ ਮਜ਼ਬੂਤ ਹੋ ਕੇ ਉਤਰਦੇ ਆ, ਕਿਸ ਤਰ੍ਹਾਂ ਕਰਦੇ ਆ, ਇਹਦੇ ਤੇ ਹੁਣ ਨਿਰਭਰ ਕਰੇਗਾ ਕਿ ਲੋਕ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਆ।
0: ਜੀ ਬਿਲਕੁਲ, ਇਹ ਹੁਣ ਸਮਾਂ ਦੱਸੂਗਾ ਕੀ ਪੈਤੜੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਰਹਿੰਦੇ ਨੇ, ਪਰ ਫਿਲਹਾਲ ਜੋ ਵੀ ਚੱਲ ਰਿਹਾ ਕੋਈ ਬਹੁਤਾ ਫੇਵਰ ਦੇ ਵਿੱਚ ਲੱਗ ਨਹੀਂ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਸ਼ੁਕਰੀਆ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਅਗਲੇ ਹਿੱਸੇ ਦੇ ਵਿੱਚ ਮਿਲਦੇ ਹਾਂ ਥੋੜ੍ਹੀ ਹੀ ਦੇਰ ਦੇ ਵਿੱਚ, ਅਤੇ ਗੱਲਬਾਤ ਸਾਡੀ ਵਾਤਾਵਰਣ ਦੇ ਬਾਰੇ ਹੁੰਦੀ ਹੈ, ਕਲਾਈਮੇਟ ਦੇ ਬਾਰੇ ਹੁੰਦੀ ਹੈ। ਪ੍ਰੋਗਰਾਮ ਕਲਾਈਮੇਟ ਚੇਂਜ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਰਮਿੰਦਰ ਢਿੱਲੋਂ ਜੀ ਹੋਣਗੇ, ਅਤੇ ਜਲਦ ਵਾਪਸੀ ਹੁੰਦੀ ਹੈ। ਉਨ੍ਹਾਂ ਚਿਰ ਤੱਕ ਤੁਸੀਂ ਕੁਛ ਗਾਣੇ ਤੁਸੀਂ ਇੰਜੋਏ ਕਰੋ, ਅਤੇ ਆਪਾਂ ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਸੋਨਾ ਚਾਹੀਦਾ?
3: ਭਰੋਸਾ ਚਾਹੀਦਾ?
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਰੇਡੀਓ। ਹਾਂਜੀ, 1674 ਵਿੱਚ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੇ ਦਿਨ ਤੁਹਾਡੇ ਲਈ ਵਾਤਾਵਰਣ ਦੇ ਸੰਬੰਧ ਵਿੱਚ ਲੈ ਕੇ ਆਉਂਦੇ ਹਾਂ। ਸੋ ਅੱਜ ਉਹੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਕਲਾਈਮੇਟ ਕੰਟਰੋਲ ਨਾਂ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਕਿ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹੁੰਦੇ ਹਾਂ। ਸੋ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਇਹ ਦੱਸਦੇ ਨੇ ਕਿ ਵਾਤਾਵਰਣ ਦੇ ਵਿੱਚ ਕੀ ਹੋ ਰਿਹਾ, ਵਾਤਾਵਰਣ ਤਬਦੀਲੀਆਂ ਦੇ ਕਰਕੇ ਕੀ ਸਮੱਸਿਆ ਸਾਨੂੰ ਆ ਰਹੀ ਆ, ਆਪਾਂ ਕੀ ਯੋਗਦਾਨ ਪਾ ਸਕਦੇ ਹਾਂ। ਸੋ ਇਸ ਟਾਈਮ ਦੇ ਉੱਤੇ ਇਸੇ ਲੜੀ ਨੂੰ ਆਪਾਂ ਅੱਗੇ ਤੋਰਨ ਦੇ ਲਈ ਤਿਆਰ ਬਾਤ ਤਿਆਰ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਰਮਿੰਦਰ ਜੀ ਜੁੜ ਚੁੱਕੇ ਨੇ, ਅਤੇ ਆਓ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ। ਹਾਂਜੀ ਦੇ
1: ਬਿਲਕੁਲ ਜੀ ਬਿਲਕੁਲ। ਇਹ ਵਾਤਾਵਰਨ ਤੋਂ ਕਰਨ ਤੋਂ ਪਹਿਲਾਂ ਮੈਂ ਇੱਕ, ਤੁਸੀਂ ਤੁਹਾਡੇ ਤੇ ਬੈਕਗ੍ਰਾਉਂਡ 'ਚ ਇੱਕ ਚੱਲ ਰਹੀ ਸੀ ਜਗਜੀਤ ਸਿੰਘ ਦੀ ਗਫਲ, ਮੈਂ ਕਿਹਾ ਅੱਛਾ ਤੁਸੀਂ ਉਹ ਵਜਾ ਰਹੇ ਸੀਗੇ ਉਹ ਆਨਲਾਈਨ?
0: ਜੀ ਜੀ,
1: ਸ਼ਬਾ ਰਹਾ ਚਰਚਾ ਤੇਰਾ
0: ਜੀ।
1: ਦੇਖੋ ਬਾਈ ਜੀ, ਇਹ ਮਤਲਬ ਇਬਨ ਇਨਸ਼ਾ ਨੇ ਲਿਖੀ ਆ, ਇਹ ਉਹਨਾਂ ਦੇ ਉਰਦੂ ਦੇ ਸ਼ਾਇਰ ਸੀ
0: ਜੀ।
1: ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ 99.99 ਤੁਹਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਇਬਨੇ ਇਨਸ਼ਾ ਜਿਹੜੇ ਸੀ ਜਲੰਧਰ ਦੇ ਲਾਗੇ ਫਲੌਰ ਦੇ ਰਹਿਣ ਵਾਲੇ।
0: ਅੱਛਾ ਜੀ।
1: ਹਾਂ ਹਾਂ, ਤੇ ਜਿਹੜੇ ਜਗਜੀਤ ਸਿੰਘ ਨੇ ਉਹ ਜਲੰਧਰ ਸਿੱਖੇ ਨੇ, ਹਨਾ, ਜਲੰਧਰ ਪੜ੍ਹੇ ਡੀਏਵੀ ਕਾਲਜ, ਤੇ ਫਿਰ ਜਿਹੜੀ ਉਹਨਾਂ ਦੀ ਸਾਰੀ ਮਿਊਜ਼ਿਕ ਦੀ ਟ੍ਰੇਨਿੰਗ ਹੈ ਉਹ ਜਲੰਧਰ ਇੱਕ ਬਲਬੀਰ ਸਿੰਘ ਉਸਤਾਦ ਹੁੰਦੇ ਸੀਗੇ, ਕਲਸੀ ਬਲਬੀਰ ਸਿੰਘ ਕਲਸੀ, ਉਹਨਾਂ ਤੋਂ ਸਿੱਖੇ ਨੇ। ਤੇ ਮੈਂ ਕਿਹਾ ਮੈਨੂੰ ਬਾਤ ਸੁਣੀ, ਮੈਂ ਕਿਹਾ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ।
0: ਨਹੀਂ, ਬਹੁਤ ਵਧੀਆ। ਸੋ ਇਹਦਾ ਮਤਲਬ ਕਿ ਤੁਸੀਂ ਮਿਊਜ਼ਿਕ 'ਚ ਵੀ ਖਾਸਾ ਇੰਟਰਸਟ ਰੱਖਦੇ ਹੋ।
1: ਹਾਂਜੀ ਬਿਲਕੁਲ ਜੀ, ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਖੁਦ ਦਿਲਰੁਬਾ ਵਜਾਉਣੀ ਸਿੱਖ ਰਿਹਾ। ਮੈਂ ਕਿਸੇ ਜ਼ਮਾਨੇ 'ਚ ਕਲਾਸੀਕਲ ਗਾਉਂਦਾ ਸੀ, ਤਬਲਾ ਵਜਾਉਂਦਾ ਸੀ, ਫਿਰ ਵਿਆਹ ਹੋ ਜਾਂਦਾ, ਬੱਚੇ ਹੋ ਜਾਂਦੇ, ਭੁੱਲ ਜਾਂਦੇ,
0: ਫਿਰ ਆਪੇ ਬੰਦਾ ਆਪ ਹੀ ਸਾਜ਼ ਬਣ ਜਾਂਦਾ। ਮਿਹਰਬਾਨੀ ਤੁਹਾਡੀ।
1: ਹਾਂਜੀ, ਆਪਾਂ ਗੱਲ ਕਰ ਰਹੇ ਸੀ ਵੀ ਗਰਮੀ ਬਾਰੇ, ਬੜੀ ਗੱਲ ਕੀਤੀ ਵੀ ਆਪਾਂ ਪਹਿਲਾਂ ਵੀ ਇਹ ਹੈ ਕੀ ਚੀਜ਼ ਹੈ, ਤੇ ਫਿਰ ਗਰਮੀ ਪੈ ਰਹੀ ਸੀ ਪੂਰੇ ਪੰਜਾਬ 'ਚ, ਫਿਰ ਇੱਥੇ ਕੈਨੇਡਾ ਦੇ ਵਿੱਚ ਵੀ ਸਾਡੇ ਸੜਕਾਂ ਪੰਗੜ ਗਈਆਂ, ਟ੍ਰੇਨਾਂ ਟਰੈਕ। ਤੇ ਮੈਂ ਅਕਸਰ ਲੋਕ ਪੁੱਛਦੇ ਆ ਬਾਈ ਜੀ ਵੀ ਇੱਕ ਜਿਹੜੀ ਜਲਵਾਯੂ ਤਬਦੀਲੀ ਹੈ, ਕਲਾਈਮੇਟ ਚੇਂਜ ਹੈ, ਜਾਂ ਗਲੋਬਲ ਵਾਰਮਿੰਗ ਜਿਹਨੂੰ ਆਲਮੀ ਤਪਿਸ਼ ਕਹਿੰਦੇ ਆ, ਬਈ ਇਹ ਅੱਜ ਤੋਂ 5-7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕਦੀ ਨਹੀਂ ਸੀ ਸੁਣਿਆ ਵੀ ਇਹ ਹੁਣੇ ਕਿੱਥੋਂ ਆ ਗਿਆ ਸਾਰਾ ਕੁਛ, ਹਨਾ, ਵੀ ਇੰਨਾ ਜੇ ਇੰਨੀ ਭਿਆਨਕ ਹੈ ਵੀ ਇਹ ਇੰਨੀ ਜਲਦੀ ਤੇ ਕਦੋਂ ਹੋ ਗਈ। ਸੋ ਜਿਵੇਂ ਮੈਂ ਜਦੋਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ 80s ਦੇ ਵਿੱਚ, ਮੈਂ 87 'ਚ ਗ੍ਰੈਜੂਏਟ ਕੀਤਾ, ਮੈਂ ਕਦੀ ਇਹ ਦੋ ਸ਼ਬਦ ਕਦੀ ਵੀ ਨਹੀਂ ਸੀ ਸੁਣੇ, ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ। ਤੇ ਮੈਂ ਵੀ ਪਹਿਲੀ ਵਾਰੀ ਜਦੋਂ 1996 'ਚ ਜਪਾਨ ਦਾ ਸ਼ਹਿਰ ਹੈ ਕਯੋਟੋ, ਉੱਥੇ ਇੱਕ ਸੰਧੀ ਹੋਈ, ਉਹਨੂੰ ਕਯੋਟੋ ਪ੍ਰੋਟੋਕੋਲ ਕਹਿੰਦੇ ਆ, ਤੇ ਉਹ ਤੋਂ ਬਾਅਦ ਮਤਲਬ ਮੈਂ ਸੁਣਿਆ, ਤੇ ਉਹ ਤੋਂ ਬਾਅਦ ਥੋੜ੍ਹਾ ਜਿਹਾ ਇੱਧਰ ਕੰਨ ਕਰਨਾ ਸ਼ੁਰੂ ਕੀਤਾ। ਤੇ ਬਾਈ ਉਹਦੇ ਗੱਲਾਂ ਇਹਦੀਆਂ, ਇਹਦਾ ਕਾਰਨ ਇੱਕ, ਕਈ ਕਾਰਨ ਨੇ ਇਹਦੇ ਵੀ ਅਸੀਂ ਪਹਿਲਾਂ ਕਿਉਂ ਨਹੀਂ ਸੁਣਿਆ। ਇੱਕ ਤਾਂ ਕਾਰਨ, ਸਭ ਤੋਂ ਵੱਡਾ ਜਿਹੜਾ ਕਾਰਨ ਇਹ ਹੈ ਵੀ ਖਾਸ ਕਰਕੇ ਜਿਹੜੇ ਮੇਰੀ ਉਮਰ ਦੇ ਨੇ, 50-60 ਵਾਲੇ ਸਾਲ ਵਾਲੇ ਨੇ, ਬਈ 1980 ਤੱਕ ਇਹਦਾ ਜ਼ਿਕਰ ਤਾਂ ਨਹੀਂ ਸੀ ਕਿ ਜਿੰਨੀ ਵੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਅੱਜ ਤੱਕ ਪਈ ਹੈ। ਜਦੋਂ ਤੋਂ ਸਾਡੀ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਈ ਹੈ, ਉਹਨੂੰ 1850 ਗਿਣਦੇ ਆਪਾਂ, ਜਿੰਨੀ ਪਈ ਹੈ 1850 ਤੋਂ ਲੈ ਕੇ ਅੱਜ ਤੱਕ, ਉਹਦੇ ਵਿੱਚ ਅੱਧੀ ਤੋਂ ਜ਼ਿਆਦਾ, 50% ਤੋਂ ਜ਼ਿਆਦਾ ਜਿਹੜੀ ਹੈ ਅਸੀਂ ਉਹ 1980 ਤੋਂ ਬਾਅਦ ਪਾਈ ਹੈ। ਸੋ ਇਹਦਾ ਮਤਲਬ ਜੇ ਆਪਾਂ 1980 ਅੱਜ ਪਹੁੰਚ ਜਾਈਏ, ਤੇ ਉਦੋਂ ਹਾਲੇ ਅੱਧੀ ਤੋਂ ਘੱਟ ਸੀਗੀ, ਤੇ ਜਿਹੜਾ ਸਾਡਾ ਜਿੰਨਾ ਇਹ ਹਾਹਾਕਾਰ ਹੁਣ ਮਚੀ ਹੋਈ ਹੈ, ਜਿੰਨੀ ਸਾਡੇ ਮੌਸਮ ਦੀ ਗੜਬੜ ਹੋਈ ਹੈ, ਇਹ ਹਾਲੇ ਕੁਛ ਨਹੀਂ ਸੀ ਵਾਪਰਿਆ। ਸਾਇੰਟਿਸਟ ਕਹਿ ਰਹੇ ਸੀ ਵਾਪਰੇਗਾ ਇਸ ਤਰੀਕੇ ਨਾਲ, ਜਿੰਨੀ ਤੇਜ਼ੀ ਨਾਲ ਪਾ ਰਹੇ, ਪਰ ਹਾਲੇ ਵਾਪਰਿਆ ਨਹੀਂ ਸੀ, ਤੇ ਹਾਲੇ ਸਾਇੰਟਿਸਟਾਂ ਦੀਆਂ ਗੱਲਾਂ, ਕਿਉਂਕਿ ਉਦੋਂ ਉਹ ਤੋਂ ਬਾਅਦ ਕੀ ਹੋਇਆ, ਅੱਧੀ ਇੰਨੀ ਜਲਦੀ ਕਿੱਦਾਂ ਹੋ ਗਈ? ਪਹਿਲਾਂ ਸਾਨੂੰ ਆਲਮੋਸਟ 250 ਸਾਲ ਲੱਗੇ ਪਾਉਣ ਲਈ, ਤੇ ਮੁੜ ਕੇ ਅਸੀਂ 20 ਸਾਲਾਂ 'ਚ ਉਹਦੇ ਬਰਾਬਰ ਦੀ ਪਾ ਦਿੱਤੀ। ਉਹਦਾ ਵੀ ਬੜਾ ਸੌਖਾ ਹੀ ਜਵਾਬ ਹੈ। ਜੇ ਤੁਸੀਂ ਵੇਖੋ ਜਿਹੜੀ ਚਾਈਨਾ ਦੀ ਉੱਨਤੀ ਹੈ ਜਾਂ ਇੰਡਸਟਰੀਅਲ ਤਰੱਕੀ ਹੈ, ਉਹ 1980 ਤੋਂ ਬਾਅਦ ਸ਼ੁਰੂ ਹੁੰਦੀ ਆ। ਤੇ ਇਸ ਵੇਲੇ ਜਿਹੜਾ ਚਾਈਨਾ ਆ, ਉਹ ਦੁਨੀਆਂ ਦਾ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਦਾ ਐਮਿਟਰ ਹੈ, ਤੇ ਦੂਜੇ ਨੰਬਰ 'ਤੇ ਅਮਰੀਕਾ ਆ, ਤੇ ਤੀਜੇ ਨੰਬਰ 'ਤੇ ਇੰਡੀਆ ਆ। ਸੋ ਅਮਰੀਕਾ ਤਾਂ ਉਦੋਂ ਵੀ ਬਹੁਤ ਵੱਡੀ ਤਾਕਤ ਸੀ, ਹੁਣ ਤੁਸੀਂ 1980 ਵਿੱਚ ਪਹੁੰਚੋ, ਨਾ ਚਾਈਨਾ ਤਾਕਤ ਸੀ ਤੇ ਨਾ ਇੰਡੀਆ ਤਾਕਤ ਸੀ। ਸੋ ਇਸ ਲਈ ਇਹਦਾ ਜ਼ਿਕਰ ਨਹੀਂ ਸੀ ਹੁੰਦਾ, ਤੇ ਇਹਦੇ ਬਾਰੇ ਜਿਹੜੀ ਉਦੋਂ ਖੈਰ ਯੂਨੀਵਰਸਿਟੀ ਦੇ ਜਿਹੜੇ ਹਾਲੇ ਸਾਇੰਟਿਸਟ ਸੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਚਾਈਨਾ ਨੇ ਇੰਨੀ ਜਲਦੀ ਅਤੇ ਇੰਨੀ ਵੱਡੀ ਤੇਜ਼ ਰਫਤਾਰ ਨਾਲ ਕਰਨੀ ਆ ਤਰੱਕੀ, ਇੰਨੀਆਂ ਫੈਕਟਰੀਆਂ ਲੱਗਣਗੀਆਂ। ਸੋ ਇਸ ਲਈ ਇਹਦਾ ਜਿਹੜਾ ਜ਼ਿਕਰ ਸੀ ਪਹਿਲਾਂ ਨਹੀਂ ਸੀ ਹੁੰਦਾ, ਅਤੇ ਜਦੋਂ ਫਿਰ ਚਾਈਨਾ ਨੇ ਕੀਤੀ ਉਹਨੇ ਹੌਲੀ ਹੌਲੀ ਕੀਤੀ। ਸੋ 90 ਮਿਲੀਅਨ 'ਚ ਗੱਲ ਸੁਣੀ ਜਦੋਂ ਚੱਲ ਵਧਣ ਲੱਗੀ, ਫਿਰ 91 ਤੋਂ ਬਾਅਦ ਇੰਡੀਆ 'ਚ ਜਿਹੜੇ ਪੋਲੀਟੀਕਲ ਰਿਫੋਰਮ ਆਏ, ਉਹ ਤੋਂ ਬਾਅਦ ਇੰਡੀਆ ਦੇ ਵਿੱਚ ਇੰਡਸਟਰੀ ਵਧਣ ਲੱਗੀ, ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ, ਡੀਸੈਂਟਰਲਾਈਜੇਸ਼ਨ ਹੋਈ। ਸੋ ਇਹਦਾ ਜਿਹੜੀ ਜ਼ਿਆਦਾ ਜਿਹੜੀ ਇਹਨੇ ਪੂਰੀ ਰਫਤਾਰ ਫੜੀ ਫਿਰ ਇਹਨੂੰ ਵਧਣ ਦੀ, ਮਤਲਬ ਬਹੁਤ ਨਵੀਂ ਰਫਤਾਰ, ਅਤੇ ਉਹ ਫਿਰ 2000 ਦੇ ਕਰੀਬ ਸ਼ੁਰੂ ਹੁੰਦੀ ਜਦੋਂ ਇੰਡੀਆ ਵੀ ਪੂਰੇ ਐਨ ਪੂਰੀ ਥਰੋਟਲ ਚੱਲ ਰਿਹਾ, ਪੂਰੀ ਉਹਨੇ ਐਕਸਲੇਟਰ ਖਿੱਚਿਆ ਹੋਇਆ, ਅਤੇ ਉੱਧਰੋਂ ਚਾਈਨਾ ਨੇ ਵੀ। ਅਤੇ ਤੁਸੀਂ ਇਹ ਵੇਖ ਲਓ ਵੀ 2015 ਤੋਂ ਲੈ ਕੇ 2025 ਤੱਕ ਜਿੰਨੀ ਵੀ ਨਵੀਂ ਕਾਰਬਨ ਡਾਈਆਕਸਾਈਡ ਵਾਤਾਵਰਣ 'ਚ ਪਈ, ਮਤਲਬ ਇੱਕ ਤਾਂ ਪੱਧਰ 'ਤੇ ਪਈ ਰਹੇ ਨੇ ਨਾ, ਪਰ ਜਿੰਨਾ ਉਹਦੇ ਵਿੱਚ ਇਜ਼ਾਫਾ ਹੋਇਆ, ਵਾਧਾ ਹੋਇਆ 2015 ਤੋਂ ਲੈ ਕੇ 2025 ਤੱਕ, ਉਹਦੇ ਲਈ 90% ਜਿਹੜਾ ਸੀ ਉਹ ਇਜ਼ਾਫਾ ਹੋਇਆ, ਵਾਧਾ ਹੋਇਆ, ਉਹ ਕੇਵਲ ਅਤੇ ਕੇਵਲ ਹਿੰਦੁਸਤਾਨ ਅਤੇ ਚੀਨ ਵਿੱਚ ਹੋਇਆ। ਬਾਕੀ ਯੂਰਪ ਦੇ ਅਮਰੀਕਾ ਦਾ ਸਟੱਡੀ ਚੱਲ ਰਿਹਾ ਸੀ, ਉਹਨਾਂ ਦੀ ਥੋੜ੍ਹੀ ਵਧੀ, ਹੁਣ ਵੀ ਉਹਨਾਂ ਦੀ ਜ਼ਿਆਦਾ ਨਹੀਂ ਵੱਧ ਰਹੀ, ਪਰ ਜਿਹੜਾ ਵਧਿਆ। ਸੋ ਤੁਸੀਂ ਇਹ ਲਾ ਲਓ ਵੀ 1980 ਤੋਂ ਸ਼ੁਰੂ ਕਰਕੇ ਅਤੇ 2026 ਤੱਕ ਹਾਲੇ ਤੱਕ ਵੀ ਇੰਡੀਆ ਦੀ ਵੱਧ ਰਹੀ ਹੈ। ਹੁਣ ਉਹਦੇ ਵਧਣ ਦੀ ਰਫਤਾਰ ਘੱਟ ਗਈ ਪਰ ਹਾਲੇ ਵੀ ਵੱਧ ਰਹੀ ਹੈ। ਅਤੇ ਜਿਹੜੇ ਚੀਨ ਨੇ ਉਹਨਾਂ ਦੀ ਪਿਛਲੇ ਤਕਰੀਬਨ 20 ਮਹੀਨਿਆਂ ਤੋਂ ਜਾਂ ਤਾਂ ਬਿਲਕੁਲ ਫਲੈਟ ਚੱਲ ਰਹੇ ਕਾਰਬਨ ਡਾਈਆਕਸਾਈਡ ਮਿਸ਼ਨ, ਤਾਂ ਜਾਂ ਉਹ 1% ਦੇ ਕਰੀਬ ਘਟੇ ਨੇ, ਕਿਉਂਕਿ ਉੱਥੇ ਸੋਲਰ ਅਤੇ ਵਿੰਡ ਵਗੈਰਾ ਪਾਵਰ ਬਹੁਤ ਆਈ ਆ। ਸੋ ਇੱਕ ਤਾਂ ਕਾਰਨ ਹੈ ਕਿ ਇਹ ਵਾਪਰਿਆ ਹੀ ਬਹੁਤ ਤੇਜ਼ੀ ਦੇ ਨਾਲ ਇਹ ਵਰਤਾਰਾ, ਅਤੇ ਇਹਦੀ ਮਤਲਬ ਜਿਹੜੀ ਖਬਰ ਆਉਣ ਦੇ ਸੀਗੇ ਉਹ ਤਾਂ ਹੀ ਉਹ ਆਉਣ ਲੱਗੀ 2010 ਵਿੱਚ, 2010 ਤੋਂ ਕਰੀਬ ਲੋਕਾਂ ਨੇ ਕਿਹਾ ਵੀ ਉਦੋਂ ਤੱਕ ਇੰਡੀਆ ਅਤੇ ਚਾਈਨਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੇ ਸੀ, ਅਤੇ ਉਹਨਾਂ ਨੇ ਫਿਰ ਉਹਦੇ ਜਿਹੜੀਆਂ ਖਤਰੇ ਦੀਆਂ ਘੰਟੀਆਂ ਵਜਾਈਆਂ। ਇੱਕ ਕਾਰਨ ਇਹ ਆ, ਅਤੇ ਦੂਜਾ ਕਾਰਨ ਇਹ ਹੈ ਬਈ ਜਿਹੜੀ ਆਇਲ ਅਤੇ ਗੈਸ ਦੀ ਲੋਬੀ ਆ, ਤੇਲ ਵਾਲੀ ਲੋਬੀ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਦੁਨੀਆ ਦੇ 90% ਜਿਹੜੇ ਕਾਰਬਨ ਮਿਸ਼ਨ ਨੇ ਉਹ ਤਕਰੀਬਨ 80 ਕੰਪਨੀਆਂ ਨਾਲ ਜੁੜੇ ਹੋਏ ਆ, 80 ਪੂਰੀ ਦੁਨੀਆ ਦੇ
0: ਜੀ।
1: ਸਭ ਤੋਂ ਵੱਡਾ ਚੀਨ ਹੈ, ਉਹ ਤੋਂ ਬਾਅਦ ਅਮਰੀਕਾ, ਉਹ ਤੋਂ ਬਾਅਦ ਇੰਡੀਆ, ਅਤੇ ਇੰਡੀਆ ਤੋਂ ਬਾਅਦ ਫਿਰ ਮੇਖਲਾਂ ਦਾ ਰਸ਼ੀਆ, ਰਸ਼ੀਆ ਤੋਂ ਬਾਅਦ ਫਿਰ ਜਰਮਨੀ ਅਤੇ UK, ਅਤੇ ਜਿਹੜਾ ਮਤਲਬ ਕਨੇਡਾ 10ਵੇਂ ਨੰਬਰ 'ਤੇ ਆਉਂਦਾ, ਅਤੇ 10ਵੇਂ ਨੰਬਰ 'ਤੇ ਜਿਹੜਾ ਕਨੇਡਾ ਆ ਉਹ ਦੁਨੀਆ ਦੇ ਜਿੰਨੇ ਕਾਰਬਨ ਮਿਸ਼ਨ ਹੈ ਉਹਦਾ ਸਿਰਫ 1% ਦਾ ਜ਼ਿੰਮੇਦਾਰ ਹੈ। ਸੋ ਬਾਕੀ ਜਿਹੜੇ 99% ਹੈ ਉਹ ਪਹਿਲੇ 9 ਜਿਹੜੇ ਮੁਲਕ ਨੇ ਉਹਨਾਂ 'ਚ ਆ ਜਾਂਦੇ, ਜਿਹੜੇ ਅਫਰੀਕਾ ਵਗੈਰਾ ਦੇ ਮੁਲਕ ਨੇ, ਲੈਟਿਨ ਅਮਰੀਕਾ ਤੋਂ ਤੱਕ ਦੇ ਨਾ ਮਾਤਰ ਦੇ ਬਰਾਬਰ ਨੇ। ਸੋ ਕਿਉਂਕਿ ਇਹ ਜਿਹੜੇ ਕੰਟਰੀਜ਼ ਨੇ ਚੀਨ ਅਤੇ ਰਸ਼ੀਆ ਵੀ ਅਤੇ ਉੱਧਰੋਂ ਇੰਡੀਆ ਵੀ, ਇਹਨਾਂ ਦੀ ਜਿਹੜੀ ਸਾਰੀ ਪਸਾਰਾ ਹੋਇਆ ਇਹਨਾਂ ਦੀ ਇੰਡਸਟਰੀ ਦਾ ਉਹ ਪਿਛਲੇ 1980 ਤੋਂ ਬਾਅਦ ਹੋਇਆ, ਅਤੇ ਇਸ ਲਈ ਇਹਦੇ ਜਿਹੜੇ ਕਾਰਨ ਵੱਧਦੇ ਨੇ। ਸੋ ਮੈਂ ਕਿਉਂਕਿ ਜਿਹੜੀਆਂ ਆਲ ਕੰਪਨੀਆਂ ਨੇ, ਸਾਊਦੀ ਅਰਬ ਜਿਵੇਂ ਤੇਲ ਦੇ ਸਿਰ 'ਤੇ ਜਿਉਂਦਾ ਹੈ, ਬਾਕੀ ਜਿਹੜੇ ਖਾੜੀ ਦੇ ਮੁਲਕ ਨੇ ਤੇਲ ਦੇ ਸਿਰ 'ਤੇ ਜਿਉਂਦੇ ਨੇ, ਸੋ ਉਹਨਾਂ ਨੇ ਜਦੋਂ ਇਹਦੀ ਗੱਲ ਚੁਲਣ ਲੱਗੀ 96 ਤੋਂ ਬਾਅਦ, ਅਤੇ ਉਹਨਾਂ ਨੇ ਅਰਬਾਂ ਡਾਲਰ, ਬਿਲੀਅਨਸ ਆਫ ਡਾਲਰ ਹਰ ਸਾਲ ਖਰਚਣੇ ਸ਼ੁਰੂ ਕਰਤੇ ਇਹਦੇ ਇਹਦੇ ਖਿਲਾਫ ਝੂਠਾ ਪ੍ਰੋਪੇਗੰਡਾ ਕਰਨ 'ਚ। ਕਲਾਈਮੇਟ ਚੇਂਜ ਨਾਲ ਦੀ ਕੋਈ ਚੀਜ਼ ਨਹੀਂ, ਇਹ ਤਾਂ ਐਵੇਂ ਇੱਕ ਕੰਸਪੀਰੇਸੀ ਹੈ, ਇਹ ਤਾਂ ਚੀਨ ਵਾਲੇ ਰੌਲੀ ਪਾਉਂਦੇ ਆ, ਜਿਵੇਂ ਟਰੰਪ ਹੁਣ ਵੀ ਕਹਿੰਦਾ। ਅਤੇ ਉਹ ਜਿਹੜਾ ਹੁਣ ਸਾਡੀਆਂ ਅਖਬਾਰਾਂ ਜਿਹੜੀਆਂ ਨੇ, ਖਾਸ ਕਰਕੇ ਆਪਣੇ ਇੰਡੀਆ ਵਗੈਰਾ 'ਚ ਖਾਸ ਕਰਕੇ, ਪਰ ਇੱਥੇ ਵੀ ਉਹ ਤਾਂ ਸਾਰੀਆਂ ਇਹਨਾਂ ਕੰਪਨੀਆਂ ਦੇ ਇਸ਼ਤਿਹਾਰਾਂ ਨਾਲ ਚੱਲਦੀਆਂ ਨੇ, ਇਹਨਾਂ ਦੀਆਂ ਉਹਨਾਂ ਦੇ ਆਪਣੇ ਡੀਲ ਨੇ। ਸੋ ਇਸ ਲਈ ਜਿਹੜਾ ਸਾਡਾ ਮੀਡੀਆ ਸੀ ਨਾ, ਉਹ ਸਾਰੇ ਦਾ ਸਾਰਾ ਹੀ ਸੀ ਇਹਦੇ ਬਾਰੇ ਚੁੱਪ ਕਰਕੇ, ਇੰਨਾ ਜ਼ਿਆਦਾ ਉਹਨੇ ਅਟੈਕ ਕੀਤਾ। ਜਿਹੜਾ ਵੀ ਅਟੈਕ ਕਰਦਾ ਸੀ ਸਾਇੰਟਿਸਟ, ਉਹਦੇ ਪਿੱਛੇ ਪੈ ਜਾਣਾ, ਉਹਦੀ ਨੌਕਰੀ ਤੋਂ ਉਹਨੂੰ ਕੋਈ ਸ਼ਿਕਾਇਤਾਂ ਕਰਨੀਆਂ। ਸੋ ਕਿਉਂਕਿ ਜਿਹੜੀ ਉਹਨਾਂ ਦਾ ਸਾਰਾ ਕਾਰੋਬਾਰ ਹੀ ਤੇਲ ਵੇਚਣ ਨਾਲ ਹੈ, ਅਤੇ ਜੇ ਤੇਲ ਅਸੀਂ ਬੰਦ ਕਰ ਦਾਂਗੇ ਤਾਂ ਉਹ ਤਾਂ ਇੱਕੋ ਦਿਨ 'ਚ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਏਗਾ, ਅਤੇ ਉਹ ਤਾਂ ਹਰ ਸਾਲ ਅਰਬਾਂ ਰੁਪਏ ਕਮਾਉਂਦੇ ਨੇ। ਸੋ ਜਿਹੜਾ ਉਹਦੇ ਕਰਕੇ ਜਿਹੜਾ ਸੀ, ਹਾਲਾਂਕਿ ਉਹਨਾਂ ਨੂੰ ਖੁਦ ਪਤਾ ਸੀ, ਹਾਲਾਂਕਿ ਅੱਜ ਇਸ ਹਫ਼ਤੇ ਦੀ ਖ਼ਬਰ ਆਇਆ, ਕਿਉਂਕਿ ਉੱਥੇ ਇੱਕ ਕੇਸ ਚੱਲ ਰਿਹਾ ਨਿਊਯਾਰਕ ਦੇ ਵਿੱਚ, ਵੀ ਐਕਸਨ ਮੋਬਲ ਦੇ ਸਾਇੰਟਿਸਟ ਨੇ, ਇਹਨਾਂ ਦਾ ਜਿਹੜਾ ਆਪਣੇ ਸਾਇੰਟਿਸਟ ਸੀ, ਉਹਨਾਂ ਨੇ 1950 ਦੇ ਕਰੀਬ ਪੂਰੇ ਦਾ ਪੂਰਾ ਜਿਹੜਾ ਵੀ ਕਿੰਨੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਿੰਨੀ ਇਹ ਵਧੇਗੀ, ਅਤੇ 2020 ਤੱਕ ਕਿੰਨਾ ਇਹਦਾ ਜਿਹੜਾ ਭੈੜਾ ਅਸਰ ਪਏਗਾ, ਉਹਨੇ ਸਾਰੇ ਦਾ ਸਾਰਾ ਰਿਸਰਚ ਕਰਕੇ ਡੇਟਾ ਕਰਕੇ ਪਬਲਿਸ਼ ਕਰਤਾ ਸੀ ਆਪਣੇ ਕੰਪਨੀ ਦੇ ਡਾਕੂਮੈਂਟਾਂ 'ਚ। ਅਤੇ ਜਿਹੜਾ ਐਕਸਨ ਮੋਬਿਲ ਨੇ ਕੀ ਕੀਤਾ, ਉਹਨੂੰ ਦਬਾਤਾ, ਆਪਣੀ ਉਹ ਜਿਹੜੀ ਯੂਨਿਟ ਸੀ ਰਿਸਰਚ ਯੂਨਿਟ ਉਹਨੂੰ ਉਹਨੂੰ ਖਤਮ ਕਰਤਾ, ਤੇ ਬਾਹਰ ਲਗਾਤਾਰ ਇਹਦੇ ਖਿਲਾਫ ਪ੍ਰਚਾਰ ਕਰਦੇ ਰਹੇ। ਸਭ ਤੋਂ ਦੁਨੀਆਂ 'ਚ ਵੱਧ ਸਭ ਤੋਂ ਵੱਧ ਪ੍ਰੋਪੇਗੰਡਾ ਜਿਹੜਾ ਕਲਾਈਮੇਟ ਚੇਂਜ ਦੇ ਖਿਲਾਫ ਹੁੰਦਾ ਉਹ ਐਕਸਨ ਮੋਬਿਲ ਸਭ ਤੋਂ ਜ਼ਿਆਦਾ ਪੈਸੇ ਖਰਚਦੀ ਆ, ਅਤੇ ਨਾਲ ਉਹ ਤੋਂ ਬਾਅਦ ਜਿਹੜੀਆਂ ਕੰਪਨੀਆਂ ਨੇ ਬੀ ਪੀ, ਸ਼ੈੱਲ, ਰਸ਼ੀਆ ਵਾਲੇ ਤਾਂ ਹੈ ਹੀ ਨੇ, ਸਾਊਦੀ ਅਰਬ ਵਾਲੇ ਹੈਗੇ ਨੇ, ਉਹ ਜਿਹੜੀਆਂ ਹੋਰ ਕੰਪਨੀਆਂ ਨੇ ਵੱਡੀਆਂ ਵੱਡੀਆਂ ਜਿਹੜੀਆਂ ਤੇਲ ਕੱਢਦੀਆਂ ਨੇ, ਉਹ ਕੰਪਨੀਆਂ ਲੈ ਤੇ ਕੇ 10 ਕਿੰਨੇ ਜਿਹੜੀਆਂ ਸਭ ਤੇਲ ਕੱਢਦੀਆਂ ਨੇ, ਚਾਹੇ ਉਹ ਤੇਲ ਰਸ਼ੀਆ 'ਚ ਨਿਕਲਦਾ, ਚਾਹੇ ਉਹ ਆਸਟ੍ਰੇਲੀਆ 'ਚ ਨਿਕਲਦਾ, ਚਾਹੇ ਉਹ ਅਮਰੀਕਾ 'ਚ ਨਿਕਲਦਾ, ਉਹ ਐਕਸਨ ਮੋਬਿਲ ਸਭ ਤੋਂ ਵੱਡੀ ਹੈ। ਉਹ ਤੋਂ ਬਾਅਦ ਸ਼ੈੱਲ ਹੈ, ਫਿਰ ਉਹ ਤੋਂ ਬਾਅਦ ਬੀ ਪੀ ਹੈ, ਫਿਰ ਹੋਰ ਆ ਜਾਂਦੀਆਂ ਨੇ 10 ਕੁ।

0: ਇਕਨੋਮੀ ਨੇ ਬੜੀ ਵੱਡੀ ਰਫਤਾਰ ਫੜੀ। ਤੇ ਦੂਸਰਾ ਜਿਹੜਾ ਸਾਡਾ ਮੀਡੀਆ ਆ, ਮਤਲਬ ਇਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ, ਉਹਨਾਂ ਦੀ ਨਲਾਇਕੀ ਆ, ਜਾਂ ਉਹਨਾਂ ਦਾ ਵਿਕਿਆ ਹੋਣਾ ਹੈ, ਜਾਂ ਉਹਨਾਂ ਦਾ ਕੰਪਰੋਮਾਈਜ਼ਡ ਹੋਣਾ, ਉਹਦਾ ਕਾਰਨ ਸੀ। ਇਹ ਦੋ ਵੱਡੇ ਕਾਰਨ ਸੀਗੇ ਜਿਹਦੇ ਕਰਕੇ ਜੇ ਕੋਈ ਵੱਡੀ ਉਮਰ ਦਾ ਬੰਦਾ ਕਹੇ ਮੈਂ ਤਾਂ ਸੁਣਿਆ ਨਹੀਂ, ਤਾਂ ਉਹਦਾ ਕਾਰਨ ਇਹ ਆ।
1: ਜੀ, ਸੋ ਇੱਦਾਂ ਬੜੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਆਪਾਂ ਇਹਨੂੰ ਬਹੁਤੀ ਸੰਜੀਦਗੀ ਦੇ ਨਾਲ ਨਹੀਂ ਆਪਾਂ ਵੇਖਦੇ। ਸਾਨੂੰ ਲੱਗਦਾ ਵੀ ਚਲੋ ਅੱਗੇ ਵੀ ਕੀ ਹੋਇਆ ਵਾ, ਗਰਮੀ ਤਾਂ ਅੱਗੇ ਕਦੀ ਵੱਧ ਪੈ ਗਈ, ਕਦੀ ਘੱਟ ਪੈ ਗਈ, ਮੀਂਹ ਤੇ ਉੱਤੇ ਥੱਲੇ ਹੁੰਦੇ ਰਹਿੰਦੇ ਆ, ਠੰਡ ਵੀ ਇਸੇ ਤਰ੍ਹਾਂ ਦੇ ਨਾਲ ਹੀ ਆ, ਪਰ ਹੁਣ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਫਰਕ ਆ। ਅੱਛਾ, ਇਹ ਵੀ ਕਹਿ ਰਹੇ ਨੇ ਕਿ ਸਮੁੰਦਰ ਦਾ ਵੀ ਜਿਹੜਾ ਤਾਪਮਾਨ ਆ ਉਹ ਵੀ ਨਾਲ ਦੀ ਨਾਲ, ਚਲੋ ਜੀ ਧਰਤੀ ਦਾ ਵੱਧ ਰਿਹਾ ਅਤੇ ਉਹ ਵੀ ਵੱਧ ਰਿਹਾ, ਉਹ ਕਹਿੰਦੇ ਹੋਰ ਵੀ ਨੁਕਸਾਨਦੇਹ ਆ, ਅਤੇ ਪਿਛਲੇ 10 ਸਾਲਾਂ ਦੇ ਵਿੱਚ ਇਹ ਵੀ ਇੱਕ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ।
0: ਬਿਲਕੁਲ ਜੀ, ਬਿਲਕੁਲ। ਅਸੀਂ ਤਾਂ ਸਮੁੰਦਰ ਨੂੰ ਇਗਨੋਰ ਕਰ ਦਿੰਦੇ ਕਿ ਸਾਡਾ ਸਮੁੰਦਰ ਨਾਲ ਰੋਜ਼ਾਨਾ ਜੀਵਨ 'ਚ ਸਾਡਾ ਉਹਨਾਂ ਨਾਲ ਵਾਸਤਾ ਨਹੀਂ ਪੈਂਦਾ, ਪਰ ਜਿਹੜੀ 90% ਸੂਰਜ ਦੀ ਜਿਹੜੀ ਗਰਮੀ ਆਉਂਦੀ ਹੈ ਉਹਨੂੰ ਜਿਹੜਾ ਆਪਣੇ ਆਪ 'ਚ ਸੂਕਦਾ ਆ ਉਹ ਸਮੁੰਦਰ ਹੈ, ਸਮੁੰਦਰ ਦੇ ਪਾਣੀ 'ਚ ਚਲੀ ਜਾਂਦੀ ਆ ਉਹ। ਤੇ ਉਹ ਜਿਹੜਾ ਟੈਂਪਰੇਚਰ ਉਹਦਾ ਵੱਧ ਰਿਹਾ ਹੁਣ, ਤੇ ਉਹਦੀ ਇੰਨਾ ਪਾਣੀ ਉਹਦੇ ਕੋਲ ਹੁਣ ਸਮਰੱਥਾ ਨਹੀਂ ਹੋਰ ਗਰਮੀ ਨੂੰ ਲੈਣ ਦੀ। ਤੇ ਜਿਹੜਾ ਸਾਡਾ ਸਾਰਾ ਦੁਨੀਆਂ ਦਾ ਮੌਸਮ ਨੇ ਉਹ, ਜਾਂ ਈਵਨ ਆਸਟ੍ਰੇਲੀਆ ਗਰਮ ਕਿਉਂ ਹੈ ਤੇ ਇੰਗਲੈਂਡ ਠੰਡਾ ਕਿਉਂ ਆ, ਉਹ ਇਸ ਤਰ੍ਹਾਂ ਵੀ ਜਿਹੜੀਆਂ ਸਾਡੇ ਸਮੁੰਦਰ ਦੇ ਵਿੱਚ ਉਹਨੂੰ ਕਹਿੰਦੇ ਨੇ ਕਰੰਟਸ, ਵੀ ਉਹ ਇੱਕ ਦਰਿਆ ਨੇ, ਮਹਾ ਦਰਿਆ ਨੇ, ਏਡੇ ਵੱਡੇ ਦਰਿਆ ਨੇ, ਉਹ ਉੱਤੇ ਨਹੀਂ ਤੁਹਾਨੂੰ ਦਿਖਦੇ, ਉਹ ਥੱਲੇ ਥੱਲੇ ਪਾਣੀ ਵਗਦਾ। ਤੇ ਉਹ ਪਾਣੀ ਜਿਹੜਾ ਆ ਸ਼ੁਰੂ ਉਹਦੇ ਹਰੇਕ ਤੁਸੀਂ ਦੇਖੋਗੇ, ਅਟਲਾਂਟਿਕ ਉਹਨੂੰ ਕਰੰਟਸ ਕਹਿੰਦੇ ਨੇ, ਪੈਸਿਫਿਕ ਕਰੰਟ ਕਹਿੰਦੇ ਨੇ, ਉਹ ਤਾਂ ਆਪਣੀ ਇੰਡੀਆ ਦੇ ਇੰਡੀਅਨ ਓਸ਼ਨ ਦੇ ਵਿੱਚ ਵੀ ਚੱਲਦੀਆਂ ਨੇ, ਉਹ ਹੀ ਨੇ ਜਿਹੜੀਆਂ ਜਦੋਂ ਭੂਮੱਧ ਰੇਖਾ ਜਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਆ ਉੱਥੋਂ ਦੇ ਸਮੁੰਦਰ ਦੇ ਵਿੱਚੋਂ ਜਿਹੜੀ ਗਰਮੀ ਆ ਵਾਧੂ ਉਹਨੂੰ ਲੈ ਕੇ ਉੱਪਰ ਨੂੰ ਯੂਰਪ ਵੱਲ ਜਾਂਦੀਆਂ ਨੇ, ਤੇ ਜਾ ਕੇ ਉੱਥੋਂ ਦਾ ਜਿਹੜਾ ਮੌਸਮ ਆ ਉਹਨੂੰ ਗਰਮ ਕਰਦੇ ਨੇ, ਨਹੀਂ ਤਾਂ ਉੱਥੇ ਠੰਡ ਬਹੁਤ ਪਏਗੀ। ਤੇ ਜਿਹੜੀ ਉੱਥੋਂ ਦੀ ਮਤਲਬ ਠੰਡ ਘਟਾਉਂਦੀਆਂ ਨੇ, ਤੇ ਇੱਧਰੋਂ ਜਿਹੜੀ ਭੂਮੱਧ ਰੇਖਾ ਆ ਉਹਦੀ ਗਰਮੀ ਘਟਾਉਂਦੀਆਂ ਨੇ। ਸੋ ਜਿਹੜਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਿਹਦੀ ਉਹਨੂੰ ਕਹਿੰਦੇ AMOC, ਅਟਲਾਂਟਿਕ ਓਸ਼ਨ ਕਰੰਟ ਕਹਿੰਦੇ ਉਹਨੂੰ, ਤੇ ਉਹ ਜਿਹੜੀ ਹੈ ਉਹ ਦੁਨੀਆਂ ਦੀ ਸਭ ਤੋਂ ਵੱਡੀ ਹੈ, ਕਿਉਂਕਿ ਅਟਲਾਂਟਿਕ ਓਸ਼ਨ ਸਭ ਤੋਂ ਵੱਡਾ। ਤੇ ਉਹ ਜਿਹੜੀ ਸਾਡੇ ਇਕਵੇਟਰ ਹੈ, ਭੂਮੱਧ ਰੇਖਾ, ਉੱਥੋਂ ਦੇ ਪਾਣੀ ਨੂੰ ਲੈ ਕੇ ਉੱਪਰ ਜਾਂਦੀ ਹੈ, ਤੇ ਉਹ ਤਕਰੀਬਨ ਤਕਰੀਬਨ ਹੁਣ ਉਹਦੀ ਰਫਤਾਰ ਸਲੋ ਹੋ ਰਹੀ ਹੈ, ਕਿਉਂਕਿ ਟੈਂਪਰੇਚਰ ਗਰਮ ਹੋ ਰਿਹਾ ਸਮੁੰਦਰ ਤੋਂ ਉੱਪਰ ਵੀ, ਕਿਉਂਕਿ ਉਹ ਚੱਲਦੀ ਤਾਂ ਹੀ ਆ ਵੀ ਸਮੁੰਦਰ ਉੱਪਰ ਨੌਰਥ ਦੇ ਵਿੱਚ ਠੰਡਾ ਤੇ ਥੱਲੇ ਗਰਮ ਹੈ, ਤੇ ਉਹ ਫਿਰ ਉਹਦੇ ਨਾਲ ਉਹਦਾ ਚੱਕਰ ਬਣਦਾ। ਤੇ ਹੁਣ ਜਿਉਂ ਜਿਉਂ ਸਮੁੰਦਰ ਜਿਹੜਾ ਨੌਰਥ ਵਾਲਾ ਉਹ ਵੀ ਗਰਮ ਹੋ ਰਿਹਾ, ਤੇ ਉਹ ਜਿਹੜਾ ਡਿਫਰੈਂਸ਼ੀਅਲ ਹੈ ਉਹ ਘੱਟ ਰਿਹਾ, ਤੇ ਇਸ ਲਈ ਉਹਦੀ ਸਪੀਡ ਸਲੋ ਹੋ ਰਹੀ ਆ, ਔਰ ਉਹ 15% ਜਿਹੜੀ ਆ ਸਪੀਡ ਸਲੋ ਹੋ ਜਾਏਗੀ ਇਸ ਸੈਂਚਰੀ ਦੇ ਆਖਿਰ ਤੱਕ। ਤੇ ਜੇ ਉਹ 15% ਹੋ ਗਈ ਤੇ ਜਿਹੜੇ ਵੀ ਆਪਣੇ ਇਹ ਨਾਰਦਰਨ ਯੂਰਪੀਅਨ ਕੰਟਰੀਜ਼ ਨੇ, ਇਹ ਜਿੱਥੇ ਜਿਹਨੂੰ ਆਪਾਂ ਠੰਡੇ ਮੁਲਕ ਕਰਕੇ ਜਾਣਦੇ ਹਾਂ, ਇਹ ਇਹਨਾਂ ਦੇ ਮੌਸਮ 'ਚ ਬਹੁਤ ਵੱਡਾ ਇਜ਼ਾਫਾ ਆਏਗਾ, ਤਾਂ ਹੀ ਉੱਥੇ ਇਸ ਵਾਰੀ ਯੂਰਪ ਦੇ ਵਿੱਚ ਇੰਨੀ ਗਰਮੀ ਪੈ ਰਹੀ ਆ, ਕਿਉਂਕਿ ਉਹ ਜਿਹੜੀ ਉੱਥੇ ਮੌਸਮ ਠੰਡਾ ਸੀਗਾ ਉਹਨੂੰ ਉਹ 'ਚ ਗੜਬੜ ਹੋ ਰਹੀ ਸਾਰੀ ਦੀ ਸਾਰੀ।
1: ਵੈਸੇ ਹੁਣ ਕੀ ਸੂਰਤ ਹਾਲ ਨੇ ਇਸ ਟਾਈਮ ਦੇ ਉੱਤੇ ਯੂਰਪ ਦੇ, ਜਾਂ ਫਿਰ ਤੁਹਾਡੇ ਇੱਧਰ ਕੀ ਚੱਲ ਰਿਹਾ?
0: ਸਾਡੇ ਗਰਮੀ ਵੀ ਪੈ ਰਹੀ ਹੈ ਲਗਾਤਾਰ ਸਾਡੇ, ਇਨਫੈਕਟ ਫੋਰੈਸਟ ਫਾਇਰ, ਮੈਨੂੰ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ, ਪਿਛਲੇ 3 ਸਾਲਾਂ ਤੋਂ ਪਹਿਲਾਂ ਮੈਂ ਕਦੀ ਟੋਰਾਂਟੋ ਦੇ ਵਿੱਚ ਜਿਹੜਾ ਉਹ ਫੋਰੈਸਟ ਫਾਇਰ ਦਾ ਧੂੰਆਂ ਨਹੀਂ ਸੀ ਵੇਖਿਆ। ਹੁਣ 3-4 ਸਾਲ ਤੋਂ ਲਗਾਤਾਰ ਆਲਮੋਸਟ ਹਰ ਗਰਮੀਆਂ ਦੀ ਰੁੱਤ 'ਚ ਸਾਡੇ ਤੋਂ ਬਹੁਤ ਦੂਰ ਹੈ, ਇੱਥੋਂ ਆਲਮੋਸਟ ਮੇਰੇ ਖਿਆਲ 1000-2000 ਕਿਲੋਮੀਟਰ ਦੂਰ ਨੌਰਥ ਨੂੰ ਜਾ ਕੇ ਉੱਥੇ ਅੱਗ ਲੱਗੀ ਸੀ, ਤੇ ਸਾਡੇ ਇੱਥੇ ਤਕਰੀਬਨ 5-6 ਦਿਨ ਬਿਲਕੁਲ ਸੂਰਜ ਨਹੀਂ ਵਿਖਿਆ। ਇੰਝ ਲੱਗਦਾ ਸੀ ਜਿਵੇਂ ਉਹ ਇੰਡੀਆ 'ਚ ਜਿਹੜਾ 0 ਦਾ ਬਲਬ ਜਗਦਾ ਹੁੰਦਾ ਹੈ ਨਾ, ਉੱਦਾਂ ਦਾ, ਤੇ ਸਾਰਾ ਹੀ ਧੁੰਦਲਾ ਧੁੰਦਲਾ। ਤੇ ਤੁਸੀਂ ਉਹ ਜਿਹੜੀ ਜੜੀ ਹੋਈ ਲੱਕੜੀ ਦਾ ਜਿਹੜਾ ਮੁਸ਼ਕ ਹੈ ਉਹ ਹਵਾ 'ਚ ਤੁਹਾਨੂੰ ਆਉਂਦਾ ਸੀ, ਤੁਹਾਨੂੰ ਲੱਗਦਾ ਸੀ ਕੋਈ ਲੱਕੜੀ ਜਲ ਰਹੀ ਹੈ, ਤੇ ਉਹ ਇੱਥੋਂ ਦੇਖੋ ਪੂਰਾ ਕਨੇਡਾ ਥੱਲੇ ਅਮਰੀਕਾ ਨਿਊਯਾਰਕ ਤੱਕ ਵਾਸ਼ਿੰਗਟਨ DC ਤੱਕ, ਤਾਂ ਹੀ ਟਰੰਪ ਸਾਹਿਬ ਰੌਲੀ ਪਾ ਰਹੇ ਸੀ ਕਿ ਅਸੀਂ ਕਨੇਡਾ ਨੂੰ ਜੁਰਮਾਨਾ ਕਰਾਂਗੇ, ਜਿਵੇਂ ਉਹ ਕਰਦੇ ਹੁੰਦਾ ਵੀ ਅਸੀਂ ਇੰਜ ਕਰਾਂਗੇ। ਤੇ ਇਹ ਉਹਦਾ ਕਾਰਨ ਇਹ ਆ ਵੀ ਜਿਉਂ ਜਿਉਂ ਸਾਡੀ ਗਰਮੀ ਵੱਧ ਰਹੀ ਹੈ ਸਾਡੇ ਜੰਗਲ ਜਿਹੜੇ ਨੇ ਸੁੱਕ ਰਹੇ ਨੇ, ਉਹ ਖੁਸ਼ਕ ਹੋ ਰਹੀ ਹੈ ਲੱਕੜੀ, ਮੀਂਹ ਘੱਟ ਪੈ ਰਿਹਾ, ਤੇ ਉਹਨੂੰ ਅੱਗ ਜ਼ਿਆਦਾ ਲੱਗਦੀ।
1: ਜੀ, ਸੋ ਇਸ ਤਰ੍ਹਾਂ ਦਾ ਪਹਿਲਾਂ ਆਪਾਂ ਨੇ ਇਹ ਕਦੀ ਵੇਖਿਆ ਵਰਤਾਰਾ। ਸੋ ਇਹ ਜਿਹੜੇ ਤਰੀਕੇ ਦੇ ਨਾਲ ਦਿਨੋਂ ਦਿਨ ਹੁਣ ਵੱਧ ਰਿਹਾ ਵਾ, ਸੋ ਇਸ ਸੰਬੰਧ ਦੇ ਵਿੱਚ ਕੀ ਉੱਧਰਲੇ ਪਾਸੇ ਤੁਹਾਡੇ ਦੇਸ਼ ਦੇ ਵਿੱਚ ਕੁਛ ਚੱਲ ਰਿਹਾ ਵਾ, ਜਾਂ ਫਿਰ ਜੋ ਚੱਲ ਰਿਹਾ ਵਾ ਉਹ ਨਾ ਕਾਫੀ ਆ?
0: ਹਾਂਜੀ ਬਿਲਕੁਲ, ਚੱਲ ਤਾਂ ਰਿਹਾ, ਪਰ ਉਹ ਜਿੰਨਾ ਵੀ ਆ ਸਾਨੂੰ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ, ਪਰ ਕਿਉਂਕਿ ਆ ਟਰੰਪ ਦੇ ਆਉਣ ਨਾਲ ਸਾਰਾ ਤਹਿ

0: ਐਸਨੈਸ ਹੋ ਗਿਆ, ਉਹਨੇ ਸਾਰੇ ਇਕਨੋਮਿਕ ਰਿਲੇਸ਼ਨ ਜਿਹੜੇ ਸੀ ਅਪਸੈਟ ਕਰਤੇ, ਜਿੰਨੀਆਂ ਵੀ ਇਹਨਾਂ ਦੇ ਵਪਾਰ ਸੰਧੀਆਂ ਸੀ ਉਹ ਅਪਸੈਟ ਕਰਤੀਆਂ। ਸੋ ਸਾਰੇ ਮੁਲਕ ਕੈਨੇਡਾ ਵੀ ਉਹਨਾਂ ਵਾਂਗੂ ਹੀ ਉਹਦੇ 'ਚ ਲੱਗੇ ਹੋਏ ਨੇ ਕਿ ਇਹਨੂੰ ਕਿਵੇਂ ਠੀਕ ਕਰਨਾ ਤਾਂ ਕਿ ਇਕੋਨਮੀ ਚੱਲਦੀ ਰਹੇ, ਜੌਬਾਂ ਹੋਣ ਤੇ ਹੋਰ ਸਾਰਾ ਚੱਲਦਾ ਰਹੇ, ਪਰ ਇਹਦੀ ਬਹੁਤ ਜ਼ਿਆਦਾ ਲੋੜ ਆ। ਇੰਡੀਆ ਨੇ ਮੇਰੇ ਖਿਆਲ ਆ ਪਿਛਲੇ ਹਫ਼ਤੇ ਅਨਾਊਂਸ ਕੀਤਾ, ਮੈਨੂੰ ਯਾਦ ਭੁੱਲਿਆ ਕਿੰਨਾ, 20,000 ਲੱਖ ਕਰੋੜ ਰੁਪਈਏ ਦੀ ਸਬਸਿਡੀ ਇਲੈਕਟ੍ਰਿਕ ਕਾਰਾਂ ਦੇ ਲਈ, ਜਿਹੜੀਆਂ ਖਾਸ ਕਰਕੇ ਇਲੈਕਟ੍ਰਿਕ ਟਰੱਕ ਤੇ ਬੱਸਾਂ ਦੇ ਲਈ,
1: ਜੀ
0: ਕਿਉਂਕਿ ਇੰਡੀਆ ਦੇ ਵਿੱਚ 40% ਜਿਹੜਾ ਤੇਲ ਆ ਉਹ ਟਰੱਕ ਤੇ ਬੱਸਾਂ ਖਾਂਦੇ ਨੇ, ਕਮਰਸ਼ੀਅਲ ਵਹੀਕਲ ਖਾਂਦੇ ਨੇ,
1: ਜੀ
0: ਹੈ ਨਾ, ਪੈਟਰੋਲ ਡੀਜ਼ਲ ਜਿੰਨਾ ਵੀ ਲੱਗਦਾ। ਸੋ ਕਿਉਂਕਿ ਇੰਡੀਆ 3ਜੇ ਨੰਬਰ ਤੇ ਆ, ਹੈ ਨਾ, ਤੇ ਕੈਨੇਡਾ 10ਵੇਂ ਨੰਬਰ ਤੇ ਆ, 1% ਹੈ। ਸੋ ਕੈਨੇਡਾ ਦੇ ਵਿੱਚ ਕੋਈ ਕਾਰਬਨ ਮਿਸ਼ਨ ਘਟੇ ਜਾਂ ਵਧੇ ਬਾਹਲਾ ਫਰਕ ਨਹੀਂ ਪੈਣਾ, ਪਰ ਜੇ ਇੰਡੀਆ ਦੇ ਵਿੱਚ 1% ਵੀ ਘਟਦੇ ਨੇ ਜਾਂ ਚਾਈਨਾ ਦੇ ਵਿੱਚ 1% ਵੀ ਘਟਦੇ ਨੇ, ਉਹਨਾਂ ਦੀ ਕੁਆਂਟਿਟੀ ਇੰਨੀ ਵੱਡੀ ਹੋ ਜਾਂਦੀ 1% ਦੀ, ਵੀ ਤੁਸੀਂ ਉਹ ਜਿਹੜਾ ਉਹਦਾ ਪੂਰੀ ਦੁਨੀਆ 'ਤੇ ਅਸਰ ਪਏਗਾ। ਸੋ ਪੂਰੀ ਦੁਨੀਆ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਇੰਡੀਆ ਅਤੇ ਚਾਈਨਾ ਅਤੇ ਨਾਲ ਜਿਹੜੇ ਹੋਰ ਕੋਲੇ ਤੋਂ ਜ਼ਿਆਦਾ ਬਿਜਲੀ ਬਣਾਉਂਦੇ ਨੇ, ਜਿਹਨਾਂ 'ਚ ਇੰਡੋਨੇਸ਼ੀਆ ਆ, ਜਪਾਨ ਵੀ ਆ ਕਿਸੇ ਹੱਦ ਤੱਕ, ਅਤੇ ਇੱਧਰੋਂ ਜਰਮਨੀ ਆ, ਉਹਨਾਂ 'ਤੇ ਲੱਗੀਆਂ ਹੋਈਆਂ ਨੇ, ਵੀ ਉਹਨੂੰ ਕਿਵੇਂ ਘਟਾਉਣਗੇ ਉਹ।
1: ਸੋ ਇੱਧਰ ਜੇ ਆਪਾਂ ਤੁਹਾਡੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਜਾਂ ਫਿਰ ਵਿਕਸਿਤ ਦੇਸ਼ਾਂ ਦੀ ਆਪਾਂ ਗੱਲ ਕਰ ਲਈਏ, ਅਤੇ ਜਿੱਦਾਂ ਤੁਹਾਡਾ ਵਾਹ ਵਾਸਤਾ ਪੈਂਦਾ ਹੀ ਰਹਿੰਦਾ ਹੋਊਗਾ ਹੋਰ ਵੀ ਲੋਕਾਂ ਦੇ ਨਾਲ, ਹੋਰ ਅਲੱਗ ਅਲੱਗ ਖਿੱਤਿਆਂ ਤੋਂ, ਅਲੱਗ ਅਲੱਗ ਦੇਸ਼ਾਂ ਤੋਂ, ਭਾਸ਼ਾਵਾਂ ਤੋਂ, ਸੋ ਜੇ ਉਹਨਾਂ ਦੇ ਵਿੱਚ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਅਤੇ ਕੰਪੇਅਰ ਕਰੀਏ ਆਪਣੇ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਜਾਂ ਫਿਰ ਇੰਡੀਅਨਸ ਦੇ ਨਾਲ, ਫਰਕ ਹੈ ਕੋਈ ਜਾਂ ਫਿਰ ਸਾਰੀ ਦੁਨੀਆ 'ਚ ਇਹੋ ਹਾਲ ਹੈ?
0: ਦੇਖੋ ਜੀ, ਇਹਦੀਆਂ ਕਈ ਪਰਤਾਂ ਨੇ ਇਸ ਗੱਲ ਦੀਆਂ। ਜਿਹੜਾ ਬੰਦਾ ਪੰਜਾਬ 'ਚ ਜੁੜਿਆ ਹੋਇਆ ਪਿੰਡ ਦੇ ਨਾਲ ਅਤੇ ਕਿਸਾਨੀ ਦੇ ਨਾਲ, ਉਹ ਤਾਂ ਹਰ ਰੋਜ਼ ਜਲਵਾਯੂ ਤਬਦੀਲੀ ਦੇ ਨਾਲ ਜੂਝ ਰਿਹਾ, ਉਹਦੇ ਤਾਂ ਸਾਹਮਣੇ ਆ, ਮੱਥੇ 'ਤੇ ਲੱਗੀ ਹੋਈ ਆ ਉਹਦੇ, ਉਹਦੀਆਂ ਫਸਲਾਂ ਜਲ ਰਹੀਆਂ ਨੇ, ਉਹਨਾਂ ਦੀਆਂ ਗਾਵਾਂ ਮਰ ਰਹੀਆਂ ਨੇ, ਉਹਨਾਂ ਦੇ ਫਲ ਹੈ ਉਹਨਾਂ ਨੂੰ ਬੂਰ ਨਹੀਂ ਪੈਂਦਾ। ਸੋ ਭਾਵੇਂ ਉਹ ਜਲਵਾਯੂ ਸ਼ਬਦ ਤਬਦੀਲੀ ਦਾ ਵਰਤੇ ਜਾਂ ਨਾ ਵਰਤੇ, ਉਹਨੂੰ ਸਮਝ ਆਵੇ ਨਾ ਆਵੇ, ਉਹ ਇਹ ਤੋਂ ਮੁਨਕਰ ਨਹੀਂ। ਸੋ ਇਹੀ ਹਾਲ ਪੂਰੀ ਦੁਨੀਆ ਦਾ, ਵੀ ਦੁਨੀਆ ਦੇ ਵਿੱਚ ਇਹਦੇ ਬਾਰੇ ਵੱਧ ਰਹੀ ਆ, ਲੋਕ ਚਿੰਤਤ ਨੇ। ਪਰ ਜੇ ਆਪਾਂ ਕਹੀਏ ਵੀ ਜਿਹੜੇ ਲੋਕ ਅੰਗਰੇਜ਼ੀ ਨਹੀਂ ਬੋਲਦੇ, ਜਿਹਨਾਂ ਦੀ ਅੰਗਰੇਜ਼ੀ ਭਾਸ਼ਾ ਨਹੀਂ ਪਹਿਲੀ, ਪੰਜਾਬੀ ਵਿੱਚ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਉਰਦੂ ਬੋਲਣ ਵਾਲੇ ਹੋ ਗਏ, ਹਾਂ, ਤੁਸੀਂ ਉਹਨਾਂ ਬਾਰੇ ਕਹਿ ਸਕਦੇ ਹੋ, ਕਿਉਂਕਿ ਜਿਹੜਾ ਸਾਡਾ ਮੀਡੀਆ ਆ, ਤੁਸੀਂ ਉਹ 'ਚ ਐਕਸੈਪਸ਼ਨ ਹੋ ਰੇਡੀਓ, ਹਾਂਜੀ, ਪਰ ਓਵਰਆਲ ਜਿਹੜਾ ਸਾਡਾ ਇੱਕ ਪੰਜਾਬੀ ਦਾ ਮੀਡੀਆ ਆ ਹਿੰਦੀ, ਉਹ ਜਿਹੜਾ ਜ਼ਿਆਦਾ ਤੁਸੀਂ ਜੇ ਸੁਣੋਗੇ, ਬਸ ਉਹ ਗਾਣੇ ਵਜਾਤੇ ਚਾਰ, ਉਹਨਾਂ ਨੇ ਚੁਟਕਲੇ ਸੁਣਾਤੇ, ਕੋਈ ਇੱਦਾਂ ਦੀਆਂ ਜਾਂ ਪੰਜਾਬ ਦੀਆਂ ਖਬਰਾਂ ਆ ਗਈਆਂ ਜੀ, ਅਕਾਲੀਆਂ ਨੇ ਕੀ ਕਰਤਾ ਜੀ, ਕਾਂਗਰਸ ਨੇ ਕੀ ਕਰਤਾ, ਉਹਦੇ 'ਚ ਘਾਟ ਹੈ, ਇਹ ਸਾਡੇ ਘਾਟ ਹੈ। ਤੇ ਸਾਡਾ ਐਥਨਿਕ ਮੀਡੀਆ ਭਾਵੇਂ ਗੁਜਰਾਤੀ ਹੋਵੇ, ਤਾਮਿਲ ਹੋਵੇ, ਉਹ ਇੱਥੇ ਹੀ ਆ। ਇੱਕ ਤਾਂ ਉਹਨਾਂ ਕੋਲ ਰਿਸੋਰਸ ਵੀ ਨਹੀਂ ਹੁੰਦੇ, ਛੋਟੇ ਹੁੰਦੇ ਨਾ, ਉਹਨਾਂ ਦੀ ਇਕੋਨਮੀ ਬੜੀ ਛੋਟੀ ਹੁੰਦੀ ਆ, ਤੇ ਇਸ ਕਰਕੇ ਉਹਨਾਂ ਦੇ ਜਿਹੜਾ ਉਹਨਾਂ ਦੀ ਸਮਰੱਥਾ ਘੱਟ ਹੁੰਦੀ ਆ। ਤੇ ਸਭ ਤੋਂ ਵੱਡਾ ਜਿਹੜਾ ਇਹੀ ਆ, ਮੈਂ ਪੰਜਾਬ 'ਚ ਜਦੋਂ ਵੀ ਜਾਂਦਾ, ਉੱਥੇ ਲੋਕ ਹਾਲੇ ਵੀ ਵਾਤਾਵਰਣ ਨੂੰ ਤੇ ਜਲਵਾਯੂ ਤਬਦੀਲੀ ਨੂੰ ਇੱਕੋ ਚੀਜ਼ ਸਮਝ ਰਹੇ ਨੇ। ਜਦੋਂ ਪੰਜਾਬ 'ਚ ਗਰਮੀ ਪੈ ਕੇ ਬੰਦੇ ਮਰ ਰਹੇ ਨੇ, ਗਾਵਾਂ ਮਰ ਰਹੀਆਂ ਨੇ, ਫਸਲਾਂ ਜੋ ਨੇ, ਇਹ ਵਾਤਾਵਰਣ ਦੀ ਖਬਰ ਨਹੀਂ, ਇਹ ਮੌਸਮ ਦੀ ਖਬਰ ਨਹੀਂ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ, ਇਹ ਆਲਮੀ ਤਪਸ਼ ਦੀ ਖਬਰ ਹੈ। ਤੇ ਇਹ ਸ਼ਬਦ ਜਦੋਂ ਤੁਸੀਂ ਅਸੀਂ ਨਹੀਂ ਵਰਤਾਂਗੇ, ਉਹਨਾਂ ਚਿਰ ਸਾਡੇ ਇਹ ਗੱਲ ਦਿਮਾਗ 'ਚ ਘਰ ਨਹੀਂ ਕਰੇਗੀ, ਉਹ ਸਾਡੀ ਜਿਹੜੀ ਅਵੇਅਰਨੈਸ ਹੈ ਉਹ ਅਧੂਰੀ ਰਹਿ ਜਾਏਗੀ।
1: ਜੀ, ਸੋ ਜਿੱਥੋਂ ਆਪਾਂ ਇਹ ਵਾਲਾ ਆਪਣਾ ਨਵਾਂ ਸੈਗਮੈਂਟ ਜਿਹੜੇ ਨੇ ਉਹ ਸ਼ੁਰੂ ਕੀਤੇ ਸੀ ਕਿ ਇਹਦੇ ਵਿੱਚ ਫਰਕ ਕੀ ਹੈ, ਡਿਫਰੈਂਸ ਕੀ ਹੈ, ਸੋ ਜੇਕਰ ਤੁਸੀਂ ਦੁਬਾਰਾ ਜਾਣਨਾ ਚਾਹੋ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਚਲੇ ਜਾਓ ਅਤੇ ਜਾ ਕੇ ਅਤੇ ਤੁਸੀਂ ਉਹ ਪਿਛਲੇ ਅੰਕ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਵਧੇਰੇ ਜਾਣਕਾਰੀ ਮਿਲ ਜਾਊਗੀ। ਇੱਕ ਮੈਸੇਜ ਸੀਗਾ ਜਿਹੜਾ ਤੁਹਾਡੇ ਲਈ, ਉਹ ਮੈਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਦਿੰਦਾ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀਂ ਵਾਤਾਵਰਨ ਸੰਬੰਧੀ ਪ੍ਰੋਗਰਾਮ ਦਾ, ਅਤੇ ਇਹ ਕਹਿੰਦੇ ਜਾਗਰੂਕਤਾ ਜਿਹੜੀ ਆ ਉਹ ਵੰਡ ਰਹੇ ਹੋ ਤੁਸੀਂ। ਇਨਸਾਨ ਦੀ ਤ੍ਰਾਸਦੀ ਇਹ ਆ ਕਿ ਜਿਸ ਟਾਹਣੀ ਦੇ ਉੱਤੇ ਉਹ ਬੈਠਾ ਉਸੇ ਟਾਹਣੀ ਨੂੰ ਹੌਲੀ ਹੌਲੀ ਉਹ ਵੱਢ ਰਿਹਾ ਵਾ। ਧਰਤ ਸੁਹਾਵੀ ਨੇ ਇਨਸਾਨ ਨੂੰ ਜੀਵਨ ਦਿੱਤਾ, ਪਰ ਬਦਲੇ ਦੇ ਵਿੱਚ ਅਸੀਂ ਧਰਤੀ ਮਾਂ ਨੂੰ ਬੰਜਰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੋ ਰੱਬ ਸੱਚਾ ਸਾਨੂੰ ਸਭ ਨੂੰ ਸੋਝੀ ਬਖਸ਼ੇ, ਅਮੀਨ, ਅਤੇ ਜਿਉਂਦੇ ਵਸਦੇ ਰਹੋ। ਅਤੇ ਧੰਨਵਾਦ ਕਰਦੇ ਨੇ ਇਹ ਢਿੱਲੋਂ ਸਾਹਿਬ, ਤੁਹਾਡਾ ਦਿਆ ਜੀ ਨੇ ਮੈਸੇਜ ਭੇਜਿਆ ਤੁਹਾਡੇ ਲਈ।
0: ਬਿਲਕੁਲ ਧੰਨਵਾਦ ਜੀ ਇਹਨਾਂ ਦਾ। ਸਗੋਂ ਤੁਸੀਂ ਜੀ ਜੇ ਕੱਲ੍ਹ ਤੁਸੀਂ ਸੁਣਦੇ ਹੋ, ਤੁਸੀਂ ਬਸ ਇਹੀ ਕੰਮ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ 'ਚ ਕਰੋ, ਕਿਉਂਕਿ ਕੋਈ ਵੀ ਦੁਨੀਆ ਦਾ ਮੀਡੀਆ, ਕੋਈ ਦੁਨੀਆ ਦੀ ਸਰਕਾਰ, ਕੋਈ ਦੁਨੀਆ ਦਾ ਬੰਦਾ ਹਰੇਕ ਤੱਕ ਨਹੀਂ ਪਹੁੰਚ ਸਕਦਾ। ਸਾਨੂੰ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਹਾਨੂੰ ਉੱਥੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਲੋੜ ਹੈ, ਕਿਉਂਕਿ ਤੁਹਾਡਾ ਪਿੰਡ, ਤੁਹਾਡੀ ਗਲੀ, ਤੁਹਾਡਾ ਤਹਿਸੀਲ, ਬਲਾਕ, ਸ਼ਹਿਰ, ਉਹ ਤੁਸੀਂ ਉਹਨੂੰ ਸਭ ਤੋਂ ਵਧੀਆ ਜਾਣਦੇ ਹੋ। ਤੁਹਾਨੂੰ ਪਤਾ ਵੀ ਉੱਥੇ ਕਿਹੜੀ ਭਾਸ਼ਾ ਜਿਹੜੀ ਕੰਮ ਕਰੇਗੀ, ਕਿਹੜੇ ਬੰਦੇ ਨੂੰ ਕਿਹੜੀ ਦਲੀਲ ਅਪੀਲ ਕਰੇਗੀ। ਸੋ ਇਹ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਲਓ ਕਿ ਤੁਸੀਂ ਇਸ ਜਿਹੜੀ ਬਾਰੇ ਜਾਣਕਾਰੀ ਅਗਾਂਹ ਤੱਕ ਪਹੁੰਚਾਓ।
1: ਜੀ ਬਿਲਕੁਲ, ਅਤੇ ਧੰਨਵਾਦ ਤੁਹਾਡਾ ਵੀ ਸਮਾਂ ਦੇਣ ਦੇ ਲਈ। ਇਹ ਇੱਕ ਵਾਰੀ
0: ਬਹੁਤ ਬਹੁਤ ਧੰਨਵਾਦ ਬਾਈ ਜੀ,
1: ਬੜੀ ਸੋਹਣੀ, ਬੜੀ ਵਡਮੁੱਲੀ ਜਾਣਕਾਰੀ। ਸੋ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹਰ ਹਫ਼ਤੇ ਸਾਡੇ ਨਾਲ ਜੁੜਦੇ ਨੇ ਅਤੇ ਇਸੇ ਵਿਸ਼ੇ ਦੇ ਉੱਤੇ ਇੱਕ ਨਵਾਂ ਅੰਕ ਲੈ ਕੇ ਆਉਂਦੇ ਨੇ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਆਪਣੇ ਧਰਤੀ ਨੂੰ, ਵਾਤਾਵਰਣ ਨੂੰ ਪਿਆਰ ਕਰੋ, ਆਸ ਪਾਸ ਦੇ ਬਾਰੇ ਥੋੜ੍ਹੀ ਸੋਝੀ ਰੱਖੋ। ਕੁਦਰਤ ਦੇ ਪ੍ਰਤੀ ਬਣਦੇ ਸਾਡੇ ਜੋ ਸਰੋਕਾਰ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਸਾਨੂੰ ਜ਼ਰੂਰ ਕਰਨੀ ਬਣਦੀ ਹੈ, ਬਣਦੇ ਫਰਜ਼ ਸਾਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ। ਸੋ ਇਹ ਨੌਲੇਜ ਜੇਕਰ ਵਧੀਆ ਲੱਗਦੀ ਹੈ ਤਾਂ ਅੱਗੇ ਬਾਕੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਹੌਲੀ ਹੌਲੀ ਅਗਲੇ ਅੰਕਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਫਿਰ ਉੱਥੇ ਲੈ ਕੇ ਆਵਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ। ਅਸੀਂ ਤਾਂ ਏਡੇ ਵੱਡੇ ਵਰਤਾਰੇ ਦੇ ਵਿੱਚ ਸ਼ਾਇਦ ਕੁਛ ਕਰ ਹੀ ਨਹੀਂ ਪਾਵਾਂਗੇ, ਸਰਕਾਰਾਂ ਕਰਨ ਜਾਂ ਫਿਰ ਵੱਡੀਆਂ ਵੱਡੀਆਂ ਔਰਗਨਾਈਜੇਸ਼ਨਾਂ ਕਰਨ, ਪਰ ਨਹੀਂ, ਤੁਸੀਂ ਵੱਡਾ ਯੋਗਦਾਨ ਪਾ ਸਕਦੇ ਹੋ ਆਪਣੇ ਪੱਧਰ ਦੇ ਉੱਤੇ। ਕਿਵੇਂ? ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਜੁੜ ਕੇ ਰਹੋ, ਉਹਦੇ ਵਿੱਚ ਆਪਾਂ ਜ਼ਰੂਰ ਸਾਂਝਾ ਪਾਵਾਂਗੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: സ്വരാജ് സ്വരാജ് ലൈനു. ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ. ਸਮੇਂ ਦਰ ਸਮੇਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਕੁਛ ਪ੍ਰੋਫੈਸ਼ਨਲਸ ਦੇ ਨਾਲ ਗੱਲਬਾਤ ਤੁਹਾਡੀ ਕਰਾਈਏ. ਉਹ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਚਾਹੇ ਅਣਚਾਹੇ ਸਾਨੂੰ ਆਣ ਘੇਰਦੀਆਂ ਨੇ, ਅਤੇ ਉਸ ਸੰਬੰਧ ਦੇ ਵਿੱਚ ਜੇਕਰ ਆਪਾਂ ਪਹਿਲਾਂ ਨੌਲੇਜ ਰੱਖਦੇ ਹੋਈਏ ਅਤੇ ਸਾਨੂੰ ਇੰਨਾ ਭਾਰ ਨਹੀਂ ਮਹਿਸੂਸ ਹੁੰਦਾ, ਇੰਨੀ ਭੱਜ ਨੱਠ ਨਹੀਂ ਹੁੰਦੀ ਸਾਡੇ ਕੋਲ. ਹਲਕੀ ਫੁਲਕੀ ਜਿਹੜੀ ਮੁੱਢਲੀ ਜਾਣਕਾਰੀ ਜ਼ਰੂਰ ਹੁੰਦੀ ਆ. ਵੈਸੇ ਤਾਂ ਕਹਿੰਦੇ ਕਿ ਰੱਬ ਨਾ ਕਰੇ ਇੱਦਾਂ ਦੀਆਂ ਕਿਸੇ ਚੀਜ਼ਾਂ ਦੇ ਵਿੱਚ ਸਾਨੂੰ ਪਸਾਵੇ, ਕਿਉਂਕਿ ਅੱਜ ਆਪਾਂ ਗੱਲ ਕਰਨੀ ਆਪਾਂ ਅਦਾਲਤਾਂ ਬਾਰੇ, ਗੱਲ ਕਰਨੀ ਆਪਾਂ ਵਕੀਲਾਂ ਬਾਰੇ. ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਸਾਨੂੰ, ਤੁਸੀਂ ਆਪ ਨਾ ਚਾਹੋ ਪਰ ਕਿਸੇ ਦਾ ਤੁਹਾਨੂੰ ਉਸ ਮਸਲੇ ਦੇ ਵਿੱਚ ਧੂ ਲੈਣਾ ਜਾਂ ਫਿਰ ਇੱਦਾਂ ਦੀ ਕੋਈ ਵਿਪਤਾ ਪੈ ਜਾਣੀ. ਸੋ ਉਸ ਸੰਬੰਧ ਦੇ ਵਿੱਚ ਆਪਾਂ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਲੜੀਵਾਰ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰੀਏ, ਜਿਹਦੇ ਵਿੱਚ ਸਾਰੇ ਹੀ ਲਗਭਗ ਉਹ ਮਸਲੇ ਜਿਹੜੇ ਸਾਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਨੇ, ਉਸ ਸੰਬੰਧ ਵਿੱਚ ਸਾਡੀ ਚਰਚਾ ਚੱਲਦੀ ਰਹੂਗੀ. ਸੋ ਅੱਜ ਦੇ ਦਿਨ ਇਸ ਲੜੀ ਦੀ ਸ਼ੁਰੂਆਤ ਆਪਾਂ ਕਰਾਂਗੇ, ਬੇਸਿਕ ਸਿਸਟਮ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ, ਇੱਥੋਂ ਦਾ ਲੋਅ ਸਿਸਟਮ ਹੈ ਕੀ ਅਤੇ ਹੋਰ ਕੁਛ ਜ਼ਰੂਰੀ ਤੁਹਾਡੇ ਲਈ ਗੱਲਾਂ ਬਾਤਾਂ. ਸੋ ਅਗਲੀ ਗੱਲਬਾਤ ਜਿਹੜੀ ਆ ਉਹ ਧਿਆਨ ਦੇ ਨਾਲ ਸੁਣਿਓ. ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਟਾਈਮ ਬਾਂਸਲ ਲੋਇਰਸ ਤੋਂ ਸਾਡੇ ਨਾਲ ਅਜੇ ਬਾਂਸਲ ਜੀ ਪਹੁੰਚੇ ਨੇ. ਇਸ ਤੋਂ ਪਹਿਲਾਂ ਤੱਕ ਲੰਮਾ ਸਮਾਂ ਇਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ, ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦਿੰਦੇ ਰਹੇ, ਪਰ ਹੁਣ ਵਕਾਲਤ ਦੀ ਦੁਨੀਆ ਦੇ ਵਿੱਚ ਆ ਗਏ ਨੇ ਅਤੇ ਅੱਜ ਆਪਾਂ ਇਹਨਾਂ ਕੋਲੋਂ ਇਹ ਵਾਲੀ ਜਾਣਕਾਰੀ ਲਵਾਂਗੇ. ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਂਸਲ ਸਾਹਿਬ, ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ ਵੇੜੇ.
1: ਧੰਨਵਾਦ.
0: ਕੀ ਹਾਲ ਚਾਲ, ਠੀਕ ਠਾਕ?
1: ਬਹੁਤ ਵਧੀਆ.
0: ਕੋਈ ਫਰਕ ਲੱਗਦਾ ਮਤਲਬ ਇਮੀਗ੍ਰੇਸ਼ਨ ਤੋਂ ਬਾਅਦ ਜਦੋਂ ਆਪਾਂ ਲੋਇਰ ਬਣ ਕੇ, ਕੋਈ ਮਹਿਸੂਸ ਹੁੰਦਾ ਫਰਕ?
1: ਬਿਲਕੁਲ ਫਰਕ ਲੱਗਦਾ ਜੀ, ਇਮੀਗ੍ਰੇਸ਼ਨ ਤੋਂ ਬਾਅਦ ਲੋਇਰ ਬਣ ਕੇ ਲੱਗਦਾ ਵੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਹੰਬਲ, ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮ ਹੋ ਕੇ ਕੰਮ ਕਰਨਾ ਪੈਣਾ.
0: ਅੱਛਾ, ਵਾਕਈ ਵਕੀਲ ਮਤਲਬ ਇੰਨੇ ਪ੍ਰੋਫੈਸ਼ਨ ਨਰਮ ਚੱਲ ਜਾਂਦਾ ਵਾ?
1: ਦੇਖੋ ਬਾਕੀ ਤਾਂ ਥੋੜ੍ਹੀ ਚੋਇਸ ਆ ਜੀ, ਬਟ ਨਰਮ ਚੱਲਣਾ ਦ ਕਾਇੰਡ ਆਫ ਕਲਾਇੰਟਸ ਯੂ ਡੀਲ ਵਿਦ, ਕਿਉਂਕਿ ਜਿਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਨੇ. ਹੁਣ ਤੱਕ ਅਸੀਂ ਡੀਲ ਕਰਦੇ ਸੀਗੇ ਇਮੀਗ੍ਰੇਸ਼ਨ ਦੇ ਮਸਲੇ ਸੀਗੇ, ਚਲੋ ਇੱਕ ਵਿਨ ਵਿਨ ਸਿਚੁਏਸ਼ਨ ਹੁੰਦੀ ਸੀਗੀ, ਪਰ ਹੁਣ ਜਿਸ ਤਰ੍ਹਾਂ ਦੇ ਮਸਲੇ ਨਾਲ ਡੀਲ ਕਰਦਾ, ਜਿਸ ਤਰ੍ਹਾਂ ਦੇ ਕਲਾਇੰਟਾਂ ਨਾਲ ਤੁਸੀਂ ਡੀਲ ਕਰਦੇ ਹੋ ਅਤੇ ਜਿਸ ਤਰ੍ਹਾਂ ਦੀ ਸਿਚੁਏਸ਼ਨਾਂ 'ਚੋਂ ਲੰਘ ਰਹੇ ਨੇ, ਤਾਂ ਮੇਰੇ ਖਿਆਲ ਨਾਲ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਠਰਮੇ ਅਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਨਰਮੀ ਦੀ ਉਹ ਹੈ, ਕਿਉਂਕਿ ਲੋਅ ਦੇ ਵਿੱਚ ਕੁਛ ਵੀ ਬਲੈਕ ਐਂਡ ਵਾਈਟ ਨਹੀਂ ਹੁੰਦਾ. ਜਿਵੇਂ ਕਿ ਪਹਿਲਾਂ ਵੀ ਗੱਲ ਕਰ ਰਹੇ ਸੀ, ਜਿਵੇਂ ਤੁਹਾਡੇ ਕੁਛ ਕੁ ਸਵਾਲ ਸੀ, ਤਾਂ ਜਿਵੇਂ ਇਮੀਗ੍ਰੇਸ਼ਨ ਦੇ ਵਿੱਚ ਮੇਰੇ ਲਈ ਆਨਸਰ ਦੇਣੇ ਫਟਾਫਟ ਹੁੰਦੇ ਸੀ, ਹਾਂਜੀ ਇੱਦਾਂ ਕਰ ਲਓ ਤਾਂ ਇੱਦਾਂ ਹੋਜੂ, ਪਰ ਲੋਅ ਦੇ ਵਿੱਚ ਉਸ ਤਰ੍ਹਾਂ ਸਟੇਟ ਫਾਰਵਰਡ ਆਨਸਰ ਨਹੀਂ ਹੁੰਦੇ, ਉਹਦੇ ਵਿੱਚ ਕੋਈ ਫਾਈਨ ਲਾਈਨ ਨਹੀਂ ਹੁੰਦੀ ਵੀ ਹਾਂਜੀ ਇਹ ਲਾਈਨ 'ਤੇ ਇੱਧਰ ਆ ਤਾਂ ਜਿੱਤ ਗਏ ਉੱਧਰ ਆ ਤਾਂ ਹਾਰ ਗਏ. ਉਹਦੇ 'ਚ ਕਈ ਵਾਰ ਜਿਹੜੀ ਕਿ ਬਾਹਰੋਂ ਲੱਗਦਾ ਵੀ ਹਾਰੀ ਹੋਈ ਚੀਜ਼ ਆ, ਉਹ ਕਈ ਵਾਰ ਜਿੱਤ ਹੁੰਦੀ ਹੈ ਅਤੇ ਕਈ ਵਾਰ ਜਿਹੜੀ ਲੱਗਦੀ ਵੀ ਜਿੱਤ ਗਏ ਅਤੇ ਉਹ ਚੀਜ਼ ਹਾਰ ਹੁੰਦੀ ਹੈ.
0: ਸੋ ਇਹ ਹੌਲੀ ਹੌਲੀ ਉਹ ਚੀਜ਼ਾਂ ਤਜਰਬੇ ਨਾਲ, ਵੈਸੇ ਸਾਰੀ ਉਮਰ ਕਹਿੰਦੇ ਬੰਦਾ ਸਿੱਖਦਾ. ਅੱਛਾ, ਮੇਰੇ ਇਸ ਤੋਂ ਪਹਿਲਾਂ ਕਿ ਆਪਾਂ ਅਗਲੀ ਗੱਲਬਾਤ ਵੱਲ ਵਧੀਏ, ਮੇਰੇ ਖੁਦ ਦੀ ਇੱਕ ਜਗਿਆਸਾ ਵੀ ਇੱਥੋਂ ਦੇ ਸਿਸਟਮ ਨੂੰ ਸਮਝਿਆ ਜਾਵੇ ਕਿ, ਕਿਉਂਕਿ ਇੰਡੀਆ ਬਾਰੇ ਆਪਾਂ ਥੋੜ੍ਹਾ ਬਹੁਤਾ ਜਾਣਦੇ ਹਾਂ, ਹਾਲਾਂਕਿ ਉੱਥੋਂ ਬਾਰੇ ਵੀ ਨਹੀਂ ਸਾਰਾ ਜਾਣਦੇ ਹੋਵਾਂਗੇ, ਜਿਹਦਾ ਵਾਹ ਪੈ ਗਿਆ ਉਹ ਜਾਣਦਾ ਹੋਵੇਗਾ. ਅਤੇ ਇੱਥੇ ਵੀ ਜਦੋਂ ਵਾਹ ਵਾਸਤਾ, ਚਲੋ ਜਿਹੜਾ ਬੰਦਾ ਇੱਥੇ ਰਹਿੰਦਾ ਨਾ, ਹੁਣ ਮੈਨੂੰ ਵੀ ਲੰਮਾ ਸਮਾਂ ਹੋ ਗਿਆ ਅਤੇ ਗਾਏ ਬਗਾਏ ਥੋੜ੍ਹਾ ਬਹੁਤਾ ਵਾਹ ਵਾਸਤਾ ਜਿਹੜਾ ਉਹ ਪੈ ਹੀ ਜਾਂਦਾ, ਪਰ ਫਿਰ ਵੀ ਮੈਨੂੰ ਲੱਗਦਾ ਵੀ ਆਏ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ.
1: ਬਿਲਕੁਲ.
0: ਪਰ ਅੱਜ ਤੁਹਾਡੇ ਕੋਲੋਂ ਇਹ ਲਾਹਾ ਲੈਂਦੇ ਹਾਂ, ਥੋੜ੍ਹਾ ਜਿਹਾ ਬਰੀਕੀ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦੇ ਸਿਸਟਮ ਨੂੰ. ਸਭ ਤੋਂ ਪਹਿਲਾਂ ਤਾਂ ਜੇ ਆਪਾਂ ਵਕੀਲ ਹੀ ਵੇਖੀਏ ਤਾਂ ਵਕੀਲ ਕਿੰਨੀ ਕੁ ਕਿਸਮ ਦੇ ਨੇ? ਇੱਕ ਕਹਿ ਦਿੰਦੇ ਨੇ ਵੀ ਇਹ ਪ੍ਰਿੰਸੀਪਲ ਲੋਇਰ ਆ, ਤੇ ਕਈ ਕਹਿ ਦਿੰਦੇ ਨੇ ਵੀ ਇਹ ਲੋਇਰ ਆ. ਇੱਕ ਬਰਿਸਟਰ ਦਾ ਵੀ ਰੌਲਾ ਪੈਂਦਾ, ਕਹਿੰਦੇ ਫੀਸ ਜ਼ਿਆਦਾ ਲੈਂਦਾ ਵਾ ਤੇ ਕੋਰਟ 'ਚ ਇਹੋ ਹੀ ਜਾ ਸਕਦਾ.
1: ਹਾਂਜੀ ਹਾਂਜੀ.
0: ਕਿੰਨੀਆਂ ਕੁ ਕੈਟੇਗਰੀਆਂ ਨੇ ਤੇ ਕਿੱਦਾਂ ਕਿੱਦਾਂ?
1: ਹਾਂਜੀ ਬਿਲਕੁਲ. ਦੇਖੋ ਜਦੋਂ ਵੀ ਕੋਈ ਲੋਅ ਗ੍ਰੈਜੂਏਟ ਹੁੰਦਾ ਜੀ, ਜਦੋਂ ਉਹ 3 ਜਾਂ 4 ਸਾਲ ਦੀ ਪੜ੍ਹਾਈ ਪੂਰੀ ਕਰ ਲੈਂਦਾ, ਉਸ ਤੋਂ ਬਾਅਦ ਉਹ ਆਪਣਾ 6 ਮਹੀਨੇ ਦਾ ਜਾਂ ਸੁਪਰਵਾਈਜ਼ਡ ਪ੍ਰੈਕਟਿਸ ਸ਼ੁਰੂ ਕਰਦਾ, ਉਦੋਂ ਹੁੰਦਾ ਜੂਨੀਅਰ ਲੋਇਰ ਸੁਪਰਵਾਈਜ਼ਡ.
0: ਓਕੇ.
1: ਤਾਂ ਉਹਨੇ ਇੱਕ ਜਿਵੇਂ ਵਕੀਲ ਬਣਨ ਤੋਂ ਬਾਅਦ ਤੁਸੀਂ ਸਿੱਧਮ ਸਿੱਧਾ ਆਪਣਾ ਕੰਮ ਨਹੀਂ ਕਰ ਸਕਦੇ, ਉਹਦੇ ਲਈ ਤੁਹਾਨੂੰ ਕਿਸੇ ਦੇ ਅੰਡਰ 2 ਸਾਲ ਤੱਕ ਕੰਮ ਕਰਨਾ ਪਊਗਾ, ਉਹ ਸੁਪਰਵਾਈਜ਼ਡ ਪ੍ਰੈਕਟਿਸ ਕਹਿੰਦੇ ਨੇ. ਤਾਂ ਉਹਦਾ ਕੰਮ, ਜਿਹੜਾ ਕੰਮ ਵੀ ਉਹ ਕਰੂਗਾ, ਉਸ ਕੰਮ ਦੇ ਲਈ ਜਿਹੜੀ ਵੀ ਗਲਤੀ ਹੋਊਗੀ, ਉਹਦੇ ਲਈ ਉਹਦਾ ਪ੍ਰਿੰਸੀਪਲ ਲੋਇਰ, ਜਿਹੜਾ ਉਹਦਾ ਸੁਪਰਵਾਈਜ਼ਰ ਆ, ਉਹ ਜ਼ਿੰਮੇਵਾਰ ਹੁੰਦਾ,
0: ਜਿਹਦੇ ਅੰਡਰ ਉਹ ਸਿੱਖ ਰਿਹਾ,
1: ਜਿਹਦੇ ਅੰਡਰ ਉਹ ਸਿੱਖ ਰਿਹਾ, ਜਿਹਨੇ ਉਹਨੂੰ ਆਪਣਾ ਨਾਂ ਦਿੱਤਾ ਵਰਤਣ ਦੇ ਲਈ. ਤੁਸੀਂ ਆਪਣਾ ਨਾਂ ਨਹੀਂ ਨਾ ਯੂਜ਼ ਕਰ ਸਕਦੇ, ਤੁਹਾਨੂੰ ਕਿਸੇ ਫਰਮ ਦਾ ਨਾਂ ਲੈਣਾ ਪੈਣਾ, ਕਿ ਜਿਵੇਂ ਮੈਂ ਬੰਸਲ ਲੋਇਰ ਦੇ ਕੋਲ ਸੁਪਰਵਾਈਜ਼ਰ ਕਰ ਰਿਹਾ, ਸੁਪਰਵੀਜ਼ਨ ਕਰ ਰਿਹਾ ਆਪਣੀ
0: ਜੀ।
1: ਉਸ ਤੋਂ ਬਾਅਦ ਤੁਸੀਂ ਜਦੋਂ ਹੋ ਜਾਂਦਾ ਫਿਰ ਤੁਸੀਂ ਬਣਦੇ ਹੋ ਅਨਰਿਸਟ੍ਰਿਕਟਡ ਲੋਇਰ।
0: ਓਕੇ,
1: ਤਾਂ ਠੀਕ ਹੈ, ਤੁਹਾਡੇ ਉੱਪਰ ਕੋਈ ਕੰਡੀਸ਼ਨ ਨਹੀਂ, ਬਟ ਫਿਰ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ।
0: ਸੋ ਪਰ ਤੁਸੀਂ ਲੋਇਰ ਬਣ ਗਏ ਹੋ,
1: ਤੁਸੀਂ ਲੋਇਰ ਬਣ
0: ਕਹਿ ਸਕਦੇ ਹੋ ਮੈਂ ਵਕੀਲ ਹਾਂ। ਓਕੇ,
1: ਬੇ ਜੇ ਇੱਕ ਤਾਂ ਥੋੜ੍ਹੀ ਤਜਰਬਾ ਵੱਧ ਗਿਆ, ਥੋੜ੍ਹੀ ਥੋੜ੍ਹੀ ਤਨਖਾਹ ਵੱਧ ਗਈ
0: ਜੀ,
1: ਪਰ ਹਜੇ ਵੀ ਤੁਸੀਂ ਆਪਣੀ ਫਰਮ ਨਹੀਂ ਖੋਲ ਸਕਦੇ, ਅਤੇ ਹਜੇ ਵੀ ਕਿਸੇ ਫਰਮ ਦੇ ਨਾਲ ਹੀ ਜਾਂ ਕਿਸੇ ਕੰਪਨੀ ਦੇ ਅੰਡਰ ਤੁਸੀਂ ਇਨ ਹਾਊਸ ਸੋਲਿਸਟਰ ਕੰਮ ਕਰ ਸਕਦੇ ਹੋ।
0: ਸੋ ਬਾਹਰੋਂ ਤੁਸੀਂ ਕੇਸ ਲੈ ਸਕਦੇ ਹੋ, ਪਰ ਉਹ ਤੁਹਾਨੂੰ ਉੱਥੇ ਫਰਮ ਦੇ ਅੰਡਰ ਜਾ ਕੇ ਲੜਨਾ ਪਊਗਾ।
1: ਤੁਸੀਂ ਲੈ ਨਹੀਂ ਸਕਦੇ ਨਾ, ਫਰਮ ਹੀ ਲੈ ਸਕਦੇ ਕੇਸ।
0: ਅੱਛਾ, ਫਰਮ ਸਿੱਧਾ।
1: ਤੁਸੀਂ ਕੇਸ ਲੈ ਲਏ ਫਿਰ ਤਾਂ ਤੁਸੀਂ ਹੋਗੇ, ਤੁਸੀਂ ਜਾਂ ਤਾਂ ਇਨ ਹਾਊਸ ਕੰਮ ਕਰ ਸਕਦੇ ਹੋ, ਜਿਵੇਂ ਰੇਡੀਓ ਹਾਂਜੀ ਇਨ ਪਰਸਨ ਆਪਣਾ ਸੋਲਿਸਟਰ ਹਾਇਰ ਕਰੇ, ਉਹ ਫਰਮ ਦੇ ਸਾਰੇ ਕੰਮ ਕਰ ਰਿਹਾ, ਉਹ ਅਨਰਿਸਟ੍ਰਿਕਟਡ ਲੋਇਰ ਕਰ ਸਕਦਾ।
0: ਓਕੇ,
1: ਠੀਕ ਹੈ ਜੀ। ਜਾਂ ਤੁਸੀਂ ਕਿਸੇ ਫਰਮ ਦੇ ਲਈ ਕੰਮ ਕਰ ਸਕਦੇ ਹੋ, ਜਬਾਂਸੋ ਲੋਇਰ ਦੇ ਲਈ ਅਨਰਿਸਟ੍ਰਿਕਟਡ ਤੁਸੀਂ ਲੋਇਰ ਐਜ਼ ਆ ਲੋਇਰ ਕੰਮ ਕਰ ਰਹੇ
0: ਜੀ,
1: ਉਹਦੇ ਲਈ ਵੀ ਫਰਮ ਹੀ ਜ਼ਿੰਮੇਵਾਰ ਹੁੰਦੀ ਹੈ। ਬਟ ਉਹਦੇ 'ਚ ਇਹ ਹੁੰਦਾ ਵੀ ਜੇ ਤੁਸੀਂ ਕੋਈ ਕੰਪਲਾਇੰਸ ਦਾ ਇਸ਼ੂ ਆ ਤਾਂ ਤੁਸੀਂ ਪਰਸਨਲੀ ਵੀ ਲਾਇਬਲ ਬਣ ਸਕਦੇ ਹੋ, ਪਰ ਜੇ ਕੋਈ ਵੈਸੇ ਲਾਇਬਿਲਟੀ ਤੁਸੀਂ ਕੋਈ ਕੋਈ ਪੰਗਾ ਪਾਤਾ ਕਿਸੇ ਕਲਾਇੰਟ ਦਾ ਕੋਈ ਨੁਕਸਾਨ ਕਰਤਾ, ਤਾਂ ਫਿਰ ਫਰਮ ਹੀ ਜ਼ਿੰਮੇਵਾਰ ਹੁੰਦੀ ਹੈ
0: ਜੀ।
1: ਉਸ ਤੋਂ ਬਾਅਦ ਤੁਸੀਂ ਜਦੋਂ ਐਕਸਪੀਰੀਅੰਸ ਲੈ ਲੈਣ, ਉਸ ਤੋਂ ਬਾਅਦ ਤੁਸੀਂ ਕੋਰਸ ਕਰਦੇ ਹੋ ਇੱਕ, ਉਦੋਂ ਬਾਅਦ ਤੁਸੀਂ ਬਣਦੇ ਹੋ ਪ੍ਰਿੰਸੀਪਲ ਲੋਇਰ।
0: ਓਕੇ,
1: ਪ੍ਰਿੰਸੀਪਲ ਲੋਇਰ ਦਾ ਮਤਲਬ ਆ ਹੁਣ ਤੁਸੀਂ ਬਿਲਕੁਲ ਇੰਡੀਪੈਂਡੈਂਟ ਵਕੀਲ ਹੋ, ਤੁਸੀਂ ਆਪਣੀ ਫਰਮ ਖੋਲ ਸਕਦੇ ਹੋ, ਤੁਸੀਂ ਆਪਣੇ ਨਾਂ 'ਤੇ ਕੰਮ ਕਰ ਸਕਦੇ ਹੋ, ਇੰਡੀਪੈਂਡੈਂਟ ਕੇਸ ਕਰ ਸਕਦੇ ਹੋ, ਕੁਝ ਵੀ ਕਰ ਸਕਦੇ ਹੋ।
0: ਓਕੇ, ਸੋ ਇੱਥੇ ਜਦੋਂ ਕੋਈ ਮੰਨ ਲਓ ਜਾਵੇ ਜਾਂ ਕੋਈ ਤੁਹਾਨੂੰ ਕਵੇ ਕਿ ਮੈਂ ਪ੍ਰਿੰਸੀਪਲ ਲੋਇਰ ਹਾਂ, ਇਹਦਾ ਮਤਲਬ ਕਿ ਤੁਸੀਂ ਰਾਈਟ ਥਾਂ 'ਤੇ ਗਏ ਹੋ। ਇਸ ਤੋਂ ਥੱਲੇ ਥੱਲੇ ਜੇ ਆ ਤਾਂ ਫਿਰ ਉਹ ਤੁਹਾਡੇ ਨਾਲ ਡੀਲ ਕੋਈ ਸੀਨੀਅਰ ਕਰੇ ਤਾਂ ਹੀ ਬੈਟਰ ਹੈ।
1: ਡਿਪੈਂਡ ਕਰਦਾ, ਕੇਸ ਟੂ ਕੇਸ ਹੁੰਦਾ, ਜਿਵੇਂ ਆਪਣੇ ਕੋਲ ਵਕੀਲ ਕੰਮ ਕਰਦੇ ਨੇ। ਪ੍ਰਿੰਸੀਪਲ ਲੋਇਰ ਹਰ ਇੱਕ ਕੇਸ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਨਹੀਂ ਹੁੰਦਾ, ਕਿਉਂਕਿ ਸਪੋਜ਼ ਕਰੋ ਜਿਵੇਂ ਹੁਣ ਪ੍ਰਿੰਸੀਪਲ ਲੋਇਰ ਤੁਹਾਡੇ ਕੋਲ ਚਾਰ ਲੋਇਰ ਕੰਮ ਕਰ ਰਹੇ ਨੇ, ਸਪੈਸ਼ਲਿਸਟ ਲੋਇਰ ਕੰਮ ਕਰ ਰਹੇ ਨੇ, ਤਾਂ ਉਹਨੇ ਚਾਰਾਂ ਦਾ ਕੰਮ ਦੇਖਣਾ।
0: ਓਕੇ,
1: ਤਾਂ ਉਹਦੇ ਵਿੱਚ ਕੀ ਹੁੰਦਾ, ਪ੍ਰਿੰਸੀਪਲ ਲੋਇਰ ਤਾਂ ਫਰਮ ਦਾ ਹੋਊਗਾ ਹੀ ਹੋਊਗਾ, ਪਰ ਜੇ ਫਰਮ ਦੇ ਵਿੱਚ ਮਲਟੀਪਲ ਲੋਇਰ ਨੇ ਉਹਦੇ ਵਿੱਚ ਤੁਹਾਨੂੰ ਕੀ ਫਾਇਦਾ ਹੋਊਗਾ, ਜੇ ਤੁਸੀਂ ਜੂਨੀਅਰ ਲੋਇਰ ਤੋਂ ਵੀ ਜੇ ਲੋਇਰ ਤੋਂ ਵੀ ਕੰਮ ਕਰਵਾ ਰਹੇ ਹੋ ਤਾਂ ਉਹਦਾ ਕੰਮ ਪ੍ਰਿੰਸੀਪਲ ਲੋਇਰ ਨੇ ਸੁਪਰਵਾਈਜ਼ ਕਰਨਾ ਹੀ ਕਰਨਾ। ਤਾਂ ਪ੍ਰਿੰਸੀਪਲ ਲੋਇਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਜੇ ਮੈਟਰ ਕੰਪਲੀਕੇਟਡ ਹੋਊਗਾ ਤਾਂ ਪ੍ਰਿੰਸੀਪਲ ਲੋਇਰ ਆਟੋਮੈਟਿਕਲੀ ਜਿਵੇਂ ਫਿਰ ਆਪਣੇ ਆਪ ਹੀ ਡਾਇਰੈਕਟਰ ਜ਼ਿਆਦਾ ਇਨਵੋਲਵ ਰਹੂਗਾ, ਜੇ ਸਿੰਪਲ ਹੋਊਗਾ ਤਾਂ ਓਵਰਵਿਊ ਦੇ ਵਿੱਚ ਰੱਖੂਗਾ। ਤਾਂ ਪ੍ਰਿੰਸੀਪਲ ਲੋਇਰ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ।
0: ਠੀਕ ਹੈ,
1: ਜੇ ਤੁਸੀਂ ਕਿਸੇ ਲੋਅ ਫਰਮ ਕੋਲ ਗਏ ਹੋ ਜਿਹ 'ਚ ਮਲਟੀਪਲ ਲੋਇਰ ਨੇ, ਉਹਦਾ ਤੁਹਾਨੂੰ ਬੈਨੀਫਿਟ ਇਹ ਹੈ, ਯੂ ਵਿਲ ਗੈਟ ਸੈਕਿੰਡ ਪੇਅਰ ਆਫ ਆਈਜ਼, ਤਾਂ ਤੁਹਾਡੇ ਕੋਲ ਤੁਹਾਡੀ ਫਾਈਲ ਦੇ ਉੱਤੇ ਪ੍ਰਿੰਸੀਪਲ ਲੋਇਰ ਨਿਗਾਹ ਥਾਂ ਹੀ ਕੱਢੂਗਾ ਹੀ ਕੱਢੂਗਾ।
0: ਓਕੇ, ਅਤੇ ਇਸ ਤੋਂ ਅੱਗੇ,
1: ਇਸ ਤੋਂ ਬਾਅਦ ਲੋਇਰ ਦੀ ਤਾਂ ਤਕਰੀਬਨ ਇਸ ਤੋਂ ਬਾਅਦ ਇੱਕ ਪੈਰਲੀ ਆਪਾਂ ਕਹਿ ਸਕਦੇ ਹਾਂ ਐਕਰੀਏਟਡ ਸਪੈਸ਼ਲਿਸਟ ਲੋਇਰ ਹੁੰਦੇ ਨੇ।
0: ਓਕੇ,
1: ਜਿਵੇਂ ਐਕਰੀਏਟਡ ਫੈਮਿਲੀ ਲੋਇਰ, ਐਕਰੀਏਟਡ ਇਮੀਗ੍ਰੇਸ਼ਨ ਲੋਇਰ, ਅਤੇ ਉਹ ਡਿਪੈਂਡ ਕਰਦਾ ਤੁਹਾਡੇ ਕੇਸ ਟੂ ਕੇਸ ਦੇ ਉੱਤੇ ਕਿ ਵੀ ਤੁਸੀਂ ਕਿਸ ਤਰ੍ਹਾਂ ਵੀ ਸਪੈਸ਼ਲੀ ਲੋਇਰ ਕੋਲ ਜਾਣਾ ਚਾਹੁੰਦੇ ਹੋ, ਨਹੀਂ ਜਾਣਾ ਚਾਹੁੰਦੇ, ਪਰ ਉਹ ਇੱਕ ਸਪੈਸ਼ਲਿਸਟ ਕੁਆਲੀਫਿਕੇਸ਼ਨ ਹੈ ਜਿਹੜੀ ਕਈ ਲੈਣਾ ਚਾਹੁੰਦੇ ਨੇ, ਕਈ ਨਹੀਂ ਲੈਣਾ ਚਾਹੁੰਦੇ।
0: ਸੋ ਜਿਹੜਾ ਪ੍ਰਿੰਸੀਪਲ ਲੋਇਰ ਆ ਉਹੀ ਅੱਗੇ ਸਪੈਸ਼ਲਾਈਜੇਸ਼ਨ ਫਿਰ ਅੱਗੇ
1: ਨਹੀਂ, ਨੋਰਮਲ ਲੋਇਰ ਵੀ ਸਪੈਸ਼ਲਾਈਜ਼ ਹੋ ਸਕਦਾ,
0: ਨੋਰਮਲ
1: ਲੋਇਰ ਵੀ ਸਪੈਸ਼ਲਾਈਜ਼ ਹੋ ਸਕਦਾ।
0: ਸੋ ਇਹਦੇ ਵਿੱਚ ਫਿਰ ਫਰਦਰ ਤੁਸੀਂ ਉਸ ਤਰ੍ਹਾਂ ਦੇ ਕੇਸ ਲੜਦੇ ਹੋ ਫਿਰ ਉਹਦੇ 'ਚ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ ਜਾਂ ਫਿਰ ਉਹਦੀ ਫਰਦਰ ਅਲੱਗ ਤੋਂ ਪੜ੍ਹਾਈ ਹੁੰਦੀ ਉਸ ਵਿੰਗ ਦੀ?
1: ਹਾਂਜੀ, ਗੁੱਡ। ਲੋਅ ਦੇ ਵਿੱਚ ਹਮੇਸ਼ਾ ਸਾਡੇ ਕਿਹਾ ਜਾਂਦਾ ਜੀ, ਇਹ ਨਹੀਂ ਹੁੰਦਾ ਵੀ ਤੁਸੀਂ ਕਿਹੜਾ ਲੋਅ ਕਰਦੇ ਹੋ, ਇਹ ਹੁੰਦਾ ਵੀ ਕਿਹੜਾ ਲੋਅ ਤੁਹਾਡੇ ਕੋਲ ਆਉਂਦਾ, ਉਸ ਹਿਸਾਬ ਨਾਲ ਤੁਹਾਡੀ ਸਪੈਸ਼ਲਾਈਜੇਸ਼ਨ ਬਣਦੀ ਰਹਿੰਦੀ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਣੀ ਬੁਟੀਕ ਫਰਮ ਆ ਜਿਹ 'ਚ ਆਪਾਂ ਇਮੀਗ੍ਰੇਸ਼ਨ ਦੇ ਮਸਲੇ ਵੀ ਕਰਦੇ ਹਾਂ, ਕ੍ਰਿਮੀਨਲ ਕੇਸ ਵੀ ਕਰਦੇ ਹਾਂ, ਫੈਮਿਲੀ ਲੋਅ ਵੀ ਕਰਦੇ ਹਾਂ, ਸਿਵਲ ਵੀ ਕਰਦੇ ਹਾਂ, ਤਾਂ ਉਹਦੇ ਨਾਲ ਇੱਕ ਬੰਦੇ ਕੋਲ ਸਾਰੀਆਂ ਮੁਹਾਰਤਾਂ ਹੋਣੀਆਂ, ਸਪੈਸ਼ਲਾਈਜੇਸ਼ਨ ਹੋਣੀ ਬੜੀ ਔਖੀ ਹੈ, ਤਾਂ ਉਸੇ ਲਈ ਤਾਂ ਬੰਸਲ ਲੋਇਰ ਡਿਫਰੈਂਟ ਲੋਇਰਸ ਨੂੰ ਇੰਗੇਜ ਕਰਦੀ ਆ। ਤਾਂ ਸਾਡੇ ਕੋਲ ਇਨ ਹਾਊਸ ਸਿਵਲ ਸਪੈਸ਼ਲਿਸਟ ਵੀ ਹੈਗਾ ਜਿਹੜਾ ਸਿਵਲ ਦੇ ਮੈਟਰ ਕਰਦਾ, ਇਮੀਗ੍ਰੇਸ਼ਨ ਦੇ ਜਿਹੜੇ ਫੈਡਰਲ ਕੋਰਟ ਦੇ ਮੈਟਰ ਨੇ ਉਹ ਮੈਂ ਕਰਦਾ, ਉਸ ਤੋਂ ਬਾਅਦ ਫੈਮਿਲੀ ਲੋਇਰ ਲਈ ਸਾਡੇ ਕੋਲ ਇੱਕ ਹੋਰ ਕੁੜੀ ਹੈ ਜਿਹੜੀ ਸਿਰਫ ਫੈਮਿਲੀ ਲੋਅ ਦੇ ਮੈਟਰ ਕਰਦੇ, ਜਿਹ 'ਚ ਉਹਦੀ ਪੂਰੀ ਸਪੈਸ਼ਲਾਈਜੇਸ਼ਨ ਆ। ਇਸ ਤੋਂ ਇਲਾਵਾ ਸਾਡੇ ਕੋਲ ਪੇਰੋਲ ਦੇ ਉੱਤੇ ਦੋ ਤਿੰਨ ਹੋਰ ਸਪੈਸ਼ਲ ਲੋਅਰ ਨੇ ਜਿਹਦੇ ਕੇਸ ਜਿਵੇਂ ਘੱਟ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਕੰਟਰੈਕਟ ਬੇਸ ਦੇ ਉੱਤੇ ਹਾਇਰ ਕਰਦੇ ਹਾਂ।
0: ਓਕੇ, ਸੋ
1: ਇੱਕ ਬੰਦੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ
0: ਜੀ,
1: ਔਖੀ ਚੀਜ਼ ਹੈ।
0: ਸੋ ਜਿੱਦਾਂ ਦੀ ਮਤਲਬ ਕੇਸ ਦੀ ਰਿਕੁਆਇਰਮੈਂਟ ਆ, ਜਿੱਦਾਂ ਦਾ ਕੇਸ ਆ, ਉਦਾਂ ਦੇ ਬੰਦੇ ਜਿਹਦੀ ਸਪੈਸ਼ਲਿਟੀ ਆ ਉਹਦੇ ਕੋਲ
1: ਉਹ ਚਲੇ ਜਾਂਦਾ। ਕੀ ਹੋ ਜਾਂਦਾ ਹੈ, ਸਪੋਜ਼ ਕਰੋ ਜਿਵੇਂ ਮੈਂ ਪ੍ਰਿੰਸੀਪਲ ਲੋਇਰ ਹਾਂ ਜੀ, ਜਦੋਂ ਸਾਡੇ ਕੋਲ ਕੋਈ ਫੈਮਿਲੀ ਲੋਅ ਦਾ ਸਪੈਸ਼ਲਿਸਟ ਕੇਸ ਆਇਆ ਤਾਂ ਮੇਰਾ ਲੋਇਰ ਉਹਨੂੰ ਡੀਲ ਕਰ ਰਿਹਾ, ਉਸ ਤੋਂ ਬਾਅਦ ਮੈਂ ਉਹਦੀ ਐਡਵਾਈਸ ਚੈੱਕ ਕਰਨੀ ਆ, ਮੈਂ ਉਹਦੀ ਫਾਈਲ ਚੈੱਕ ਕਰਨੀ ਆ, ਅਤੇ ਮੈਂ ਉਹਦੀ ਇਨਫੋਰਮੇਸ਼ਨ ਚੈੱਕ ਕਰਨੀ ਵੀ ਸਾਰਾ ਕੁਛ ਸਹੀ ਚੱਲ ਰਿਹਾ। ਤਾਂ ਕਲਾਇੰਟ ਦੇ ਨੂੰ ਕੀ ਹੈ, ਉਹਨੂੰ ਪਤਾ ਵੀ ਲੱਗ ਰਿਹਾ, ਪਰ ਉਹਦੀ ਫਾਈਲ ਨੂੰ ਦੋ ਸੀਨੀਅਰ ਬੰਦੇ ਦੇਖ ਰਹੇ ਨੇ ਇਸ ਤਰ੍ਹਾਂ।
0: ਓਕੇ, ਸੋ ਅਤੇ ਇਸ ਤੋਂ ਅੱਗੇ ਫਿਰ ਬੈਰਿਸਟਰ, ਇਸ ਤੋਂ ਅਗਲੇ ਸਟੈਪ ਹੈ
1: ਬੈਰਿਸਟਰ, ਮੈਂ ਅੱਗੇ ਵੀ ਕਹਿ ਸਕਦਾ ਜਾਂ ਪੈਰਲ ਜਿਹੜੇ ਕਿ ਹਾਈਲੀ ਸਪੈਸ਼ਲਾਈਜ਼ ਹੁੰਦੇ ਨੇ ਆਪਣੀ ਫੀਲਡ ਦੇ ਵਿੱਚ, ਪਾਰਟੀਕੂਲਰ ਲਾਅ ਦੇ ਵਿੱਚ।
0: ਓਕੇ, ਸੋ ਉਹਨਾਂ ਦੇ ਵਿੱਚ ਵੀ ਅੱਗੇ ਜਿਹੜੀ ਆ ਉਹ ਕੈਟਾਗਰੀਜ਼ ਆ ਜਾਂਦੀਆਂ
1: ਵੀ ਬਿਲਕੁਲ
0: ਫੈਮਿਲੀ ਲਾਅ ਦੇ ਵਿੱਚ ਬ੍ਰਿਸਟਰ ਆ ਜਾਂ
1: ਬਿਲਕੁਲ ਬਿਲਕੁਲ
0: ਕ੍ਰਿਮੀਨਲ ਚ ਆ।
1: ਜਿੰਨੇ ਕੁ ਬੈਰਿਸਟਰਸ ਹੁੰਦੇ ਨੇ ਉਹ ਇੱਕ ਬੈਰਿਸਟਰ ਤਿੰਨ ਚਾਰ ਚੀਜ਼ਾਂ ਦੇ ਵਿੱਚ ਆਪਣਿਆਂ ਨੂੰ ਕਰਦਾ, ਐਡਮਿਨਿਸਟ੍ਰੇਟਿਵ ਲਾਅ ਦੇ ਵਿੱਚ ਹੋ ਗਿਆ, ਕਾਰਪੋਰੇਸ਼ਨ ਲਾਅ ਦੇ ਵਿੱਚ ਹੋ ਗਿਆ, ਜਾਂ ਕੋਈ ਫੈਮਿਲੀ ਲਾਅ ਦੇ ਵਿੱਚ ਹੋ ਗਿਆ, ਨਾਲ ਹੀ ਕ੍ਰਿਮੀਨਲ ਲਾਅ ਦੇ ਵਿੱਚ ਹੋ ਗਿਆ, ਕੋਈ ਫੈਮਿਲੀ ਵਾਇਲੈਂਸ ਦੇ ਵਿੱਚ ਚੱਲ ਰਿਹਾ ਤੇ ਨਾਲ ਉਹ ਕੁਛ ਸਿਵਲ ਦਾ ਵੀ ਥੋੜ੍ਹਾ ਬਹੁਤ ਕਰ ਲੈਂਦਾ, ਜਾਂ ਕਿ ਮੀਡੀਏਟਰਸ ਵੀ ਹੁੰਦੇ ਨੇ, ਬੈਰਿਸਟਰ ਦੇ ਮੀਡੀਏਟਰ ਤਕਰੀਬਨ ਇੰਟਰਚੇਂਜਬਲੀ ਯੂਜ਼ ਹੁੰਦੇ ਨੇ
0: ਜੀ।
1: ਅਤੇ ਪਰ ਜਿਵੇਂ ਹੁਣ ਤੁਸੀਂ ਜੇ ਆਪਾਂ ਲੈਵਲ ਦੀ ਗੱਲ ਕਰੀਏ, ਬੈਰਿਸਟਰਸ ਹੁੰਦੇ ਨੇ ਜੂਨੀਅਰ ਬੈਰਿਸਟਰਸ, ਲੋਅ ਕਲਰਕ, ਲੋਅ ਕਲਰਕ ਤੋਂ ਬੰਦਾ ਸ਼ੁਰੂ ਕਰਦਾ, ਬੈਰਿਸਟਰ ਕੋਲ ਬੰਦਾ ਪਹਿਲਾਂ ਇੰਟਰਨਸ਼ਿਪ ਕਰਦਾ
0: ਜੀ,
1: ਉਦੋਂ ਬਾਅਦ ਫਿਰ ਉਹ ਜੂਨੀਅਰ ਬੈਰਿਸਟਰ ਬਣ ਜਾਂਦਾ ਜੀ, ਉਸ ਤੋਂ ਬਾਅਦ ਉਹ ਬੈਰਿਸਟਰ ਬਣ ਜਾਂਦਾ, ਉਦੋਂ ਬਾਅਦ ਸੀਨੀਅਰ ਬੈਰਿਸਟਰ, ਅਤੇ ਸਭ ਤੋਂ ਟੋਪ ਦੇ ਇਹਨਾਂ 'ਚ ਹੁੰਦਾ ਕਿੰਗਸ ਕਾਊਂਸਲ।
0: ਓਕੇ,
1: ਅਤੇ ਕਿੰਗਸ ਕਾਊਂਸਲ ਆਪਾਂ ਗੱਲ ਕਰਦੇ ਤਕਰੀਬਨ ਚਾਰਜ ਕਰ ਸਕਦੇ ਨੇ ਤਕਰੀਬਨ $15,000 ਦਿੰਦਾ
0: ਇੱਕ ਦਿਨ ਦਾ, ਅਤੇ
1: $10,000 ਤੋਂ ਸ਼ੁਰੂ ਕਰਦੇ ਨੇ ਕਿੰਗਸ ਕਾਊਂਸਲ, ਮਤਲਬ ਕਿ 50,000 ਵਾਲੇ ਵੀ ਬੰਦੇ ਹੈਗੇ ਨੇ ਇੱਕ ਦਿਨ ਦਾ $50,000 ਚਾਰਜ ਕਰਦੇ ਨੇ ਕਿੰਗਸ ਕਾਊਂਸਲ।
0: ਓਕੇ,
1: ਹਾਂਜੀ,
0: ਉਹ ਇੱਕੋ ਦਿਨ 'ਚ ਹੀ ਕਰ ਦਿੰਦੇ ਕੰਮ?
1: ਨਹੀਂ, ਉਹ ਟਾਈਮ ਜਸਟ ਮਤਲਬ ਕਿ ਬੈਰਿਸਟਰ ਸ਼ੁਰੂ ਹੋ ਜਾਂਦੇ 3300 ਤੋਂ, ਉਹਨਾਂ ਦਾ ਕੰਮ ਕੀ ਹੁੰਦਾ, ਜਦੋਂ ਆਪਾਂ ਐਡੇ ਸੀਨੀਅਰ ਬੰਦੇ ਨੂੰ ਹਾਇਰ ਕਰਦੇ ਹਾਂ ਤਾਂ ਤੁਹਾਨੂੰ ਨਾਲ ਇੱਕ ਜੂਨੀਅਰ ਬੈਰਿਸਟਰ ਰੱਖਣਾ ਪੈਂਦਾ। ਜਿਹੜੇ ਐਡੇ ਲੈਵਲ ਦੇ ਬੰਦੇ ਹੁੰਦੇ ਨੇ, ਤੁਸੀਂ ਸਿੱਧਾ ਕੰਮ, ਪਹਿਲੀ ਗੱਲ ਤਾਂ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ, ਕਲਾਇੰਟ ਸਿੱਧਾ ਬੈਰਿਸਟਰ ਕੋਲ ਨਹੀਂ ਜਾ ਸਕਦਾ, ਬੈਰਿਸਟਰ ਕਦੇ ਵੀ ਕਲਾਇੰਟ ਨੂੰ ਡਾਇਰੈਕਟ ਅੰਗੇਜ ਨਹੀਂ ਕਰੂਗਾ, ਤੁਸੀਂ ਸੋਲਿਸਟਰ ਕੋਲ ਜਾਓਗੇ, ਤੁਹਾਡਾ ਕੰਮ ਸੋਲਿਸਟਰ ਵਾਲਾ ਹੀ ਹੈ, ਸੋਲਿਸਟਰ ਕੋਲ ਜਾਓਗੇ ਤਾਂ ਸੋਲਿਸਟਰ ਦੀ ਸਾਡੀ ਐਡਵਾਈਸ ਆ ਵੀ ਹਾਂਜੀ ਇਹਨੂੰ ਅੱਗੇ ਆਪਾਂ ਬੈਰਿਸਟਰ ਕੋਲ ਲੈ ਕੇ ਜਾਈਏ, ਵੀ ਇਹ ਚੀਜ਼ ਸਪੈਸ਼ਲਾਈਜ਼ ਆ ਤੇ ਇਹਨੂੰ ਇਹਦੇ ਲਈ ਆਪਾਂ ਅੱਗੇ ਫਰਦਰ ਐਡਵਾਈਸ ਲਈਏ।
0: ਅੱਛਾ, ਇੱਥੇ ਇੱਕ ਸ਼ਬਦ ਹੋਰ ਆ ਗਿਆ ਇੰਡੀਆ 'ਚ, ਆਪਾਂ ਬੜਾ ਸੁਣਦੇ ਹਾਂ, ਇੱਥੇ ਮੈਂ ਘੱਟ ਸੁਣਿਆ ਸੋਲਿਸਟਰ, ਤੁਸੀਂ ਸ਼ਬਦ ਯੂਜ਼ ਕੀਤਾ, ਇਹ ਕੌਣ ਆ ਫਿਰ, ਇਹ ਪ੍ਰਿੰਸੀਪਲ ਲੋਇਰ ਆ ਜਾਂ ਜੂਨੀਅਰ ਲੋਇਰ ਆ, ਕੌਣ ਆ ਇਹ?
1: ਸੋਲਿਸਟਰ ਤੇ ਲੋਇਰ ਇੰਟਰਚੇਂਜਬਲੀ ਯੂਜ਼ ਹੁੰਦੇ ਨੇ, ਇੱਕ ਵਰਡ ਹੋਰ ਇੰਡੀਆ 'ਚ ਬੜਾ ਯੂਜ਼ ਹੁੰਦਾ, ਵਰਡ ਐਡਵੋਕੇਟ,
0: ਹਾਂਜੀ,
1: ਉਰੇ ਨਹੀਂ ਯੂਜ਼ ਹੁੰਦਾ, ਉਰੇ ਐਡਵੋਕੇਟ ਨੂੰ ਸੋਲਿਸਟਰ ਕਹਿੰਦੇ ਨੇ।
0: ਸੋ ਐਡਵੋਕੇਟ ਜਿਹੜਾ ਉਹ ਸੋਲਿਸਟਰ ਹੋ ਗਿਆ,
1: ਲੋਇਰ ਤੇ ਐਡਵੋਕੇਟ ਸੇਮ ਥਿੰਗ, ਇਸ ਇੰਟਰਚੇਂਜਬਲੀ, ਕਿਸੇ ਨੂੰ ਕੁਝ ਵੀ ਕਹਿ ਸਕਦੇ ਆ।
0: ਸੋ ਇਹ ਸ਼ਬਦ ਜਿਹੜਾ ਵਾ ਇਹ ਯੂਜ਼ ਹੋ ਸਕਦਾ ਵਾ ਲੋਇਰ ਦੇ ਲਈ,
1: ਹਾਂਜੀ ਹਾਂਜੀ,
0: ਪ੍ਰਿੰਸੀਪਲ ਲੋਇਰ ਤੋਂ ਥੱਲੇ
1: ਨਹੀਂ ਪ੍ਰਿੰਸੀਪਲ ਸੋਲਿਸਟਰ।
0: ਓਕੇ, ਠੀਕ ਹੈ, ਸੋ ਉਹਨੂੰ ਫਿਰ ਆਪਾਂ, ਸੋ ਲੋਇਰ ਵਰਡ ਜਿਹੜਾ ਉਹ ਰਿਪਲੇਸ ਹੋ ਗਿਆ
1: ਸੋਲਿਸਟਰ
0: ਦੇ ਨਾਲ, ਜਾਂ ਫਿਰ ਐਡਵੋਕੇਟ ਦੇ ਨਾਲ।
1: ਐਡਵੋਕੇਟ ਉਰੇ ਵਰਡ ਯੂਜ਼ ਨਹੀਂ ਕਰਦੇ,
0: ਇੱਥੇ ਨਹੀਂ ਕਰਦੇ,
1: ਐਡਵੋਕੇਟ ਕੋਈ ਵੀ ਹੋ ਸਕਦਾ।
0: ਓਕੇ,
1: ਟੈਕਨੀਕਲੀ ਉਰੇ ਐਡਵੋਕੇਟ ਮੈਂ ਮਤਲਬ ਕਿ ਸਾਡੀ ਫਰਟਰਨਿਟੀ ਦੇ ਵਿੱਚ ਬਿਲਕੁਲ ਨਹੀਂ ਯੂਜ਼ ਕਰਦੇ, ਇਟ ਇਜ਼ ਓਨਲੀ ਲੋਇਰਸ ਸੋਲਿਸਟਰਸ।
0: ਓਕੇ, ਸੋਲਿਸਟਰ ਵੀ ਘੱਟ ਸੁਣਦੇ ਆ ਇੱਥੇ ਆਪਾਂ,
1: ਆਪਣੀ ਕਮਿਊਨਿਟੀ 'ਚ, ਬਾਕੀ ਓਵਰਆਲ ਤਾਂ ਸੋਲਿਸਟਰ ਹੀ ਚੱਲਦਾ, ਲੋਇਰ ਘੱਟ ਵਰਡ ਯੂਜ਼ ਹੁੰਦਾ।
0: ਅੱਛਾ, ਆਪਣੇ ਜ਼ਿਆਦਾ ਆਏ ਆ,
1: ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਯੂਜ਼ ਹੁੰਦਾ।
0: ਓਕੇ, ਸੋ ਆਪਾਂ ਪਹੁੰਚੇ ਹਾਂ ਹੁਣ ਬ੍ਰਿਸਟਰ ਤੱਕ। ਸੋ ਬ੍ਰਿਸਟਰ ਉਹ ਜਿਹਨੇ, ਜਿਹਦੇ ਨਾਲ ਤੁਸੀਂ ਡਾਇਰੈਕਟ ਅਪਰੋਚ ਨਹੀਂ ਕਰ ਸਕਦੇ, ਤੁਸੀਂ ਪ੍ਰਿੰਸ ਲੋਇਰ ਦੇ ਨਾਲ ਗੱਲ ਕਰਨੀ ਆ, ਅਤੇ ਉਹਨੇ ਅੱਗੇ ਫਿਰ ਗੱਲ ਕਰਨੀ ਆ ਬ੍ਰਿਸਟਰ ਨਾਲ, ਅਤੇ ਬ੍ਰਿਸਟਰ ਜਿਹੜਾ ਵਾ ਉਹਨੇ ਕੋਰਟ ਦੇ ਵਿੱਚ ਜਾ ਕੇ
1: ਸਪੈਸ਼ਲਾਈਜ਼ ਆ। ਹਾਂਜੀ, ਅੱਛਾ, ਜਿਹੜੇ ਵੀ ਦੇ ਦਿੰਦੇ ਨੇ ਉਹ, ਕੋਈ ਜ਼ਰੂਰੀ ਨਹੀਂ ਹੈਗਾ ਕੋਰਟ ਦੇ ਵਿੱਚ ਹੀ ਲੈ ਕੇ ਜਾਣਾ
0: ਜੀ।
1: ਜਿਵੇਂ ਕਿ ਐਗਜ਼ਾਮਪਲ ਅਸੀਂ ਹੁਣ ਕੇਸ ਕਰ ਰਹੇ ਹਾਂ, ਉਹਦੇ ਲਈ ਅਸੀਂ ਇੱਕ ਜੂਨੀਅਰ ਬੈਰਿਸਟਰ ਹਾਇਰ ਕੀਤਾ
0: ਜੀ,
1: ਅਤੇ ਪਰ ਉਹਦਾ ਕੁਆਂਟਮ ਬੜਾ ਜ਼ਿਆਦਾ ਸੀਗਾ, ਤਾਂ ਫਿਰ ਅਸੀਂ ਸੀਨੀਅਰ, ਜਿਵੇਂ ਜੂਨੀਅਰ ਬੈਰਿਸਟਰ ਨੇ ਸਾਡੇ ਲਈ ਸਟੇਟਮੈਂਟ ਉਹ ਕਲੇਮ ਤਿਆਰ ਕੀਤਾ 15 ਪੇਜਾਂ ਦਾ
0: ਜੀ,
1: ਸੀਨੀਅਰ ਕੋਲ ਜਾ ਕੇ ਉਹਨੇ 15 ਨੂੰ 12 ਪੇਜਾਂ ਦਾ ਕਰਤਾ।
0: ਓਕੇ,
1: ਤਾਂ ਤਕਰੀਬਨ ਜੇ ਆਪਾਂ ਸੀਨੀਅਰ ਬੰਦਿਆਂ ਦੀ ਗੱਲ ਕਰੀਏ, ਜਿਹੜੀ ਖਾਸ ਕਰਕੇ ਬੈਰਿਸਟਰ, ਜਿੰਨਾ ਮੇਰਾ ਐਕਸਪੀਰੀਅੰਸ ਰਿਹਾ, ਦਿਸ ਇਜ਼ ਵਟ ਦੇ ਡੂ, ਹੈ ਨਾ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ, ਫਿਰ ਉਹ 'ਚੋਂ ਫਾਲਤੂ ਚੀਜ਼ਾਂ ਕੱਢ ਕੇ ਉਹਨੂੰ ਹੋਰ ਜ਼ਿਆਦਾ, ਜਿਵੇਂ ਕਹਿ ਲਓ ਵੀ ਧਾਰ ਵਧਾ ਦਿੰਦੇ ਨੇ, ਉਹਨੂੰ ਚੀਜ਼ ਨੂੰ ਤਿੱਖਾ ਕਰ ਦਿੰਦੇ ਨੇ, ਤਾਂ ਕਿ ਉਹਦਾ ਇੰਪੈਕਟ ਵੱਧ ਜਾਂਦਾ।
0: ਓਕੇ, ਸੋ ਬੇਸਿਕਲੀ ਉਹਨਾਂ ਨੇ ਰਿਪ੍ਰਜੈਂਟ ਉਹੀ ਕਰਨਾ ਵਾ ਜੋ ਬੇਸਿਕਲੀ ਲੋਇਰ ਨੇ ਉਹਨਾਂ ਨੂੰ ਦਿੱਤਾ, ਪਰ ਉਹਦੇ ਵਿੱਚ ਉਹਨਾਂ ਨੇ ਫਿਰ ਪਹੁੰਚਾਣ ਉਸੇ ਦੇ ਵਿੱਚ ਹੀ ਕਰਕੇ,
1: ਉਹਦੇ ਵਿੱਚ ਕਰਕੇ।
0: ਸੋ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੋਈ ਰਿਸਰਚ ਨਹੀਂ ਕਰਨੀ, ਰਿਸਰਚ ਦਾ ਜਿਹੜਾ ਕੰਮ ਹੈ ਜਾਂ ਕਲਾਇੰਟ ਕੋਲ ਜਿਹੜੀ,
1: ਉਹ ਸਾਡਾ ਕੰਮ, ਸੋਲਿਸਟਰ ਦਾ ਕੰਮ ਹੈ
0: ਉਹ ਸੋਲਿਸਟਰ,
1: ਕਿਉਂਕਿ ਇਹਦੇ 'ਚ ਇੱਕ ਵਰਡ ਹੋਰ ਯੂਜ਼ ਹੁੰਦਾ, ਸ਼ਾਇਦ ਤੁਸੀਂ ਸੁਣਿਆ ਹੋਗਾ, ਬਰੀਫ
0: ਜੀ।
1: ਤਾਂ ਸੋਲਿਸਟਰ ਨੇ ਬੈਰਿਸਟਰ ਨੂੰ ਬਰੀਫ ਦੇਣੀ ਹੁੰਦੀ ਹੈ ਸਾਰੇ ਕੇਸ ਦੀ।
0: ਓਕੇ,
1: ਉਸ ਤੋਂ ਬਾਅਦ ਮੀਟਿੰਗ ਕਲਾਇੰਟ ਦੇ ਨਾਲ ਵੀ ਹੋ ਸਕਦੀ, ਇਹ ਨਹੀਂ ਹੈਗਾ ਵੀ ਕਲਾਇੰਟ ਬੈਰਿਸਟਰ ਨਾਲ ਗੱਲ ਨਹੀਂ ਕਰ ਸਕਦਾ, ਦੇ ਡੂ ਟਾਕ, ਬਟ ਉਹ ਸਿੱਧਾ ਅੰਗੇਜ ਨਹੀਂ ਕਰ ਸਕਦਾ ਉਹਨੂੰ,
0: ਸਿੱਧਾ ਅੰਗੇਜਮੈਂਟ,
1: ਸਿੱਧਾ ਅੰਗੇਜ, ਬੈਰਿਸਟਰ ਐਜ਼ ਅ ਡਾਇਰੈਕਟ ਕਲਾਇੰਟ ਨਹੀਂ ਲੈ ਸਕਦਾ ਐਜ਼ ਅ ਬੈਰਿਸਟਰ।
0: ਸੋ ਬ੍ਰਿਸਟਰ ਦੀ ਫਿਰ ਸਪੈਸ਼ਲਿਟੀ ਇਹ ਹੋ ਗਈ ਕਿ ਉਹਨੂੰ ਇਹ ਪਤਾ ਵੀ ਕੋਰਟ ਦੇ ਵਿੱਚ ਰਿਪ੍ਰਜੈਂਟ ਕਿੱਦਾਂ ਕਰਨਾ।
1: ਹਾਂਜੀ,
0: ਸੋ
1: ਦੇ ਆਰ ਬੇਸਿਕਲੀ ਹਾਈਲੀ ਸਪੈਸ਼ਲਾਈਜ਼ਡ ਇਨ ਲਾਅ,
0: ਤਾਂ ਜਿਹੜੇ
1: ਐਪਲੀਕੇਸ਼ਨ ਆਫ ਲਾਅ,
0: ਤਾਂ ਜਿਹੜੇ ਪ੍ਰਿੰਸੀਪਲ ਲਾਇਰਸ ਨੇ, ਕੀ ਉਹ ਕੋਰਟ ਦੇ ਵਿੱਚ ਕੇਸ ਰਿਪ੍ਰਜੈਂਟ ਕਰ ਸਕਦੇ ਨੇ?
1: ਬਿਲਕੁਲ, ਮੈਂ ਵੇਟ ਕਰ ਰਿਹਾ ਸੀ ਤੁਸੀਂ ਇਹ ਪੁੱਛੋ, ਜਿਹੜੀਆਂ ਕਾਉਂਟੀ ਕੋਰਟ ਜਾਂ ਹਾਇਰ ਕੋਰਟਸ ਨੇ ਉਹਦੇ ਵਿੱਚ ਅਸੀਂ ਡੈਫੀਨਟਲੀ ਰਿਕਮੈਂਡ ਕਰਦੇ ਹਾਂ ਕਿ ਵੀ ਯੂ ਕੈਨ ਗੋ ਵਿਦ ਦ ਬੈਰਿਸਟਰ।
0: ਓਕੇ,
1: ਕਿਉਂਕਿ ਉਹਦੇ ਪ੍ਰੋਸੀਜਰ ਹਰ ਇੱਕ ਕੋਰਟ ਦੇ ਪ੍ਰੋਸੀਜਰ ਨੇ, ਤਾਂ ਤੁਹਾਨੂੰ ਪ੍ਰੋਸੀਜਰ ਫੋਲੋ ਕਰਨੇ ਪੈਣਗੇ। ਮੋਸਟਲੀ ਫੈਡਰਲ ਸਰਕਿਟ ਕੋਰਟ ਅਤੇ ਮੈਜਿਸਟ੍ਰੇਟ ਕੋਰਟ ਦੇ ਵਿੱਚ, ਚਿਲਡਰਨ ਕੋਰਟ ਦੇ ਵਿੱਚ ਅਸੀਂ ਹੀ ਰਿਪ੍ਰੈਜੈਂਟ ਕਰਦੇ ਹਾਂ ਟੂ ਸੇਵ ਦਾ ਕੋਸਟ। ਬਟ ਕਈ ਵਾਰ ਕੋਈ ਮੈਟਰ ਜ਼ਿਆਦਾ ਕੰਪਲੀਕੇਟ ਹੋ ਜਾਂਦਾ ਤਾਂ ਅਸੀਂ ਲੋਅਰ ਕੋਰਟ ਦੇ ਵਿੱਚ ਵੀ ਬੈਰਿਸਟਰ ਹਾਇਰ ਕਰ ਲੈਂਦੇ ਹਾਂ। ਜਿਵੇਂ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਕੰਟਰਾਵੈਂਸ਼ਨ ਆਫ ਫੈਮਿਲੀ ਵਾਇਲੈਂਸ, ਲੇਡੀ ਸੀਗੀ ਅਤੇ ਪੁਲਿਸ ਵਾਲੇ ਉਹਨੂੰ ਵਿਦਡਰਾਅ ਕਰਨ ਲਈ ਮੰਨ ਨਹੀਂ ਰਹੇ ਸੀਗੇ ਅਤੇ ਦੇਰ ਇਜ਼ ਅ ਪਾਰਟਨਰ ਵੀਜ਼ਾ ਗੋਇੰਗ ਔਨ, ਅਤੇ ਇਨ ਔਰਡਰ ਟੂ ਪੁਸ਼ ਦਾ ਪੁਲਿਸ, ਜਿਵੇਂ ਕਹਿ ਲਓ ਵੀ ਕੋਈ ਲੀਗਲ ਪੁਆਇੰਟ ਫਸ ਗਿਆ, ਤਾਂ ਅਸੀਂ ਬੈਰਿਸਟਰ ਹਾਇਰ ਕੀਤਾ ਅਤੇ ਹੀ ਵੈਂਟ ਵਿਦ ਅਸ ਐਂਡ ਵੀ ਗੈਟ ਅ ਪ੍ਰੀਟੀ ਸਕਸੈਸਫੁਲ ਰਿਜ਼ਲਟ।
0: ਓਕੇ, ਸੋ ਜਿੱਦਾਂ ਹੁਣ ਤੁਸੀਂ ਕੋਰਟਾਂ ਦੇ ਨਾਂ ਤੋਂ ਹੀ ਸ਼ੁਰੂ ਕਰਤੇ, ਆਫਕੋਰਸ ਆਪਣਾ ਬਰਿਸਟਰ, ਉਸ ਤੋਂ ਬਾਅਦ ਫਿਰ ਜਿਹੜਾ ਉਹ ਕਿੰਗਸ ਕਾਉਂਸਲ, ਫਿਰ ਅੱਗੇ ਜੱਜ ਆ ਗਏ,
1: ਫਿਰ ਜੱਜ ਹੀ ਬਣ ਜਾਂਦੇ,
0: ਹਾਂ ਨਾ, ਫਿਰ ਉਹਦੇ ਵਿੱਚ ਅੱਗੇ ਚਲੋ
1: ਸੀਨੀਅਰਟੀ ਦੇ ਵਾਈਸ ਮੈਜਿਸਟ੍ਰੇਟਸ ਆ ਗਏ, ਜੱਜ ਆ ਗਏ, ਕਾਉਂਟੀ ਕੋਰਟ ਜੱਜ।
0: ਅੱਛਾ, ਕੋਰਟਸ ਦੇ, ਕੋਰਟ ਦੀ ਤੁਸੀਂ ਵਿੱਚ ਮੈਂਸ਼ਨ ਕੀਤੀ ਹੈ ਵੀ ਆ ਕੋਰਟ ਆ, ਹੁਣ ਜਿੱਦਾਂ ਮੈਜਿਸਟ੍ਰੇਟ ਹੋਏ ਤਾਂ ਤੁਸੀਂ ਜਾ ਸਕਦੇ, ਕੋਰਟਸ ਵਿੱਚ ਕਿਹੜੀਆਂ ਕਿਹੜੀਆਂ ਕੈਟੇਗਰੀਆਂ ਨੇ?
1: ਕੋਰਟ ਦੇ ਵਿੱਚ ਦੇਖੋ ਜੀ, ਸਭ ਤੋਂ ਜਿਵੇਂ ਕਹਿ ਲਓ ਵੀ ਗਰਾਊਂਡ ਲੈਵਲ ਫਸਟ, ਜਿੱਥੇ ਨੋਰਮਲੀ ਬੰਦੇ ਤਕਰੀਬਨ ਸਾਰਾ ਦਾ ਮੁੱਖ ਕਹਿੰਦਾ, ਮੈਜਿਸਟ੍ਰੇਟ ਕੋਰਟ ਜੀ ਆਪਣੇ,
0: ਸੋ ਸਭ ਤੋਂ ਬੇਸਿਕ ਇਹ ਹੈ,
1: ਸਭ ਤੋਂ ਬੇਸਿਕ ਸਟੇਟ ਦੀ ਸਭ ਤੋਂ ਸ਼ੁਰੂਆਤੀ ਕੋਰਟ ਮੈਜਿਸਟ੍ਰੇਟ ਕੋਰਟ ਹੈ ਜੀ।
0: ਓਕੇ,
1: ਉਹ ਤਕਰੀਬਨ ਡੈਨੋ ਦੇ ਵਿੱਚ ਵੀ ਆ, ਫਰੈਂਕਸਟਨ ਦੇ ਵਿੱਚ ਵੀ ਆ, ਸਨਸ਼ਾਈਨ ਦੇ ਵਿੱਚ ਵੀ ਆ, ਤਾਂ ਆਈ ਥਿੰਕ ਬਥੇਰੇ ਸਵਰਬਾਂ ਦੇ ਵਿੱਚ ਨੇ, ਯੂ ਮਸਟ ਹੈਵ ਸੀਨ ਅਕਰੋਸ।
0: ਅਤੇ ਇਸ ਤੋਂ ਉੱਪਰ ਫਿਰ?
1: ਹਾਂਜੀ, ਇਹਦੇ ਉੱਪਰ ਜੇ ਸਟੇਟ ਵਾਈਜ਼ ਚੱਲੀਏ ਤਾਂ ਇਹਦੇ ਉੱਪਰ ਆ ਜਾਂਦੀ ਕਾਉਂਟੀ ਕੋਰਟ।
0: ਓਕੇ,
1: ਹਾਂਜੀ,
0: ਸੋ ਇਹ ਸਟੇਟ ਦੇ ਵਿੱਚ, ਹਰ ਇੱਕ ਸਟੇਟ ਦੇ ਵਿੱਚ ਸੇਮ ਹੀ ਆ ਜਾਂ ਫਿਰ ਨਾਂ ਵੱਖਰੇ ਹੋ ਜਾਂਦੇ?
1: ਨਾਂ ਵੀ ਬਿਲਕੁਲ ਸਹੀ ਗੱਲ ਹੈ ਜੀ। ਨਿਊ ਸਾਊਥ ਵੇਲ ਦੇ ਵਿੱਚ ਮੈਜਿਸਟ੍ਰੇਟ ਕੋਰਟ ਨੂੰ ਕਿਹਾ ਜਾਂਦਾ ਲੋਕਲ ਕੋਰਟ,
0: ਓਕੇ,
1: ਪਰ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਮੈਜਿਸਟ੍ਰੇਟ ਕੋਰਟ ਹੀ ਕਿਹਾ ਜਾਂਦਾ। ਵਿਕਟੋਰੀਆ ਦੇ ਵਿੱਚ ਕਾਉਂਟੀ ਕੋਰਟ ਹੈ, ਬਾਕੀ ਸਾਰੇ ਕਿਤੇ ਨੂੰ ਡਿਸਟ੍ਰਿਕਟ ਕੋਰਟ ਕਿਹਾ ਜਾਂਦਾ।
0: ਓਕੇ, ਸੋ ਇਹ ਹਰ ਇੱਕ ਥਾਂ ਦੇ ਉੱਤੇ ਸੇਮ ਨਹੀਂ ਆ ਨਾ ਹੈ?
1: ਹਾਂਜੀ, ਕਿਉਂਕਿ ਸਟੇਟ ਆਸਟ੍ਰੇਲੀਆ ਦੇ ਵਿੱਚ ਕੀ ਸਿਸਟਮ, ਆਸਟ੍ਰੇਲੀਆ ਇਜ਼ ਅ ਫੈਡਰੇਸ਼ਨ, ਤਾਂ ਅੱਡ ਅੱਡ ਕਲੋਨੀਆਂ ਸੀ ਜਿਹਨੂੰ ਮਿਲ ਕੇ ਆਸਟ੍ਰੇਲੀਆ ਬਣਿਆ, ਤਾਂ ਜਿਹੜੀਆਂ ਸਟੇਟਾਂ ਨੇ ਇਹਨਾਂ ਕੋਲ ਲਿਟਲ ਬਿਟ ਮੋਰ ਆਟੋਨੋਮੀ ਆ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਜਾਂ ਜਿਵੇਂ ਉਹਦੇ 'ਚ ਤਕਰੀਬਨ ਡਿਫਰੈਂਟ ਸਿਸਟਮ ਆ, ਪਰ ਆਸਟ੍ਰੇਲੀਆ ਥੋੜ੍ਹਾ ਜਿਹਾ ਫੈਡਰੇਸ਼ਨ ਹੋਣ ਕਰਕੇ ਲੋਕਲ ਜਿਹੜੀ ਕਹਿ ਲਓ ਵੀ ਸਟੇਟ ਦੇ ਕੋਲ ਲਿਟਲ ਬਿਟ ਮੋਰ ਪਾਵਰ ਆ, ਤਾਂ ਉਹਦੇ ਕਰਕੇ ਥੋੜ੍ਹੇ ਰੂਲ ਡਿਫਰੈਂਟ ਨੇ,
0: ਸੋ ਆਪਣੀ ਮਰਜ਼ੀ ਨਾਲ ਉਹ ਚੀਜ਼ਾਂ
1: ਉਹਨਾਂ ਨੇ ਉਸ ਤਰ੍ਹਾਂ ਕੀਤੀਆਂ ਹੋਈਆਂ ਨੇ ਚੀਜ਼ਾਂ।
0: ਓਕੇ, ਸੋ ਮੈਜਿਸਟ੍ਰੇਟ ਕੋਰਟ, ਉਸ ਤੋਂ ਬਾਅਦ ਫਿਰ
1: ਕਾਉਂਟੀ ਕੋਰਟ ਉਸ ਤੋਂ ਬਾਅਦ ਆ ਗਈ ਸੁਪਰੀਮ ਕੋਰਟ ਆਫ ਵਿਕਟੋਰੀਆ।
0: ਸੁਪਰੀਮ ਕੋਰਟ, ਅੱਛਾ, ਇਹ ਇੱਥੇ ਇਸ ਤੋਂ ਪਹਿਲਾਂ ਕਿ ਆਪਾਂ ਉਹਦੇ ਬਾਰੇ ਜਾਣੀਏ, ਇੱਥੇ ਇੱਕ ਚੀਜ਼ ਮੈਂ ਸੁਣੀ ਆ ਵੀ ਜਿਹੜੀ ਹੁਣ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਸੁਪਰੀਮ ਕੋਰਟ ਸਭ ਤੋਂ ਵੱਡੀ ਹੈ, ਇੱਥੇ ਮੈਂ ਸੁਣਿਆ ਵੀ ਸੁਪਰੀਮ ਕੋਰਟ ਹਾਈ ਕੋਰਟ ਨਾਲੋਂ ਛੋਟੀ ਹੈ।
1: ਹਾਈ ਕੋਰਟ ਤੋਂ ਛੋਟੀ ਹੈ ਜੀ, ਹਾਈ ਕੋਰਟ ਆਫ ਆਸਟ੍ਰੇਲੀਆ, ਸੁਪਰੀਮ ਕੋਰਟ ਆਫ ਵਿਕਟੋਰੀਆ।
0: ਓਕੇ, ਸੋ ਸੁਪਰੀਮ ਕੋਰਟ ਜਿਹੜੀ ਆ ਉਹ ਸਟੇਟ ਲੈਵਲ ਦੀ,
1: ਸਟੇਟ ਲੈਵਲ ਦੀ ਹੈ,
0: ਅਤੇ ਹਾਈ ਕੋਰਟ ਜਿਹੜੀ ਉਹ ਫੈਡਰਲ ਲੈਵਲ,
1: ਫੈਡਰਲ ਲੈਵਲ ਦੀ ਹੈ।
0: ਅਤੇ ਇਹ ਸਟੈਂਡਰਡਾਈਜ਼ ਹੈ ਜਾਂ ਇਹ ਵੀ ਹਰ ਇੱਕ ਸਟੇਟ 'ਚ ਇਹਦਾ ਨਾਮ ਵੱਖਰਾ?
1: ਨਹੀਂ, ਸਟੈਂਡਰਡਾਈਜ਼ ਆ।
0: ਸੋ ਹਰ ਇੱਕ ਸਟੇਟ ਦੀ ਆਪਣੀ ਇੱਕ ਸੁਪਰੀਮ ਕੋਰਟ,
1: ਆਪਣੀ ਸੁਪਰੀਮ ਕੋਰਟ ਹੈ, ਅਤੇ ਹਾਈ ਕੋਰਟ ਹੈ, ਮਤਲਬ ਕਿ ਵੀ ਹੁਣ ਜਦੋਂ ਹਾਈ ਕੋਰਟ 'ਤੇ ਚੱਲ ਗਏ ਤਾਂ ਉਦੋਂ ਬਸ ਸਟੇਟ ਅਤੇ ਫੈਡਰਲ ਡਿਸੋਲਵ ਹੋ ਗਏ। ਹਾਈ ਕੋਰਟ ਆਸਟ੍ਰੇਲੀਆ ਦੀ ਹੈ ਅਤੇ ਉਹ ਸਾਰਿਆਂ ਦੀ, ਉਹਦੇ ਕੋਲ ਅਪੀਲੈਂਟ ਜੁਰਿਸਡਿਕਸ਼ਨ ਆ, ਉਹ ਕਿਸੇ ਵੀ ਕੋਰਟ ਤੋਂ ਅਪੀਲ ਸੁਣ ਸਕਦੀ ਆ।
0: ਓਕੇ, ਸੋ ਆਪਾਂ ਜਿੱਦਾਂ ਫਰਦਰ ਕਹਿ ਦਿੰਦੇ ਹਾਂ ਕਿ ਇਸ ਕੋਰਟ ਦੇ ਵਿੱਚੋਂ ਤੁਸੀਂ ਹਾਰ ਗਏ ਅਤੇ ਹੁਣ ਉਤਲੀ ਕੋਰਟ ਦੇ ਵਿੱਚ ਜਾਣਾ, ਸੋ ਇੱਥੇ ਕਈ ਵਾਰੀ ਆਪਾਂ ਕਈ ਕੇਸ ਸੁਣ ਲੈਂਦੇ ਹਾਂ ਵੀ ਸੁਪਰੀਮ ਕੋਰਟ ਚੱਲ ਗਿਆ, ਯਾਰ ਹੁਣ ਇਹ ਤੋਂ ਤਾਂ ਤੇ ਕੁਛ ਨਹੀਂ ਹੈ, ਪਰ ਇੱਥੇ ਇਹਦਾ ਮਤਲਬ ਕਿ ਹਾਈ ਕੋਰਟ ਜਿਹੜੀ ਆ ਉਹ ਲਾ।
1: ਸੁਪਰੀਮ ਕੋਰਟ ਦੇ ਵਿੱਚ ਵੀ ਆਪਣੀ ਕੋਰਟ ਆਫ ਅਪੀਲ ਹੁੰਦੀ ਹੈ, ਤਾਂ ਸਬ ਸੈਕਸ਼ਨ ਜੇ ਹੁੰਦੇ ਨੇ
0: ਜੀ
1: ਉਹਨਾਂ ਦੇ, ਪਰ ਸੁਪਰੀਮ ਕੋਰਟ ਆਈ ਥਿੰਕ ਦਿਸ ਇਜ਼ ਮੇਰੇ ਖਿਆਲ ਨਾਲ, ਖਾਸ ਕਰਕੇ ਆਪਣੇ ਸਰੋਤਿਆਂ ਸਮਝ ਲਈ ਕਹਿ ਸਕਦੇ ਹਾਂ, ਮੈਜਿਸਟ੍ਰੇਟ ਕੋਰਟ, ਕਾਉਂਟੀ ਕੋਰਟ, ਸੁਪਰੀਮ ਕੋਰਟ ਅਤੇ ਹਾਈ ਕੋਰਟ।
0: ਹਾਈ ਕੋਰਟ, ਅਤੇ ਇਹ ਕਿੱਦਾਂ ਡਿਸਾਈਡ ਹੁੰਦਾ ਵੀ ਕਿਹੜਾ ਕੇਸ ਕਿੱਥੇ ਜਾਣਾ? ਇੱਕ ਚੀਜ਼ ਤਾਂ ਸਮਝ ਆਉਂਦੀ ਆ ਵੀ ਇੱਕ ਥਾਂ ਤੋਂ ਬੰਦਾ ਹਾਰ ਗਿਆ ਅਤੇ ਉੱਤੇ ਲੈ ਗਿਆ, ਪਰ ਕਈ ਕੇਸਾਂ ਦੇ ਵਿੱਚ ਇਹ ਵੀ ਸੁਣੀਦਾ ਨਾ ਵੀ ਫਲਾਣਾ ਪੈਂਦੇ ਕੇਸ ਜਿਹੜਾ ਉਹਦਾ ਕਾਉਂਟੀ ਕੋਰਟ ਦੇ ਵਿੱਚ ਆ, ਮੈਜਿਸਟ੍ਰੇਟ ਤਾਂ ਚਲੋ ਆਮ ਹੀ ਸੁਣੀਦਾ, ਉਹ ਕਿਹੜੀ ਬਿਨਾਹ ਦੇ ਉੱਤੇ ਸਿੱਧਾ ਹੀ ਉੱਥੇ ਚੱਲ ਜਾਂਦਾ?
1: ਦੇਖੋ ਇਹਦੇ ਲਈ ਰਣਜੋਤ ਜੀ, ਪਹਿਲੀ ਚੀਜ਼ ਇਹ ਵੀ ਕਿਸ ਤਰ੍ਹਾਂ ਦਾ ਕੇਸ ਹੈ, ਸਿਵਲ ਕੇਸ ਹੈ ਕਿ ਕ੍ਰਿਮੀਨਲ ਕੇਸ ਹੈ।
0: ਓਕੇ,
1: ਜੇ ਆਪਾਂ ਸਿਵਲ ਕੇਸ ਦੀ ਗੱਲ ਕਰੀਏ ਤਾਂ ਕੁਆਂਟਮ, ਤਾਂ ਜੇ ਤੁਹਾਡਾ ਕਲੇਮ $1,00,000 ਜਾਂ $1,00,000 ਤੋਂ ਘੱਟ ਦਾ, ਫਿਰ ਤੁਸੀਂ ਜਾਓਗੇ ਮੈਜਿਸਟ੍ਰੇਟ ਕੋਰਟ ਦੇ, ਤੁਹਾਡੇ ਕੋਲ ਚੋਇਸ ਨਹੀਂ ਹੈ ਕਿ ਤੁਹਾਨੂੰ ਜਾਣਾ ਹੀ ਪੈਣਾ।
0: ਓਕੇ,
1: ਅਤੇ ਜੇ ਤੁਹਾਡਾ $1,00,000 ਪਲੱਸ ਹੈ ਤਾਂ ਤੁਹਾਡੇ ਕੋਲ ਚੋਇਸ ਹੈ ਕਾਉਂਟੀ ਕੋਰਟ ਜਾਂ ਸੁਪਰੀਮ ਕੋਰਟ ਦੀ।
0: ਓਕੇ, ਸੋ ਵੈਸੇ ਜਿੱਦਾਂ ਦਾ ਤੁਹਾਡਾ ਕੇਸ ਆ ਉਹ ਫਿਰ ਸਿਸਟਮ ਆਪੇ ਡਿਸਾਈਡ ਕਰਕੇ ਅਤੇ ਤੁਹਾਨੂੰ ਭੇਜ
1: ਤੁਸੀਂ, ਕਿਉਂਕਿ ਸਿਵਲ ਤਾਂ ਤੁਸੀਂ ਪਾਉਣਾ ਨਾ, ਤਾਂ ਤੁਸੀਂ ਆਪਣੀ ਕੋਰਟ ਦੀ ਕਿਉਂਕਿ ਕੋਰਟ ਦੇ ਵਿੱਚ ਕੋਈ ਵੀ ਕੇਸ ਕਰਨ ਤੋਂ ਪਹਿਲਾਂ ਉਹਦੀ ਜੁਰਿਸਡਿਕਸ਼ਨ ਲੈਣੀ ਪੈਂਦੀ ਹੈ, ਮਤਲਬ ਕਿ ਜੁਰਿਸਡਿਕਸ਼ਨ ਪ੍ਰੂਵ ਕਰਨੀ ਪੈਂਦੀ ਆ, ਤਾਂ ਆਪਾਂ ਨੂੰ ਕੋਰਟ ਨੂੰ ਦੱਸਣਾ ਪੈਂਦਾ ਵੀ ਹਾਂਜੀ ਮੈਂ ਮੈਜਿਸਟ੍ਰੇਟ ਕੋਰਟ ਨੂੰ ਚੂਜ਼ ਕੀਤਾ, ਅਤੇ ਮੈਜਿਸਟ੍ਰੇਟ ਕੋਰਟ ਕੋਲ ਪਾਵਰ ਹੈਗੀ ਹੈ ਆਵਲਾ ਕੇਸ ਸੁਣਨ ਦੀ।
0: ਓਕੇ,
1: ਤਾਂ ਇੱਕ ਮਤਲਬ ਕਿ ਅਨਹਰਡ ਸਟੈਪ ਹੈ, ਬਟ ਦਿਸ ਇਜ਼ ਅ ਸਟੈਪ ਦੈਟ ਐਵਰੀ ਮਤਲਬ ਕਿ ਵੀ ਕੋਈ ਵੀ ਕੇਸ ਪਾਉਣ ਤੋਂ ਪਹਿਲਾਂ ਦੇਖਿਆ ਜਾਂਦਾ ਕਿ 90,000 ਦਾ ਕਲੇਮ ਹੈ ਅਤੇ ਮੈਜਿਸਟ੍ਰੇਟ ਕੋਰਟ ਦੇ ਵਿੱਚ ਪਊਗਾ, ਉਦੋਂ ਬਾਅਦ
0: ਓਕੇ ਤੇ ਇਸ ਤੋਂ ਇਲਾਵਾ ਕਈ ਹੋਰ ਵੀ ਕੋਰਟ ਚਰਚਾ ਦੇ ਵਿੱਚ ਆਉਂਦੀਆਂ ਸੁਣ ਚ ਆਉਂਦੀਆਂ ਜਿੱਦਾਂ ਫੈਮਿਲੀ ਕੋਰਟ ਚਿਲਡਰਨ ਕੋਰਟ
1: ਅੱਛਾ ਜੀ ਹਾਂਜੀ ਹੁਣ ਆਪਾਂ ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਜੀ ਸਟੇਟ ਲੈਵਲ ਦੀ ਤੇ ਉਦੋਂ ਬਾਅਦ ਦੂਜਾ ਇੱਕ ਸਿਸਟਮ ਜਿਵੇਂ ਉਰੇ ਚੱਲਦਾ ਜਿਵੇਂ ਆਸਟ੍ਰੇਲੀਆ ਫੈਡਰੇਸ਼ਨ ਤੱਕ ਇੱਕ ਨੈਸ਼ਨਲ ਲੈਵਲ ਤੇ ਹੁੰਦੀਆਂ ਨੇ ਉਹਨੂੰ ਕਹਿੰਦੇ ਫੈਡਰਲ ਸਰਕਿਟ ਕੋਰਟ ਆਫ ਆਸਟ੍ਰੇਲੀਆ
0: ਸੋ ਇਹ ਇਹ ਜਿਹੜਾ ਇਹ ਸਿਸਟਮ ਇਹ ਕੰਪਲੀਟ ਹੋ ਗਿਆ ਹੁਣ ਆਪਾਂ ਫੈਡਰਲ ਵੱਲ ਚੱਲੇ ਹਾਂ ਓਕੇ
1: ਫੈਡਰਲ ਸਰਕਿਟ ਕੋਰਟ ਦੇ ਵਿੱਚ ਵੀ ਦੋ ਡਿਵੀਜ਼ਨ ਆਉਂਦੇ ਨੇ ਡਿਵ 1 ਤੇ ਡਿਵ 2
0: ਜੀ
1: ਤਾਂ ਇਹਦੇ ਵਿੱਚ ਜਿਹੜੇ ਡਿਵ 2 ਦੀ ਗੱਲ ਕਰੀਏ ਪਹਿਲਾਂ ਇਹਦੇ ਵਿੱਚ ਆਉਂਦੇ ਨੇ ਨੈਸ਼ਨਲ ਲੈਵਲ ਦੇ ਕੇਸ
0: ਓਕੇ
1: ਜਿਹੜੇ ਜਿਨ੍ਹਾਂ ਨੂੰ ਸਟੇਟਾਂ ਗਵਰਨ ਨਹੀਂ ਕਰਦੀਆਂ ਜਿਨ੍ਹਾਂ ਨੂੰ ਫੈਡਰਲ ਗੌਰਮੈਂਟ ਗਵਰਨ ਕਰਦੀ ਆ ਜਿਵੇਂ ਕਿ ਇਮੀਗ੍ਰੇਸ਼ਨ ਜਿਹੜੀ ਕਿ ਨੈਸ਼ਨਲ ਲੈਵਲ 'ਤੇ ਡਿਸਾਈਡ ਹੁੰਦੀ ਆ ਫੈਮਿਲੀ ਲਾਅ ਇਹ ਨੈਸ਼ਨਲ ਲੈਵਲ 'ਤੇ ਆ ਇਹਨਾਂ ਨੂੰ ਸਟੇਟਾਂ ਗਵਰਨ ਨਹੀਂ ਕਰਦੀਆਂ ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹ ਸਟੇਟਾਂ ਕਰਦੀਆਂ ਨੇ ਉਸ ਤੋਂ ਬਾਅਦ ਨਾ ਕਾਰਪੋਰੇਸ਼ਨ ਲਾਅ
0: ਜੀ
1: ਸਟੇਟਸ ਦੇ ਨਾਲ ਕੋਈ ਵਾਈਨਿੰਗ ਅਪ ਦਾ ਕੰਪਨੀ ਕੋਈ ਕੰਪਨੀ ਰਿਲੇਟਡ ਕੋਈ ਵੀ ਕੰਮ ਹੈ ਤਾਂ ਇਹਨਾਂ ਚੀਜ਼ਾਂ ਨੂੰ ਫੈਡਰਲ ਸਰਕਿਟ ਕੋਰਟ ਡਿਵ 2 ਦੇ ਵਿੱਚ ਦਿੱਤਾ ਜਾਂਦਾ ਡਿਵ 1 ਦੇ ਵਿੱਚ ਬੇਸਿਕਲੀ ਸੇਮ ਚੀਜ਼ ਆ ਪਰ ਜੇ ਕੋਈ ਜ਼ਿਆਦਾ ਕੰਪਲੈਕਸ ਕੇਸ ਆ ਜਾਂ ਕੋਈ ਕੁਆਂਟਮ ਹਾਈ ਆ ਤਾਂ ਉਹਦੇ ਵਿੱਚ ਇੱਕ ਸਬ ਜੀ ਡਿਵੀਜ਼ਨ ਬਣਾਈ ਹੋਈ ਹੈ
0: ਓਕੇ
1: ਤੇ ਇਸ ਤੋਂ ਬਾਅਦ ਆਉਂਦੀ ਹੈ ਫੈਡਰਲ ਕੋਰਟ ਆਫ ਆਸਟ੍ਰੇਲੀਆ
0: ਓਕੇ
1: ਹਾਂਜੀ ਫੈਡਰਲ ਸਰਕਿਟ ਕੋਰਟ ਫੈਡਰਲ ਕੋਰਟ ਆਫ ਆਸਟ੍ਰੇਲੀਆ ਉਸ ਤੋਂ ਬਾਅਦ ਆਉਂਦੀ ਹੈ ਹਾਈ ਕੋਰਟ
0: ਸੋ ਉਹਦੇ ਵਿੱਚ ਵੀ ਲੇਅਰਸ ਨੇ ਅੱਗੇ
1: 100% ਲੇਅਰ ਨੇ ਹਾਂਜੀ
0: ਓਕੇ ਸੋ ਇਹਦੇ ਇਸ ਸਾਰੇ ਸਿਸਟਮ ਦੇ ਵਿੱਚੋਂ ਆਪਾਂ ਜਿਹਨੂੰ ਹੋਰ ਸੌਖੇ ਤਰੀਕੇ ਦੇ ਨਾਲ ਸਮਝਣਾ ਹੋਵੇ ਤੇ ਮੰਨ ਲਓ ਜਿਹੜਾ ਫੈਮਿਲੀ ਦਾ ਜਿਹੜਾ ਮੈਟਰ ਆ ਉਹ ਪਹਿਲਾਂ ਹੀ ਜਿਹੜਾ ਅਲੱਗ ਤੋਂ ਕੈਟਾਗਰਾਈਜ਼ ਹੋ ਗਿਆ ਦੇਸ਼ ਦੇ ਲੈਵਲ ਦੇ ਉੱਤੇ ਯਾਨੀ ਕਿ ਨੈਸ਼ਨਲ ਲੈਵਲ
1: ਨੈਸ਼ਨਲ ਲੈਵਲ ਹਾਂਜੀ ਹਾਂਜੀ
0: ਓਕੇ ਸੋ ਉਸ ਉਹ ਚਾਹੇ ਤੁਸੀਂ ਸਟੇਟ 'ਚ ਹੀ ਰਹਿ ਰਹੇ ਹੋ ਪਰ ਉਹ ਉਹਦੇ 'ਚ ਆਊਗਾ
1: ਕਿਉਂਕਿ ਉਹਨੂੰ ਗਵਰਨ ਫੈਡਰਲ ਗੌਰਮੈਂਟ ਕਰਦੀ ਹੈ ਜੀ ਉਹਨੂੰ ਸਟੇਟ ਗੌਰਮੈਂਟ ਉਹਦੇ ਲਈ ਰੂਲ ਨਹੀਂ ਬਣਾਉਂਦੀ ਫੈਮਿਲੀ ਲਾਅ ਦੇ ਲਈ ਨਾ
0: ਜੀ
1: ਹਾਂਜੀ
0: ਸੋ ਇਹ ਇਹ ਮੋਟਾ ਮੋਟਾ ਜਿਹਾ ਸਿਸਟਮ ਇਸ ਤੋਂ ਇਲਾਵਾ ਕੁਛ ਹੋਰ ਵੀ ਹੈ
1: ਇਸ ਤੋਂ ਇਲਾਵਾ ਸਪੈਸ਼ਲਾਈਜ਼ ਕੋਰਟਸ ਨੇ ਜੀ ਜਿਵੇਂ ਚਿਲਡਰਨ ਕੋਰਟ ਸੇ ਆਪਾਂ ਗੱਲ ਕਰ ਰਹੇ ਸੀ ਡਰੱਗ ਕੋਰਟ ਹੈ ਉਸ ਤੋਂ ਬਾਅਦ ਇੰਡੀਜੀਨਸ ਕੋਰਟਸ ਹੋ ਜਾਂਦੀਆਂ ਨੇ ਹਾਂਜੀ
0: ਜੀ ਸੋ ਇਹ ਮੋਟਾ ਮੋਟਾ ਜਿਹਾ ਬੇਸਿਕ ਸਿਸਟਮ ਹੋ ਗਿਆ ਆਸਟ੍ਰੇਲੀਆ ਦਾ ਸੋ ਆਸ ਕਰਦੇ ਹਾਂ ਕਿ ਹੁਣ ਮਤਲਬ ਮੇਰੇ ਤੋਂ ਇਲਾਵਾ ਸਾਡੇ ਸਰੋਤਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਇੱਥੇ ਦਾ ਸਿਸਟਮ ਹੈ ਕੀ ਹੈ ਸਭ ਤੋਂ ਇੰਟਰਸਟਿੰਗ ਜਿਹੜੀ ਚੀਜ਼ ਆ ਬਹੁਤੇ ਲੋਕਾਂ ਨੂੰ ਇਹਦੇ 'ਚ ਭੁਲੇਖਾ ਜਿਹਾ ਪੈਂਦਾ ਵਾ ਉਹ ਇਹੋ ਹੀ ਆ ਕਿ ਇੱਥੇ ਸੁਪਰੀਮ ਕੋਰਟ ਦੇ ਨਾਲੋਂ ਹਾਈ ਕੋਰਟ ਵੱਡੀ ਵੱਡੀ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਕਈ ਚੀਜ਼ਾਂ ਉੱਥੇ ਮੇਲ ਮੇਲ ਕੇ ਆਪਾਂ ਵੇਖਦੇ ਹਾਂ ਅਤੇ ਉੱਥੇ ਆਪਾਂ ਥੋੜ੍ਹੀ ਜਿਹੀ ਟਪਲੀ ਖਾ ਜਾਂਦੇ ਹਾਂ ਕਈ ਵਾਰੀ ਅੱਛਾ ਇੱਥੇ ਇੱਕ ਜਿਹੜਾ ਆਮ ਰੌਲਾ ਹੈ ਵੀ ਮਹਿੰਗਾ ਬਹੁਤ ਆ
1: ਹਾਂਜੀ
0: ਇੰਡੀਆ ਦੇ ਵਿੱਚ ਵੀ ਤੁਹਾਡਾ ਪਰਿਵਾਰ ਵਕਾਲਤ ਦੇ ਨਾਲ ਹੀ ਜੁੜਿਆ ਰਿਹਾ ਵਾ
1: ਬਿਲਕੁਲ ਜੀ ਬਿਲਕੁਲ
0: ਕੀ ਇੰਡੀਆ ਦੇ ਵੈਸੇ ਤਾਂ ਚਲੋ ਆਉਂਦੇ ਹੁੰਦੇ ਵੀ ਜਦੋਂ ਇਸ ਬੰਦਾ ਰਾਹ ਪੈ ਜੇ ਫਿਰ ਕੋਈ ਅੰਤ ਹੀ ਨਹੀਂ ਆ ਪਰ ਓਵਰਆਲ ਜਿਹਾ ਜੇ ਵੇਖੀਏ ਤਾਂ ਕੀ ਇੰਡੀਆ ਦੇ ਨਾਲੋਂ ਕੰਪੈਰੀਜ਼ਨ 'ਚ ਬਹੁਤ ਜ਼ਿਆਦਾ ਮਹਿੰਗਾ ਵਾ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਪੰਜਾਹ ਹਜ਼ਾਰ ਡੋਲਰ ਇੱਕ ਦਿਨ ਦਾ ਜਿਹੜਾ ਉਹ ਕਿੰਗਸ ਕੌਂਸਲ ਲੈ ਲੈਂਦੀ ਆ
1: ਦੇਖੋ ਲੀਗਲ ਸਰਵਿਸਿਜ਼ ਮਹਿੰਗੀਆਂ ਨੇ ਜੀ ਇਹ 'ਚ ਕੋਈ ਕੋਈ ਡਾਊਟ ਨਹੀਂ ਹੈਗਾ ਅਤੇ ਮਹਿੰਗੇ ਡਿਪੈਂਡ ਫਿਰ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀਗਾ ਵੀ ਅਸੀਂ 3,000 ਵਾਲਾ ਰਜਿਸਟਰ ਵੀ ਹਾਇਰ ਕਰਦੇ ਹਾਂ ਅਤੇ 10,000 ਵਾਲਾ ਵੀ ਹਾਇਰ ਕਰਦੇ ਹਾਂ ਡਿਪੈਂਡ ਕਰਦਾ ਤੁਹਾਡਾ ਕੇਸ ਕੀ ਹੈ
0: ਓਕੇ
1: ਤਾਂ ਜਿਸ ਤਰ੍ਹਾਂ ਦਾ ਕੁਆਂਟਮ ਹੋਊਗਾ ਉਸ ਤਰ੍ਹਾਂ ਦਾ ਬੰਦਾ ਤੁਹਾਨੂੰ ਹਾਇਰ ਕਰਨਾ ਹੀ ਪੈਣਾ ਕੋਈ ਬੰਦਾ ਮਾੜਾ ਚੰਗਾ ਨਹੀਂ ਹੁੰਦਾ ਰਣਜੋਤ ਜੀ ਪਰ ਜਿਹਦਾ ਜਿਹੜੀ ਚੀਜ਼ 'ਚ ਤਜਰਬਾ ਹੈ ਉਹ ਤੁਹਾਨੂੰ ਉਸ ਲੈਵਲ ਦਾ ਬੰਦਾ ਲੰਬਣਾ ਹੀ ਪੈਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਦਫ਼ਤਰ ਦੇ ਵਿੱਚ 3 ਵਕੀਲ ਹਾਂ ਫਿਰ ਵੀ ਅਸੀਂ ਅੱਡ ਤੋਂ ਇਲਾਵਾ 2-3 ਵਕੀਲ ਅਸੀਂ ਹੁਣ ਕੰਟਰੈਕਟ ਰੱਖੇ ਹੋਏ ਨੇ ਕਿਉਂਕਿ ਅਸੀਂ ਬਿਲੀਵ ਕਰਦੇ ਹਾਂ ਰਿਜ਼ਲਟ ਦੇ ਵਿੱਚ ਅਤੇ ਉਸ ਤੋਂ ਬਾਅਦ ਆਪਣਾ ਜਿਵੇਂ ਆਪਾਂ ਹੁਣ ਪੈਸੇ ਦੀ ਗੱਲ ਕਰ ਰਹੇ ਹਾਂ ਤਾਂ ਜਿਸ ਹਿਸਾਬ ਨਾਲ ਜਿਵੇਂ ਕਹਿ ਲਓ ਸ਼ਰਾਬ ਦੇ ਵਕੀਲ ਜਿੰਨੇ ਪੁਰਾਣੇ ਹੋਣਗੇ ਉਨੇ ਮਹਿੰਗੇ ਹੀ ਹੋਣਗੇ
0: ਓਕੇ ਤਾਂ ਤਜਰਬੇ ਦੇ ਨਾਲ
1: ਤਜਰਬੇ ਨਾਲ ਜਿਵੇਂ ਮੇਰੇ ਕੋਲ ਇਹ ਕੇਸ ਆਉਂਦੇ ਨੇ ਇੱਕ ਆਇਆ ਸੀਗਾ ਮੇਰੇ ਨੋਨੀ ਨੇ ਅਤੇ ਕਹਿੰਦੇ ਜੀ ਉਹਨਾਂ ਨੇ ਤਕਰੀਬਨ $5,000 ਕਿਸੇ ਤੋਂ ਲੈਣਾ ਸੀਗਾ ਤਾਂ ਮੇਰੇ ਖਿਆਲ ਨਾਲ ਜੇ ਕਿਸੇ ਨੇ 10,000 ਤੋਂ ਘੱਟ ਲੈਣਾ ਤਾਂ ਅਨਲੈਸ ਅੰਟਿਲ ਦੇ ਕੈਨ ਡੂ ਇਟ ਦੈਮ ਸੈਲਫ ਵਕੀਲ ਮਹਿੰਗੇ ਪੈ ਜਾਣਗੇ
0: ਸੋ ਉਹ ਦਿਨ ਦਾੜੀ ਨਾਲ ਮੁੱਛਾਂ ਲੰਬੀਆਂ
1: ਦਾੜੀ ਨਾਲ ਮੁੱਛਾਂ ਲੰਬੀਆਂ ਹੋ ਜਾਣਗੀਆਂ
0: ਓਕੇ
1: ਇੱਕ ਹੋਰ ਚੀਜ਼ ਹੁੰਦੀ ਹੈ ਵੀ ਆਪਾਂ ਜਦੋਂ ਜਿੱਤੀ ਜਾਂਦੇ ਹਾਂ ਜੀ ਦੂਜੇ ਪਾਸੋਂ ਕੋਸਟ ਮਿਲ ਜਾਂਦੀ ਹੈ ਉਹ ਯੈਸ ਐਂਡ ਨੋ ਚੀਜ਼ ਆ ਜੀ ਕੋਸਟ ਜਿਹੜੀ ਮਿਲ ਜਾਂਦੀ ਦੂਜੇ ਪਾਸੋਂ ਜਿਹੜੀ ਕੋਸਟ ਮਿਲਣ ਦੀ ਗੱਲ ਹੈ ਡਿਪੈਂਡ ਕਰਦਾ ਕੇਸ ਦੇ ਸਰਕਮਸਟਾਂਸ ਕੀ ਨੇ ਕੋਰਟ ਕਿੰਨੀ ਕੋਸਟ ਅਵਾਰਡ ਕਰਦਾ ਜਾਂ ਨਹੀਂ ਕਰਦਾ ਬੜਾ ਫੇਮਸ ਕੇਸ ਹੋਇਆ ਸੀਗਾ ਜੋ ਹੋਕੀ ਨੇ ਕੀਤਾ ਸੀਗਾ ਇੱਕ ਨਿਊਜ਼ ਪੇਪਰ ਦੇ ਉੱਤੇ ਜਿਹਦੇ ਵਿੱਚ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਕੀਤਾ ਸੀ ਉਹ ਕੇਸ ਜਿੱਤ ਗਏ ਸੀ ਅਤੇ ਕੋਰਟ ਨੇ ਕਿਹਾ ਸੀ ਹਾਂਜੀ ਤੁਹਾਨੂੰ ਸਰਟਨ ਮਿਲੀਅਨਸ ਤੁਹਾਨੂੰ ਮਿਲ ਜਾਣਗੇ ਪਰ ਲੀਗਲ ਫੀਸ ਤੁਹਾਡੀ ਆਪਣੀ ਆਪਣੀ ਅਤੇ ਉਹਦੇ ਵਿੱਚ ਮਤਲਬ ਕਿ ਉਹਨਾਂ ਦੀ ਲੀਗਲ ਫੀਸ ਹੀ ਉਹਨਾਂ ਦੇ ਅਵਾਰਡ ਜਿੰਨੀ ਸੀਗੀ
0: ਉਹੀ ਇੰਨੀ ਹੋ ਗਈ
1: ਉਹੀ ਇੰਨੀ ਹੋ ਗਈ ਸੀਗੀ। ਤਾਂ ਚਲੋ ਜੇ ਆਪਾਂ ਆਪਣੇ ਬੰਦੇ ਦੀ ਵੀ ਗੱਲ ਕਰੀਏ ਤਾਂ ਇਟਸ ਮਤਲਬ ਕਿ ਯੂ ਗੋਟ ਬੀ ਰੈਡੀ ਦੇ ਜੇ ਆਪਾਂ ਤੁਹਾਡੇ ਕੁਸ਼ਚਨ ਦਾ ਆਨਸਰ ਕਰਨਾ ਹੋਵੇ ਮੈਨੇ ਤਾਂ ਬੋਟਮ ਲਾਈਨ ਹਾਂ ਲੀਗਲ ਸਰਵਿਸਿਜ਼ ਉਰੇ ਮਹਿੰਗੀਆਂ ਨੇ ਜੀ, ਪਰ ਅੱਗੇ ਫਿਰ ਮੇਰਾ ਕੁਸ਼ਚਨ ਇਹ ਵੀ ਰੰਜੋ ਜੀ ਉਰੇ ਸਸਤਾ ਕੀ ਆ?
0: ਸਾਰਾ ਕੁਛ ਵੇਖੋ ਇੱਕ ਦੇਸ਼ ਜਦੋਂ ਇੱਕ ਚੀਜ਼ ਮਹਿੰਗੀ ਆ ਤੇ ਸਾਰਾ ਕੁਛ
1: ਹੀ ਮਹਿੰਗਾ
0: ਹੋਣਾ। ਪਰ ਹਾਂ ਇਹ ਚੀਜ਼ ਅੰਡਰਲਾਈਨ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਜਿੱਥੇ ਜਿਹੜੇ ਮੋੜ ਦੇ ਉੱਤੇ ਜਿਹੜੀ ਚੀਜ਼ ਰੋਕੀ ਜਾ ਸਕਦੀ ਹੈ, ਕਈ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ
1: ਹੈਗੀਆਂ ਹੱਥ 'ਚ,
0: ਪਰ ਕਈ ਜਿਹੜੀਆਂ ਤੁਸੀਂ ਰੋਕ ਸਕਦੇ ਹੋ ਅੱਜ ਹੀ ਆਪਣੀ, ਜੇ ਕਈ ਸਿਰਫ ਈਗੋ ਕਰਕੇ ਗਾਂਹ ਵੱਜ
1: ਜਾਂਦੇ
0: ਹੈ ਨਾ, ਤੁਹਾਡੇ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਤੇ ਉੱਥੇ ਉੱਥੇ ਨਿਬੇੜ ਲਿਆ ਜਾਵੇ।
1: ਹੁਣ ਥੋੜ੍ਹਾ ਜਿਹਾ ਚੀਜ਼ਾਂ ਦਾ ਆਪਣੀ ਕਮਿਊਨਿਟੀ ਵਿੱਚ ਫਰਕ ਪੈ ਗਿਆ, ਖੈਰ ਪਹਿਲਾਂ ਨਹੀਂ ਸੀਗੇ, ਪਰ ਹੁਣ ਮੈਨੂੰ ਲੱਗਦਾ ਆਪਣੇ ਬੰਦਿਆਂ ਨੂੰ ਵੀ ਥੋੜ੍ਹਾ ਜਿਹਾ ਕੋਟਾਂ ਦਾ ਸੁਭਾਅ ਪੈ ਗਿਆ ਜੀ, ਪਹਿਲਾਂ ਨਾਲੋਂ ਅਸੀਂ ਜ਼ਿਆਦਾ ਕੇਸ ਦੇਖਣ ਲੱਗ ਗਏ, ਪਤਾ ਨਹੀਂ ਆਪ ਫੀਲਡ ਵਿੱਚ ਪੈ ਗਏ,
0: ਵੋਲਿਊਮ ਵੀ ਵੱਧ ਗਈ ਹੈ ਨਾ।
1: ਹਾਂਜੀ ਆਵਾਜ਼ ਪੈਸੇ ਵੀ ਵੱਧ ਗਏ ਨੇ, ਬੰਦੇ ਵੀ ਵੱਧ ਗਏ ਨੇ,
0: ਪੈਸਾ ਵੀ ਵੱਧ ਗਿਆ ਤੇ ਤੁਹਾਡਾ ਫਿਰ ਉਹ ਈਗੋ ਵੀ ਵੱਧਦੀ ਆ,
1: ਈਗੋ ਵੀ ਵੱਧਦੀ ਆ,
0: ਤੇ ਜਦੋਂ ਸਮਾਂ ਤੁਹਾਡੇ ਕੋਲ ਘੱਟ ਆ ਫਿਰ ਬੜੀ ਤੁਸੀਂ ਪਿੱਛੇ ਲੂਜ਼ ਐਂਡ ਤੁਸੀਂ ਛੱਡੀ ਵੀ ਜਾਂਦੇ।
1: ਹਾਂਜੀ ਹਾਂਜੀ
0: ਹੈ ਨਾ। ਸੋ ਚਲੋ
1: ਹਾਂਜੀ ਇੱਕ ਚੀਜ਼ ਦੇਖੋ, ਆਸਟ੍ਰੇਲੀਆ ਦਾ ਸਿਸਟਮ ਮਤਲਬ ਕਿ ਵੀ ਲੀਗਲ ਸਿਸਟਮ ਵਧੀਆ, ਮਹਿੰਗਾ ਕਰਨ ਦਾ ਵੀ ਕਾਰਨ ਇਹ ਹੈ ਵੀ ਸਿਰਫ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉਹੀ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਪਵੇ।
0: ਸੋ ਉਹੀ ਮੈਂ ਮੇਰੇ ਦਿਮਾਗ 'ਚ ਆ ਰਿਹਾ ਵੀ ਜਿਹੜਾ ਫਿਰ ਮਾੜਾ ਬੰਦਾ ਵਾ ਉਹਦੇ ਲਈ ਤਾਂ ਇਨਸਾਫ਼ ਵੀ ਨਹੀਂ ਆ, ਫਿਰ ਮਹਿੰਗਾ ਜੇ ਨਹੀਂ ਆ ਤਾਂ ਭਾਈ ਐਡਾ ਜ਼ਿਆਦਾ ਮਹਿੰਗਾ ਵਾ।
1: ਇਨਸਾਫ਼ ਦੇਖੋ ਜੇ ਤੁਹਾਡਾ ਕਿਸ ਤਰ੍ਹਾਂ ਦਾ ਕੇਸ ਆ ਤੁਹਾਡਾ ਨਾ, ਹੁਣ ਜੇ ਤੁਸੀਂ ਕਿਸ ਤੋਂ ਪੈਸੇ ਲੈਣੇ ਨੇ ਤਾਂ ਤੁਹਾਡੇ ਕੋਲ ਟ੍ਰਾਈਬਿਊਨਲਾਂ ਦੀ ਵੀ ਆਪਸ਼ਨ ਆ ਜਿਹੜੀ ਸਸਤੀਆਂ ਨੇ ਅਤੇ ਇਨਫੋਰਮਲ ਨੇ। ਜੇ ਸਪੋਜ਼ ਕਰੋ ਤੁਸੀਂ ਕੰਮ ਕਰਦੇ ਹੋ, ਤੁਹਾਡਾ ਇੰਪਲੋਇਰ ਪੈਸੇ ਨਹੀਂ ਦੇ ਰਿਹਾ, ਤੁਸੀਂ ਆਪਣਾ ਟ੍ਰਾਈਬਿਊਨਲ ਦੇ ਵਿੱਚ ਜਾਂ ਫੇਅਰ ਵਰਕ ਦੇ ਵਿੱਚ ਜਾ ਸਕਦੇ ਹੋ, ਤੁਹਾਡਾ ਕਿਸੇ ਮਤਲਬ ਕਿ ਕਿਸੇ ਆਪਸ 'ਚ ਕੋਈ ਰੌਲਾ ਪੈ ਗਿਆ, ਥੋੜ੍ਹੇ ਬਹੁਤੇ ਪੈਸੇ ਲੈਣੇ ਦਿੰਦੇ, ਤੁਸੀਂ ਵੀਕਐਂਡ ਵੀ ਜਾ ਸਕਦੇ ਹੋ ਜਿਹੜੀ ਕਿ ਕੁਆਇਟ ਇਨਫੋਰਮਲ ਨੇ ਅਤੇ ਮਤਲਬ ਕਿ ਤੁਹਾਨੂੰ ਕੋਈ ਵਕੀਲ ਦੀ ਵੀ ਲੋੜ ਨਹੀਂ ਹੁੰਦੀ।
0: ਜੇ ਏਡਜ਼ ਵਗੈਰਾ ਵੀ ਮਿਲਦੀਆਂ ਨੇ ਜਿੱਦਾਂ ਵੀ ਤੁਹਾਡਾ ਨਹੀਂ ਤੁਸੀਂ ਵਕੀਲ ਦਾ ਪੇ ਕਰ ਸਕਦੇ, ਸਰਕਾਰੀ ਵਕੀਲ ਜਿੱਦਾਂ ਇੰਡੀਆ 'ਚ ਮਿਲਦੇ ਆ,
1: ਮਿਲਦੀ ਆ ਉਹਦੀ ਆਪਣੀਆਂ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਅਤੇ ਡਿਪੈਂਡ ਕਰਦਾ ਤੁਹਾਡੇ ਸਰਕਮਸਟਾਂਸ ਅਤੇ ਤੁਹਾਡੇ ਕੇਸ 'ਤੇ ਤੁਹਾਡੀ ਇਨਕਮ ਦੇ ਉੱਤੇ ਉਸ ਹਿਸਾਬ ਦੇ ਨਾਲ ਮਿਲਦੀਆਂ ਨੇ।
0: ਸੋ ਉਹ ਠੀਕ
1: ਹੁੰਦੀਆਂ ਵੀ ਤਾਂ ਲੀਗਲ ਕੇਡ ਮਿਲਦੀ ਵੀ ਨਹੀਂ। ਹਾਂਜੀ
0: ਓਕੇ। ਸੋ ਉਹ ਸੋ ਐਂਡ ਸੋ ਇੱਕ ਲੈਵਲ ਤੱਕ ਉਹ ਤੁਹਾਨੂੰ ਮਿਲਦੀਆਂ ਨੇ ਤੇ
1: ਪਰ ਉਹਦੇ ਲਈ ਫਿਰ ਤੁਹਾਡੇ ਕੋਲ ਲਿਮਿਟਡ ਚੋਇਸ ਆਫ ਲਾਇਰਸ ਹੋ ਜਾਂਦੀ ਹੈ ਨਾ, ਜਿਵੇਂ ਅਸੀਂ ਲੀਗਲ ਏਡ ਦਾ ਕੰਮ ਨਹੀਂ ਕਰਦੇ।
0: ਓਕੇ
1: ਹਾਂਜੀ।
0: ਸੋ ਕੋਈ ਵੀ ਵਕੀਲ ਜਿਹੜਾ ਉਹ ਐਜ਼ ਏ ਲੀਗਲ
1: ਮਤਲਬ ਕਿ ਤੁਸੀਂ ਚੂਜ਼ ਕਰਦੇ ਹੋ ਨਾ ਜੀ,
0: ਓਕੇ
1: ਤੁਸੀਂ ਉਹਨੇ ਪੈਨਲ 'ਤੇ ਜਾਣਾ ਕਿਉਂਕਿ ਉਹਨਾਂ ਦੇ ਆਪਣੇ ਰੇਟ ਨੇ, ਤੁਸੀਂ ਉਹਨਾਂ ਰੇਟ ਦੇ ਹਿਸਾਬ ਨਾਲ ਜੇ ਉਹ ਕਲਾਇੰਟ ਰੈਫਰ ਕਰਨਗੇ ਤੁਹਾਨੂੰ ਉਹਨਾਂ ਹਿਸਾਬ ਨਾਲ ਉਹਨਾਂ ਦੇ ਤਰੀਕੇ ਨਾਲ ਉਹਨਾਂ ਦੇ ਰੇਟ 'ਤੇ ਕੰਮ ਕਰਨਾ ਪੈਣਾ।
0: ਸੋ ਉਹ ਫਿਰ ਕਲਾਇੰਟ ਕੋਲ ਸਟਿਲ ਲੈਂਦੇ ਆ ਪੈਸੇ ਘੱਟ ਲੈਂਦੇ ਆ ਜਾਂ ਫਿਰ ਫ੍ਰੀ ਕਰਦੇ ਨੇ?
1: ਉਹਦੇ ਲਈ ਕੀ ਹੁੰਦਾ ਜਿਵੇਂ ਪਹਿਲਾਂ ਪੇ ਕਰ ਦੇਣਗੇ ਤੇ ਸਪੋਜ਼ ਕਰੋ ਕੋਈ ਡਿਵੋਰਸ ਕੋਈ ਆ ਗਿਆ, ਠੀਕ ਹੈ, ਕੋਈ ਫਾਈਨੈਂਸ਼ੀਅਲ ਸੈਟਲਮੈਂਟ ਆ ਗਈ, ਤਾਂ ਜੇ ਤੁਹਾਡੇ ਕੋਲ ਹੁਣ ਪੈਸੇ ਨਹੀਂ ਹੈਗੇ ਤਾਂ ਉਹ ਆਪਣਾ ਬਿੱਲ ਬਣਾਈ ਜਾਣਗੇ ਤੇ ਐਂਡ 'ਤੇ ਜਦੋਂ ਸਾਰਾ ਕੁਝ ਡਿਸਾਈਡ ਹੋ ਜੂਗਾ ਫਿਰ ਉਹ ਅਸੈਸ ਕਰਨਗੇ ਤੁਹਾਡੀ ਐਲੀਜੀਬਿਲਟੀ, ਹੋ ਸਕਦਾ ਉਹ ਪਾਰਸ਼ਲ ਰਿਕਵਰ ਕਰਨ, ਹੋ ਸਕਦਾ ਫੁੱਲ ਰਿਕਵਰ ਕਰਨ, ਹੋ ਸਕਦਾ ਛੱਡ ਦੇਣ।
0: ਤੇ ਜਿੱਦਾਂ ਇੱਥੇ ਆਪਣੇ ਇੱਕ ਸਰਕਾਰੀ ਵਕੀਲ ਟਰਮ ਹੁੰਦੀ ਆ, ਉਹ ਇੱਥੇ ਉਹ ਕਿੱਦਾਂ ਵਾ ਸਿਸਟਮ?
1: ਗਵਰਨਮੈਂਟ ਸੋਲਿਸਟਰ ਹੁੰਦੇ ਨੇ ਜੀ।
0: ਤੇ ਉਹ ਕਿੱਦਾਂ ਮਿਲਦੇ ਨੇ, ਕਿਹਨੂੰ ਮਿਲਦੇ ਨੇ?
1: ਜੇ ਤੁਸੀਂ ਵਿਕਟਮ ਹੋ ਫਿਰ ਮਿਲਣਗੇ ਨਾ ਜੀ। ਦੇਖੋ ਉਰੇ ਫਿਰ ਇਹੀ ਟ੍ਰਾਂਜੈਕਸ਼ਨ ਆਪਾਂ ਨੂੰ ਸਮਝਣੀ ਪੈਣੀ ਆ ਕਿ ਆਪਣਾ ਕੇਸ ਕੀ ਆ, ਸਿਵਲ ਕੇਸ ਆ ਜਾਂ ਕ੍ਰਿਮੀਨਲ ਕੇਸ ਆ। ਸਿਵਲ ਕੇਸ ਮਤਲਬ ਤੁਸੀਂ ਕਿਸ ਤੋਂ ਪੈਸੇ ਲੈਣੇ ਨੇ, ਤੁਸੀਂ ਔਨ ਯੋਰ ਓਨ ਹੋ ਜੀ, ਤੁਹਾਡੇ ਮੈਨੂੰ ਨਹੀਂ ਲੱਗਦਾ ਕੋਈ ਗਵਰਨਮੈਂਟ ਏਜੰਸੀ ਜਿਹੜੀ ਕਿ ਹੈਲਪ
0: ਉਹ ਨਹੀਂ ਕਰੂਗੀ,
1: ਅਨਲੈਸ ਅੰਡਰ ਕੋਈ ਤੁਹਾਡਾ ਫਰਾਡ।
0: ਆਪਾਂ ਕ੍ਰਿਮੀਨਲ ਤੇ ਆ ਜਾਂਦੇ ਹਾਂ ਸਟੇਟ।
1: ਹਾਂਜੀ, ਹੁਣ ਕ੍ਰਿਮੀਨਲ ਦੇ ਵਿੱਚ ਇਹ ਹੈ ਵੀ ਸਪੋਜ਼ ਕਰੋ ਕੁੱਟਮਾਰ ਹੋਈ
0: ਜੀ,
1: ਠੀਕ ਹੈ ਜੀ, ਤਾਂ ਹੁਣ ਜਿਹਨੂੰ ਪੁਲਿਸ ਰੈਪ੍ਰਜੈਂਟ ਕਰ ਰਹੀ ਆ ਤਾਂ ਉਹਨੂੰ ਤਾਂ ਗਵਰਨਮੈਂਟ ਸੋਲਿਸਟਰ ਮਿਲੂਗਾ, ਅਤੇ ਜਿਹਦੇ ਉੱਤੇ ਕੇਸ ਆ ਉਹ ਲੀਗਲ ਏਡ ਜੇ ਐਲੀਜੀਬਲ ਆ ਲੀਗਲ ਏਡ ਵੀ ਲੈ ਸਕਦਾ, ਇੱਕ ਡਿਊਟੀ ਲੋਅਰ ਹੁੰਦੇ ਨੇ।
0: ਓਕੇ,
1: ਤੁਸੀਂ ਕੋਰਟ ਜਾਂਦੇ ਹੋ ਪੇਸ਼ੇ ਜਾਂਦੇ ਹੋ, ਉੱਥੇ ਡਿਊਟੀ ਲੋਅਰ ਹੁੰਦਾ ਜਿਹੜਾ ਕਿ ਮੋਸਟਲੀ ਜੂਨੀਅਰ ਲੋਅਰ ਹੁੰਦੇ ਨੇ, ਸੀਨੀਅਰ ਕੋਈ ਵੀ ਕਿਉਂ
0: ਹੁੰਦੇ, ਸਰਕਾਰੀ ਨੇ ਉਹ
1: ਸਰਕਾਰੀ ਵੀ ਹੋ ਸਕਦੇ ਨੇ ਕਈ ਵਾਰ, ਮਤਲਬ ਕਿ ਹਰ ਇੱਕ ਕੋਰਟ ਦੇ ਵਿੱਚ ਹੁੰਦਾ, ਕਮਿਊਨਿਟੀ ਲੀਗਲ ਸੈਂਟਰ ਦੇ ਵੀ ਸਰਕਾਰੀ ਕਹਿ ਸਕਦੇ ਹੋ, ਸੈਮੀ ਸਰਕਾਰੀ ਕਹਿ ਸਕਦੇ, ਪ੍ਰਾਈਵੇਟ ਬੰਦਾ ਨਹੀਂ ਜਾਂਦਾ। ਇਟਸ ਜਿਵੇਂ ਕਮਿਊਨਿਟੀ ਲੀਗਲ ਸੈਂਟਰ ਹੁੰਦੇ ਨੇ, ਉੱਥੋਂ ਕਈ ਵਾਰ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਅਤੇ ਉਹ ਜਾ ਕੇ ਉੱਥੇ ਪ੍ਰੈਜੈਂਟ ਕਰਦੇ ਨੇ। ਮੋਸਟਲੀ ਕੋਈ ਵੀ ਹੈ ਜੀ, ਮੈਂ ਵੀ ਆਪਣੇ ਕੈਰੀਅਰ ਡਿਊਟੀ ਲੋਅਰ ਤੋਂ ਹੀ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਪਹਿਲਾਂ ਪ੍ਰੈਕਟਿਸਿੰਗ ਸ਼ੁਰੂ ਕੀਤੀ ਸੀਗੀ
0: ਜੀ।
1: ਤਾਂ ਤੁਸੀਂ ਉੱਥੇ ਜਾਂਦੇ ਹੋ ਅਤੇ ਉੱਥੇ ਮੌਕੇ 'ਤੇ ਤੁਹਾਨੂੰ ਜਿਹੜਾ ਕੇਸ ਜਿਹੜਾ ਬੰਦਾ ਤੁਹਾਨੂੰ ਗੱਲ ਕਰਨਾ ਚਾਹੁੰਦਾ ਮੌਕੇ 'ਤੇ ਐਡਵਾਈਸ ਦਿੰਦੇ ਹੋ, ਜੇ ਰੈਪ੍ਰਜੈਂਟ ਕਰਨਾ ਰੈਪ੍ਰਜੈਂਟ ਕਰ ਦਿਓ, ਆਪਣੇ ਨੋਟਸ ਬਣਾਉਣੇ ਅਤੇ ਕਰਿਆ।
0: ਸੋ ਇਨ ਸ਼ੋਰਟ, ਜੇ ਮੰਨ ਲਓ ਤੁਹਾਡਾ ਕੋਈ ਕੇਸ ਆ ਅਤੇ ਤੁਹਾਡੇ ਕੋਲ ਵਕੀਲ ਨਹੀਂ ਆ ਅਤੇ ਤੁਸੀਂ ਕੋਰਟ ਜਾ ਕੇ ਅਤੇ ਉੱਥੋਂ ਤੁਸੀਂ ਲੈ ਸਕਦੇ,
1: ਉੱਥੇ ਵੀ ਕਈ ਵਾਰ ਜੇ ਅਵੇਲੇਬਲ ਆ ਤੁਹਾਨੂੂੰ ਡਿਊਟੀ ਲੋਅਰ ਮਿਲ ਸਕਦਾ
0: ਜਾਂ ਫਿਰ ਉਹ ਪਹਿਲਾਂ ਗੱਲਬਾਤ ਕਰਨੀ ਪੈਂਦੀ ਹੈ?
1: ਪਹਿਲਾਂ ਨਹੀਂ ਮਿਲਦਾ।
0: ਅੱਛਾ, ਉਦੋਂ ਟਾਈਮ ਦੇ ਤਾਂ
1: ਉਹਦਾ ਸਪੋਰਟ ਹੈ ਜਿਹੜਾ ਮੌਕੇ ਤੇ ਹੈਗਾ,
0: ਜਿਹੜਾ ਵਿਹਲਾ ਵਾ ਉਹਨੂੰ
1: ਬਸ ਬਸ ਮੌਕੇ ਤੇ ਮਾੜੀ ਮੋਟੀ ਐਡਵਾਈਸ। ਦਾ ਤਰੀਕਾ ਇਹ ਹੈ ਕਿ ਜੇ ਮੈਂ ਕੇਸ ਹਾਰ ਗਿਆ ਤਾਂ ਮੈਂ ਕੀ ਲੂਜ਼ ਕਰ ਦੂੰਗਾ, ਈਗੋ ਨੂੰ ਛੱਡ
0: ਕੇ ਖਮਿਆਜਾ ਕੀ ਭੁਗਤਣਾ ਪੈਣਾ,
1: ਖਮਿਆਜਾ ਕੀ ਭੁਗਤਣਾ ਪੈਣਾ ਕਿ ਅੱਜ ਮੇਰੇ ਦੋ ਪੈਸੇ ਬਚਾਉਣ ਦਾ ਅੱਗੇ ਮੇਰਾ ਰਿਜ਼ਲਟ ਕੀ ਨਿਕਲੂਗਾ, ਉਹ ਚੀਜ਼ ਸਮਝਣੀ। ਇਸੇ ਕਰਕੇ ਜੇ ਆਪਾਂ ਸ਼ੁਰੂਆਤ ਕੀਤੀ ਸਾਨੂੰ ਬਿਨਰਮ ਹੋਣਾ ਜ਼ਿਆਦਾ ਇਸੇ ਕਰਕੇ ਪੈਂਦਾ ਕਿਉਂਕਿ ਬਹੁਤ ਜ਼ਰੂਰੀ ਹੈ। ਇਮੀਗ੍ਰੇਸ਼ਨ ਦੇ ਵਿੱਚ ਸਾਡੇ ਲਈ ਸੌਖਾ ਕੀ ਹੋ ਜਾਂਦਾ, ਲੋਕ ਸਿੱਖ ਕੇ ਪੜ੍ਹ ਕੇ ਸੁਣ ਕੇ ਆਏ ਹੁੰਦੇ ਨੇ, ਤਾਂ ਅਸੀਂ ਜੇ ਉਹਨੇ ਕੋਲ ਚਾਰ ਚੀਜ਼ਾਂ ਨੇ ਉਹਦੇ ਵਿੱਚੋਂ ਦੱਸ ਦਿੰਦੇ ਵੀ ਆਹ ਤੇਰੀਆਂ ਦੋ ਸਹੀ ਨੇ ਬਈ, ਆਹ ਦੋ ਚੀਜ਼ਾਂ ਗਲਤ ਨੇ ਅਤੇ ਤੂੰ ਠੀਕ ਹੈ। ਇਹਦੇ ਵਿੱਚ ਕਈ ਵਾਰ ਉਹ ਜਿਹੜੀ ਉਹ ਸਟੋਰੀ, ਜਿਹੜੀ ਉਹ ਕਹਾਣੀ, ਜਿਹੜੀ ਉਹ ਚੀਜ਼ ਲੈ ਕੇ ਆਏ ਨੇ, ਉਹ ਚੀਜ਼ ਉਵੇਂ ਹੁੰਦੀ ਨਹੀਂ। ਜਿਵੇਂ ਤੁਸੀਂ ਗੱਲ ਕੀਤੀ ਈਗੋ ਪਲੇਸ, ਮਤਲਬ ਕਿ ਭਾਜੀ ਮੈਂ ਜਿਵੇਂ ਮੈਂ ਜਿਵੇਂ ਡਿਵੋਰਸ ਵੀ ਮੇਰੀ ਘਰ ਵਾਲੇ ਨੇ ਮੇਰੇ ਨਾਲ ਧੋਖਾ ਕੀਤਾ ਜੀ, ਮੈਂ ਤੁਹਾਨੂੰ ਆਹ ਕਰ, ਉਹਦੇ ਕੁਛ ਨਹੀਂ ਹੁੰਦਾ, ਮੈਂ ਡਿਵੋਰਸ ਨਹੀਂ ਹੋਣ ਦੇਣਾ, ਨਹੀਂ
0: ਤੁਸੀਂ ਰੋਕ ਨਹੀਂ ਸਕਦੇ,
1: ਰੋਕ ਹੀ ਨਹੀਂ ਸਕਦੇ, ਤੁਸੀਂ
0: ਅਟਕਾ ਲਓ, ਖਰਚਾ ਕਰ ਲਓ ਜਿੰਨਾ ਕਰਨਾ,
1: ਅਟਕਾ ਵੀ ਨਹੀਂ ਸਕਦੇ, ਬਹੁਤ ਰੇਅਰ ਹੈ।
0: ਚਲੋ ਖੈਰ, ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਸੇ ਵਿਸ਼ੇ ਦੇ ਉੱਤੇ ਸਾਡਾ ਇੱਕ ਲਾਸਟ ਪ੍ਰੋਗਰਾਮ ਹੋਇਆ ਵਾ ਇਹਨਾਂ ਦੇ ਨਾਲ, ਅਤੇ ਉਹ ਤੁਸੀਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਅਤੇ ਵੇਖ ਸਕਦੇ ਹੋ, ਜੇ ਕਿਸੇ ਨੂੰ ਚਾਹੀਦਾ ਹੋਵੇ ਡਿਵੋਰਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਉਹ 'ਚ ਸਾਂਝੀ ਕੀਤੀ ਗਈ ਹੈ। ਅਤੇ ਇੱਦਾਂ ਦੇ ਹੋਰ ਵਿਸ਼ਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਗੱਲਬਾਤ ਸਾਡੀ ਚੱਲਦੀ ਰਹੂਗੀ। ਇੱਕ ਸ਼ਬਦ ਤੁਸੀਂ ਯੂਜ਼ ਕੀਤਾ ਵਾ ਫੈਡਰਲ ਕੋਰਟ,
1: ਅਤੇ
0: ਜਿਹੜੇ ਵੀ ਇਮੀਗ੍ਰੇਸ਼ਨ ਦੇ ਨਾਲ ਦੋ ਚਾਰ ਹੋਏ ਨੇ ਜਾਂ ਸਟੂਡੈਂਟ ਨੇ, ਉਹਨਾਂ ਨੇ ਇਹ ਚੀਜ਼ ਜ਼ਰੂਰ ਸੁਣੀ, ਅਕਸਰ ਹੀ ਆਪਾਂ ਸੁਣਦੇ ਹਾਂ। ਸੋ ਇਹਦਾ ਮਤਲਬ ਇਹ ਕਿ ਜਿਹੜਾ ਇਹ ਇਮੀਗ੍ਰੇਸ਼ਨ ਵਾਲੇ ਜਿਹੜੇ ਮਸਲੇ ਨੇ ਜਾਂ ਫਿਰ ਓਵਰਸੀਜ਼ ਸਟੂਡੈਂਟ ਵਾਲੇ ਜਿਹੜੇ ਮਸਲੇ ਨੇ, ਉਹ ਫਿਰ ਜਾਂਦੇ ਨੇ ਸਿੱਧੇ ਫੈਡਰਲ ਕੋਰਟ ਦੇ ਵਿੱਚ। ਇਹਦਾ ਮਤਲਬ ਕਿ ਸਟੇਟ ਦਾ ਮੁੱਦਾ ਉਹ ਨਹੀਂ ਰਹਿ ਜਾਂਦਾ?
1: ਬਿਲਕੁਲ ਨਹੀਂ, ਇਮੀਗ੍ਰੇਸ਼ਨ ਹਮੇਸ਼ਾ ਨੈਸ਼ਨਲ, ਮਤਲਬ ਕਿ ਨੈਸ਼ਨਲ ਮੁੱਦਾ ਜੀ, ਉਹ ਸਟੇਟ ਦਾ ਮੁੱਦਾ ਨਹੀਂ ਹੈਗਾ। ਅਤੇ ਉਹਦੇ ਵਿੱਚ ਸਿੱਧਾ ਨਹੀਂ, ਤੁਸੀਂ ਫੈਡਰਲ ਕੋਰਟ 'ਚ ਜਾ ਸਕਦੇ ਹੋ ਸਿੱਧਾ, ਡਿਪੈਂਡ ਕਰਦਾ ਜੁਰਿਸਡਿਕਸ਼ਨ ਦੇ ਉੱਤੇ। ਪਰ ਮੋਸਟਲੀ ਜਿਹੜੇ ਸਾਡੇ ਭੈਣ ਭਾਈ ਨੇ ਉਹ ਜਿਵੇਂ ਟ੍ਰਾਈਬਿਊਨਲ ਦੇ ਵਿੱਚ ਜਾਂਦੇ ਨੇ, ਅਤੇ ਟ੍ਰਾਈਬਿਊਨਲ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਕਰ ਦਿੰਦੀ ਆ, ਤਾਂ ਫਿਰ ਉਹ ਟ੍ਰਾਈਬਿਊਨਲ ਦੇ ਡਿਸੀਜਨ ਨੂੰ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਜੀ ਉਹ।
0: ਓਕੇ, ਸੋ ਇਸ ਸੰਬੰਧ ਦੇ ਵਿੱਚ ਜਿੱਦਾਂ ਹੁਣ ਤੁਹਾਨੂੰ ਵੀ ਤਜਰਬਾ ਵਾ,
1: ਤੇ
0: ਇਧਰਲੇ ਪਾਸੇ ਨੂੰ ਇਸ ਰਾਹ ਵਾਲੇ ਪਾਸੇ ਨੂੰ ਕੀ ਕੀ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਨੇ ਇਹਦੇ ਸੰਬੰਧ ਦੇ ਵਿੱਚ ਕੋਈ?
1: ਇਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਜੀ ਕਿ ਵੀ ਆਪਾਂ ਜੇ ਆਪਣੇ ਨਾਲ ਸਪੋਜ਼ ਕਰੋ ਤੁਸੀਂ ਟ੍ਰਾਈਬਿਊਨਲ ਵੀ ਗਏ, ਤੁਹਾਡਾ ਡਿਸੀਜਨ ਨੈਗੇਟਿਵ ਆ ਗਿਆ, ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਰਿਕਾਰਡਿੰਗ ਦੀ ਕਾਪੀ ਲਓ।
0: ਜਿਹੜੀ ਤੁਹਾਡੀ ਹੇਅਰਿੰਗ ਹੋਈ ਹੈ,
1: ਹੇਅਰਿੰਗ ਹੋਈ ਆ, ਉਹਦੀ ਰਿਕਾਰਡਿੰਗ ਹੁੰਦੀ ਆ, ਅਤੇ ਟ੍ਰਾਈਬਿਊਨਲ ਤੁਹਾਨੂੰ ਰਿਕਾਰਡਿੰਗ ਦੀ ਕਾਪੀ ਦਿੰਦੀ ਆ, ਉਹਨੂੰ ਫਿਰ ਤੁਸੀਂ ਟ੍ਰਾਂਸਕ੍ਰਾਈਬ ਕਰਾਓ। ਟ੍ਰਾਂਸਕ੍ਰਿਪਟ ਕਰਾਉਣ ਦਾ ਮਤਲਬ ਆ ਉਹਨੂੰ ਰਾਈਟਿੰਗ ਦੇ ਵਿੱਚ ਮਿਲ ਜਾਂਦਾ, ਅਤੇ ਤੁਸੀਂ ਔਨਲਾਈਨ ਕਈ ਟੂਲ ਫ੍ਰੀ ਵੀ ਕਰ ਦਿੰਦੇ ਜਾਂ ਕਈ ਵਾਰ $20 ਦੇ ਕੇ ਤੁਸੀਂ ਉਹ ਕਰਵਾ ਸਕਦੇ ਹੋ।
0: ਓਕੇ,
1: ਉਸ ਤੋਂ ਬਾਅਦ ਤੁਸੀਂ ਉਹਦੀ ਐਡਵਾਈਸ ਲਓ।
0: ਇਮੀਗ੍ਰੇਸ਼ਨ ਏਜੰਟ ਕੋਲ ਜਾਂ ਲੋਅਰ ਕੋਲ?
1: ਇਮੀਗ੍ਰੇਸ਼ਨ ਏਜੰਟ ਫੈਡਰਲ ਦੀ ਐਡਵਾਈਸ ਨਹੀਂ
0: ਦੇ ਸਕਦਾ,
1: ਇਟਸ ਇਲੀਗਲ।
0: ਓਕੇ,
1: ਤੁਹਾਨੂੰ ਲੋਇਰ ਤੋਂ ਹੀ ਐਡਵਾਈਸ ਲੈਣੀ ਪੈਣੀ ਆ
0: ਜੀ।
1: ਉਸ ਤੋਂ ਬਾਅਦ ਜੇ ਤੁਹਾਡਾ ਕੋਈ ਉਹਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਵੀ ਕੋਈ ਰੀਜ਼ਨੇਬਲ ਪ੍ਰੋਸਪੈਕਟ ਸਕਸੈਸ ਹੈਗੇ ਤੁਹਾਨੂੰ ਦੱਸ ਰਿਹਾ, ਉਸ ਤੋਂ ਬਾਅਦ ਫਿਰ ਤੁਸੀਂ ਇਹਦੀ ਜਿਹੜੀ ਐਪਲੀਕੇਸ਼ਨ ਆ ਜੁਰਿਸਡਿਕਸ਼ਨ ਐਰਨ ਦੇ ਬੇਸ ਦੇ ਉੱਤੇ ਫੈਡਰਲ ਸਰਕਿਟ ਕੋਰਟ ਦੇ ਵਿੱਚ ਅਪਲਾਈ ਕਰ ਸਕਦੇ ਹੋ।
0: ਓਕੇ, ਫਿਰ ਤੁਹਾਡੀ ਬਣਦੀ ਵੀ ਆ ਕਰਨੀ
1: ਜਾਂ ਬਣਦੀ ਵੀ ਨਹੀਂ, ਕਿਉਂਕਿ ਕੋਈ ਵੀ ਵਕੀਲ ਕੋਰਟ ਦੇ ਵਿੱਚ ਸਿਰਫ ਤਾਂ ਹੀ ਲਾ ਸਕਦਾ ਜੇ ਉਹ ਸਰਟੀਫਿਕੇਟ ਦਊਗਾ ਕਿ ਉਹਦੇ ਹਿਸਾਬ ਨਾਲ ਦਿਸ ਕੇਸ ਹੈਜ਼ ਅ ਰੀਜ਼ਨੇਬਲ ਪ੍ਰੋਸਪੈਕਟਸ ਆਫ ਸਕਸੈਸ।
0: ਓਕੇ, ਤੇ ਇਹ ਸਾਰਾ ਕੁਝ ਸ਼ੁਰੂ ਹੁੰਦਾ ਵਾ ਜਦੋਂ ਆਪਾਂ ਪਹਿਲਾਂ MRT ਕਹਿੰਦੇ ਹਾਂ, ਫਿਰ ਆਪਾਂ
1: ART
0: ਕਹਿਣ ਲੱਗ ਪਏ। ਸੋ ਉਹ ਇੱਕ ਬੇਸ ਆ ਜਿੱਥੇ ਤੁਸੀਂ ਕੇਸ ਲੈ ਕੇ ਜਾਂਦੇ, ਉੱਥੋਂ ਜਦੋਂ ਮਨਾ ਹੋ ਜਾਂਦਾ ਤੇ ਫਿਰ ਇਹ ਅੱਗੇ
1: ਸਿਰਫ ਮਨਾ ਹੋਣ ਦੇ ਬੇਸ ਤੇ ਆਪਾਂ ਅੱਗੇ ਨਹੀਂ ਜਾ ਸਕਦੇ।
0: ਓਕੇ,
1: ਮਨਾ ਕਰਨ ਦਾ ਰੀਜ਼ਨ ਕੀ ਸੀ? ਕੀ ਟ੍ਰਾਈਬਿਊਨਲ ਨੇ ਤੁਹਾਡੀਆਂ ਗੱਲਾਂ ਸੁਣੀਆਂ? ਕੀ ਉਹਨੇ ਜਿਹੜੇ ਐਵੀਡੈਂਸ ਨੂੰ ਪ੍ਰੋਪਰ ਵੇਟ ਦੇਣਾ ਸੀ ਉਹਨਾਂ ਵੇਟ ਦਿੱਤਾ? ਕੀ ਉਹਨੇ ਅਨਸੈਸਰੀ ਚੀਜ਼ ਕੰਸੀਡਰ ਤਾਂ ਨਹੀਂ ਕੀਤੀ ਡਿਸੀਜਨ ਮੇਕਿੰਗ ਦੇ ਵਿੱਚ? ਕੀ ਉਹਨੇ ਲੋਕ ਗਲਤ ਤਾਂ ਨਹੀਂ ਅਪਲਾਈ ਕੀਤਾ? ਜਿਵੇਂ ਕਿ ਅਸੀਂ ਕੇਸ ਜਿੱਤਿਆ ਸੀਗਾ ਜਿਹਦੇ ਵਿੱਚ ਉਹਦੇ ਵਿੱਚ ਸਟੂਡੈਂਟ ਵੀਜ਼ੇ ਦੇ ਵਿੱਚ ਕੀ ਹੁੰਦਾ, ਜਿਹੜੇ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਐਟ ਦਾ ਟਾਈਮ ਆਫ ਡਿਸੀਜਨ ਹੁੰਦੀ ਹੈ।
0: ਓਕੇ,
1: ਤਾਂ ਉਹ ਬੰਦਾ ਗਿਆ, ਉਹਨੇ ਆਪਣੀ ਇੰਗਲਿਸ਼ ਦੀ ਰਿਕੁਆਇਰਮੈਂਟ ਟ੍ਰਾਈਬਿਊਨਲ ਦਿੱਤੀ, ਪਰ ਮੈਂਬਰ ਨੇ ਲੋਕ ਗਲਤ ਅਪਲਾਈ ਕਰਤਾ। ਉਹ ਕਹਿੰਦਾ ਵੀ ਮੇਰੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਇਹ ਰਿਕੁਆਇਰਮੈਂਟ ਸੀਗੀ ਕਿ ਤੁਹਾਨੂੰ ਸਟੂਡੈਂਟ ਵੀਜ਼ਾ ਪਾਉਣ ਵੇਲੇ ਜਾਂ ਪਾਉਣ ਤੋਂ ਇੱਕ ਸਾਲ ਪਹਿਲਾਂ ਦਾ ਇੰਗਲਿਸ਼ ਦਾ ਟੈਸਟ ਦੇਣਾ, ਆਹ ਵਾਲਾ ਤੁਹਾਡਾ ਨਹੀਂ ਚੱਲਣਾ।
0: ਓਕੇ,
1: ਤਾਂ ਉਹਨਾਂ ਨੇ ਉਹਦੀ ਦਲੀਲ ਨਹੀਂ ਮੰਨੀ ਅਤੇ ਉਹਦਾ ਵੀਜ਼ਾ ਜਿਹੜੀ ARTA ਆ ਖਾਰਜ ਕਰ ਦਿੱਤੀ। ਉਸ ਤੋਂ ਬਾਅਦ ਉਹ ਸਾਡੇ ਕੋਲ ਆਇਆ ਤਾਂ ਅਸੀਂ ਦੇਖਿਆ ਵੀ ਇਹ ਲੋ ਗਲਤ ਅਪਲਾਈ ਹੋਇਆ, ਤਾਂ ਅਸੀਂ ਫੈਡਰਲ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ। ਉਸ ਤੋਂ ਬਾਅਦ ਤਕਰੀਬਨ 3 ਕੁ ਮਹੀਨੇ ਦੇ ਵਿੱਚ ਹੀ ਦੂਸਰੇ ਪਾਸੋਂ ਵਕੀਲਾਂ ਨੇ ਜਦੋਂ ਉਹਨੂੰ ਰਿਵਾਈਜ਼ ਕੀਤਾ, ਗੌਰਮੈਂਟ ਵਕੀਲਾਂ ਨੇ, ਗੌਰਮੈਂਟ ਸੋਲਿਸਟਰ, ਕਿਉਂਕਿ ਉਹ ਦੋ ਪਾਰਟੀਆਂ ਬਣਦੀਆਂ ਨੇ ਫੈਡਰਲ ਸਰਕਿਟ ਦੇ ਕੋਲ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਅਤੇ ARTA।
0: ਓਕੇ,
1: ਤਾਂ ਉਹਨਾਂ ਦੇ ਜਦੋਂ ਤਕਰੀਬਨ ਉਹਨਾਂ ਨੂੰ ਇੱਕੋ ਹੀ ਵਕੀਲ ਰੈਪ੍ਰਜੈਂਟ ਕਰ ਦਿੰਦਾ ਬਿਕੋਜ਼ ਦੇ ਆਰ ਇੰਟਰਸਟਡ ਇਨ ਰਿਲੇਟਡ ਪਾਰਟੀਜ਼, ਅਤੇ ਜਦੋਂ ਉਹਨਾਂ ਨੇ ਉਹਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਆਪਣਾ ਅਸੈਪਟ ਕਰ ਲਿਆ ਅਤੇ ਨਾਲ ਦੀ ਨਾਲ ਸਾਨੂੰ ਵਿਦ ਕੋਸਟ ਅਸੀਂ ਉਹ ਕੇਸ ਜਿੱਤ ਗਏ। ਪਰ ਫੈਡਰਲ ਕੋਰਟ ਦੇ ਵਿੱਚ ਜਿੱਤਣ ਦਾ ਮਤਲਬ ਇਹ ਨਹੀਂ ਵੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਤੁਹਾਨੂੰ ਉਹ ਸਾਰੇ ਸਟੈਪ ਦੁਬਾਰਾ ਕਰਨੇ ਪੈਣਗੇ। ਫੈਡਰਲ ਕੋਰਟ ਜਿੱਤ ਗਏ ਫਿਰ ਤੁਹਾਡਾ ਕੇਸ ਜਾਊਗਾ ਟ੍ਰਾਈਬਿਊਨਲ ਦੇ ਵਿੱਚ, ਟ੍ਰਾਈਬਿਊਨਲ ਜਿੱਤੋਗੇ ਫਿਰ ਤੁਹਾਡਾ ਕੇਸ ਜਾਊਗਾ ਡਿਪਾਰਟਮੈਂਟ ਕੋਲ ਅਤੇ ਡਿਪਾਰਟਮੈਂਟ ਵੀਜ਼ਾ ਗ੍ਰਾਂਟ ਕਰੂਗਾ।
0: ਪਰ ਉੱਥੋਂ ਤੁਹਾਨੂੰ ਇੱਕ ਲੋ ਦਿਖ ਪਈ ਵੀ ਆ ਪੋਸੀਬਿਲਿਟੀ ਹੈਗੀ ਆ, ਮਤਲਬ
1: ਬਿਲਕੁਲ ਹੁੰਦੀ ਆ ਰਣਜੋਤ ਜੀ, ਬਹੁਤ ਹੁੰਦੀਆਂ ਨੇ। ਪਰ ਉਹੀ ਗੱਲ ਹੈ ਵੀ ਕਿਉਂਕਿ ਆਪਾਂ ਪ੍ਰੋਪਰ ਸਲਾਹ ਨਹੀਂ ਲੈਂਦੇ, ਪ੍ਰੋਪਰ ਕੁਸ਼ਚਨ ਨਹੀਂ ਪੁੱਛਦੇ, ਤਾਂ ਬਥੇਰੇ ਸਾਡੇ ਭੈਣ ਭਰਾ ਮਤਲਬ ਕਿ ਵੀ ਜਾਂ ਤਾਂ ਵਾਪਸ ਮੁੜ ਜਾਂਦੇ ਨੇ ਜਾਂ ਹੋਰ ਕੋਈ ਮਤਲਬ ਕਿ ਗਲਤ ਤਰ੍ਹਾਂ ਦੇ ਵੀਜ਼ੇ ਪਾ ਕੇ ਉਹਦੇ ਆਪਣਾ ਸਟੇ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦਕਿ ਉਹਨਾਂ ਕੋਲ ਇੱਕ ਵੈਲਿਡ ਰਸਤਾ ਪਿਆ ਹੁੰਦਾ।
0: ਓਕੇ, ਇੱਕ ਇੱਕ ਇਹ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਨਾ ਵੀ ਇੱਥੇ ਟਾਈਮ ਜਿਹੜਾ ਕਾਫੀ ਖੱਪ ਜਾਂਦਾ ਵਾ,
1: ਖੱਪ ਜਾਂਦਾ ਸੀ
0: ਸੀ ਓਕੇ।
1: ਫੈਡਰਲ ਸਰਕਿਟ ਕੋਰਟ ਦੇ ਵਿੱਚ ਪਹਿਲਾਂ ਬੈਕਲੋਗ ਸੀਗਾ, ਦੋ ਦੋ ਢਾਈ ਢਾਈ ਸਾਲ ਨਹੀਂ ਲੱਗਦੇ ਸੀਗੇ। ਹੁਣ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਗਰਾਊਂਡ ਰੇਜ਼ ਕਰਕੇ ਫੈਡਰਲ ਸਰਕਿਟ ਕੋਰਟ ਨਹੀਂ ਪਾਈ, ਤਾਂ ਜਦੋਂ ਤੁਸੀਂ ਫਾਈਲ ਲੌਂਚ ਕਰਦੇ ਹੋ ਤਕਰੀਬਨ 4 to 6 ਹਫ਼ਤਿਆਂ ਦੇ ਵਿੱਚ ਹੀ ਪਹਿਲਾਂ ਆ ਜਾਂਦੀ ਆ ਡਾਇਰੈਕਸ਼ਨਲ ਹੀਅਰਿੰਗ। ਇਹਦੇ ਵਿੱਚ ਉਹ ਤੁਹਾਨੂੰ ਥੋੜ੍ਹਾ ਕੇਸ ਰਿਵਿਊ ਕਰ ਲੈਂਦੇ ਨੇ ਵੀ ਦੇਖੋ ਜੀ ਸਾਨੂੰ ਨਹੀਂ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ ਜਾਂ ਸਾਨੂੰ ਲੱਗਦਾ ਤੁਹਾਡੇ ਕੇਸ ਵਿੱਚ ਕੁਛ ਹੈਗਾ। ਅਤੇ ਜੇ ਉਹਨਾਂ ਨੂੰ ਲੱਗਦਾ ਵੀ ਤੁਹਾਡੇ ਕੇਸ ਦੇ ਵਿੱਚ ਕੁਛ ਨਹੀਂ ਹੈਗਾ, ਫਿਰ ਉਹ ਕੀ ਕਰਦੇ ਨੇ, ਉਹ ਕੇਸ ਨੂੰ ਰਜਿਸਟਰਾਰ ਕੋਲ ਦੇ ਦਿੰਦੇ ਨੇ। ਜਿਵੇਂ ਆਪਾਂ ਜੱਜ ਦੀ ਗੱਲ ਕੀ, ਜੱਜ ਤੋਂ ਥੱਲੇ ਇੱਕ ਰਜਿਸਟਰਾਰ ਹੁੰਦਾ, ਤਾਂ ਉਹ ਮਤਲਬ ਕਿ ਇੱਕ ਇੰਟਰਿਮ ਹੀਅਰਿੰਗ ਦੇ ਦਿੰਦਾ, ਮਤਲਬ ਕਿ ਨੋਟਿਸ ਦੇ ਦਿੰਦਾ ਵੀ ਭਾਈ ਅਸੀਂ ਤੁਹਾਡੀ ਡਿਸਮਿਸ ਕਰਾਂਗੇ ਅਨਲੈਸ ਅੰਟਿਲ ਤੁਸੀਂ ਜਿਹੜੇ ਸਾਡੇ ਕੰਸਰਨ ਜਿਹੜੇ ਉਹ ਰੇਜ਼ ਕੀਤੇ ਨੇ ਵੀ ਦੇਖੋ ਤੁਹਾਡਾ ਆਹ ਗਰਾਊਂਡ ਤਾਂ ਮੈਚ ਹੀ ਨਹੀਂ ਕਰਦੇ ਨਾ ਹੁਣ ਤੁਸੀਂ, ਅਤੇ ਉਹ ਉਦੋਂ ਡਿਸਮਿਸ ਹੋ ਸਕਦੀ ਆ, ਅਤੇ ਜਾਂ ਉਹ ਕਹਿੰਦੇ ਵੀ ਨਹੀਂ ਵੀ ਠੀਕ ਹੈ ਤੁਹਾਡੇ ਕੋਲ ਗਰਾਊਂਡ ਠੀਕ ਨੇ ਪਰ ਥੋੜ੍ਹੇ ਇੰਪਰੂਵ ਕਰ ਲਓ ਅਤੇ ਅਸੀਂ ਤੁਹਾਨੂੰ ਫਾਈਨਲ ਹੀਅਰਿੰਗ ਦੇ ਦਿੰਦੇ ਹਾਂ। ਜੇ ਰਜਿਸਟਰਾਰ ਦਾ ਡਿਸੀਜਨ ਆ ਜਾਂਦਾ ਉਹਦੇ ਲਈ ਵੀ ਤੁਸੀਂ ਅਪੀਲ ਕਰ ਸਕਦੇ ਹੋ ਕਿ ਨਹੀਂ ਜੀ ਮੈਂ ਰਜਿਸਟਰਾਰ ਦੇ ਡਿਸੀਜਨ ਹੈਪੀ ਨਹੀਂ, ਮੈਂ ਚਾਹੁੰਦਾ ਕਿ ਜਿਹੜਾ ਮੇਰਾ ਕੇਸ ਆ ਉਹ ਜੱਜ ਕੋਲ ਜਾਵੇ। ਤਾਂ ਫਿਰ ਉਹ ਫੈਡਰਲ ਸਰਕਿਟ ਕੋਰਟ ਦੇ ਜੱਜ ਕੋਲ ਜਾਂਦਾ ਅਤੇ ਜੱਜ ਵੀ ਨੈਗੇਟਿਵ ਦੇ ਦਿੰਦਾ ਤਾਂ ਤੁਸੀਂ ਉਹਨੂੰ ਅੱਗੇ ਫੈਡਰਲ ਸਰਕਿਟ ਕੋਰਟ 'ਚ ਲੈ ਕੇ ਜਾ ਸਕਦੇ ਹੋ।
0: ਓਕੇ, ਸੋ ਕਾਫੀ ਕਾਫੀ ਰਾਹ ਨੇ।
1: ਫੈਡਰਲ ਸਰਕਿਟ ਕੋਰਟ ਹਾਈ ਕੋਰਟ ਵੀ ਜਾ ਸਕਦੇ ਵਿੱਚ ਵੀ ਨੈਵਰ ਰਿਕਮੈਂਡ, ਫੈਡਰਲ ਕੋਰਟ ਵੀ ਅਸੀਂ ਰਿਕਮੈਂਡ ਨਹੀਂ ਕਰਦੇ, ਬਟ ਫੈਡਰਲ ਸਰਕਿਟ ਕੋਰਟ ਇਜ਼ ਸਮਥਿੰਗ ਦੈਟ ਕਿ ਕਿਸੇ ਵੀ ਬੱਚੇ ਨੂੰ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋਇਆ ਕੁਝ ਗਲਤ ਹੋਇਆ ਤਾਂ ਉਹ ਇੱਕ ਰਸਤਾ ਐਕਸਪਲੋਰ ਕਰਨਾ ਚਾਹੀਦਾ ਅਤੇ ਪ੍ਰੋਪਰ ਐਡਵਾਈਸ ਲੈਣੀ ਚਾਹੀਦੀ ਹੈ।
0: ਸਰ ਜਾਂਦੇ ਜਾਂਦੇ ਹੁਣ ਜਿੱਦਾਂ ਇਮੀਗ੍ਰੇਸ਼ਨ ਦਾ ਵੀ ਤੁਸੀਂ ਕੰਮ ਕੀਤਾ ਵਾ, ਹੁਣ ਇੱਧਰ ਵੀ ਤੁਸੀਂ ਆ ਗਏ ਹੋ, ਸਭ ਤੋਂ ਵੱਧ ਮਿਸਟੇਕਸ, ਸਭ ਤੋਂ ਵਧੇਰੇ ਮਾਰ ਕਿੱਥੇ ਕੁ ਜੇ ਬੰਦਾ ਖਾਂਦਾ ਇਸ ਲੈਵਲ 'ਤੇ, ਜਦੋਂ ਮੰਨ ਲਓ ਏ ਆਰ ਟੀ ਦੇ ਵਿੱਚ ਵੀ ਰਿਜੈਕਟ ਹੋ ਗਿਆ, ਉਸ ਤੋਂ ਬਾਅਦ ਕੀ ਵੱਡੀ ਵੋਲਿਊਮ ਆ ਜਿਹੜੇ ਗਲਤ ਰਾਹ 'ਤੇ ਤੁਰ ਪੈਂਦੇ ਆ ਜਿਹਨਾਂ ਨੂੰ ਨਹੀਂ ਪ੍ਰੋਪਰ ਗਾਈਡੈਂਸ ਮਿਲਦੀ?
1: ਗਲਤੀ ਦੇਖੋ ਮੇਰੇ ਖਿਆਲ ਨਾਲ ਸਭ ਤੋਂ ਵੱਧ ਗਲਤੀ ਜਦ ਆਪਾਂ ਜਾਂ ਤਾਂ ਆਪਾਂ ਸਲਾਹ ਨਹੀਂ ਲੈਂਦੇ ਜਾਂ ਆਪਾਂ ਬਹੁਤ ਜ਼ਿਆਦਾ ਸਲਾਹਾਂ ਲੈ ਲੈਂਦੇ ਹਾਂ
0: ਜਾਂ ਫਿਰ ਆਪਣੇ ਕੋਲ ਇੱਕ ਦੂਸਰੇ ਕੋਲੋਂ ਲੈ ਲੈਂਦੇ।
1: ਇੱਕ ਅੱਜ ਕੱਲ੍ਹ
0: ਚੈਟ ਜੀ ਪੀ ਟੀ
1: ਮਤਲਬ ਕਿ ਵੀ ਬਹੁਤ ਜ਼ਿਆਦਾ ਏ ਆਈ ਮਤਲਬ ਕਿ ਵੀ ਅਸੀਂ ਐਵਰੀਡੇ ਹੀ ਦੇਖਦੇ ਹਾਂ, ਤਾਂ ਮਤਲਬ ਕਿ ਕਈ ਵਕੀਲ ਵੀ ਇਸ ਚੀਜ਼ ਲਈ ਫੜੇ ਗਏ ਨੇ ਅਤੇ ਰਿਪਰਮਿੰਡ ਹੋਏ ਨੇ ਜਿਹਨਾਂ ਨੇ ਮਤਲਬ ਕਿ ਚੈਟ ਜੀ ਪੀ ਟੀ ਯੂਜ਼ ਕੀਤਾ ਅਤੇ ਉਹਨਾਂ ਨੂੰ ਕੋਰਟ ਤੋਂ ਬੜਾ ਸ਼ਰਮਿੰਦਾ ਹੋਣਾ ਪਿਆ।
0: ਸੋ ਨਹੀਂ ਉਹ ਚੀਜ਼ ਵਾਜਬ ਨਹੀਂ ਆ।
1: ਦੇਖੋ ਜੇ ਤੁਸੀਂ ਹੁਣ ਬਿਮਾਰ ਹੋ ਗਏ ਅਤੇ ਚੈਟ ਜੀ ਪੀ ਟੀ ਪੁੱਛ ਕੇ ਦਵਾਈ ਨਹੀਂ ਲੈ ਰਹੇ ਤਾਂ ਲੋ ਇਜ਼ ਮਤਲਬ ਕਿ ਉਹ ਵੀ ਓਨਾ ਹੀ ਜ਼ਰੂਰੀ ਹੈ। ਉਸ ਲੈਵਲ ਤੱਕ ਨਹੀਂ ਪਹੁੰਚਿਆ ਕਿ ਤੁਹਾਡੇ ਕੇਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਤਰੀਕੇ ਦਾ ਮਤਲਬ ਕਿ ਪ੍ਰੋਪਰ ਦੇ ਸਕੇ।
0: ਤੁਹਾਡੀ ਐਡ ਵੀ ਇਹੋ ਹੀ ਆ ਕਿ
1: ਹਾਂਜੀ
0: ਬਿਮਾਰ ਹੋ ਤਾਂ ਚੈਟ ਜੀ ਪੀ ਟੀ ਕੋ ਥੋੜ੍ਹੀ ਜਾਂਦੇ ਹੋ। ਹਾਂਜੀ ਚਲੋ ਥੈਂਕ ਯੂ ਤੁਹਾਡਾ, ਤੁਸੀਂ ਸਮਾਂ ਦਿੱਤਾ ਅਤੇ ਇਹ ਸਿਲਸਿਲਾ ਆਪਾਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਆਪਾਂ ਜਾਰੀ ਰੱਖੀਏ। ਹੋਰ ਜਾਂਦੇ ਜਾਂਦੇ ਜੇਕਰ ਕੁਛ ਮਿਸ ਕਰ ਗਿਆ ਹੋ ਮੈਂ ਤਾਂ ਉਹ ਤੁਸੀਂ ਪਲੀਜ਼।
1: ਬਿਲਕੁਲ ਮੇਰੇ ਖਿਆਲ ਨਾਲ ਬੜਾ ਵਧੀਆ ਰਿਹਾ ਜੀ, ਆਈ ਥਿੰਕ ਆਪਾਂ ਸਾਰਾ ਕੁਛ ਜਿੰਨਾ ਕੁ ਆਸਟ੍ਰੇਲੀਅਨ ਸਿਸਟਮ ਬਾਰੇ ਆਪਾਂ ਡਿਸਕਸ ਕਰ ਸਕਦੇ ਦੱਸਤਾ, ਪਰ ਮੈਂ ਹੁਣ ਇਹੀ ਆ ਸਾਡੇ ਸਰੋਤਾਂ ਨੇ ਜੇ ਕੋਈ ਉਹਨਾਂ ਦੇ ਕੋਈ ਸਵਾਲ ਨੇ ਤਾਂ ਤੁਹਾਡੇ ਤੱਕ ਪਹੁੰਚਦੇ ਕਰ ਸਕਦੇ ਨੇ ਅਤੇ ਆਪਾਂ ਕੋਸ਼ਿਸ਼ ਕਰਾਂਗੇ ਜੋ ਆਪਾਂ ਅਗਲਾ ਪ੍ਰੋਗਰਾਮ ਕਰੀਏ ਜਿਹੜੇ ਉਹਨਾਂ ਦੇ ਕੰਸਰਨ ਜਾਂ ਕੋਈ ਹੋਰ ਹੈਗੇ ਨੇ ਆਪਾਂ ਉਹ ਐਡਰੈਸ ਕਰ ਸਕੀਏ।
0: ਅੱਛਾ, ਜਾਂਦੇ ਜਾਂਦੇ ਇੱਕ ਸਵਾਲ ਇਹ ਆ ਕਿ ਕਿਸੇ ਦੇ ਮਨ ਦੇ ਵਿੱਚ ਇਹ ਚੀਜ਼ ਆ ਸਕਦੀ ਹੈ, ਜਿੱਦਾਂ ਤੁਸੀਂ ਖੁਦ ਵਿੱਚ ਗੱਲ ਕੀਤੀ ਆ ਕਿ ਜਿੱਦਾਂ ਜਿੱਦਾਂ ਤਜਰਬਾ ਵੱਧਦਾ ਜਾਂਦਾ ਵਕੀਲ ਮਹਿੰਗਾ ਹੁੰਦਾ ਜਾਂਦਾ, ਅਤੇ ਤੁਸੀਂ ਹਾਲ ਹੀ ਦੇ ਵਿੱਚ ਤੁਸੀਂ ਇੱਧਰ ਤੁਸੀਂ ਸ਼ਿਫਟ ਕੀਤਾ, ਅਤੇ ਉਸ ਚੀਜ਼ ਨੂੰ ਫਿਰ ਕਿੱਦਾਂ ਆਪਾਂ ਜਸਟੀਫਾਈ ਕਰਾਂਗੇ?
1: ਦੇਖੋ ਡਿਪੈਂਡ ਕਰਦਾ ਜੀ ਮੈਟਰ ਕੀ ਆ, ਕਿੰਨੇ ਬੰਦੇ ਇਨਵੋਲਵ ਨੇ। ਮੋਸਟਲੀ ਜੇ ਬੰਸਲ ਲੋਇਰ ਦੀ ਗੱਲ ਕਰੀਏ ਤਾਂ ਅਸੀਂ ਤਕਰੀਬਨ ਫਿਕਸਡ ਫੀ ਦੇ ਉੱਤੇ ਕੰਮ ਕਰਦੇ ਹਾਂ, ਅਸੀਂ ਤੁਹਾਨੂੰ ਪੂਰਾ ਡਿਸਕਲੋਜ ਦੇਵਾਂਗੇ ਅਸੀਂ ਆਹ ਚੀਜ਼ ਕਰ ਰਹੇ ਹਾਂ ਅਤੇ ਇੰਨੇ ਚੀਜ਼ 'ਤੇ ਕਰ ਰਹੇ ਹਾਂ। ਤੇ ਹਮੇਸ਼ਾ ਜੇ ਆਪਾਂ ਦੇਖੋ ਜਿਹੜੀ ਚੀਜ਼ ਲੱਭਣ ਜਾਵਾਂਗੇ ਉਹ ਮਿਲ ਜਾਣੀ ਹੈ। ਜੇ ਤੁਸੀਂ ਸਸਤਾ ਲੱਭਣ ਜਾਓਗੇ 100% ਤੁਹਾਨੂੰ ਸਾਡੇ ਤੋਂ ਸਸਤਾ ਮਿਲ ਜਾਣਾ, ਤੇ ਸਾਡੇ ਤੋਂ ਵਧੀਆ ਲੱਭਣ ਜਾਓਗੇ ਸਾਡੇ ਤੋਂ ਵਧੀਆ ਵੀ ਮਿਲ ਜਾਣਾ। ਬਟ ਇੱਕ ਚੀਜ਼ ਦਾ ਭਰੋਸਾ ਦੇ ਸਕਦੇ ਹਾਂ ਵੀ ਜੇ ਅਸੀਂ ਕਿਸੇ ਚੀਜ਼ ਦੇ ਕੈਪੇਬਲ ਹਾਂ ਤੇ ਜਿੰਨਾ ਅਸੀਂ ਚਾਰਜ ਕਰ ਰਹੇ ਹਾਂ ਅਸੀਂ ਉਸ ਚੀਜ਼ ਦੇ ਸਟੈਂਡ ਕਰਦੇ ਹਾਂ ਕਿ ਤੁਹਾਨੂੰ ਉਸ ਪਰੇਡ ਦੇ ਉੱਤੇ ਉਸ ਤਰ੍ਹਾਂ ਦੀ ਸਰਵਿਸ ਦੂਰੋਂ ਬਾਹਰੋਂ ਜਾਂ ਇੱਧਰੋਂ ਨਹੀਂ ਮਿਲਣੀ।
0: ਜੀ ਸੋ ਅੱਗੇ ਤੋਂ ਅੱਗੇ ਇੱਕੋ ਜਗ੍ਹਾ ਦੇ ਉੱਤੇ ਅੱਗੇ ਤੁਸੀਂ ਜਿੱਧਰ ਨੂੰ ਵੀ ਜਾਣਾ ਉਹ ਡਿਪੈਂਡ ਕਰਦਾ ਵੀ ਤੁਹਾਡਾ ਕੇਸ ਕਿੱਦਾਂ ਦਾ, ਜੇਬ ਕਿੱਦਾਂ ਦੀ।
1: ਜਿਵੇਂ ਹੁਣ ਸਾਨੂੰ ਇਹ ਚੀਜ਼ ਕਰਦੇ ਨੂੰ ਇੰਨਾ ਸਮਾਂ ਹੋ ਚੁੱਕਿਆ, 10-12 ਸਾਲ ਹੋ ਚੁੱਕੇ ਨੇ ਸਾਨੂੰ ਕਰਦੇ ਨੂੰ, ਤਾਂ ਸਾਨੂੰ ਇਹ ਚੀਜ਼ ਸਮਝ ਆ ਤੇ ਇਸ ਚੀਜ਼ ਦੀ ਕਹਿ ਲਓ ਵੀ ਨੌਲੇਜ ਹੈ ਕਿ ਅਸੀਂ ਅੱਗੇ ਤਾਂ ਹੀ ਜਾ ਸਕਦੇ ਹਾਂ ਜੇ ਅਸੀਂ ਰਿਜ਼ਲਟ ਡਿਲੀਵਰ ਕਰਾਂਗੇ, ਤੇ ਜੇ ਡਿਲੀਵਰ ਕੀਤੇ ਹਾਂ ਤਾਂ ਹੀ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਜੀ।
0: ਨਹੀਂ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ,
1: ਧੰਨਵਾਦ ਜੀ।
0: ਸੋ ਦੋਸਤੋ ਇਸ ਸਾਡੇ ਨਾਲ ਅਜੇ ਬਾਂਸਲ ਜੀ ਬਾਂਸਲ ਲੋਇਰਸ ਤੋਂ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਤੁਹਾਡੀ ਜੋ ਵੀ ਫੀਡਬੈਕ ਹੋਵੇ ਜਾਂ ਫਿਰ ਇਸ ਦੇ ਬਾਬਤ ਕੋਈ ਹੋਰ ਫਰਦਰ ਸਵਾਲ ਹੋਣ ਅਤੇ ਉਹ ਤੁਸੀਂ ਸਾਨੂੰ ਭੇਜ ਦਿਓ, ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਇਹਨਾਂ ਤੱਕ ਰੱਖਣ ਦੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ। ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service chadston ford ready set
4: ਜੀ ਤੇਰੀ ਗੱਡੀ ਗੱਡੀ ਦਾ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ। ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 20 ਤਰੀਕ ਹੈ, ਜੁਲਾਈ ਦਾ ਮਹੀਨਾ, ਸੋਮਵਾਰ ਦਾ ਦਿਨ। ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਇੰਟਰਨੈਸ਼ਨਲ ਨਿਊਜ਼, ਭਾਰਤ ਦੀਆਂ ਖਬਰਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਬਹੁਤ ਸਾਰੀਆਂ ਨੇ, ਉਹ ਵੀ ਸਾਂਝੀਆਂ ਕਰਾਂਗੇ। ਫੁੱਟਬਾਲ ਦੇ ਵਿੱਚ ਵੈਸੇ ਤਾਂ ਹੁਣ ਨਵਾਂ ਵਿਜੇਤਾ ਮਿਲ ਗਿਆ ਸਪੇਨ, ਔਰ ਇਹ ਖਾਸ ਵੀ ਹੈ ਇਸ ਕਰਕੇ ਸਪੇਨ ਦੇ ਲਈ ਕਿਉਂਕਿ ਇਸ ਵਕਤ ਦੁਨੀਆਂ ਦੇ ਵਿੱਚ ਸਪੇਨ ਦੀ ਬਾਦਸ਼ਾਹਤ ਮੰਨੀ ਜਾਏਗੀ। ਮਹਿਲਾਵਾਂ ਦਾ ਵੀ ਵਿਸ਼ਵ ਕੱਪ ਸਪੇਨ ਦੇ ਕੋਲ ਹੈ ਜਿਹੜਾ ਸਪੇਨ ਨੇ ਜਿੱਤਿਆ ਸੀ, ਔਰ ਹੁਣ ਪੁਰਸ਼ਾਂ ਦਾ ਵੀ 2026 ਦਾ ਵੀ। ਸੋ ਇਸ ਵਕਤ ਵਰਲਡ ਟਾਈਟਲ ਦੇ ਨਾਲ ਸਪੇਨ ਜਿਹੜਾ ਅਰਜਨਟੀਨਾ 1-0 ਨੂੰ ਹਰਾ ਕੇ, ਮੈਸੀ ਕੋਈ ਵੀ ਗੋਲ ਨਹੀਂ ਕਰ ਸਕੇ, ਔਰ ਗੋਲਡਨ ਬੂਟ ਦੇ ਦਾਅਵੇਦਾਰ ਕਿਲੀਅਨ ਮਬਾਪੇ ਹੀ ਨੇ, ਪਰ ਹੋਰ ਬਹੁਤ ਕੁਛ ਹੋਇਆ। ਵੈਸੇ ਤਾਂ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਚ ਵੀ ਸਾਨੂੰ ਇਹ ਖਬਰਾਂ ਰੱਖਣੀਆਂ ਪੈਣਗੀਆਂ ਕਿਉਂਕਿ ਖਬਰਾਂ ਅੱਜ ਥੋੜੀ ਜ਼ਿਆਦਾ ਵੀ ਨੇ, ਤੇ ਕ੍ਰਿਕਟ ਦੇ ਵਿੱਚ ਵੀ ਭਾਰਤ ਦੀ ਹਾਰ ਹੋਈ। ਖੇਡ ਖਬਰਾਂ ਦੇ ਵਿੱਚ ਅੱਗੇ ਚੱਲ ਕੇ ਉਹ ਸਾਂਝ ਪਾਵਾਂਗੇ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਇਆ, ਇੱਕ ਵਾਰ ਫਿਰ ਤੋਂ ਸਰਵੇਖਣ ਸਾਹਮਣੇ ਆਇਆ ਪੌਲਿਨ ਹੈਨਸਨ ਬਨਾਮ ਐਂਥਨੀ ਅਲਬਨੀਜ਼, ਔਰ ਪੌਲਿਨ ਹੈਨਸਨ ਨੇ ਜੋ ਬਰਤਾਨੀਆ ਦੇ ਵਿੱਚ ਬਿਆਨ ਦਿੱਤੇ ਨੇ, ਜੋ ਇਟਲੀ ਦੇ ਵਿੱਚ ਘੁੰਮਣ ਫੇਰੀਆਂ ਕੀਤੀਆਂ ਨੇ, ਉਹ ਖਬਰਾਂ ਆਸਟ੍ਰੇਲੀਆ ਦੇ ਵਿੱਚ ਕਿਵੇਂ ਚਰਚਾ ਦਾ ਵਿਸ਼ਾ ਬਣਦੀਆਂ ਨੇ, ਕਿੰਨੀਆਂ ਕੁ ਰੈਲੇਵੈਂਟ ਨੇ ਉਹ ਖਬਰਾਂ, ਉਹ ਵੀ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ। ਪਹਿਲੀ ਖਬਰ ਜਿਹੜੀ ਉਹ ਗੁਆਨਾ ਤੋਂ, ਸਾਊਥ ਅਮੈਰੀਕਾ ਦੇ ਕੋਲੋਂ, ਜਿੱਥੇ ਗੁਆਨਾ ਦੇ ਵਿੱਚ 116 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਹੁਣ ਤੱਕ 53 ਲੋਕਾਂ ਨੂੰ ਬਚਾ ਲਿਆ ਗਿਆ, ਪਰ ਕਿੰਨੇ ਲੋਕ ਮ੍ਰਿਤਕ ਹੋਏ ਨੇ, ਕਿੰਨੇ ਗਾਇਬ ਹੋਏ ਨੇ, ਇਸ ਦੀ ਕੋਈ ਸਹੀ ਗਿਣਤੀ ਨਹੀਂ ਹੈ। ਗੁਆਨਾ ਦੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਨੇ ਦੱਸਿਆ ਕਿ ਐਮਵੀ ਬਰੀਮਾ ਰਾਜਧਾਨੀ ਜਾਰਜ ਟਾਊਨ ਤੋਂ ਲੈ ਕੇ ਉੱਤਰੀ ਅਟਲਾਂਟਿਕ ਤੱਟ ਦੇ ਰਸਤੇ ਰਾਹੀਂ ਪੋਰਟ ਕੈਤੂਮਾ ਜਾ ਰਹੀ ਸੀ। ਐਮਵੀ ਬਰੀਮਾ ਇਸ ਕਿਸ਼ਤੀ ਦਾ ਨਾਮ ਦੱਸਿਆ ਗਿਆ, ਔਰ ਜਦੋਂ ਇਹ ਕਿਸ਼ਤੀ ਪਲਟ ਗਈ ਉਸ ਤੋਂ ਬਾਅਦ ਸਰਕਾਰੀ ਤੇ ਨਿੱਜੀ ਮਦਦ ਦੇ ਨਾਲ ਕਿਸ਼ਤੀ ਦੀ ਖੋਜ ਕੀਤੀ ਜਾਣ ਲੱਗੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹਾਲੇ ਇਸ ਮੁਹਿੰਮ ਦੇ ਬਾਰੇ ਪੂਰੀ ਜਾਣਕਾਰੀ ਸਪਸ਼ਟ ਨਹੀਂ ਹੋਈ ਹੈ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਇੰਨਾ ਹੀ ਪਤਾ ਚੱਲਿਆ ਹੈ ਕਿ 53 ਲੋਕਾਂ ਨੂੰ ਬਚਾ ਲਿਆ ਗਿਆ। ਉਧਰ ਇੱਕ ਹੋਰ ਸਾਊਥ ਅਮਰੀਕਾ ਤੋਂ ਹੀ ਖਬਰ ਹੈ, ਜਿੱਥੇ ਪੇਰੂ ਦੇ ਇੰਡੀਜ਼ ਇਲਾਕੇ ਦੇ ਵਿੱਚ 5.5 ਦੀ ਤੀਬਰਤਾ ਵਾਲਾ ਭੂਚਾਲ ਆਉਣ ਦੇ ਚੱਲਦਿਆਂ ਘੱਟੋ ਘੱਟ ਹੁਣ ਤੱਕ 5 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ, 300 ਤੋਂ ਵਧੇਰੇ ਲੋਕ ਬੇਘਰ ਹੋ ਗਏ ਨੇ। ਅਮਰੀਕੀ ਜੀਓਲੋਜੀਕਲ ਸਰਵੇ ਦੇ ਮੁਤਾਬਕ ਭੂਚਾਲ ਸ਼ਨੀਵਾਰ ਦੀ ਰਾਤ 9:30 ਦੇ ਕਰੀਬ ਆਇਆ। ਇਸਦਾ ਕੇਂਦਰ ਹੁਆਨਕਾਓ ਸੂਬੇ ਦੇ ਵਿੱਚ ਦੱਸਿਆ ਗਿਆ, ਜਿੱਥੇ ਜੋ ਕਿ ਦੱਖਣ ਪੱਛਮ ਦੇ ਵਿੱਚ ਪੈਂਦਾ ਪੇਰੂ ਦੇ, ਔਰ ਇਹ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਗਹਿਰਾਈ ਦੇ ਵਿੱਚ ਸੀ। ਬਚਾਅ ਕਾਰਜ ਹਾਲੇ ਵੀ ਅੱਜ ਦੇ ਦਿਨ ਵੀ, ਸੋਮਵਾਰ ਦੇ ਦਿਨ ਵੀ ਜਾਰੀ ਰਹਿਣਗੇ। ਪੇਰੂ ਦੇ ਨੈਸ਼ਨਲ ਸਿਵਲ ਡਿਫੈਂਸ ਇੰਸਟੀਚਿਊਟ ਨੇ ਇੱਕ ਬਿਆਨ ਚ ਦੱਸਿਆ ਕਿ ਗਾਇਬ ਹੋਏ ਲੋਕਾਂ ਦੀ ਹਾਲੇ ਤੱਕ ਸਪਸ਼ਟ ਗਿਣਤੀ ਪਤਾ ਨਹੀਂ ਚੱਲ ਸਕੀ ਹੈ। ਕਈ ਇਮਾਰਤਾਂ ਢਹੀਆਂ ਨੇ, ਇਸ ਕਰਕੇ ਨੁਕਸਾਨ ਦਾ ਵੀ ਸਹੀ ਜਾਇਜ਼ਾ ਜਿਹੜਾ ਲਗਾ ਕੇ ਨਹੀਂ ਦੱਸਿਆ ਜਾ ਸਕਦਾ। ਪੇਰੂ ਦੇ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਨੇ। ਇਹ ਪੈਸੀਫਿਕ ਸਮੁੰਦਰ ਦੇ ਵਿੱਚ ਰਿੰਗ ਆਫ ਫਾਇਰ ਇਲਾਕੇ ਦੇ ਵਿੱਚ ਮੌਜੂਦ ਹੈ। ਰਿੰਗ ਆਫ ਫਾਇਰ ਯਾਨੀ ਕਿ ਸਭ ਤੋਂ ਖਤਰਨਾਕ ਇਲਾਕਾ। ਸਥਾਨਕ ਮੀਡੀਆ ਦੇ ਦੁਆਰਾ ਦਿਖਾਈਆਂ ਗਈਆਂ ਤਸਵੀਰਾਂ ਦੇ ਵਿੱਚ ਜ਼ਿਆਦਾਤਰ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਚੋਂਗੋ ਬਾਜੋ ਨਾਮ ਦਾ ਇੱਕ ਇਲਾਕਾ, ਖੇਤੀਬਾੜੀ ਕਰਦੇ ਨੇ ਜ਼ਿਆਦਾਤਰ ਇੱਥੇ ਲੋਕ, ਮਲਬੇ ਦੇ ਥੱਲੇ ਜਾਨਵਰ ਵੀ ਦਬੇ ਹੋਏ ਦੱਸੇ ਗਏ ਨੇ। ਦੱਸ ਦਈਏ ਕਿ 2007 ਦੇ ਵਿੱਚ ਵੀ ਇੱਥੇ ਪਿਸਕੋ ਸੂਬੇ ਦੇ ਅੰਦਰ 7.9 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਦੇ ਵਿੱਚ 600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਹੁਣ ਨਿਊਯਾਰਕ ਦੇ ਸਿਟੀ ਦੇ ਜਿਹੜੇ ਮੇਅਰ ਨੇ ਜ਼ਹਰਾਨ ਮਮਦਾਨੀ, ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਏ ਨੇ, ਔਰ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਜਿਸ ਨੂੰ ਇਸ ਵਕਤ ਅਮਰੀਕਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਉਹਨਾਂ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਅਸਲ ਦੇ ਵਿੱਚ ਅਮਰੀਕੀ ਸੋਸਾਇਟੀ ਜਿਹੜੀ ਹੈ, ਅਮਰੀਕੀ ਸਮਾਜ ਹੈ, ਉੱਥੋਂ ਦਾ ਮੀਡੀਆ ਜਿਹੜਾ ਉਹ ਕਾਫੀ ਹੱਦ ਤੱਕ ਯਹੂਦੀ ਭਾਈਚਾਰੇ ਦੇ ਕੰਟਰੋਲਡ ਵਾਲਾ ਮੀਡੀਆ, ਤੇ ਅਮਰੀਕਾ ਦੇ ਵਿੱਚ ਰਹਿ ਕੇ ਇਜ਼ਰਾਈਲ ਦੇ ਖਿਲਾਫ ਬਿਆਨ ਦੇਣਾ ਜ਼ਹਰਾਨ ਮਮਦਾਨੀ ਨੂੰ ਮਹਿੰਗਾ ਪੈ ਸਕਦਾ। ਮਮਦਾਨੀ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 7 ਮਹੀਨੇ ਚ ਜਿਹੜੀ ਨਿਊਯਾਰਕ ਸ਼ਹਿਰ ਦੇ ਅੰਦਰ ਯੂਨਾਈਟਿਡ ਨੇਸ਼ਨ ਦੀ ਬੈਠਕ ਹੋਣ ਜਾ ਰਹੀ ਹੈ, ਸੰਯੁਕਤ ਰਾਸ਼ਟਰ ਮਹਾਸਭਾ, ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਨਿਊਯਾਰਕ ਸ਼ਹਿਰ ਆਉਂਦੇ ਨੇ, ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ। ਉਹਨਾਂ ਦੇ ਦਫ਼ਤਰ ਦੀ ਤਰ੍ਹਾਂ ਇਸ ਮੁੱਦੇ ਦੇ ਉੱਤੇ ਅਲੱਗ ਅਲੱਗ ਕਾਨੂੰਨੀ ਪੱਖ ਵਿਚਾਰੇ ਜਾ ਰਹੇ ਨੇ। ਦੀ ਨਿਊਯਾਰਕ ਟਾਈਮਸ ਦੇ ਪੋਡਕਾਸਟ ਦੀ ਇੰਟਰਵਿਊ ਦੇ ਵਿੱਚ ममदानी ने कहा कि उन्हां दा कानूनी विभाग नेतनयाहू दी संभावी गिरफ्तारी दे उत्ते सारे पहलुआं दे उत्ते चर्चा करन तों बाद ही अपना पक्ष रखेगा। ममदानी ने कहा कि मेरा मनना है कि प्रधानमंत्री नेतनयाहू दी थां तां हेग दे विच है, वह एक जंग दे अपराधी ने और कौमांतरी अपराध जिहड़ा अदालत है ICC जिहनूं इंटरनेशनल क्रिमिनल कोर्ट कह लिया जांदा है उस दे ਵਿੱਚ ਉਹਨਾਂ ਦੇ ਉੱਤੇ ਕਈ ਦੋਸ਼ ਲੱਗੇ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਚੱਲਦਿਆਂ ਜਿਹੜੇ ਹਾਲਾਤ ਦੁਨੀਆਂ ਭਰ 'ਚ ਪੈਦਾ ਹੋਏ ਨੇ ਔਰ ਬਹੁਤ ਸਾਰੇ ਲੋਕ ਇਹੀ ਰਾਏ ਉਹਨਾਂ ਦੇ ਬਾਰੇ ਰੱਖਦੇ ਨੇ। ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਕਾਨੂੰਨ ਉਹਨਾਂ ਨੂੰ ਇਸ ਮਾਮਲੇ ਦੀ ਇਜਾਜ਼ਤ ਦਿੰਦਾ ਹੈ ਤਾਂ ਉਹਨਾਂ ਜਵਾਬ ਦਿੱਤਾ ਕਿ ਸਾਡੀ ਕਾਨੂੰਨੀ ਵਿਭਾਗ ਦੀ ਟੀਮ ਦੀ ਤਰਫ ਤੋਂ ਸਾਰੇ ਮਸ਼ਵਰੇ ਜਿਹੜੇ ਨੇ ਉਹ ਵਿਚਾਰੇ ਜਾ ਰਹੇ ਨੇ। ਦੱਸ ਦਈਏ ਕਿ ਕੌਮਾਂਤਰੀ ਅਪਰਾਧ ਅਦਾਲਤ ਨੇ ਸਾਲ 2024 ਦੇ ਵਿੱਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਇਜ਼ਰਾਈਲ ਦੇ ਕੁਝ ਹੋਰਨਾਂ ਨੇਤਾਵਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਸੀ ਕਿਉਂਕਿ 7 ਅਕਤੂਬਰ 2023 ਨੂੰ ਜਿਹੜਾ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ ਉਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਜਿਹੜੇ ਸਿਵਿਲੀਅਨ ਅਟੈਕ ਕਰਨੇ ਸ਼ੁਰੂ ਕੀਤੇ ਸੀ ਉਸੇ ਦੇ ਦੋਸ਼ ਦੇ ਵਿੱਚ ਸਾਊਥ ਅਫਰੀਕਾ ਤੇ ਕੁਝ ਹੋਰਨਾਂ ਦੇਸ਼ਾਂ ਨੇ ਰਲ ਕੇ ਨੇਤਨਯਾਹੂ ਨੂੰ ਦੋਸ਼ੀ ਧਰਿਆ ਸੀ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਜਿਹੜੇ ਡੋਨਲਡ ਟਰੰਪ ਉਹ ਤਾਂ ਖੈਰ ਨੇਤਨਯਾਹੂ ਦੇ ਕਰੀਬੀ ਹੈਗੇ ਨੇ ਪਰ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਵੀ ਜੋ ਬਾਈਡਨ ਦੋਹਾਂ ਨੇ ICC ਦੇ ਇਸ ਗ੍ਰਿਫਤਾਰੀ ਵਾਰੰਟ ਦੀ ਆਲੋਚਨਾ ਕੀਤੀ ਸੀ ਯਾਨੀ ਰਿਪਬਲਿਕਨ ਤੇ ਡੈਮੋਕਰੇਟਿਕ ਦੋਹਾਂ ਨੇਤਾਵਾਂ ਨੂੰ ਨੇਤਨਯਾਹੂ ਦਾ ਜਿਹੜਾ ਗ੍ਰਿਫਤਾਰੀ ਉਹ ਪਸੰਦ ਨਹੀਂ ਹੈ। ਇਸ ਦਰਮਿਆਨ ਮਮਦਾਨੀ ਦਾ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਛੇੜ ਗਿਆ। ਹਾਲਾਂਕਿ ਇਹ ਬਿਆਨ ਬੇਵਜ੍ਹਾ ਲੱਗਦਾ ਹੈ ਕਿਉਂਕਿ ਜੇ ਕਾਨੂੰਨ ਦੇਖੋ ਤਾਂ ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਅਮਰੀਕਾ ਉਸ ਸੰਧੀ ਦਾ ਪੱਖਧਾਰੀ ਨਹੀਂ ਹੈ ਜਿਸ ਦੇ ਤਹਿਤ ਕੌਮਾਂਤਰੀ ਅਪਰਾਧ ਅਦਾਲਤ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਜਾਂਦੀ ਹੈ ਯਾਨੀ ਕਿ ਅਮਰੀਕਾ ਦੇ ਕਿਸੇ ਵੀ ਧਰਤੀ ਦੇ ਉੱਤੇ ਜਦੋਂ ਕੋਈ ਐਸਾ ਸਟੇਟਸਮੈਨ ਆਉਂਦਾ ਤਾਂ ਅਮਰੀਕਾ ਕਦੇ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰੇਗਾ। ਹਾਲਾਂਕਿ ਦੂਜੀ ਗੱਲ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਦਾ ਜਿਹੜਾ ਹੈੱਡਕੁਆਟਰ ਹੈ ਨਿਊਯਾਰਕ ਦੇ ਵਿੱਚ ਉਹ ਜਦੋਂ ਵਿਦੇਸ਼ੀ ਸਰਕਾਰਾਂ ਦੇ ਨੁਮਾਇੰਦੇ ਆਉਂਦੇ ਨੇ ਸਟੇਟਸਮੈਨ ਆਉਂਦੇ ਨੇ ਕਿਸੇ ਦੇਸ਼ ਦਾ ਪ੍ਰਤੀਨਿਧੀ ਆਉਂਦਾ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਇੱਕ ਤਾਕਤ ਹੈ ਉਸ ਤੋਂ ਇੱਕ ਇਮਿਊਨਿਟੀ ਦੇ ਦਿੰਦਾ ਯਾਨੀ ਕਿ ਉਹਨਾਂ ਨੂੰ ਨਹੀਂ ਗ੍ਰਿਫਤਾਰ ਕੀਤਾ ਜਾ ਸਕਦਾ। ਔਰ ਵਿਦੇਸ਼ ਨੀਤੀ ਦੇ ਵਿੱਚ ਫੈਡਰਲ ਸਰਕਾਰਾਂ ਐਸੇ ਫੈਸਲੇ ਲੈਂਦੀਆਂ ਨੇ, ਨਿਊਯਾਰਕ ਕੌਂਸਲ ਜਿਹੜੀ ਹੈ ਉਹ ਐਸਾ ਕੋਈ ਫੈਸਲਾ ਜਾਂ ਉਹਨਾਂ ਦੇ ਮੇਅਰ ਫੈਸਲਾ ਨਹੀਂ ਲੈ ਸਕਦੇ। ਅਜੇ ਇਹਦੇ ਵਿੱਚ ਇਹ ਬਿਆਨ ਮਹਿਜ਼ ਇੱਕ ਵਿਵਾਦਤ ਰੂਪ ਦੇ ਵਿੱਚ ਦਿੱਤਾ ਗਿਆ ਇੱਕ ਬਿਆਨ ਮੰਨਿਆ ਜਾ ਰਿਹਾ ਹੈ। ਉੱਥੇ ਦੂਜੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਹਮਲਿਆਂ ਦੇ ਨਾਲ ਜੁੜੀਆਂ ਖਬਰਾਂ ਕਿਵੇਂ ਨਾ ਹੋਣ ਇਹਦੇ ਬਾਰੇ ਸੋਚ ਰਹੇ ਹੋਣਗੇ। ਸਭ ਤੋਂ ਪਹਿਲਾਂ ਅਮਰੀਕਾ ਤੇ ਇਰਾਨ ਦੇ ਨਾਲ ਜੁੜੇ ਹਮਲਿਆਂ ਦੀ ਗੱਲ ਦੱਸ ਦਈਏ। ਜਾਰਡਨ ਦੇ ਉੱਤੇ ਹੋਏ ਹਮਲੇ ਦੇ ਵਿੱਚ ਦੋ ਅਮਰੀਕੀ ਫੌਜੀਆਂ ਦੀ ਮੌਤ ਦਾ ਬਦਲਾ ਲੈਣ ਦੇ ਲਈ ਅਮਰੀਕਾ ਨੇ ਐਤਵਾਰ ਦੇ ਦਿਨ ਇਰਾਨ ਦੇ ਉੱਤੇ ਨਵੇਂ ਹਮਲੇ ਕੀਤੇ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਯਾਨੀ ਸੈਂਟਕੌਮ ਨੇ ਕਿਹਾ ਕਿ ਲਗਾਤਾਰ 8ਵੀਂ ਰਾਤ ਕੀਤੇ ਗਏ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਉੱਤੇ ਉਹਨਾਂ ਦੇ ਇਹ ਹਮਲੇ ਉਹਨਾਂ ਨੂੰ ਸਜ਼ਾ ਦੇ ਤੌਰ ਦੇ ਉੱਤੇ ਕੀਤੇ ਗਏ ਨੇ। ਸੈਂਟਕੌਮ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਕਮ ਦਿੱਤੇ ਨੇ ਕਿ ਇਹਨਾਂ ਹਮਲਿਆਂ ਦਾ ਮਕਸਦ ਹੌਰਮੁਜ਼ ਜਿਹੜਾ ਸਟ੍ਰੇਟ ਹੈ ਉਸ ਦੇ ਵਿੱਚ ਕਮਰਸ਼ੀਅਲ ਸ਼ਿਪਿੰਗ ਦੇ ਲਈ ਪੈਦਾ ਹੋਏ ਖਤਰੇ ਨੂੰ ਘੱਟ ਕੀਤਾ ਜਾ ਸਕੇ ਤੇ ਇਰਾਨ ਦੀ ਫੌਜੀ ਕਾਬਲੀਅਤ ਨੂੰ ਵੀ ਖਤਮ ਕੀਤਾ ਜਾ ਸਕੇ। ਸੈਂਟਕੌਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਹੈ ਕਿ ਅਮਰੀਕਾ ਨੇ ਲਗਾਤਾਰ 8ਵੀਂ ਰਾਤ ਇਰਾਨ ਦੀਆਂ ਫੌਜਾਂ ਦੇ ਉੱਤੇ ਹਮਲੇ ਜਾਰੀ ਰੱਖੇ ਨੇ। ਉਹਨਾਂ ਦੀ ਸਮੁੰਦਰੀ ਕਾਬਲੀਅਤ, ਉਹਨਾਂ ਦੀ ਮਿਜ਼ਾਈਲਾਂ, ਡਰੋਨ ਸਟੋਰੇਜ ਸਾਈਟਸ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਬਾਅਦ ਕੁਵੈਤ ਤੇ ਬਹਿਰੀਨ ਦੀਆਂ ਫੌਜਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਵੀ ਇਰਾਨ ਦੇ ਹਵਾਈ ਹਮਲਿਆਂ ਦੇ ਜਵਾਬ ਦਿੱਤੇ ਨੇ। ਜਦੋਂ ਤਹਿਰਾਨ ਨੇ ਪੂਰੇ ਇਲਾਕੇ ਦੇ ਵਿੱਚ ਜਵਾਬੀ ਹਮਲੇ ਤੇਜ਼ ਕੀਤੇ ਤਾਂ ਇਹਨਾਂ ਦੋਹਾਂ ਖਾੜੀ ਦੇਸ਼ਾਂ ਦੇ ਵਿੱਚ ਹਵਾਈ ਹਮਲਿਆਂ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜ ਉੱਠੇ। ਇਰਾਨ ਦੀ ਇਸ ਗਲਤ ਹਮਲਾਵਰ ਨੀਤੀ ਦਾ ਵਿਰੋਧ ਕਰਦਿਆਂ ਹੋਇਆਂ ਕੁਵੈਤ ਦੇ ਏਅਰ ਡਿਫੈਂਸ ਸਿਸਟਮ ਨੇ ਇਰਾਨ ਦੇ ਮਿਜ਼ਾਈਲਾਂ ਤੇ ਡਰੋਨਾਂ ਦਾ ਸਾਹਮਣਾ ਕਰਕੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਫੁੰਡ ਦਿੱਤਾ। ਦੱਸ ਦਈਏ ਕਿ ਐਤਵਾਰ ਤੜਕੇ ਇਰਾਨ ਦੀ ਫੌਜ ਨੇ ਕਿਹਾ ਸੀ ਕਿ ਉਹਨਾਂ ਦੇ ਇਰਾਨੀ ਇਲਾਕੇ ਦੇ ਵਿੱਚ ਅਮਰੀਕੀ ਹਮਲਿਆਂ ਦੇ ਜਵਾਬ ਚ ਕੁਵੈਤ ਦੇ ਅੰਦਰ ਮੌਜੂਦ ਦੋ ਅਮਰੀਕੀ ਟਿਕਾਣਿਆਂ ਨੂੰ ਡਰੋਨਸ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਰਾਨ ਨੇ ਪਹਿਲਾਂ ਕਿਹਾ ਕਿ ਕੁਵੈਤ ਦੇ ਵਿੱਚ ਕੈਂਪ ਉਦੈਰੀ ਦੇ ਉੱਤੇ ਅਮਰੀਕੀ ਫੌਜ ਦੇ ਗੋਲਾ ਬਰੂਦ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਬਹਿਰੀਨ ਦੇ ਵਿੱਚ ਵੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਤੇ ਦੂਜੇ ਪਾਸੇ ਰੂਸ ਯੂਕਰੇਨ ਜੰਗ ਦੀ ਵੀ ਖਬਰ ਸਾਂਝੀ ਕਰ ਲਈ, ਜਿੱਥੇ ਯੂਕਰੇਨ ਦੇ ਵਿਦੇਸ਼ ਮੰਤਰੀ ਦੇ ਮੁਤਾਬਕ ਰੂਸ ਨੇ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਉੱਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਬੈਲਿਸਟਿਕ ਮਿਜ਼ਾਈਲਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਐਤਵਾਰ ਤੜਕੇ ਕੀਵ ਦੇ ਉੱਤੇ ਘੰਟਿਆਂ ਵਧੀ ਚੱਲੇ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਘੱਟੋ ਘੱਟ 16 ਜ਼ਖਮੀ ਹੋਏ ਨੇ। ਯੂਕਰੇਨ ਦੀ ਕੌਮੀ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਹਮਲੇ ਯੂਕਰੇਨ ਦੇ ਰਾਜਧਾਨੀ ਦੇ 6 ਜ਼ਿਲ੍ਹਿਆਂ ਦੇ ਵਿੱਚ ਕੀਤੇ ਗਏ ਨੇ। ਜੰਗ ਦੇ 5ਵੇਂ ਸਾਲ ਦੇ ਵਿੱਚ ਯੂਕਰੇਨ ਦੇ ਸਾਹਮਣੇ ਚੁਣੌਤੀਆਂ ਵਧੀਆਂ ਜਾ ਰਹੀਆਂ ਨੇ, ਲਗਭਗ ਹਰ ਰੋਜ਼ ਰੂਸੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਯੂਕਰੇਨ ਵੀ ਬਰਾਬਰ ਜਵਾਬ ਦੇ ਰਹੇ ਔਰ ਰੂਸ ਦੇ ਵਿੱਚ ਵੀ ਹਾਲਾਤ ਬਦਲ ਰਹੇ ਨੇ। ਹਾਲਾਂਕਿ ਯੂਕਰੇਨ ਦੇ ਕੋਲ ਪੈਟਰੀਅਟ ਏਅਰ ਡਿਫੈਂਸ ਮਿਜ਼ਾਈਲਾਂ ਦੀ ਕਮੀ, ਜੋ ਕਿ ਬੈਲਿਸਟਿਕ ਮਿਜ਼ਾਈਲਾਂ ਨੂੰ ਮਾਰ ਸੁੱਟਣ ਦੇ ਵਿੱਚ ਸਭ ਤੋਂ ਚੰਗਾ ਜ਼ਰੀਆ ਮੰਨਿਆ ਜਾਂਦੀਆਂ ਨੇ, ਤੇ ਹੁਣ ਤੱਕ ਰੂਸ ਨੂੰ ਇਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਜਾ ਰਿਹਾ ਸੀ। ਰੂਸ ਦੇ ਜਵਾਬ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਵੋਲਦੀਮੀਰ ਜ਼ੇਲੈਂਸਕੀ ਨੇ ਕੈਬਨਿਟ ਦੇ ਵਿੱਚ ਫੇਰਬਦਲ ਦੇ ਤਹਿਤ ਜਿਹੜਾ ਰੱਖਿਆ ਮੰਤਰੀ ਨੂੰ ਹਟਾ ਦਿੱਤਾ, ਉਸ ਦੇ ਤਹਿਤ ਅੰਦਰੂਨੀ ਕਲੇਸ਼ ਵੀ ਵੱਧ ਗਏ। ਸੜਕਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਯੂਕਰੇਨੀ ਫੌਜੀਆਂ ਦੇ ਵਿੱਚ ਵੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਮਿਖਾਇਲ ਫੋਦਰੋਵ ਨੂੰ ਹਟਾਏ ਜਾਣ ਦਾ ਰਾਸ਼ਟਰਪਤੀ ਜ਼ੇਲੈਂਸਕੀ ਦਾ ਫੈਸਲਾ ਉਹਨਾਂ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋ ਸਕਦਾ ਹੈ। ਔਰ ਸਟੇਟ ਐਮਰਜੈਂਸੀ ਸਰਵਿਸ ਦੇ ਮੁਤਾਬਕ ਤਾਂ ਐਤਵਾਰ ਤੜਕੇ ਰੂਸ ਦੇ ਹਮਲਿਆਂ ਦੇ ਨਾਲ ਕੀਵ ਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਗ ਵੀ ਲੱਗ ਗਈ। ਰਿਹਾਇਸ਼ੀ ਇਮਾਰਤਾਂ, ਆਫਿਸਿਸ, ਇੰਡਸਟਰੀਅਲ ਸਾਈਟਸ, ਇੱਕ ਡੋਰਮੈਟਰੀ ਤੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਸਭ ਤੋਂ ਪਹਿਲਾਂ ਅੱਜ 20 ਜੁਲਾਈ ਹੈ। ਭਾਰਤ ਦੇ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਹੋ ਸਕਦਾ ਹੈ ਜੇਕਰ ਸਰਕਾਰ ਅਜਿਹਾ ਹੋਣ ਦਿੰਦੀ ਹੈ। ਦੱਸ ਦਈਏ ਕਿ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ, ਜਿਹੜੀ ਕਿ ਇੱਕ ਮੀਮ ਪਾਰਟੀ, ਉਹਨਾਂ ਨੇ ਇੱਕ ਪ੍ਰਦਰਸ਼ਨ ਦੀ ਗੁਹਾਰ ਲਗਾਈ ਸੀ। CJP ਨੇ ਸੰਸਦ ਮਾਰਚ ਕਰਨਾ ਹੈ ਅੱਜ ਦੇ ਦਿਨ। ਦਿੱਲੀ ਪੁਲਿਸ ਨੇ ਅੱਜ ਦੇ ਦਿਨ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ ਸੰਸਦ ਤੱਕ ਪ੍ਰਸਤਾਵਿਤ ਮਾਰਚ ਦੀਆਂ ਖਬਰਾਂ ਦੇ ਦਰਮਿਆਨ ਸਪਸ਼ਟ ਕੀਤਾ ਹੈ ਕਿ ਐਸੇ ਕਿਸੇ ਵੀ ਵਿਰੋਧ ਮਾਰਚ ਜਾਂ ਜਲੂਸ ਨੂੰ ਕਰਨ ਦੀ ਨਾ ਤਾਂ ਕੋਈ ਇਜਾਜ਼ਤ ਹੁਣ ਤੱਕ ਉਹਨਾਂ ਤੋਂ ਮੰਗੀ ਗਈ ਹੈ ਤੇ ਨਾ ਹੀ ਉਹਨਾਂ ਨੇ ਹਾਲੇ ਤੱਕ ਕੋਈ ਇਜਾਜ਼ਤ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨਾਂ ਤੋਂ ਇਹ ਖਬਰਾਂ ਚੱਲ ਰਹੀਆਂ ਨੇ ਤੇ ਦਿੱਲੀ ਪੁਲਿਸ ਦੀ ਇਹ ਚੇਤਾਵਨੀ ਮਹਿਜ਼ ਕੁਝ ਘੰਟਿਆਂ ਪਹਿਲਾਂ ਸਾਹਮਣੇ ਆਉਂਦੀ ਹੈ। ਅਸਲ 'ਚ ਦਿੱਲੀ ਪੁਲਿਸ ਨੇ ਖੁਦ ਹੀ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਮਾਮਲੇ ਦੇ ਵਿੱਚ ਜਿਹੜੇ ਕਾਨੂੰਨ ਨੇ ਉਹਨਾਂ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਭਾਰਤੀ ਕਾਨੂੰਨ ਦੀ ਧਾਰਾ 223 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਕਾਨੂੰਨ ਦਾ ਪਾਲਣ ਕਰਨ, ਕਿਸੇ ਵੀ ਐਸੇ ਅਨਅਪਰੂਵਡ ਮਾਰਚ ਦਾ ਹਿੱਸਾ ਨਾ ਬਣਨ ਤੇ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ। ਦਿੱਲੀ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਵੀਂ ਦਿੱਲੀ ਜ਼ਿਲ੍ਹੇ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਦੇ ਤਹਿਤ ਇੱਕ ਖਾਸ ਨਿਯਮ ਲਾਗੂ ਕੀਤਾ ਗਿਆ। ਇਸ ਦੇ ਤਹਿਤ ਜੰਤਰ ਮੰਤਰ ਨੂੰ ਛੱਡ ਕੇ ਬਗੈਰ ਇਜਾਜ਼ਤ ਦੇ ਮਾਰਚ, ਜਲੂਸ, ਪ੍ਰਦਰਸ਼ਨ, ਮੁਜ਼ਾਹਰਾ 5 ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਦੇ ਮੁਤਾਬਕ 20 ਜੁਲਾਈ ਨੂੰ ਸੰਸਦ ਦਾ ਸੈਸ਼ਨ ਵੀ ਸ਼ੁਰੂ ਹੋਣਾ, ਪਾਰਲੀਮੈਂਟਰੀ ਸੈਸ਼ਨ। ਇਸ ਨੂੰ ਦੇਖਦਿਆਂ ਹੋਇਆਂ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਉਧਰ ਦੂਸਰੇ ਪਾਸੇ ਡਾਕਟਰ ਗੀਤਾਂਜਲੀ ਜੇ ਅੰਗਮੋ, ਜਿਨ੍ਹਾਂ ਨੇ ਆਪਣੇ ਪਤੀ ਸੋਨਮ ਵਾਂਗਚੂਕ ਦੇ ਹਵਾਲੇ ਦੇ ਨਾਲ ਭੁੱਖ ਹੜਤਾਲ ਖਤਮ ਕਰਨ ਦੀ ਇੱਕ ਸ਼ਰਤ ਹੁਣ ਵਿਰੋਧੀ ਧਿਰ ਦੇ ਸਾਹਮਣੇ ਰੱਖੀ ਹੈ। ਐਤਵਾਰ ਸ਼ਾਮ ਜੰਤਰ ਮੰਤਰ ਦੇ ਉੱਤੇ CJP ਦੇ ਪ੍ਰਦਰਸ਼ਨ ਮੰਚ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਉਹਨਾਂ ਨੂੰ ਭਰੋਸਾ ਦੇ ਦੇਣ ਕਿ ਸਿੱਖਿਆ ਤੇ ਜਵਾਬਦੇਹੀ ਦੇ ਮੁੱਦੇ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਚੁੱਕਿਆ ਜਾ ਰਹੇਗਾ, ਤਾਂ ਫਿਰ ਸੋਨਮ ਨੂੰ ਮਿਲ ਕੇ ਉਹ ਉਹਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਗੱਲ ਕਰਨਗੇ। ਜ਼ਿਕਰਯੋਗ ਹੈ ਕਿ ਕਾਂਗਰਸ ਜਨਤਾ ਪਾਰਟੀ ਤੇ ਉਹਨਾਂ ਦੀ ਹਮਾਇਤ ਦੇ ਵਿੱਚ 21 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੂਕ ਦੀ ਮੁੱਖ ਮੰਗ ਤਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਹੀ ਰਹੀ ਹੈ। ਡਾਕਟਰ ਗੀਤਾਂਜਲੀ, ਜਿਹੜੇ ਕਿ ਸੋਨਮ ਵਾਂਗਚੂਕ ਦੀ ਪਤਨੀ ਨੇ, ਉਹਨਾਂ ਨੇ ਇਸ ਮੰਚ ਦਾ ਇਸਤੇਮਾਲ ਕਰਦੇ ਹੋਏ CJP ਦੇ ਪ੍ਰਮੁੱਖ ਅਭਿਜੀਤ ਦੀਪਕੇ ਦੀ ਮੌਜੂਦਗੀ ਦੇ ਵਿੱਚ ਕਿਹਾ ਕਿ ਅੱਜ ਬਹੁਤ ਸਾਰੇ ਲੀਡਰ ਇੱਥੇ ਆਏ ਨੇ, ਤਾਂ ਸੋਨਮ ਦਾ ਇਹ ਕਹਿਣਾ ਹੈ ਕਿ ਜੇਕਰ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਨੇਤਾ ਉਹਨਾਂ ਦੇ ਸਫਦਰਜੰਗ ਹਸਪਤਾਲ ਦੇ ਵਿੱਚ ਮਿਲ ਕੇ ਉਹਨਾਂ ਨੂੰ ਇਹ ਭਰੋਸਾ ਦੇ ਦੇਣ, ਇਸ ਗੱਲ ਦੀ ਜਵਾਬਦੇਹੀ ਬਣਾ ਲੈਣ, ਤਾਂ ਉਹ ਕੱਲ ਦੇ ਦਿਨ ਹੀ ਆਪਣਾ ਭੁੱਖ ਹੜਤਾਲ ਖਤਮ ਕਰਨ ਨੂੰ ਰਾਜ਼ੀ ਹੋ ਜਾਣਗੇ। ਦੱਸ ਦਈਏ ਕਿ ਵਾਂਗਚੂਕ ਨੂੰ ਹਸਪਤਾਲ ਨੇ ਛੁੱਟੀ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ। ਐਤਵਾਰ ਦੁਪਹਿਰ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਨੋਟਿਸ ਲਿਆ ਸੀ। ਦੱਸ ਦਈਏ ਕਿ ਇਸ ਤੋਂ ਬਾਅਦ ਡਾਕਟਰ ਗੀਤਾਂਜਲੀ ਨੇ ਕਿਹਾ ਕਿ ਸੋਮਵਾਰ ਦੇ ਦਿਨ ਤੱਕ ਯਾਨੀ ਅੱਜ ਦੇ ਦਿਨ ਤੱਕ ਸੰਸਦ ਤੱਕ ਦੀ ਯਾਤਰਾ ਦੇ ਵਿੱਚ ਆਪਣੀ ਪਤਨੀ ਆਪਣੇ ਪਤੀ ਵਾਂਗਚੁਕ ਦੀ ਤਰਫ ਤੋਂ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ। ਪਰ ਫਿਰ ਕੁਝ ਹੀ ਘੰਟਿਆਂ ਦੇ ਬਾਅਦ ਉਹਨਾਂ ਦਾ ਇਹ ਬਿਆਨ ਵੀ ਸਾਹਮਣੇ ਆ ਗਿਆ ਕਿ ਉਹ ਮਾਰਚ ਕਿ ਉਹ ਭੁੱਖ ਹੜਤਾਲ ਨੂੰ ਖਤਮ ਕਰਨ ਦੇ ਲਈ ਤਿਆਰ ਨੇ। ਹਾਲਾਂਕਿ ਉਹ ਮਾਰਚ ਦੇ ਵਿੱਚ ਹਿੱਸਾ ਲੈਣਗੇ ਜਾਂ ਨਹੀਂ ਲੈਣਗੇ ਇਹ ਨਹੀਂ ਦੱਸਿਆ ਗਿਆ, ਪਰ ਐਤਵਾਰ ਸ਼ਾਮ ਤੱਕ ਸਿਹਤ ਮੰਤਰਾਲੇ ਦੀ ਤਰਫ ਤੋਂ ਜਾਰੀ ਹੈਲਥ ਬੁਲੇਟਿਨ ਚ ਦੱਸਿਆ ਗਿਆ ਕਿ ਸੋਨਮ ਦੇ ਸਰੀਰ ਦੇ ਵਿੱਚ ਮਹੱਤਵਪੂਰਨ ਜਿਹੜੇ ਵਾਈਟਲ ਪੈਰਾਮੀਟਰ ਯਾਨੀ ਜੀਵਨ ਨੂੰ ਸੰਕੇਤ ਜਿਹੜੇ ਹੁੰਦੇ ਨੇ ਉਹ ਸਥਿਰ ਨੇ। ਖੂਨ ਸੰਬੰਧੀ ਪੈਰਾਮੀਟਰ ਦੇ ਵਿੱਚ ਕੁਝ ਸੁਧਾਰ ਵੀ ਦੇਖਿਆ ਗਿਆ, ਪਰ ਉਹਨਾਂ ਦੀ ਸਿਹਤ ਸੰਬੰਧੀ ਮੋਨੀਟਰਿੰਗ ਜਾਰੀ ਹੈ। 9 ਕਿਲੋ ਤੋਂ ਵੱਧ ਵਜ਼ਨ ਉਹ ਗੁਆ ਚੁੱਕੇ ਨੇ। ਅਜਿਹੇ ਸਮੇਂ ਦੇ ਵਿੱਚ ਸੋਨਮ ਵਾਂਗਚੁਕ ਦੇ ਹਮਾਇਤ ਦੇ ਵਿੱਚ ਸਿਆਸਤ ਤੋਂ ਲੈ ਕੇ ਬਾਲੀਵੁੱਡ ਤੱਕ ਸਿਖਰਲੇ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਖੜੇ ਨੇ। ਸ਼ਬਾਨਾ ਆਜ਼ਮੀ ਤਮਿਲ ਫਿਲਮਾਂ ਦੇ ਮੰਨੇ ਪਰਮੰਨੇ ਪ੍ਰਮੁੱਖ ਅਦਾਕਾਰ ਪ੍ਰਕਾਸ਼ ਰਾਜ, ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਵੀ ਇਸ ਮੰਚ ਤੋਂ ਆਏ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਹਮਾਇਤ ਦੇ ਵਿੱਚ ਉਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦਲ ਨੇ ਦਾਦਰ ਦੇ ਸ਼ਿਵਾਜੀ ਪਾਰਕ ਦੇ ਵਿੱਚ ਕੱਲ੍ਹ ਦੇ ਦਿਨ ਮੁੰਬਈ ਦੇ ਅੰਦਰ ਪ੍ਰਦਰਸ਼ਨ ਵੀ ਕੀਤਾ। ਆਦਿਤਿਆ ਠਾਕਰੇ ਇਸ ਦੇ ਵਿੱਚ ਸ਼ਾਮਲ ਰਹੇ। ਇਸ ਦਰਮਿਆਨ ਹੁਣ ਖਬਰਾਂ ਇਹੀ ਨੇ ਕਿ ਸੋਨਮ ਵਾਂਗਚੁਕ ਇਸ ਪ੍ਰਦਰਸ਼ਨ ਚ ਸ਼ਾਮਲ ਤਾਂ ਨਹੀਂ ਹੋਣਗੇ ਕਿਉਂਕਿ ਦਿੱਲੀ ਪੁਲਿਸ ਉਹਨਾਂ ਨੂੰ ਪਹਿਲਾਂ ਹੀ ਉੱਥੋਂ ਚੱਕ ਕੇ ਹਸਪਤਾਲ ਦੇ ਵਿੱਚ ਲੈ ਗਈ ਹੈ, ਔਰ ਇਸ ਮਾਰਚ ਦੀ ਅਹਿਮੀਅਤ ਨੂੰ ਘੱਟ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਧਰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਆਈ ਅਚਾਨਕ ਹੜ੍ਹਾਂ ਦੇ ਚੱਲਦਿਆਂ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਗਾਇਬ ਦੱਸੇ ਜਾ ਰਹੇ ਨੇ। ਅਧਿਕਾਰੀਆਂ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ 2 ਬੱਚੇ ਤੇ 2 ਮਹਿਲਾਵਾਂ ਵੀ ਸ਼ਾਮਲ ਨੇ। ਇਸ ਦਰਮਿਆਨ ਇਸ ਘਟਨਾ ਦੇ ਵਿੱਚ ਜਾਨ ਗੁਆ ਦੇਣ ਵਾਲੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕਰਦਿਆਂ ਹੋਇਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੀ ਦਿੱਲੀ ਯਾਤਰਾ ਵਿੱਚ ਹੀ ਛੱਡ ਕੇ ਉੱਥੇ ਪਹੁੰਚ ਕੇ ਵਾਪਸ ਆ ਗਏ ਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਸਥਿਤੀ ਦੇ ਉੱਤੇ ਉਹ ਨਜ਼ਰ ਰੱਖ ਰਹੇ ਨੇ। ਪਿਛਲੇ ਹਫ਼ਤੇ ਪ੍ਰਸ਼ਾਸਨ ਨੇ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਮੌਸਮ ਸੰਬੰਧੀ ਕੁਝ ਚੇਤਾਵਨੀਆਂ ਜਾਰੀ ਕੀਤੀਆਂ ਸੀ ਤੇ ਪਹਾੜੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਚੁਕੰਨੇ ਰਹਿਣ ਦੀ ਇੱਕ ਵਾਰਨਿੰਗ ਵੀ ਦਿੱਤੀ ਸੀ। ਦੱਸ ਦਈਏ ਕਿ ਇਸ ਦਰਮਿਆਨ ਇਸ ਤੇਜ਼ ਬਾਰਿਸ਼ ਦੇ ਚੱਲਦਿਆਂ ਲਗਭਗ 25 ਵਰਗ ਕਿਲੋਮੀਟਰ ਦਾ ਪਹਾੜੀ ਇਲਾਕਾ ਅਚਾਨਕ ਪ੍ਰਭਾਵਿਤ ਹੋ ਗਿਆ ਹੈ। ਉਧਰ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਜਿਹੜਾ ਕਿ ਅੱਜ ਦੇ ਦਿਨ ਤੋਂ ਸ਼ੁਰੂ ਹੋਣਾ ਹੈ, ਇਸ ਤੋਂ ਪਹਿਲਾਂ ਹੀ ਐਤਵਾਰ ਦੇ ਦਿਨ ਸਾਰੀਆਂ ਪਾਰਟੀਆਂ ਦੀ ਇੱਕ ਸਰਬਦਲੀ ਬੈਠਕ ਸੱਦੀ ਗਈ ਸੀ, ਪਰ ਇਸ ਦੇ ਵਿੱਚ ਵਿਰੋਧੀ ਧਿਰਾਂ ਨੇ ਵਾਕਆਊਟ ਕਰ ਦਿੱਤਾ। ਪਾਰਲੀਮੈਂਟਰੀ ਸੈਸ਼ਨ ਦਾ ਕੀ ਹੋਏਗਾ ਇਹਦਾ ਅੰਦਾਜ਼ਾ ਇੱਥੋਂ ਹੀ ਲੱਗ ਸਕਦਾ ਹੈ। ਅਸਲ ਦੇ ਵਿੱਚ ਬੈਠਕ ਸਵੇਰੇ 11 ਵਜੇ ਪਾਰਲੀਮੈਂਟਰੀ ਅਨੈਕਸੀ ਦੇ ਵਿੱਚ ਸ਼ੁਰੂ ਹੋਈ ਸੀ। ਇਸ ਦਰਮਿਆਨ ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, DMK ਸਣੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਸੀ, ਪਰ ਕੁਝ ਦਿਨ ਬਾਅਦ ਹੀ ਵਿਰੋਧੀ ਧਿਰਾਂ ਦੀ ਤਰਫ ਤੋਂ ਵਾਕਆਊਟ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਕਹਿਣਾ ਸੀ ਕਿ ਸਰਕਾਰ ਨੇ TMC ਦੇ ਵਿੱਚੋਂ ਬਾਗੀ ਹੋ ਕੇ ਆਏ ਜਿਹੜੇ 20 MPs ਨੇ ਉਹਨਾਂ ਦੇ ਗੁੱਟ ਨੂੰ ਵੀ ਬੈਠਕ ਚ ਬੁਲਾਇਆ ਸੀ, ਜਦਕਿ ਸਪੀਕਰ ਓਮ ਬਿਰਲਾ ਨੇ ਹਾਲੇ ਤੱਕ ਇਹਨਾਂ ਦੇ ਗੁੱਟ ਨੂੰ ਮਾਨਤਾ ਨਹੀਂ ਦਿੱਤੀ ਹੈ। ਕਾਰਵਾਈ ਏਦਾਂ ਹੁੰਦੀ ਹੈ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ MPs ਨੇ ਉਹ ਕਿਸੇ ਇੱਕ ਪਾਰਟੀ ਨੂੰ ਛੱਡ ਕੇ ਇੱਕ ਆਪਣਾ ਅਲੱਗ ਦਲ ਬਣਾ ਲੈਣ ਤਾਂ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸਪੀਕਰ ਨੂੰ ਉਹਨਾਂ ਨੂੰ ਉਸ ਅਲੱਗ ਦਲ ਦੀ ਪ੍ਰਵਾਨਗੀ ਦੇਣੀ ਹੁੰਦੀ ਹੈ। ਹਾਲਾਂਕਿ ਇੱਕ ਐਸੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਹਦੇ ਅੱਜ ਤੱਕ ਨਾ ਤਾਂ ਕਦੇ ਕੋਈ MLA ਬਣਿਆ ਸੀ ਨਾ ਕਦੇ ਕੋਈ MP ਬਣਿਆ ਸੀ। ਇਸੇ ਪਾਰਟੀ ਨੂੰ NCPI ਕਿਹਾ ਜਾਂਦਾ ਹੈ। ਇਸੇ ਸਿਲਸਿਲੇ 'ਚ TMC ਦੇ ਇਹ 20 ਲੋਕ ਸਭਾ ਸੰਸਦ ਮੈਂਬਰ NCPI ਨਾਮ ਦੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ, ਹਾਲਾਂਕਿ ਪੱਛਮ ਬੰਗਾਲ ਦੀ ਇੱਕ ਰਜਿਸਟਰਡ ਪਾਰਟੀ ਹੈ ਪਰ ਸਿਆਸੀ ਤੌਰ ਦੇ ਉੱਤੇ ਨਾ ਤਾਂ ਇਹਨਾਂ ਦਾ ਕੋਈ MP ਹੈ, ਇਸ ਕਰਕੇ ਲੋਕ ਸਭਾ ਸਪੀਕਰ ਨੂੰ ਇਹਨਾਂ ਨੂੰ ਇੱਕ ਪਰਮਿਸ਼ਨ ਦੇਣੀ ਹੋਏਗੀ। ਪਰ ਕੱਲ ਦੀ ਬੈਠਕ ਦੇ ਵਿੱਚ ਇਹਨਾਂ ਨੂੰ ਕਿਉਂ ਸੱਦਿਆ ਗਿਆ ਇਸ ਮੁੱਦੇ ਦੇ ਉੱਤੇ ਹੀ ਵਿਰੋਧੀ ਧਿਰ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਜਦ ਤੱਕ ਹਲੇ ਇਹਨਾਂ ਨੂੰ ਕੋਈ ਪਰਮਿਸ਼ਨ ਹੀ ਨਹੀਂ ਦਿੱਤੀ ਗਈ, ਇਹਨਾਂ ਨੂੰ ਇੱਕ ਦਲ ਦੇ ਤੌਰ ਤੇ ਪ੍ਰਵਾਨ ਹੀ ਨਹੀਂ ਕੀਤਾ ਜਾ ਸਕਦਾ ਤੇ ਬੈਠਕ ਦੇ ਵਿੱਚ ਕਿਵੇਂ ਸੱਦੇ ਗਏ। ਉਧਰ ਦੂਸਰੇ ਪਾਸੇ ਜਿਹੜੇ ਕਿਰਨ ਰਿਜੁਜੂ ਨੇ ਸੰਸਦੀ ਕਾਰਜ ਮੰਤਰੀ, ਉਹਨਾਂ ਨੇ ਕਿਹਾ ਕਿ MPs ਹੋਣ ਦੇ ਚੱਲਦਿਆਂ ਹੀ ਉਹਨਾਂ ਨੂੰ ਇੱਥੇ ਸੱਦਿਆ ਗਿਆ ਸੀ, ਉਹ ਆਪਣੀ ਵੋਟਿੰਗ ਰੱਖਣ ਦਾ ਹੱਕ ਤਾਂ ਰੱਖਦੇ ਨੇ। ਹਾਂ, ਲੋਕ ਸਭਾ ਸਪੀਕਰ ਨੇ ਉਹਨਾਂ ਨੂੰ ਨਵੀਂ ਪਾਰਟੀ ਦੇ ਤੌਰ ਤੇ ਮਾਨਤਾ ਦੇਣੀ ਹੈ ਨਹੀਂ ਦੇਣੀ ਹੈ ਇੱਕ ਪ੍ਰਕਿਰਿਆ, ਇਹ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਦੇ ਕੋਲ ਵਿਚਾਰ ਅਧੀਨ ਹੈ, ਪਰ ਇਸ ਦੇ ਤਹਿਤ ਉਹਨਾਂ ਨੂੰ ਬੈਠਕ 'ਚ ਨਾ ਬੁਲਾਇਆ ਜਾਵੇ ਇਹ ਤਾਂ ਨਹੀਂ ਹੋ ਸਕਦਾ। ਖੈਰ, ਇੱਧਰ ਭਾਰਤ ਵਾਲੇ ਪਾਸੇ ਹੁਣ ਆਸਟ੍ਰੇਲੀਆ ਦੇ ਪਾਸੇ ਵੀ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਇਆ ਹੈ, ਹੋਣਾ ਹੈ। ਸਭ ਤੋਂ ਪਹਿਲਾਂ ਤਾਂ ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪੌਲਿਨ ਹੈਨਸਨ ਇਟਲੀ ਗਏ ਸੀ, ਬਰਤਾਨੀਆ ਗਏ ਸੀ, ਔਰ ਇਸ ਦਰਮਿਆਨ ਕੁਝ ਹਾਰਡ ਰਾਈਟ ਜਿਹੜੇ ਯੂਕੇ ਦੇ ਵਿੱਚ ਲੋਕ ਨੇ ਜਾਂ ਪੋਡਕਾਸਟਰਸ ਨੇ ਉਹਨਾਂ ਦੇ ਨਾਲ ਜਾਂ ਨੇਤਾਵਾਂ ਦੇ ਨਾਲ ਮੁਲਾਕਾਤ ਕਰਦੇ ਨੇ, ਕਾਫੀ ਜ਼ਿਆਦਾ ਚਰਚਾਵਾਂ ਰਹਿੰਦੀਆਂ ਨੇ। ਸੈਨੇਟਰ ਹੈਨਸਨ 7 ਦੇ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਵੀ ਪਹੁੰਚਦੇ ਨੇ, ਜਿੱਥੇ ਉਹਨਾਂ ਨੇ ਮਾਈਗ੍ਰੇਸ਼ਨ ਮਸਲੇ ਦੇ ਉੱਤੇ ਆਪਣਾ ਪੱਖ ਰੱਖਿਆ। ਦੱਸਦੀਏ ਕਿ ਇਸ ਦਰਮਿਆਨ ਉਹਨਾਂ ਨੇ ਰੀਸਟੋਰ ਬ੍ਰਿਟੇਨ ਨਾਮ ਦੇ ਇੱਕ ਅਦਾਰੇ ਦੇ ਨੇਤਾ ਰਪਰਟ ਲੋਏ ਦੇ ਨਾਲ ਮੁਲਾਕਾਤ ਵੀ ਕੀਤੀ। ਰਪਰਟ ਲੋਏ ਨੇ ਮਾਸ ਡਿਪੋਰਟੇਸ਼ਨ ਦੀ ਹਮਾਇਤ ਕੀਤੀ ਸੀ। ਜਦੋਂ ਉਹਨਾਂ ਤੋਂ ਪਹਿਲਾਂ ਹੀ ਸਵਾਲ ਇਹ ਪੁੱਛਿਆ ਗਿਆ ਕਿ ਕੀ ਮਾਸ ਡਿਪੋਰਟੇਸ਼ਨ ਯਾਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਕੱਢ ਕੇ ਆਸਟ੍ਰੇਲੀਆ ਦੇ ਵਿੱਚੋਂ ਬਾਹਰ ਕੱਢ ਦਿਓਗੇ, ਤੁਸੀਂ ਸੁੱਟ ਦਿਓਗੇ, ਤਾਂ ਪੌਲਿਨ ਹੈਨਸਨ ਇਸ ਦੇ ਉੱਤੇ ਹੱਸ ਕੇ ਜਵਾਬ ਦਿੰਦੇ ਨੇ, ਆਈ ਲਵ ਇਟ, ਮੈਨੂੰ ਇਹ ਤਾਂ ਪਸੰਦ ਪਏਗਾ। ਪਰ ਉਹਨਾਂ ਕਿਹਾ ਕਿ ਇਸ ਦੇ ਲਈ ਬਹੁਤ ਸਾਰੇ ਹੋਰ ਵੀ ਕੰਮ ਜਿਹੜੇ ਨੇ ਉਹ ਕਰਨੇ ਹੋਣਗੇ। ਸੈਨੇਟਰ ਹੈਨਸਨ ਬਰਤਾਨੀਆ ਤੇ ਇਟਲੀ ਦੇ ਵਿੱਚ ਆਪਣੀਆਂ ਜਿਹੜੇ ਉਹਨਾਂ ਦੇ ਕੁਝ ਨਿੱਜੀ ਦੌਰੇ ਰਹੇ ਨੇ ਉਹਨਾਂ ਦੇ ਲਈ ਚਰਚਾ 'ਚ ਰਹੇ ਨੇ। ਜਿਹੜੀ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ, ਸਭ ਤੋਂ ਅਮੀਰ ਸ਼ਖਸੀਅਤ ਨੇ ਜੀਨਾ ਰਾਈਨਹਾਰਟ, ਉਹਨਾਂ ਦੇ ਨਾਲ, ਜਿਹਨਾਂ ਨੂੰ ਮਾਈਨਿੰਗ ਮੈਗਨੇਟ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਯਾਨੀ ਖਦਾਨਾ ਦੀ ਰਾਣੀ, ਔਰ ਖਦਾਨਾ ਦੇ ਕਾਰੋਬਾਰ ਦੇ ਵਿੱਚ ਉਹਨਾਂ ਦਾ ਕੰਮ ਦੀ ਤੁਤੀ ਬੋਲਦੀ ਹੈ। ਰਾਈਨਹਾਰਟ ਦੇ ਪੈਸੇ ਦੇ ਉੱਤੇ ਉਹ ਇਟਲੀ ਗਏ ਸੀ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ 'ਚ ਸ਼ਿਰਕਤ ਕੀਤੀ ਸੀ, ਜਾਂ ਫਿਰ ਇਟਾਲੀਅਨ ਹੋਟਲਸ ਦੇ ਵਿੱਚ, 5-star ਰੈਸਟੋਰੈਂਟਸ ਦੇ ਵਿੱਚ ਉਹਨਾਂ ਨੇ ਖਾਣਾ ਖਾਧਾ ਹੈ, ਆਪਣੇ ਖਰਚੇ ਤੇ ਕੀਤਾ। ਇਸ ਦੇ ਬਾਰੇ ਤਾਂ ਖਬਰਾਂ ਪਿਛਲੇ ਹਫ਼ਤੇ ਸਾਂਝੀਆਂ ਕਰ ਲਈਆਂ ਸੀ, ਪਰ ਇਸ ਦਰਮਿਆਨ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਕਿਵੇਂ ਬਿਲਕੁਲ ਸੱਜੇ ਪੱਖੀ ਇੱਕ ਵਿਚਾਰਧਾਰਾ ਰੱਖਣ ਵਾਲੇ ਟੌਮੀ ਰੋਬਿਨਸਨ ਦੇ ਨਾਲ ਉਹਨਾਂ ਨੇ ਇੱਕ ਪੋਡਕਾਸਟ ਵੀ ਕੀਤਾ ਸੀ। ਟੌਮੀ ਰੋਬਿਨਸਨ ਦੀ ਵਿਚਾਰਧਾਰਾ ਜਿਹੜੀ ਉਹ ਬਰਤਾਨੀਆ 'ਚ ਖਾਸੀ ਵਿਵਾਦਤ ਹੈ। ਇਸ ਦਰਮਿਆਨ ਜਦੋਂ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਪੌਲਿਨ ਹੈਨਸਨ ਤੋਂ ਪੁੱਛਿਆ ਗਿਆ ਕਿ ਡਿਪੋਰਟੇਸ਼ਨ ਨੂੰ ਲੈ ਕੇ ਉਹਨਾਂ ਦੀ ਪਾਲਿਸੀ ਕੀ ਹੋਏਗੀ, ਤਾਂ ਉਹਨਾਂ ਕਿਹਾ ਕਿ ਇਹਦੇ ਬਾਰੇ ਤਾਂ ਮੈਂ ਅਧਿਕਾਰੀਆਂ ਨਾਲ ਗੱਲ ਕਰਾਂਗੀ ਜਿੱਦਣ ਮੈਂ ਸੱਤਾ ਦੇ ਵਿੱਚ ਆ ਗਈ। ਪਰ ਸਿਆਸੀ ਤੌਰ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਐਸੀ ਪਾਲਿਸੀ ਹੋਣੀ ਚਾਹੀਦੀ ਹੈ, ਔਰ ਖਾਸ ਤੌਰ ਦੇ ਉੱਤੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਤਾਂ ਮਾਸ ਡਿਪੋਰਟੇਸ਼ਨ ਕਰਨੀ ਚਾਹੀਦੀ ਹੈ। ਵੈਸੇ ਇਹ ਆਸਟ੍ਰੇਲੀਆ ਤੇ ਦੂਸਰੇ ਮੁਲਕਾਂ ਦੀ ਰਵਾਇਤ ਵੀ ਹੈ। ਆਮ ਤੌਰ ਦੇ ਉੱਤੇ ਸਾਰੇ ਹੀ ਮੁਲਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਕੱਢ ਦਿੰਦੇ ਨੇ, ਆਸਟ੍ਰੇਲੀਆ ਵੀ ਕੋਈ ਉਹਨਾਂ ਨੂੰ ਬਿਠਾ ਕੇ ਨਹੀਂ ਰੱਖਦਾ। ਸ਼ਾਇਦ ਪੌਲਿਨ ਹੈਨਸਨ ਨੂੰ ਇਸ ਦੀ ਜਾਣਕਾਰੀ ਦੇਣੀ ਹੋਏਗੀ। ਪਰ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਤੋਂ ਕੁਝ ਹੋਰ ਵੀ ਸਵਾਲ ਪੁੱਛੇ ਗਏ, ਮਾਫ ਕਰਨਾ, ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਪ੍ਰੈਸ ਕਲੱਬ ਦੇ ਵਿੱਚ ਤੁਸੀਂ ਇਹ ਗੱਲ ਕਹੀ ਸੀ ਕਿ ਦੇਸ਼ ਮੋਨੋਕਲਚਰ ਹੋਣਾ ਚਾਹੀਦਾ, ਕੀ ਤੁਸੀਂ ਉਸ ਬਿਆਨ ਦੇ ਉੱਤੇ ਹੁਣ ਉਸਦਾ ਪ੍ਰਸਤਾਵਾ ਹੈ? ਪੌਲਿਨ ਹੈਨਸਨ ਦਾ ਕਹਿਣਾ ਸੀ ਨਹੀਂ, ਬਿਲਕੁਲ ਵੀ ਨਹੀਂ, ਬਲਕਿ ਇਹਨਾਂ ਲੋਕਾਂ ਨੂੰ ਕਿਹਨਾਂ ਨੇ ਕਿਹਾ ਸੀ ਕਿ ਆਸਟ੍ਰੇਲੀਆ ਆਓ, ਅਸੀਂ ਘੜੀਸ ਕੇ ਲਿਆਏ ਸੀ, ਆਪਣੀ ਮਰਜ਼ੀ ਦੇ ਨਾਲ ਇਹ ਆਸਟ੍ਰੇਲੀਆ ਆਏ ਨੇ। ਤੁਸੀਂ ਸੋਚੋ ਕਿ ਆਸਟ੍ਰੇਲੀਆ ਆਉਣਾ ਇਹਨਾਂ ਲੋਕਾਂ ਨੇ ਕਿਉਂ ਚੁਣਿਆ? ਪ੍ਰਵਾਸੀਆਂ ਨੇ ਆਸਟ੍ਰੇਲੀਆ ਨੂੰ ਇਸ ਕਰਕੇ ਚੁਣਿਆ ਕਿਉਂਕਿ ਇਹ ਦੁਨੀਆ ਦੀ ਬਿਹਤਰੀਨ ਕੰਟਰੀ ਹੈ, ਸਭ ਤੋਂ ਵਧੀਆ ਮੁਲਕ ਹੈ, ਇਸ ਕਰਕੇ। ਔਰ ਮੈਂ ਤਾਂ ਬੁਰਕੇ ਤੋਂ ਨਫ਼ਰਤ ਕਰਦੀ ਹਾਂ, ਮੈਨੂੰ ਉਹ ਮਹਿਲਾਵਾਂ ਦੇ ਕੋਲ ਮੈਂ ਖੜੇ ਹੋਣਾ ਵੀ ਪਸੰਦ ਨਹੀਂ ਕਰਦੀ। ਅਜਿਹੇ ਦੇ ਵਿੱਚ ਅੱਜ ਦੀ ਤਰੀਕ 'ਚ ਤੁਸੀਂ ਦੇਖੋ ਕਿ ਹਰ ਇੱਕ ਬਿਜ਼ਨਸ, ਹਰ ਇੱਕ ਦੁਕਾਨ, ਹਰ ਇੱਕ ਘਰ, ਹਰ ਇੱਕ ਥਾਂ ਦੇ ਉੱਤੇ ਮੁਸਲਮਾਨ ਹੀ ਨੇ। ਇਹ ਆਸਟ੍ਰੇਲੀਆ ਨਹੀਂ ਹੈ, ਇਸ ਕਿਸਮ ਦਾ ਆਸਟ੍ਰੇਲੀਆ ਕਦੇ ਹੈ ਹੀ ਨਹੀਂ ਸੀ। ਦੱਸ ਦਈਏ ਕਿ ਜਿਹੜਾ ਇਹਨਾਂ ਦਾ ਪੋਡਕਾਸਟ ਵੀ ਹੋਇਆ ਸੀ ਪੌਲਿਨ ਹੈਨਸਨ ਦਾ ਰੋਬਿਨਸਨ ਦੇ ਨਾਲ, ਹਾਲਾਂਕਿ ਰੋਬਿਨਸਨ ਉਹਨਾਂ ਦਾ ਅਸਲ ਨਾਮ ਨਹੀਂ, ਅਸਲ ਨਾਮ ਤਾਂ ਸਟੀਫਨ ਯੈਸਲੀ ਲੈਨਨ ਹੈ। ਖਬਰਾਂ ਦੇ ਪਿਛਲੇ ਹਫ਼ਤੇ ਦੇ ਬੁਲੇਟਿਨ 'ਚ ਤੁਹਾਨੂੰ ਦੱਸਿਆ ਸੀ ਕਿ ਇੱਕ ਆਫ ਡਿਊਟੀ ਪੁਲਿਸ ਕਰਮਚਾਰੀ ਦੇ ਨਾਲ ਕੁੱਟਮਾਰ ਕਰਨ ਤੇ ਗਲਤ ਪਾਸਪੋਰਟ, ਜਾਲੀ ਪਾਸਪੋਰਟ ਰੱਖਣ ਤੇ ਹੋਰ ਬਹੁਤ ਸਾਰੇ ਐਸੇ ਫਰਜ਼ੀ ਮਾਮਲਿਆਂ ਦੇ ਵਿੱਚ ਉਸਨੂੰ ਜੇਲ੍ਹ ਵੀ ਹੋ ਚੁੱਕੀ ਹੈ। ਪਰ ਫਿਰ ਵੀ ਉਹ ਸਭ ਤੋਂ ਵੱਡੇ ਦੇਸ਼ ਪ੍ਰੇਮੀ ਬਰਤਾਨੀਆ ਦੇ ਵਿੱਚ ਬਣਦੇ ਨੇ, ਤੇ ਉਹਨਾਂ ਦੇ ਨਾਲ ਹੀ ਪੌਲਿਨ ਹੈਨਸਨ ਦਾ ਇਹ ਪ੍ਰੋਗਰਾਮ ਹੋਇਆ ਸੀ। ਉਸਦੇ ਵਿੱਚ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਆਪਣੇ ਪਿਛਲੇ ਕਮੈਂਟ ਤੇ ਜਦੋਂ ਤੁਸੀਂ ਇਹ ਗੱਲ ਕਹੀ ਸੀ ਕਿ ਮੁਸਲਮਾਨ ਇੱਕ ਬਿਮਾਰੀ ਨੇ, ਇਸ ਦੇ ਉੱਤੇ ਤੁਸੀਂ ਕੋਈ ਮੁਆਫੀ ਮੰਗਦੇ ਹੋ, ਤਾਂ ਉਹਨਾਂ ਕਿਹਾ ਕਿ ਨਹੀਂ, ਮੈਂ ਐਸਾ ਨਹੀਂ ਮੰਨਦੀ। ਔਰ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਲੱਖਾਂ ਮੁਸਲਮਾਨ ਜਿਹੜੇ ਰਹਿ ਰਹੇ ਨੇ, ਉਹਨਾਂ ਦੇ ਨਾਲ ਕੀ ਕੀਤਾ ਜਾਣਾ ਚਾਹੀਦਾ? ਇਸ ਦੇ ਜਵਾਬ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਕਿ ਉਹਨਾਂ ਨੂੰ ਆਸਟ੍ਰੇਲੀਅਨ ਕਲਚਰ ਅਪਣਾਉਣਾ ਹੋਏਗਾ। ਇੱਧਰ ਦੂਸਰੇ ਪਾਸੇ ਜਦੋਂ ਹੁਣ ਪੌਲਿਨ ਹੈਨਸਨ ਦੀ ਗੱਲ ਤੁਰੀ ਹੋ, ਤਾਂ ਇੱਕ ਨਵਾਂ ਸਰਵੇਖਣ ਵੀ ਸਾਂਝਾ ਕਰ ਲਈਏ। ਮਾਫ ਕਰਨਾ, ਜਦੋਂ ਪੌਲਿਨ ਹੈਨਸਨ ਇਟਲੀ ਬਰਤਾਨੀਆ ਗਏ ਸੀ, ਉਦੋਂ ਇੱਕ ਖਬਰ ਚਰਚਾ ਦੇ ਵਿੱਚ ਆਉਣ ਲੱਗ ਪਈ ਸੀ ਕਿ ਉਸ ਤੋਂ ਕੁਝ ਦਿਨ ਪਹਿਲਾਂ ਇੱਕ ਸਰਵੇਖਣ ਆਇਆ ਸੀ ਜਿਸ 'ਚ ਪੌਲਿਨ ਹੈਨਸਨ ਦੀ ਮਕਬੂਲੀਅਤ ਘਟੀ ਸੀ, ਇਸ ਕਰਕੇ ਉਹ ਵਿਦੇਸ਼ ਚਲੇ ਗਏ ਤੇ ਫਿਰ ਉੱਥੇ ਹੁਣ ਇਹ ਬਿਆਨ ਦਿੱਤੇ। ਤੇ ਹੁਣ ਉਹਨਾਂ ਦੀ ਮਕਬੂਲੀਅਤ ਦੇ ਵਿੱਚ ਇੱਕ ਵਾਰ ਫਿਰ ਤੋਂ ਥੋੜੀ ਜਿਹੀ ਮਜ਼ਬੂਤੀ ਆਈ ਹੈ। ਸੋ ਇਹ ਸਰਵੇਖਣ ਇਸੇ ਤਰੀਕੇ ਦੇ ਨਾਲ ਜਦੋਂ ਤੱਕ ਫੈਡਰਲ ਚੋਣਾਂ ਦੇ ਵਿੱਚ ਕੋਈ ਸਪਸ਼ਟ ਤਸਵੀਰ ਨਿਕਲ ਕੇ ਸਾਹਮਣੇ ਨਹੀਂ ਆਉਂਦੀ, ਇਸੇ ਤਰੀਕੇ ਦੇ ਨਾਲ ਸੀਸਾ ਦੇ ਉੱਤੇ ਬੈਠੇ ਦਿਖਾਏ ਜਾਣਗੇ। ਹੁਣ ਨਿਊਜ਼ ਪੋਲ ਦੀ ਤਰਫ ਤੋਂ ਇੱਕ ਸਰਵੇਖਣ ਆਇਆ, ਦੀ ਆਸਟ੍ਰੇਲੀਅਨ ਨਾਮ ਦਾ ਅਖਬਾਰ ਤੁਸੀਂ ਪੜ੍ਹਿਆ ਹੁਣ ਪੜ੍ਹਦੇ ਹੋਵੋਗੇ, ਉਸ ਦੇ ਵਿੱਚ ਇਹ ਸਰਵੇਖਣ ਪ੍ਰਕਾਸ਼ਿਤ ਕੀਤਾ ਗਿਆ। ਕਿਹਾ ਗਿਆ ਹੈ ਕਿ ਐਲਬਨੀਜ਼ ਦੀ ਮਕਬੂਲੀਅਤ ਇਸ ਵਕਤ ਪੌਲਿਨ ਹੈਨਸਨ ਦੇ ਬਰਾਬਰ ਹੀ ਹੈ, 30% ਦੇ ਉੱਤੇ ਟਿਕੇ ਹੋਏ ਨੇ। ਔਰ 2022 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ ਐਂਥਨੀ ਐਲਬਨੀਜ਼ ਦੀ ਮਕਬੂਲੀਅਤ ਚ ਥੋੜੀ ਕਮੀ ਆਈ ਹੈ। ਵਨ ਨੇਸ਼ਨ ਪਾਰਟੀ ਜਿਹੜੀ ਹੈ ਪਿਛਲੇ ਮਹੀਨੇ ਥੋੜਾ ਜਿਹਾ ਡੁੱਬਣ ਤੋਂ ਬਾਅਦ ਹੁਣ ਫੇਰ ਤਰਕੇ ਉੱਤੇ ਆਈ ਹੈ। ਪਰ ਦੂਜੇ ਪਾਸੇ ਇਸ ਸਰਵੇਖਣ ਚ ਖਾਸ ਗੱਲ ਦੇਖਣ ਨੂੰ ਮਿਲੀ ਹੈ, ਗੱਠਜੋੜ ਲਿਬਰਲ ਨੈਸ਼ਨਲ ਗੱਠਜੋੜ ਜਿਹੜਾ ਕਿ ਹੁਣ ਤੱਕ ਤੀਜੀ ਧਿਰ ਬਣਦਾ ਜਾ ਰਿਹਾ ਸੀ, ਉਹ ਹੌਲੀ ਹੌਲੀ ਆਪਣੇ ਮੁਕਾਮ ਦੇ ਵੱਲ ਵਾਪਸ ਆ ਰਿਹਾ। 20% ਦੇ ਆਸ ਪਾਸ ਜਿਹੜਾ ਉਹਨਾਂ ਨੂੰ ਹੁਣ ਦਿਖਾਇਆ ਗਿਆ, ਔਰ ਨੁਕਸਾਨ ਇਸ ਵਕਤ ਹੋਇਆ ਚੌਥੀ ਧਿਰ ਨੂੰ ਜਿਹੜੀ ਕਦੇ ਤੀਜੀ ਹੁੰਦੀ ਸੀ, ਗ੍ਰੀਨਸ ਪਾਰਟੀ, ਜਿਹੜੇ ਕਿ ਹੁਣ 12% ਦੇ ਉੱਤੇ ਆ ਗਏ ਨੇ ਇੰਡੀਪੈਂਡੈਂਟਸ ਦੇ ਨਾਲ। ਸਰਵੇਖਣ ਹਰ ਵਾਰ ਦੀ ਤਰ੍ਹਾਂ ਕੁਝ ਕੁ ਹਜ਼ਾਰ ਲੋਕਾਂ ਤੋਂ ਪੁੱਛਿਆ ਜਾਂਦਾ ਹੈ। 1238 ਆਸਟ੍ਰੇਲੀਅਨ ਵੋਟਰਸ ਤੋਂ ਪਿਛਲੇ ਸੋਮਵਾਰ ਤੋਂ ਲੈ ਕੇ ਵੀਰਵਾਰ ਦੇ ਦਰਮਿਆਨ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਸਰਵੇਖਣ ਤਿਆਰ ਕੀਤਾ ਗਿਆ ਸੀ। ਆਸਟ੍ਰੇਲੀਆ ਦੇ ਪੋਲੀਟੀਕਲ ਲੈਂਡਸਕੇਪ ਦੀ ਇੱਕ ਜਾਣਕਾਰੀ ਜਾਂ ਇੱਕ ਐਂ ਕਹਿ ਲੈਂਦੇ ਹਾਂ ਕਿ ਸਰਸਰੀ ਜਿਹੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੁੰਦੀ, ਹਾਲਾਂਕਿ ਇਸ ਨੂੰ ਵਿਆਪਕ ਪੱਧਰ ਦੇ ਉੱਤੇ ਆਸਟ੍ਰੇਲੀਆ ਦੀ ਸਿਆਸਤ ਦਾ ਇੱਕ ਨੁਮਾਇੰਦਾ ਕਰਨ ਵਾਲਾ ਸਰਵੇਖਣ ਨਹੀਂ ਮੰਨਿਆ ਜਾ ਸਕਦਾ। ਇਸ ਦਰਮਿਆਨ ਇਸ ਸਰਵੇਖਣ ਦੇ ਉੱਤੇ ਹੁਣ ਟਿੱਕਾ ਟਿੱਪਣੀਆਂ ਵੀ ਸਾਹਮਣੇ ਆਉਣ ਲੱਗ ਪਈਆਂ ਨੇ। ਜਿਹੜੇ ਇੰਡਸਟਰੀ ਮਿਨਿਸਟਰ ਨੇ ਟਿਮ ਆਇਰਸ, ਉਹਨਾਂ ਨੇ ABC ਰੇਡੀਓ ਦੇ ਉੱਤੇ ਅੱਜ ਸਵੇਰ ਵੇਲੇ ਨੈਸ਼ਨਲ ਬ੍ਰੈਕਫਾਸਟ ਸ਼ੋਅ ਦੇ ਵਿੱਚ ਇਹ ਗੱਲ ਕਹੀ ਕਿ ਨਿਊਜ਼ ਪੋਲ ਦਾ ਇਹ ਸਰਵੇਖਣ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਤੇ ਪੌਲਿਨ ਹੈਨਸਨ ਦੀ ਮਕਬੂਲੀਅਤ ਲਗਭਗ ਇੱਕ ਬਰਾਬਰ ਹੀ ਹੋਏ ਨੇ, ਉਸ ਦੇ ਉੱਤੇ ਲੇਬਰ ਦਾ ਕੋਈ ਚੈਲੰਜ ਨਹੀਂ ਹੈ, ਨਾ ਹੀ ਲੇਬਰ ਉਸ ਪਾਸੇ ਧਿਆਨ ਦੇ ਰਹੀ ਹੈ। ਲੇਬਰ ਪਾਰਟੀ ਕਾਸਟ ਆਫ ਲਿਵਿੰਗ ਤੇ ਦੇਸ਼ ਦੇ ਹੋਰਨਾਂ ਮੁੱਦਿਆਂ ਦੇ ਉੱਤੇ ਧਿਆਨ ਦੇਗੀ। ਇੰਡਸਟਰੀ ਮਿਨਿਸਟਰ ਦਾ ਕਹਿਣਾ ਹੈ ਕਿ ਮਿਡਲ ਈਸਟ ਦੀ ਵਾਰ ਨੇ ਇਸ ਵਕਤ ਦੇਸ਼ ਦੇ ਵਿੱਚ ਮਹਿੰਗਾਈ, ਵਿਆਜ ਦਰਾਂ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਕ ਦਬਾਅ ਬਣਾ ਰੱਖਿਆ, ਇਸ ਕਰਕੇ ਸਾਡਾ ਇਸ ਦੇ ਬਾਰੇ ਕੁਝ ਸੋਚਣਾ ਤਾਂ ਬਣਦਾ ਹੀ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਦੇਸ਼ ਦੇ ਵਿੱਚ ਅਲਟਰਨੇਟਿਵ ਜੇਕਰ ਕੋਈ ਸਰਕਾਰ ਹੋ ਸਕਦੀ ਹੈ ਤਾਂ ਲਿਬਰਲ ਨੈਸ਼ਨਲ ਦੀ ਹੋ ਸਕਦੀ ਹੈ। ਵਨ ਨੇਸ਼ਨ ਦੇ ਨਾਲ ਉਹਨਾਂ ਦਾ ਗੱਠਜੋੜ ਹੁੰਦਾ ਨਹੀਂ ਹੁੰਦਾ ਇਹ ਉਹਨਾਂ ਦੀ ਸਮੱਸਿਆ ਨਹੀਂ ਹੈ। ਉੱਥੇ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਗੱਲ ਆਉਂਦੀ ਹੈ ਤਾਂ ਐਂਥਨੀ ਐਲਬਨੀਜ਼ ਨੇ ਇਸ ਬਾਰੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਪੌਲਿਨ ਹੈਨਸਨ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਆਸਟ੍ਰੇਲੀਆ ਦੀ ਬਦਖੋਈ ਕਰਦੇ ਨੇ ਤਾਂ ਇਸ ਦੇ ਨਾਲ ਉਹ ਹਰ ਇੱਕ ਆਸਟ੍ਰੇਲੀਅਨ ਨੂੰ ਸ਼ਰਮਸਾਰ ਕਰਦੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਟੌਮੀ ਰੌਬਿਨਸਨ ਵਰਗੇ ਅਪਰਾਧੀਆਂ ਦੇ ਨਾਲ ਜਾ ਕੇ ਪੌਡਕਾਸਟ ਕਰਨਾ ਕਿੱਥੋਂ ਤੱਕ ਸ਼ੋਭਾ ਦਿੰਦਾ ਹੈ। ਸਿਸਲੀ ਦੇ ਵਿੱਚ ਇੱਕ 5-star ਜਿਹੜਾ ਲਗਜ਼ਰੀ ਰਿਜ਼ੋਰਟ ਆ ਉਸ ਦੇ ਵਿੱਚ ਬੈਠ ਕੇ ਸ਼ਰਾਬਾਂ ਪੀਣੀਆਂ, ਫੈਸ਼ਨ ਸ਼ੋਅ ਦੇਖਣੇ, ਆਸਟ੍ਰੇਲੀਆ ਦੀ ਸਿਆਸਤਦਾਨ ਦੇ ਉੱਤੇ ਸਵਾਲ ਉੱਠਦੇ ਨੇ। ਹਾਲਾਂਕਿ ਉਹੀ ਐਂਥਨੀ ਐਲਬਨੀਜ਼ ਨੇ ਜਿਨ੍ਹਾਂ ਤੋਂ ਪਿਛਲੇ ਮਹੀਨੇ ਜਿਨ੍ਹਾਂ ਦੇ ਉੱਤੇ ਇੱਕ ਪੌਡਕਾਸਟ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਕਿ 3 ਹਾਲੀਵੁੱਡ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਵਿੱਚੋਂ ਕਿਸ ਦੇ ਨਾਲ ਸੰਬੰਧ ਬਣਾਉਣਗੇ, ਕਿਸ ਦੇ ਨਾਲ ਵਿਆਹ ਕਰਨਗੇ, ਕਿਸ ਦੇ ਨਾਲ ਡੇਟ ਕਰਨਗੇ, ਉਹਨਾਂ ਨੂੰ ਉਸ ਸਵਾਲ ਦੇ ਜਵਾਬ ਦੇ ਵਿੱਚ ਫਸਾ ਕੇ ਵਿਰੋਧੀ ਧਿਰ ਨੇ ਖਾਸੀ ਉਹਨਾਂ ਦੀ ਜਿਹੜੀ ਫਜੀਹਤ ਕੀਤੀ ਸੀ। ਪਰ ਇਸ ਦਰਮਿਆਨ ਹੁਣ ਨਿਊਜ਼ ਪੋਲ ਦੇ ਸਰਵੇਖਣ ਨੇ ਐਂਥਨੀ ਐਲਬਨੀਜ਼ ਦੇ ਉੱਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਕੀਤੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਦਰਮਿਆਨ ਇੱਕ ਪ੍ਰੈਸ ਕਾਨਫਰੰਸ ਕਰਨ ਦੇ ਲਈ ਅੱਜ ਸਵੇਰ ਵੇਲੇ ਡਾਰਵਿਨ ਦੇ ਵਿੱਚ ਮੌਜੂਦ ਹੋਏ ਸੀ, ਜਦੋਂ ਐਂਟੀ ਦੀ ਯਾਨੀ ਨਾਰਦਰਨ ਟੈਰੀਟਰੀ ਦੀ ਚੀਫ ਮਿਨਿਸਟਰ ਲਿਆ ਫਿਨਸ਼ੀਰੋ ਦੇ ਨਾਲ ਉਹ ਉੱਥੇ ਮੌਜੂਦ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਇਸ ਦਰਮਿਆਨ $10 million ਲਗਾ ਕੇ ਰਾਇਲ ਡਾਰਵਿਨ ਹਾਸਪਿਟਲ ਦੇ ਵਿੱਚ ਮੈਟਰਨਿਟੀ ਵਾਰਡ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਕਿਹਾ ਕਿ 16 ਬਰਥ ਯੂਨਿਟ ਇੱਥੇ ਨਵੇਂ ਸਥਾਪਿਤ ਕੀਤੇ ਜਾਣਗੇ। ਇਸ ਦਰਮਿਆਨ ਹਾਲਾਂਕਿ ਫੰਡਿੰਗ ਦੇ ਵਿੱਚ ਡਿਲੇ ਕਿਉਂ ਹੋਇਆ, ਪਿਛਲੇ ਸਾਲ ਵੀ ਅਜਿਹਾ ਕਿਹਾ ਗਿਆ ਸੀ, ਇਸ ਦੇ ਜਵਾਬ 'ਚ ਉਹਨਾਂ ਕਿਹਾ ਕਿ ਹੁਣ ਫੰਡਿੰਗ 30% ਵਧਾ ਕੇ ਦਿੱਤੀ ਗਈ ਹੈ ਔਰ ਨਾਰਦਰਨ ਟੈਰੀਟਰੀ ਨੂੰ ਸਿਹਤ ਫੰਡਿੰਗ ਦੇ ਮਾਮਲੇ ਦੇ ਵਿੱਚ ਯਾਨੀ ਹੈਲਥ ਫੰਡਿੰਗ ਦੇ ਮਾਮਲੇ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਏਗੀ। ਉਧਰ ਦੂਸਰੇ ਪਾਸੇ ਹੈਨਸਨ ਜਿਹੜੇ ਨੇ ਉਹ 7 ਦੇ ਉੱਤੇ ਜਿਹੜਾ ਸਪੋਟਲਾਈਟ ਪ੍ਰੋਗਰਾਮ ਹੈ ਉਸ ਦੇ ਵਿੱਚ ਪਹੁੰਚੇ ਨੇ, ਇਸ ਦੇ ਨਾਲ ਜੁੜੇ ਹੋਏ ਜਿਹੜੇ ਆਫਟਰ ਇਫੈਕਟ ਨੇ ਉਹ ਵੀ ਦੇਖਣ ਨੂੰ ਮਿਲਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਸਭ ਤੋਂ ਪਹਿਲਾਂ ਤਾਂ ਵਨ ਨੇਸ਼ਨ ਪਾਰਟੀ ਦੇ ਐਮ ਪੀ ਬਾਨਬੀ ਜੋਇਸ ਜਿਹੜੇ ਹੁਣ ਨਵੇਂ ਤੁਲੇ ਬਿਆਨ ਦੇਣ ਲੱਗ ਪਏ ਨੇ। ਹੁਣ ਇੰਝ ਨਹੀਂ ਲੱਗਦਾ ਕਿ ਬਾਨਬੀ ਜੋਇਸ ਕਦੇ ਕਦੇ ਉਹਨਾਂ ਦੇ ਬਿਆਨਾਂ ਤੋਂ ਲੱਗਦਾ ਕਿ ਉਹ ਵਨ ਨੇਸ਼ਨ ਪਾਰਟੀ ਦੇ ਨਹੀਂ ਬਲਕਿ ਹਾਲੇ ਵੀ ਨੈਸ਼ਨਲ ਪਾਰਟੀ ਦੇ ਹੀ ਨੇਤਾ ਨੇ। ਉਹਨਾਂ ਕਿਹਾ ਕਿ ਪੌਲਿਨ ਹੈਨਸਨ ਨੇ ਕਦੇ ਵੀ ਵਾਈਟ ਆਸਟ੍ਰੇਲੀਅਨ ਪਾਲਿਸੀ ਦੀ ਹਮਾਇਤ ਨਹੀਂ ਕੀਤੀ। ਪੌਲਿਨ ਹੈਨਸਨ ਜਿਹੜੇ ਰੋਬਿਨਸਨ ਦੇ ਨਾਲ ਪੋਡਕਾਸਟ ਦੇ ਵਿੱਚ ਪਿਛਲੇ ਹਫ਼ਤੇ ਜਾ ਕੇ ਕਹਿੰਦੇ ਨੇ ਕਿ ਵਨ ਵਾਈਟ ਆਸਟ੍ਰੇਲੀਅਨ ਪਾਲਿਸੀ ਤੱਕ ਆਸਟ੍ਰੇਲੀਆ ਕਿੰਨਾ ਚੰਗਾ ਹੁੰਦਾ ਸੀ, ਉਸ ਤੋਂ ਬਾਅਦ ਜਿਹੜੇ ਗੈਰ ਚਿੱਟੇ ਚਮੜੀ ਵਾਲੇ ਗੈਰ ਯੂਰੋਪੀਅਨ ਲੋਕ ਸੀ ਉਹ ਵੀ ਆਉਣ ਲੱਗ ਪਏ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਕਿਹਾ ਸੀ ਕਿ ਉਸ ਵਕਤ ਤੱਕ 70ਵਿਆਂ ਦੇ ਦਹਾਕੇ ਤੱਕ ਜਿਹੜੇ ਯੂਰਪੀ ਲੋਕ ਵੀ ਆਏ ਸੀ ਭਾਵੇਂ ਕਿ ਅੰਗਰੇਜ਼ੀ ਨਹੀਂ ਵੀ ਬੋਲਦੇ ਸੀ, ਉਹ ਅੱਜ ਆਸਟ੍ਰੇਲੀਅਨ ਕਲਚਰ ਦੇ ਵਿੱਚ ਰਲੇ ਮਿਲੇ ਪਏ ਨੇ। ਪਰ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਵਾਈਟ ਆਸਟ੍ਰੇਲੀਅਨ ਪਾਲਿਸੀ ਨੂੰ ਇੱਕ ਵਾਰ ਫਿਰ ਤੋਂ ਲਾਗੂ ਕਰਨਾ ਚਾਹੁੰਦੇ ਨੇ, ਇਹ ਕਹਿਣਾ ਸੀ ਬਾਨਬੀ ਜੋਇਸ ਦਾ। ਚੈਨਲ 7 ਦੇ ਨਾਲ ਜੋਇਸ ਨੇ ਗੱਲਬਾਤ ਕਰਦਿਆਂ ਅੱਜ ਸਵੇਰ ਵੇਲੇ ਇਹ ਗੱਲ ਕਹੀ ਕਿ ਇਹ ਚੰਗੀ ਗੱਲ ਹੈ ਕਿ ਕੋਈ ਨਾ ਕੋਈ ਪਾਲਿਸੀ ਆਸਟ੍ਰੇਲੀਆ ਦੀ ਹੋਣੀ ਚਾਹੀਦੀ ਹੈ, ਪਰ ਕੋਈ ਇਸ ਕਿਸਮ ਦੀ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਕਾਫੀ ਕੱਟੜ ਪਾਲਿਸੀ ਮੰਨਿਆ ਜਾਂਦਾ ਹੈ। ਇਸ ਦੀ ਹਮਾਇਤ ਜਿਹੜੀ ਉਹ ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਤੇ ਮੌਜੂਦਾ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਨਹੀਂ ਕੀਤੀ। ਇਸ ਦਾ ਮਤਲਬ ਇਹ ਹੈ ਕਿ ਉਹ ਪੌਲਿਨ ਹੈਨਸਨ ਦੇ ਨਾਲ ਇੱਕਮਤ ਨਜ਼ਰ ਨਹੀਂ ਆ ਰਹੇ। ਉਧਰ ਬਿਗ ਬਿਲਡ ਨਾਮ ਦਾ ਪ੍ਰੋਜੈਕਟ ਇਸ ਵਕਤ ਜਸਿੰਟਾ ਐਲਨ ਜਿਹੜੇ ਵਿਕਟੋਰੀਆ ਦੇ ਪ੍ਰੀਮੀਅਰ ਨੇ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ। ਇਸ ਮਾਮਲੇ ਦੇ ਵਿੱਚ ਇੱਕ ਸੀਕ੍ਰੇਟ ਰਿਵਿਊ ਆਰਡਰ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ, ਯਾਨੀ ਕਿ ਇੱਕ ਗੁਪਤ ਸਮੀਖਿਆ ਜਿਹੜੀ ਉਹ ਬਿਠਾਈ ਗਈ ਹੈ ਕਿ ਬਿਗ ਬਿਲਡ ਪ੍ਰੋਜੈਕਟ ਦੇ ਤਹਿਤ ਕਿਹੜੀਆਂ ਕਿਹੜੀਆਂ ਹੇਰਾ ਫੇਰੀਆਂ ਹੋਈਆਂ ਨੇ। ਔਰ ਲੇਬਰ ਪਾਰਟੀ ਦੇ ਐਮ ਪੀਜ਼ ਦੀ ਤਰਫ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਲ 'ਚ ਸਿਰਫ ਔਰ ਸਿਰਫ ਬਿਊਰੋਕਰੇਸੀ ਦੀ ਔਰ ਦਖਲ ਅੰਦਾਜ਼ੀ ਜਿਹੜੀ ਹੈਗੀ ਇਸ ਮਾਮਲੇ ਦੇ ਵਿੱਚ ਕੁਝ ਇੱਕ ਖਾਸ ਲੋਕਾਂ ਦੀ, ਉਹਨੇ ਕੰਮ ਖਰਾਬ ਕੀਤਾ। ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਆਪਣੀ ਕੈਬਨਿਟ ਨੂੰ ਵੀ, ਕੈਬਨਿਟ ਦੇ ਅੰਦਰ ਜਿਹੜਾ ਰਿਵੋਲਟ ਹੋਇਆ ਸੀ, ਇੱਕ ਬਗਾਵਤ ਹੋਈ ਸੀ, ਉਸ ਨੂੰ ਵੀ ਦਬਾਉਂਦੇ ਰਹੇ ਨੇ। ਉਹਨਾਂ ਦਾ ਲੀਡਰਸ਼ਿਪ ਸਪਿਲ ਦਾ ਵੀ ਜਿਹੜਾ ਇੱਕ ਵਜ੍ਹਾ ਬਣਿਆ ਸੀ ਉਹਨੂੰ ਵੀ ਉਹਨਾਂ ਨੇ ਦਬਾ ਦਿੱਤਾ। ਪਰ ਬਿਗ ਬਿਲਡ ਕ੍ਰਾਈਸਿਸ ਜਿਹੜਾ ਉਹ ਉਹਨਾਂ ਦੇ ਲਈ ਇੱਕ ਵੱਡੀ ਮੁਸੀਬਤ ਬਣ ਸਕਦਾ। ਹਾਲਾਂਕਿ ਹੁਣ ਜਿਹੜੀ ਵਿਰੋਧੀ ਧਿਰ ਦੇ ਨੇਤਾ ਨੇ ਜੈਸ ਵਿਲਸਨ, ਉਹਨਾਂ ਨੇ ਪਿਛਲੇ ਹਫ਼ਤੇ ਇੱਕ ਬਿਆਨ ਦੇ ਕੇ ਇਸ ਮਾਮਲੇ ਨੂੰ ਫਿਰ ਤੋਂ ਭੜਕਾ ਦਿੱਤਾ। ਪਹਿਲਾਂ ਤਾਂ ਇਹ ਸਮਝ ਲਓ ਕਿ ਬਿਗ ਬਿਲਡ ਪ੍ਰੀਮੀਅਰ ਜੈਸਿੰਟਾ ਐਲਨ ਦਾ ਇੱਕ ਮਹੱਤਵਪੂਰਨ ਪ੍ਰੋਜੈਕਟ ਸੀ ਜਿਸ ਦੇ ਤਹਿਤ ਉਹਨਾਂ ਨੇ ਵਿਕਟੋਰੀਆ ਭਰ ਦੀਆਂ ਸੜਕਾਂ, ਪੁਲਾਂ ਤੇ ਇਮਾਰਤਾਂ ਦੀ ਉਸਾਰੀ ਦੇ ਲਈ ਐਲਾਨ ਕੀਤਾ ਸੀ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ। ਉਸ ਤੋਂ ਬਾਅਦ ਹੀ ਜਿਹੜਾ ਇਹ ਸਮਝ ਲੱਗਣ ਲੱਗੀ ਕਿ ਇਸ ਪ੍ਰੋਜੈਕਟ ਦੇ ਤਹਿਤ ਯੂਨੀਅਨਸ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਹੇਰਾ ਫੇਰੀਆਂ ਕੀਤੀਆਂ ਨੇ, ਇਸ ਕਿਸਮ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹੁਣ ਜੈਸ ਵਿਲਸਨ ਨੇ ਪਿਛਲੇ ਹਫ਼ਤੇ ਬਿਆਨ ਦਿੱਤਾ ਹੈ ਕਿ ਬਿਗ ਬਿਲਡ ਦੇ ਤਹਿਤ ਜਿੰਨੇ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਛੇੜੇ ਗਏ ਨੇ ਔਰ ਜੋ ਵੀ ਕੰਮ ਕੀਤੇ ਗਏ ਨੇ ਜਾਂ ਚੱਲ ਰਹੇ ਨੇ ਜਾਂ ਚੱਲਣਗੇ, ਉਸ ਦੇ ਤਹਿਤ ਇੱਕ ਸੁਤੰਤਰ ਪੜਤਾਲ ਕਰਵਾਈ ਜਾਏਗੀ। ਰੋਇਲ ਕਮਿਸ਼ਨ ਦੀ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਇਸਦਾ ਰੋਇਲ ਕਮਿਸ਼ਨ ਬਿਠਾਇਆ ਜਾਏਗਾ। ਐਤਵਾਰ ਦੇ ਦਿਨ ਜਦੋਂ ਜੈਸਿੰਟਾ ਐਲਨ ਤੋਂ ਪੁੱਛਿਆ ਗਿਆ ਕਿ ਰੋਇਲ ਕਮਿਸ਼ਨ ਦੀ ਮੰਗ ਉੱਠ ਰਹੀ ਹੈ, ਜੈਸ ਵਿਲਸਨ ਨੇ ਇਹ ਗੱਲ ਕਹੀ ਹੈ ਤਾਂ ਉਹਨਾਂ ਕਿਹਾ ਕਿ ਲਿਬਰਲ ਪਾਰਟੀ ਸੂਬਾਈ ਚੋਣਾਂ ਜਿੱਤਣ ਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਲੋਕਾਂ ਨੂੰ ਰੋਇਲ ਕਮਿਸ਼ਨ ਦੀ ਲੋੜ ਨਹੀਂ ਹੈ। ਰੋਇਲ ਕਮਿਸ਼ਨ ਇੱਕ ਡਿਲੇਡ ਐਕਸ਼ਨ ਹੈ, ਇਮੀਜੀਏਟ ਐਕਸ਼ਨ ਦੀ ਲੋੜ ਹੈ। ਇਮੀਜੀਏਟ ਐਕਸ਼ਨ ਇਹ ਹੈ ਕਿ ਜਿਹੜੀ ਇਸ ਵਕਤ ਅਸੀਂ ਫੈਡਰਲ ਸਰਕਾਰ ਦੇ ਦੁਆਰਾ ਐਡਮਿਨਿਸਟ੍ਰੇਟਰ ਅਪੁਆਇੰਟ ਕੀਤਾ ਗਿਆ ਉਸ ਦੀ ਪੜਤਾਲ ਨੂੰ ਅੱਗੇ ਤੋਰ ਰਹੇ ਹਾਂ। ਰੋਇਲ ਕਮਿਸ਼ਨ ਦੇ ਨਾਲ ਤਾਂ ਨਤੀਜੇ ਪਤਾ ਨਹੀਂ ਕਦੋਂ ਆਉਣਗੇ ਕਦੋਂ ਨਹੀਂ ਆਉਣਗੇ। ਹਾਲਾਂਕਿ ਇਸ ਵਕਤ ਜੈਸਿੰਟਾ ਐਲਨ ਨੂੰ ਵੀ ਪਤਾ ਹੈ ਕਿ ਡਿਲੇਡ ਜਾਂ ਇਮੀਜੀਏਟ ਐਕਸ਼ਨ ਉਹਨਾਂ ਦੇ ਲਈ ਹੀ ਖਤਰਨਾਕ ਨੇ, ਕਿਉਂਕਿ ਐਕਸ਼ਨ ਕੋਈ ਵੀ ਨਾ ਲਿਆ ਇਹ ਇਹਨਾਂ ਦੀ ਸਰਕਾਰ ਨੂੰ ਇਸ ਵਕਤ ਕੁਰਸੀ ਤੋਂ ਵੀ ਬਾਹਰ ਕਰ ਸਕਦਾ ਹੈ। ਉੱਥੇ ਹੀ ਅਗਲੀ ਖ਼ਬਰ, ਦੋ ਤਿੰਨ ਖ਼ਬਰਾਂ ਕਾਫ਼ੀ ਅਹਿਮ ਨੇ। ਪਹਿਲਾਂ ਤਾਂ ਵੇਪਸ ਦੇ ਨਾਲ ਜੁੜੀ ਹੋਈ ਖ਼ਬਰ, ਜੇਕਰ ਅਲੱਗ ਤੋਂ ਸਮਾਂ ਲੱਗਦਾ ਹੈ ਤਾਂ ਇਸ ਦੇ ਵਿਸਤਾਰ ਦੇ ਬਾਰੇ ਇੱਕ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਆਸਟ੍ਰੇਲੀਅਨ ਮੀਡੀਆ ਦੇ ਵਿੱਚ ਇਸ ਵਕਤ ਇਹਨਾਂ ਖ਼ਬਰਾਂ ਨੂੰ ਕਾਫ਼ੀ ਤਵੱਜੋ ਦਿੱਤੀ ਜਾ ਰਹੀ ਹੈ। ਪਤਾ ਇਹ ਚੱਲ ਰਿਹਾ ਹੈ ਕਿ ਜਿਹੜੇ ਗੈਰ ਕਾਨੂੰਨੀ ਵੇਪਸ ਆਸਟ੍ਰੇਲੀਆ ਦੇ ਵਿੱਚ ਵਿਕ ਰਹੇ ਨੇ, ਹਾਲਾਂਕਿ ਕਾਨੂੰਨ ਤਰੀਕੇ ਦੇ ਨਾਲ ਵਿਕਣ ਵਾਲੇ ਵੇਪਸ ਵੀ ਕੋਈ ਬਹੁਤੇ ਚੰਗੇ ਤਾਂ ਨਹੀਂ ਨੇ, ਪਰ ਗੈਰ ਕਾਨੂੰਨੀ ਤਾਂ ਇੰਨੇ ਕੁ ਮਾੜੇ ਨੇ ਕਿ ਛੋਟੇ ਬੱਚੇ ਜਿਹੜੇ 16 ਸਾਲ ਤੋਂ ਵੀ ਘੱਟ ਉਮਰ ਦੇ ਨੇ ਉਹਨਾਂ ਦੇ ਹੱਥਾਂ ਤੱਕ ਇਹ ਪਹੁੰਚ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਨੂੰ ਅਸਰ ਅੰਦਾਜ਼ ਕਰ ਰਹੇ ਨੇ। ਇਹਦੇ ਉੱਤੇ ਇਹ ਖਬਰ ਸਾਹਮਣੇ ਆਈ ਹੈ। ਔਰ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਆਖਿਰਕਾਰ ਹੁਣ ਇਹ ਮੰਨਿਆ ਹੈ ਕਿ ਉਹਨਾਂ ਦੇ ਹੱਥੋਂ ਜਿਹੜੀ ਇਹ ਗੇਮ ਨਿਕਲ ਗਈ ਹੈ। ਵੈਸੇ ਜਦੋਂ 2 ਸਾਲ ਪਹਿਲਾਂ ਇਸ ਬਾਬਤ ਐਲਾਨ ਕੀਤੇ ਜਾ ਰਹੇ ਸੀ ਕਿ ਗੈਰ ਕਾਨੂੰਨੀ ਵੇਪਸ ਨੂੰ ਲੈ ਕੇ ਫੈਡਰਲ ਸਰਕਾਰ ਸਖ਼ਤ ਕਦਮ ਚੁੱਕੇਗੀ, ਉਸ ਵੇਲੇ ਵੀ ਤੁਹਾਨੂੰ ਖ਼ਬਰਾਂ ਦੇ ਵਿੱਚ ਇਹ ਖ਼ਬਰ ਅਸੀਂ ਸਾਂਝੀ ਕੀਤੀ ਸੀ ਕਿ ਹੋ ਸਕਦਾ ਹੈ ਸਰਕਾਰ ਦਾ ਕਦਮ ਭਾਰੀ ਪਵੇ, ਕਿਉਂਕਿ ਇਸ ਦੇ ਨਾਲ ਇੱਕ ਵੇਪਸ ਦਾ ਮਾਫੀਆ ਜਿਹੜਾ ਉਹ ਆਪਣਾ ਇੱਕ ਬਾਜ਼ਾਰ ਤਿਆਰ ਕਰ ਲਏਗਾ। ਬਾਜ਼ਾਰ ਹੁਣ ਇਸ ਹੱਦ ਤੱਕ ਫੈਲ ਚੁੱਕਿਆ ਹੈ ਕਿ ਸਰਕਾਰ ਦੇ ਕੰਟਰੋਲ ਦੇ ਵਿੱਚੋਂ ਬਾਹਰ ਹੈ। ਦਾਅਵੇ ਹਰ ਰੋਜ਼ ਕੀਤੇ ਜਾਂਦੇ ਨੇ, ਹਰ ਹਫ਼ਤੇ ਖ਼ਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਵੀ ਕਰਦੇ ਹਾਂ ਕਿ ਸ਼ਹਿਰਾਂ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ, ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ, ਨਕਲੀ ਵੇਪਸ ਫੜੇ ਜਾਂਦੇ ਨੇ। ਪਰ ਇੱਕ ਇੰਡੀਪੈਂਡੈਂਟ ਟੈਸਟਿੰਗ ਕਮਿਸ਼ਨ ਜਿਹੜਾ ਇਸ ਮਾਮਲੇ ਦੇ ਵਿੱਚ, ਉਹ ਇਹ ਜਵਾਬ ਦਿੰਦਾ ਹੈ ਕਿ ਵੇਪਸ ਨੇ ਹੁਣ ਤੱਕ ਇੰਨਾ ਕੁ ਨੁਕਸਾਨ ਆਸਟ੍ਰੇਲੀਅਨ ਬੱਚਿਆਂ ਦਾ ਕਰ ਦਿੱਤਾ, ਇੰਨਿਆਂ ਕੁ ਗਲੀਆਂ ਬਾਜ਼ਾਰਾਂ ਦੇ ਵਿੱਚ ਇਹ ਆ ਚੁੱਕੇ ਨੇ ਕਿ ਫੈਡਰਲ ਸਰਕਾਰ ਨੇ ਜਿਹੜਾ ਟੀਚਾ ਮਿਥਿਆ ਸੀ ਉਸ ਤੋਂ ਉਹ ਦੂਰ ਦੂਰ ਤੇ ਹੋਰ ਦੂਰ ਹੁੰਦੇ ਜਾ ਰਹੇ ਨੇ। ਇਹ ਯਕੀਨੀ ਬਣਾਉਣਾ ਕਿ ਆਸਟ੍ਰੇਲੀਅਨ ਬੱਚਿਆਂ ਦੇ ਹੱਥਾਂ ਤੱਕ ਵੇਪਸ ਨਾ ਪਹੁੰਚਣ, ਇਹ ਬੜਾ ਮੁਸ਼ਕਲ ਹੁੰਦਾ ਜਾ ਰਿਹਾ। ਔਰ ਬੜੇ ਸਾਰੇ ਐਸੇ ਬ੍ਰਾਂਡ ਨੇ, ਅਲੀ ਬਾਰਬਰ, ਆਈ ਗੈਟ, ਵੈਪੋ, ਬੜੇ ਸਾਰੇ ਐਸੇ ਰੀਫਿਲ ਕਰਨ ਵਾਲੇ ਵੇਪਸ ਨੇ ਜਿਹੜੇ ਕਿ ਬੜੇ ਦਿਲਚਸਪ ਦਿਖਾਈ ਦਿੰਦੇ ਨੇ, ਬੜੇ ਸੋਹਣੇ ਦਿਖਾਈ ਦਿੰਦੇ ਨੇ। ਚੁੱਪਾ ਚੁੱਪ ਵਰਗੇ ਜਿਹੜੇ ਲੋਲੀਪੋਪਸ ਨੇ ਉਹਨਾਂ ਦੇ ਫਲੇਵਰ ਦੇ ਵਿੱਚ ਵੀ ਨੇ, ਸਟ੍ਰੋਬੈਰੀ ਕੀਵੀ, ਪੀਨਾ ਕੋਲਾਡਾ, ਵਾਟਰਮੈਲਨ ਆਈਸ, ਬਲੂਬੈਰੀ ਆਈਸ, ਅਨਫਲੇਵਰਡ ਕੀਵੀ ਪਾਈਨਐਪਲ, ਐਸੇ ਕੈਸੇ ਪਤਾ ਨੀ ਕੀ ਕੀ ਨਾਮ ਨੇ ਇਹਨਾਂ ਦੇ, ਕਿ ਜਿਹੜੇ ਟੀਨੇਜਰ ਨੇ ਉਹ ਅਚਾਨਕ ਹੀ ਇਹਨਾਂ ਦੇ ਲਪੇਟ ਦੇ ਵਿੱਚ ਆ ਜਾਂਦੇ ਨੇ। ਔਰ ਫਿਰ ਪਤਾ ਚੱਲਦਾ ਹੈ ਕਿ 20, 30, 40, 45 mg/ml ਤੱਕ ਨਿਕੋਟਿਨ ਇਹਨਾਂ ਦੇ ਵਿੱਚ ਭਰੇ ਹੋਏ ਨੇ। ਪਰ ਸਿਰਫ ਨਿਕੋਟਿਨ ਤੱਕ ਜੇ ਗੱਲ ਮੁੱਕ ਜਾਂਦੀ ਤਾਂ ਗੱਲ ਹੀ ਕੀ ਸੀ। ਪ੍ਰੋਪਲੇਨ, ਗਲਾਈਕੋਲ, ਐਥਨਿਲ ਬੁਟੋਨੇਟ, ਬੈਨਜ਼ਾਈਲ ਬੈਂਜ਼ੋਨੇਟ, ਪਤਾ ਨੀ ਕਿਹੜੇ ਕਿਹੜੇ ਐਸੇ ਤੱਤ ਨੇ ਜਿਹਨਾਂ ਦਾ ਵਿਸ਼ੇਸ਼ ਖੁਲਾਸਾ ਅਸੀਂ ਤੁਹਾਡੇ ਨਾਲ ਆਪਣੇ ਇੱਕ ਪੋਡਕਾਸਟ ਦੇ ਵਿੱਚ ਵੀ ਕੀਤਾ ਸੀ। ਪੋਡਕਾਸਟ ਸੈਕਸ਼ਨ ਤੋਂ ਜਾ ਕੇ ਸੁਣ ਸਕਦੇ ਹੋ। ਪਰ ਜੇਕਰ ਮੈਮਰੀ ਨੂੰ ਰੀਫਰੈਸ਼ ਕਰਨਾ ਹੋਇਆ ਤਾਂ ਇੱਕ ਸਮਾਂ ਕੱਢ ਕੇ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਤੱਕ ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝਾ ਹੋਰ ਕਰਾਂਗੇ। ਉਹਨੂੰ ਵੀ ਜ਼ਰੂਰ ਸੁਣਿਓ ਸਮਾਂ ਕੱਢ ਕੇ ਉਸ ਪ੍ਰੋਗਰਾਮ ਨੂੰ। ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ, ਜਿੰਨੀਆਂ ਵੀ ਆਸਟ੍ਰੇਲੀਆ ਭਰ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਨੇ, ਉਹਨਾਂ ਦੀ ਤਰਫ ਤੋਂ ਹੁਣ ਇੱਕ ਨਵੇਂ ਐਂਥਨੀ ਐਲਬਨੀ ਸਰਕਾਰ ਦੀ ਤਰਫ ਤੋਂ ਤਿਆਰ ਕੀਤੇ ਗਏ ਪ੍ਰੋਗਰਾਮ ਦੀ ਵਿਰੋਧਤਾ ਕੀਤੀ ਗਈ ਹੈ। ਪ੍ਰੋਗਰਾਮ ਤਾਂ ਨਹੀਂ ਕਹਿ ਸਕਦੇ, ਬਲਕਿ ਇੱਕ ਅਲਰਟ ਸਿਸਟਮ ਤਿਆਰ ਕੀਤਾ ਗਿਆ ਜਿਸ ਦੇ ਉੱਤੇ ਸਰਕਾਰ ਨੇ $132 million ਖਰਚ ਕਰ ਦਿੱਤੇ ਸੀ। 132 million ਖਰਚ ਕਰਨ ਤੋਂ ਬਾਅਦ ਇਸ, ਜਿਸਦਾ ਨਾਮ ਔਜ ਅਲਰਟ ਵਾਰਨਿੰਗ ਸਿਸਟਮ ਹੈ, ਜਿਹੜਾ ਕਿ 27 July ਨੂੰ ਦੇਸ਼ ਭਰ ਦੇ ਵਿੱਚ ਲਾਗੂ ਹੋਣਾ, ਇਸ ਨੂੰ ਹੁਣ ਬਹੁਤ ਸਾਰੀਆਂ ਐਮਰਜੈਂਸੀ ਸਰਵਿਸਿਜ਼ ਨੇ ਮੰਨਣ ਤੋਂ ਇਨਕਾਰ ਕੀਤਾ ਹੈ। ਕਿਹਾ ਹੈ ਕਿ ਇਸ ਦੇ ਵਿੱਚ ਹਾਲੇ ਖਾਮੀਆਂ ਨੇ, ਇਸ ਦੇ ਵਿੱਚ ਕਮੀਆਂ ਨੇ। ਵੈਸੇ ਦੇਸ਼ ਭਰ ਦੇ ਵਿੱਚ ਔਜ ਅਲਰਟ ਇਸ ਸਾਲ ਅਕਤੂਬਰ ਮਹੀਨੇ ਤੋਂ ਲਾਗੂ ਕੀਤਾ ਜਾਣਾ। ਕਿਹਾ ਜਾ ਰਿਹਾ ਹੈ ਕਿ ਆਉਂਦੀ 27 July ਨੂੰ ਤੁਹਾਡੇ ਫੋਨਾਂ ਦੇ ਉੱਤੇ ਜੇਕਰ ਕੋਈ ਟੂੰ ਟੂੰ ਕਰਕੇ ਕੋਈ ਬੈਲ ਵੱਜੀ ਤੇ ਇੱਕ ਸੁਨੇਹਾ ਆਇਆ ਤਾਂ ਉਹ ਸੁਨੇਹਾ ਸਿਰਫ ਟੈਸਟਿੰਗ ਦਾ ਹੋਏਗਾ, ਪਰ ਉਸ ਤੋਂ ਬਾਅਦ ਇਹ ਟੂੰ ਟੂੰ ਦੀ ਜਿਹੜੀ ਸਾਈਨ ਹੈ ਇਹ ਐਮਰਜੈਂਸੀ ਸਾਇਰਨ ਹੈ। ਵੈਸੇ ਤਾਂ 27 July ਨੂੰ ਦੁਪਹਿਰ 2 ਵਜੇ ਵੱਜਣਗੇ, ਪਰ ਸੰਡੇ ਟੈਲੀਗ੍ਰਾਫ ਅਖਬਾਰ ਦੇ ਮੁਤਾਬਕ ਬਹੁਤ ਸਾਰੀਆਂ ਐਮਰਜੈਂਸੀ ਏਜੰਸੀਜ਼ ਨੇ ਕਿਹਾ ਹੈ ਕਿ ਇਹ ਕੋਈ ਫਾਇਦੇਮੰਦ ਚੀਜ਼ ਨਹੀਂ ਹੈ, ਕਿਉਂਕਿ ਹਾਲੇ ਵੀ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਐਸੇ ਸਮਾਰਟਫੋਨਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੇ ਉੱਤੇ ਔਜ ਅਲਰਟ ਆਪਣਾ ਸਾਇਰਨ ਨਹੀਂ ਬਜਾ ਸਕਦਾ, ਪੁਰਾਣੇ ਕਿਸਮ ਦੇ ਉਹ ਫੋਨ ਨੇ, ਜਾਂ ਫਿਰ ਬਹੁਤ ਸਾਰੇ ਲੋਕ ਜਿਹੜੇ ਲੈਂਡਲਾਈਨਸ ਦਾ ਇਸਤੇਮਾਲ ਕਰਦੇ ਨੇ, ਜਾਂ ਫਰਜ਼ ਕਰੋ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਲੈਂਡਲਾਈਨ ਨੇ ਤੇ ਐਮਰਜੈਂਸੀ ਦਾ ਕੋਈ ਅਲਰਟ ਆਇਆ, ਉਹ ਲੈਂਡਲਾਈਨ ਤੇ ਤਾਂ ਆਉਣਾ ਨੀ, ਆਉਣਾ ਤਾਂ ਮੋਬਾਈਲ ਤੇ, ਮੋਬਾਈਲ ਜੇ ਉਹਨਾਂ ਦੇ ਕੋਲ ਉਸ ਵਕਤ ਨਾ ਹੋਣ ਤੇ ਕੋਈ ਐਸੇ ਕੰਪੈਟੀਬਲ ਡਿਵਾਈਸਿਸ ਦੇ ਉੱਤੇ ਵੀ ਇਹ ਅਲਰਟ ਨਹੀਂ ਆ ਰਹੇ ਜਿਵੇਂ ਗੈਜਟਸ ਜਾਂ ਹੋਰ ਜਿਵੇਂ ਹਸਪਤਾਲਾਂ ਦੇ ਵਿੱਚ ਅੱਜ ਵੀ ਪੇਜਰ ਵਰਤੇ ਜਾਂਦੇ ਨੇ। ਸੋ ਇਸ ਦੇ ਵਿੱਚ ਹਾਲੇ ਬਹੁਤ ਸਾਰੀਆਂ ਕਮੀਆਂ ਨੇ। ਦੱਸਿਆ ਜਾ ਰਿਹਾ ਕਿ $132 million ਖਰਚ ਕਰਕੇ ਵੀ ਔਜ ਅਲਰਟ ਨੂੰ ਬਹੁਤ ਸਾਰੇ ਜਿਹੜੇ ਐਮਰਜੈਂਸੀ ਸਰਵਿਸਿਸ ਨੇ ਜਿਵੇਂ ਕਮਿਸ਼ਨਰਸ ਐਂਡ ਚੀਫ ਆਫਿਸਰਸ ਸਟ੍ਰੈਟੇਜਿਕ ਕਮੇਟੀ ਜਿਹਨੂੰ ਸੀ ਕੋਸ ਕਹਿ ਲਿਆ ਜਾਂਦਾ, ਉਹਨਾਂ ਨੇ ਮੰਨਣ ਤੋਂ ਇਨਕਾਰ ਕੀਤਾ। ਸੀ ਕੋਸ ਅਸਲ ਦੇ ਵਿੱਚ ਜਦੋਂ ਕਿਸੇ ਉੱਚੀਆਂ ਇਮਾਰਤਾਂ 'ਚ ਅੱਗ ਲੱਗ ਜਾਂਦੀ ਹੈ ਤਾਂ ਹਵਾ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਜਾਂਦੇ ਨੇ ਹੈਲੀਕਾਪਟਰਸ ਦੇ ਵਿੱਚ, ਉਹਨਾਂ ਨੂੰ ਉਹ ਕੰਟਰੋਲ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ। ਔਜ ਅਲਰਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਹਾਈਪਰ ਲਿੰਕ ਨਹੀਂ ਹੈ। ਫਰਜ਼ ਕਰੋ ਕਿ ਤੁਹਾਡੇ ਆਲੇ ਦੁਆਲੇ ਕਿਤੇ ਕੋਈ ਗੋਲੀ ਚੱਲੀ ਹੈ ਤੇ ਤੁਹਾਨੂੰ ਉਹ ਔਜ ਅਲਰਟ ਆ ਰਿਹਾ ਕਿ ਤੁਹਾਡੇ ਇੰਨੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਫਿਲਹਾਲ ਬਾਹਰ ਨਾ ਨਿਕਲਿਆ ਜਾਵੇ। ਤੇ ਜੇਕਰ ਤੁਸੀਂ ਉਸ ਖ਼ਬਰ ਦੇ ਬਾਰੇ, ਔਜ ਅਲਰਟ ਤੁਹਾਡੇ ਫੋਨ ਦੇ ਉੱਤੇ ਆ ਵੀ ਗਿਆ ਤਾਂ ਆ ਕੇ ਡਿਸਅਪੀਅਰ ਹੋ ਜਾਏਗਾ, ਯਾਨੀ ਕਿ ਉਹ ਸਿਰਫ ਇੱਕ ਵਾਰ ਦੇਖਣ ਵਾਲਾ ਇੱਕ ਮੈਸੇਜ ਹੈ, ਉਸਦਾ ਕੋਈ ਤੁਸੀਂ ਸਕਰੀਨਸ਼ਾਟ ਨਹੀਂ ਖਿੱਚ ਸਕਦੇ, ਉਹਦਾ ਕੋਈ ਹਾਈਪਰ ਲਿੰਕ ਨਹੀਂ ਹੈ, ਯਾਨੀ ਉਹਦੇ ਤੇ ਕਲਿੱਕ ਕਰਕੇ ਵਿਸਤਾਰ ਜਾਣਕਾਰੀ ਨਹੀਂ ਦੇਖ ਸਕਦੇ। ਸੋ ਐਸੇ ਅਲਰਟ ਦਾ ਫਾਇਦਾ ਕੀ? ਇਹ ਅਲਰਟ ਲੋਕਾਂ ਨੂੰ ਹੋਰ ਜ਼ਿਆਦਾ 605 ਵਧਾ ਦੇਣਗੇ, ਉਹਨਾਂ ਦੀਆਂ ਚਿੰਤਾਵਾਂ ਹੋਰ ਵਧਾ ਦੇਣਗੇ। ਕੁਇਨਜ਼ਲੈਂਡ ਦੇ ਫਾਇਰ ਡਿਪਾਰਟਮੈਂਟ ਨੇ ਵੀ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ। NSW ਦੀ ਵੀ ਐਮਰਜੈਂਸੀ ਸਰਵਿਸਿਸ ਦੀ ਤਰਫ ਤੋਂ ਇਸ ਔਜ਼ ਅਲਰਟ ਨੂੰ ਹਾਲ ਫਿਲਹਾਲ ਕੋਈ ਬਹੁਤਾ ਵਧੀਆ ਸਿਸਟਮ ਨਹੀਂ ਮੰਨਿਆ ਜਾ ਰਿਹਾ। ਵੈਸੇ ਇਸ ਸਾਲ ਫਰਵਰੀ ਮਹੀਨੇ ਚ ਇਸ ਨੂੰ ਲਾਂਚ ਕੀਤਾ ਗਿਆ ਸੀ, ਇੱਕ ਟ੍ਰਾਇਲ ਦੇ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਇਸ ਦਾ ਇਸਤੇਮਾਲ ਹੋ ਸਕਦਾ। ਉਦਾਹਰਣ ਦੇ ਤੌਰ ਦੇ ਉੱਤੇ ਬੰਡਾਈ ਜੰਕਸ਼ਨ ਦੇ ਵਿੱਚ ਜਦੋਂ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਸੀ, ਤੇ ਜੇ ਉਸ ਦਾਇਰੇ ਦੇ ਵਿੱਚ ਉਸ ਵੇਲੇ ਜੀਓ ਟੈਗਿੰਗ ਦੇ ਨਾਲ ਜਿਹੜੇ ਵੀ ਲੋਕ ਉਸ ਵਕਤ ਉਸ ਵੈਸਟਫੀਲਡ ਦੇ ਵਿੱਚ ਸ਼ਾਪਿੰਗ ਕਰ ਰਹੇ ਸੀ, ਜੇਕਰ ਉਹਨਾਂ ਨੂੰ ਔਜ਼ ਅਲਰਟ ਦੇ ਜ਼ਰੀਏ ਉਹ ਮੈਸੇਜ ਆ ਗਿਆ ਹੁੰਦਾ, ਤਾਂ ਉਸ ਘੇਰੇ ਦੇ ਵਿੱਚ ਨਾ ਜਾਂਦੇ ਜਾਂ ਉਸ ਵਕਤ ਆਪਣੇ ਆਪ ਨੂੰ ਕਿਤੇ ਸੁਰੱਖਿਅਤ ਕਰ ਲੈਂਦੇ ਜਾਂ ਉੱਥੋਂ ਬਾਹਰ ਨਿਕਲ ਜਾਂਦੇ। ਅਜਿਹੇ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਇਹਦੇ 9 ਟ੍ਰਾਇਲ ਲਏ ਗਏ ਨੇ ਟਾਰਗੇਟਿਡ ਏਰੀਆਜ਼ ਦੇ ਵਿੱਚ ਔਰ ਉਹ ਸਾਰੇ ਸਫਲ ਹੋਏ ਨੇ, ਤਾਂ ਇਸ ਕਰਕੇ ਔਜ਼ ਅਲਰਟ ਆਉਣਾ ਹੀ ਚਾਹੀਦਾ। ਇਸ ਦੇ ਵਿੱਚ ਕੋਈ ਕਮੀ ਤਾਂ ਦਿਖਾਈ ਦੇ ਨਹੀਂ ਰਹੀ। ਇਸ ਸਮੱਸਿਆ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਉਹਦੇ ਬਾਰੇ ਜਦੋਂ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਵੇਨ ਤੋਂ ਪੁੱਛਿਆ ਗਿਆ, ਤਾਂ ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਦੇ ਵਿੱਚ ਕੁਝ ਖਾਮੀਆਂ ਹੋ ਸਕਦੀਆਂ ਨੇ, ਹਰ ਇੱਕ ਸੂਬੇ ਦੇ ਆਪੋ ਆਪਣੇ ਕੰਸਰਨ ਨੇ ਉਹ ਰੱਖ ਰਹੇ ਨੇ, ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਵੀ ਐਸਾ ਸਿਸਟਮ ਲੈ ਕੇ ਨਹੀਂ ਆਵਾਂਗੇ। ਏਜੰਸੀਜ਼ ਦੀ ਸਮੱਸਿਆਵਾਂ ਦੂਰ ਕਰ ਲਏ ਜਾਣ ਤੋਂ ਬਾਅਦ ਆਸਟ੍ਰੇਲੀਆ ਭਾਰਤ ਦੇ ਵਿੱਚ ਪੁਰਾਣੇ ਸਿਸਟਮਸ ਨੂੰ ਬਦਲ ਕੇ ਔਜ਼ ਅਲਰਟ ਨੂੰ ਜੁਲਾਈ 2027 ਤੱਕ ਲਾਗੂ ਕਰ ਦਿੱਤਾ ਜਾਣਾ ਹੈ। ਉੱਥੇ ਹੀ ਹੁਣ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਕ੍ਰਿਕਟ ਦੇ ਨਾਲ ਜੁੜੀ ਖਬਰ। ਕ੍ਰਿਕਟ ਦੇ ਵਿੱਚ ਕੱਲ ਦੇ ਦਿਨ ਲਾਰਡਸ ਦੇ ਵਿੱਚ ਹੋ ਸਕਦਾ ਆਪਣਾ ਆਖਰੀ ਮੈਚ ਖੇਡ ਰਹੇ ਹੋਣ ਰੋਹਿਤ ਸ਼ਰਮਾ, ਕਿਉਂਕਿ ਇਸ ਕਿਸਮ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ ਕਿ ਉਹ ਸ਼ਾਇਦ ਇਸ ਤੋਂ ਬਾਅਦ ਲਾਰਡਸ ਵਾਪਸ ਨਾ ਪਰਤਣ। 138 ਦੌੜਾਂ ਬਣਾਈਆਂ, ਕਪਤਾਨ ਸ਼ੁਭਮਨ ਗਿੱਲ ਨੇ 70 ਦੌੜਾਂ ਬਣਾਈਆਂ, ਵਿਰਾਟ ਕੋਹਲੀ ਨੇ 74 ਦੌੜਾਂ ਬਣਾਈਆਂ, ਪਰ ਸੁਣਨ ਦੇ ਵਿੱਚ ਤੁਹਾਨੂੰ ਇਹ ਹਾਈ ਸਕੋਰ ਮੈਚ ਲੱਗ ਰਿਹਾ ਹੋਏਗਾ ਕਿ ਭਾਰਤ ਨੇ ਜਿੱਤ ਲਿਆ। ਹਾਈ ਸਕੋਰ ਮੈਚ ਇੰਗਲੈਂਡ ਵਾਲੇ ਪਾਸਿਓਂ ਸ਼ੁਰੂ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਇੰਗਲੈਂਡ ਦੇ ਵਿੱਚੋਂ ਬੈਨ ਡਕਟ ਦੀਆਂ 141, ਜੈਕਬ ਬੈਥਲ ਦੀਆਂ 91 ਤੇ ਜੋਏ ਰੂਟ ਦੀਆਂ 74 ਦੌੜਾਂ ਦੀ ਬਦੌਲਤ ਇੰਗਲੈਂਡ ਨੇ 50 ਓਵਰਾਂ ਦੇ ਵਿੱਚ 387 ਦੌੜਾਂ ਬਣਾ ਕੇ ਇੱਕ ਵਿਸ਼ਾਲ ਟੀਚਾ ਭਾਰਤ ਨੂੰ ਦਿੱਤਾ। ਭਾਰਤ ਦੀ ਤਰਫ ਤੋਂ ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਵਰਗੇ, ਸੰਸਨੀ ਖਲਾਨ ਵਰਗੇ ਗੇਂਦਬਾਜ਼ ਨਾਕਾਮਯਾਬ ਰਹੇ, ਕੋਈ ਵੀ ਵਿਕਟ ਇਹਨਾਂ ਦੇ ਹੱਥ ਨਹੀਂ ਲੱਗੀ ਕੱਲ ਦੇ ਦਿਨ। ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕੀਤੀ, ਮਜ਼ਬੂਤ ਸ਼ੁਰੂਆਤ ਜ਼ਰੂਰ ਰਹੀ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ ਨੂੰ ਛੱਡ ਦਈਏ ਤਾਂ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਇਸ਼ਾਨ ਕਿਸ਼ਨ 14 ਤੇ, ਸ਼ਿਆਸ ਅਈਅਰ 0 ਤੇ, KL ਰਾਹੁਲ 12 ਤੇ, ਅਕਸ਼ਰ ਪਟੇਲ 2 ਤੇ ਆਊਟ ਹੋ ਗਏ। 50 ਓਵਰਾਂ ਦੇ ਵਿੱਚ ਭਾਰਤ ਦੀ ਟੀਮ 360 ਦੌੜਾਂ ਹੀ ਬਣਾ ਸਕੀ ਤੇ ਇੰਗਲੈਂਡ ਦੇ ਹੱਥੋਂ 27 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਵੀ ਹਾਰ ਗਏ। ਇਸ ਤਰੀਕੇ ਦੇ ਨਾਲ ਪਹਿਲਾਂ ਆਇਰਲੈਂਡ ਤੋਂ T20 ਮੈਚ ਹਾਰਨੇ, ਫਿਰ ਇੰਗਲੈਂਡ ਤੋਂ, ਤੇ ਹੁਣ ਵਨਡੇ ਸੀਰੀਜ਼ ਵੀ ਇੰਗਲੈਂਡ ਤੋਂ 2-1 ਦੇ ਫਰਕ ਦੇ ਨਾਲ ਭਾਰਤ ਦੀ ਟੀਮ ਹਾਰ ਗਈ। ਕੁਝ ਖਾਸ ਹੱਥ ਭਾਰਤ ਦੇ ਨਹੀਂ ਲੱਗ ਰਿਹਾ ਇਸ ਪੂਰੇ ਕ੍ਰਿਕਟ ਦੇ ਸੀਜ਼ਨ ਦੇ ਵਿੱਚ। ਉਧਰ ਫੀਫਾ ਵਿਸ਼ਵ ਕੱਪ ਦੇ ਵਿੱਚ ਸਪੇਨ ਨੇ 1-0 ਦੇ ਨਾਲ ਅਰਜਨਟੀਨਾ ਨੂੰ ਹਰਾ ਕੇ ਇਹ ਮੈਚ ਜਿੱਤ ਲਿਆ। ਮੈਚ ਹੀ ਨਹੀਂ ਜਿੱਤਿਆ, ਫੀਫਾ ਵਿਸ਼ਵ ਕੱਪ 2026 ਦੀ ਖਿਤਾਬੀ ਟਰਾਫੀ ਜਿੱਤ ਲਈ। ਦੱਸ ਦਈਏ ਕਿ ਅੱਜ ਤੋਂ ਲਗਭਗ ਮਹੀਨਾ ਕੁ ਪਹਿਲਾਂ ਸ਼ੁਰੂ ਹੋਇਆ ਇਹ ਟੂਰਨਾਮੈਂਟ, ਔਰ 11 ਜੂਨ ਤੋਂ 19 ਜੁਲਾਈ ਤੱਕ ਇਹ ਚੱਲਿਆ ਟੂਰਨਾਮੈਂਟ। ਹਾਲਾਂਕਿ ਆਸਟ੍ਰੇਲੀਆ ਚ ਅਸੀਂ 20 ਜੁਲਾਈ ਨੂੰ ਇਹ ਮੈਚ ਦੇਖਿਆ, ਪਰ ਇਸ ਦੇ ਵਿੱਚ ਸਪੇਨ ਜਿਹੜਾ ਕਿ ਪਹਿਲੇ ਦਿਨ ਤੋਂ ਹੀ ਖਿਤਾਬੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਇਸ ਪੂਰੀ ਜਰਨੀ ਨੂੰ ਸਪੇਨ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੀਆ। ਇਸ ਦੀ ਇੱਕ ਵਿਸਤਾਰ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਪੜ੍ਹ ਸਕਦੇ ਹੋ, ਫੇਸਬੁੱਕ ਦੇ ਉੱਤੇ, ਕਿਵੇਂ ਅਰਜਨਟੀਨਾ ਦੇ ਨਾਲ ਇਹ ਆਖਰੀ ਮੈਚ ਜਿਹੜਾ ਫਾਈਨਲ ਮੈਚ ਸੀ ਆਖਰੀ ਸਮੇਂ ਤੱਕ ਫਸਿਆ ਰਿਹਾ, ਔਰ ਓਵਰ ਟਾਈਮ ਦੇ ਵਿੱਚ ਜਾ ਕੇ ਟੋਰੇਸ ਨੇ ਜਿਹੜਾ ਸਪੇਨ ਦਾ ਖਿਡਾਰੀ ਸੀ ਉਸਨੇ 106ਵੇਂ ਮਿੰਟ ਦੇ ਵਿੱਚ ਇਹ ਗੋਲ ਕਰਕੇ ਅਰਜਨਟੀਨਾ ਨੂੰ ਜਿੱਤ ਮਾਫ ਕਰਨਾ ਸਪੇਨ ਨੂੰ ਜਿੱਤ ਦਵਾਈ, ਔਰ ਮੈਸੀ ਦਾ ਸੁਪਨਾ ਜਿਹੜਾ ਉਹ ਦੁਬਾਰਾ ਅਰਜਨਟੀਨਾ ਨੂੰ ਜੇਤੂ ਬਣਾਉਣ ਦਾ ਉਹ ਵਿਚਕਾਰੀ ਰਹਿ ਗਿਆ। ਵੈਸੇ ਦੂਜੀ ਵਾਰ ਸਪੇਨ ਦੇ ਕੋਲ ਵਿਸ਼ਵ ਕੱਪ ਟੂਰਨਾਮੈਂਟ ਆਇਆ, ਵਿਸ਼ਵ ਕੱਪ ਫੀਫਾ ਵਿਸ਼ਵ ਕੱਪ ਦੀ ਟਰਾਫੀ ਆਈ ਹੈ, ਮਹਿਲਾਵਾਂ ਦੀ ਟਰਾਫੀ ਵੀ ਇਸ ਵਕਤ ਉਹਨਾਂ ਦੇ ਕੋਲ ਹੀ ਹੈ, ਔਰ ਇਸ ਦੇ ਬਾਰੇ ਵਿਸਤਾਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਦੇਖ ਸਕਦੇ ਹੋ। ਵੈਸੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਖਬਰ ਵੀ ਸਾਂਝੀ ਕੀਤੀ ਹੈ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਗੋਲਬਨ ਦੇ ਵਿੱਚ ਹਿਊਮ ਹਾਈਵੇ ਦੇ ਉੱਤੇ ਬ੍ਰੈਡਲਬੈਨ ਦੇ ਕੋਲ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸੀ। ਮੈਲਬਨ ਤੋਂ ਸਿਡਨੀ ਜਾ ਰਹੇ 29 ਸਾਲ ਦੇ ਪੰਜਾਬੀ ਨੌਜਵਾਨ ਸੁਖਜਿੰਦਰ ਸਿੰਘ ਸੁੱਖ ਇਸ ਦਾ ਨਿਕਨੇਮ ਦੱਸਿਆ ਜਾ ਰਿਹਾ, ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਹਾਈਵੇ ਦੀ ਪਹਿਲੀ ਲੇਨ ਦੇ ਵਿੱਚ ਇੱਕ ਬੀ ਡਬਲ ਟਰੱਕ ਤਕਨੀਕੀ ਖਰਾਬੀ ਕਾਰਨ ਪਹਿਲਾਂ ਹੀ ਖੜਾ ਸੀ। ਡਰਾਈਵਰ ਨੇ ਹੈਜ਼ਰਡ ਲਾਈਟਾਂ ਚਾਲੂ ਕਰਕੇ ਸੀਵੀ ਰੇਡੀਓ ਦੇ ਉੱਤੇ ਅਲਰਟ ਵੀ ਭੇਜਿਆ ਸੀ, ਪਰ ਐਰੋਸੋਲ ਦੇ ਨਾਲ ਲੱਦੀ ਹੋਈ ਰੋਡ ਟ੍ਰੇਨ ਚਲਾ ਰਹੇ ਸੁਖਜਿੰਦਰ ਸ਼ਾਇਦ ਰੇਡੀਓ ਤੇ ਸੁਨੇਹਾ ਵੀ ਨਹੀਂ ਸੁਣ ਸਕੇ ਤੇ ਉਹਨਾਂ ਦਾ ਟਰੱਕ ਸਿੱਧਾ ਅੱਗੇ ਖੜੇ ਪਾਰਕਿੰਗ ਦੇ ਵਿੱਚ ਖੜੇ ਟਰੱਕ ਦੇ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਖਜਿੰਦਰ ਕੈਬਿਨ 'ਚ ਫਸਿਆ ਰਹਿ ਗਿਆ ਤੇ ਲੀਕ ਹੋਣ ਦੇ ਕਾਰਨ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ। ਪਲਾਂ ਦੇ ਵਿੱਚ ਹੀ ਸਭ ਕੁਝ ਸਵਾਹ ਹੋ ਗਿਆ। ਸਾਲ 2018 ਦੇ ਵਿੱਚ ਪੰਜਾਬ ਦੇ ਬਟਾਲਾ ਤੋਂ ਆਸਟ੍ਰੇਲੀਆ ਆਇਆ ਸੁਖਜਿੰਦਰ ਪਿਛਲੇ 6 ਸਾਲਾਂ ਤੋਂ ਟਰਾਂਸਪੋਰਟ ਇੰਡਸਟਰੀ 'ਚ ਕੰਮ ਕਰ ਰਿਹਾ ਸੀ ਔਰ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਹਾਲੇ ਉਡੀਕ ਕਰ ਰਿਹਾ ਸੀ। ਇਸ ਦੇ ਨਾਲ ਜੁੜੀ ਹੋਈ ਖਬਰ ਵੀ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾ ਕੇ ਦੇਖ ਸਕਦੇ ਹੋ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਦੇ ਦਿਨ ਨਹੀਂ, ਦਿਓ ਇਜਾਜ਼ਤ, ਧੰਨਵਾਦ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਰੰਟੀ।

0: set go Chadston Ford Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger Ranger Super Duty Everest ਤੇ ਸਦਾਬਹਾਰ Mustang brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ Ford ਦਾ test drive ਕਰੋ business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chadston Ford ready set
1: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਰਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ

0: ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਟੋਲਸਟੋਏ ਦੇ ਵੱਲੋਂ ਲਿਖੀ ਗਈ ਹੈ। ਟੋਲਸਟੋਏ ਆਪਣੀ ਇੱਕ ਕਹਾਣੀ ਸੁਣਾਉਂਦਿਆਂ ਕਹਿੰਦੇ ਨੇ ਕਿ ਇੱਕ ਦਿਨ ਉਹਨਾਂ ਨੂੰ ਲੱਗਾ ਕਿ ਉਹ ਥੋੜ੍ਹਾ ਜਿਹਾ ਚਰਚ ਵੇਲੇ ਸਿਰ ਜਾਣ। ਜਿੰਨੇ ਕੁ ਵਜੇ ਉਹ ਜਾਂਦੇ ਸੀ, ਉਸ ਤੋਂ ਘੰਟਾ ਕੁ ਪਹਿਲਾਂ ਜਾਣ ਦੀ ਕੋਸ਼ਿਸ਼ ਕੀਤੀ। ਮਨ ਦੇ ਵਿੱਚ ਸੋਚਿਆ ਸੀ ਉੱਥੇ ਜਾਂਦਿਆਂ ਨੂੰ ਥੋੜ੍ਹਾ ਜਿਹਾ ਇਕਾਂਤ ਮਿਲੂਗਾ, ਕੋਈ ਵੀ ਨਹੀਂ ਹੋਊਗਾ, ਇਸ ਕਰਕੇ ਥੋੜ੍ਹਾ ਜਿਹਾ ਵਧੇਰੇ ਸਮਾਂ, ਵਧੇਰੇ ਸ਼ਾਂਤੀ, ਥੋੜ੍ਹਾ ਜਿਹਾ ਇਕਾਕਰਚਿਤ ਹੋ ਕੇ ਕੋਈ ਅਰਦਾਸ ਬੇਨਤੀ ਹੋ ਜੂਗੀ। ਇਹ ਮਨ ਦੇ ਵਿੱਚ ਸੋਚ ਕੇ ਅੱਜ ਪਹਿਲਾਂ ਬਿਸਤਰੇ ਤੋਂ ਉੱਠ ਖੜ੍ਹੇ ਨੇ ਅਤੇ ਤਿਆਰ ਸ਼ਿਆਰ ਹੋ ਕੇ ਜਦੋਂ ਚਰਚ ਪਹੁੰਚਦੇ ਨੇ ਤਾਂ ਕੀ ਵੇਖਦੇ ਨੇ ਕਿ ਉਹਨਾਂ ਤੋਂ ਪਹਿਲਾਂ ਹੀ ਇੱਕ ਜਣਾ ਉੱਥੇ ਅਰਦਾਸ ਬੇਨਤੀ ਕਰ ਰਿਹਾ। ਕੰਨੀ ਆਵਾਜ਼ ਪੈਂਦੀ ਹੈ ਕਿ ਮਾਲਕਾ ਮੇਰੇ ਪਾਪਾਂ ਨੂੰ, ਮੇਰੇ ਗੁਨਾਹਾਂ ਨੂੰ ਮਾਫ਼ ਕਰੀ। ਮੈਂ ਬਹੁਤ ਸਾਰੇ ਪਾਪ ਕੀਤੇ ਨੇ, ਮੈਂ ਬਹੁਤ ਸਾਰੇ ਗੁਨਾਹ ਕੀਤੇ ਨੇ, ਤੂੰ ਜਾਣੀ ਜਾਣੇ, ਅਤੇ ਮੈਂ ਤੇਰੇ ਸਾਹਮਣੇ ਅੱਜ ਦੇ ਦਿਨ ਇਹ ਚੀਜ਼ ਮੰਨਦਾ ਹਾਂ ਕਿ ਮੈਂ ਪਾਪ ਕੀਤੇ ਨੇ, ਮੈਂ ਬੜੇ ਧੱਕੇ ਕੀਤੇ ਨੇ, ਅਤੇ ਮੈਂ ਇਸ ਚੀਜ਼ ਦੇ ਲਈ ਤੇਰੇ ਕੋਲੋਂ ਮੁਆਫ਼ੀ ਮੰਗਣਾ ਆ। ਇਹ ਚੀਜ਼ ਟੋਲਸਟੋਏ ਦੇ ਦਿਲ ਨੂੰ ਬੜੀ ਟੁੰਬੀ ਲੱਗਾ ਕਿ ਇਹ ਤਾਂ ਬਹੁਤ ਵਧੀਆ ਇਨਸਾਨ ਹੈ ਜਿਹੜਾ ਆਪਣੀ ਗਲਤੀ ਕੀਤੀ ਮੰਨ ਰਿਹਾ, ਇਹਦੇ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਹੈ। ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੀ ਤਾਂ ਇਹ ਆ, ਆਪਾਂ ਬੜੇ ਸਾਰੇ ਪਾਪ ਕਰਦੇ ਹਾਂ, ਬੜੇ ਸਾਰੇ ਗੁਨਾਹ ਕਰਦੇ ਹਾਂ, ਪਰ ਕਦੀ ਵੀ ਕਿਸੇ ਦੇ ਸਾਹਮਣੇ ਉਹਨਾਂ ਦਾ ਇਕਬਾਲ ਕਰਨਾ ਬੜਾ ਔਖਾ ਹੋ ਜਾਂਦਾ। ਸਾਡੇ ਆਪਣੇ ਆਪ ਨੂੰ ਪਤਾ ਹੁੰਦਾ, ਸਾਡੀ ਅੰਤਰਾਤਮਾ ਨੂੰ ਪਤਾ ਹੁੰਦਾ, ਪਰ ਉਹ ਚੀਜ਼ਾਂ ਆਪਾਂ ਆਪਣੇ ਆਪ ਦੇ ਵਿੱਚ ਹੀ ਜਸਟੀਫਾਈ ਕਰਦੇ ਰਹਿੰਦੇ। ਕਿੰਨੀ ਵੱਡੀ ਚੀਜ਼ ਹੈ ਕਿ ਇਹ ਬੰਦਾ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨ ਰਿਹਾ। ਇਹ ਚੀਜ਼ ਟੋਲਸਟੋਏ ਨੂੰ ਬਹੁਤ ਵਧੀਆ ਲੱਗਦੀ ਹੈ। ਮਨ ਹੀ ਮਨ ਉਸ ਵਿਅਕਤੀ ਦੇ ਲਈ ਸਤਿਕਾਰ ਕਾਫੀ ਵੱਧ ਜਾਂਦਾ। ਹੁਣ ਮਨ ਦੇ ਵਿੱਚ ਇੱਛਾ ਹੈ ਕਿ ਜੇ ਸਬੱਬ ਬਣੇ ਤਾਂ ਵੇਖਾਂ ਇਹ ਕੌਣ ਹੈ। ਹੌਲੀ ਹੌਲੀ ਲਾਗੇ ਜਾਂਦੇ ਨੇ ਤਾਂ ਕੁਛ ਜਾਣਿਆ ਪਛਾਣਿਆ ਜਿਹਾ ਲੱਗਦਾ। ਇੰਨੇ ਚਿਰ ਨੂੰ ਉਹਦੀ ਅਰਦਾਸ ਬੇਨਤੀ ਖਤਮ ਹੁੰਦੀ ਹੈ। ਜਦੋਂ ਪਲਟਦਾ ਤਾਂ ਕੀ ਵੇਖਦੇ ਨੇ ਕਿ ਇਹ ਵਾਕਈ ਉਹਨੂੰ ਜਾਣਦੇ। ਇਹ ਤਾਂ ਇਸ ਸ਼ਹਿਰ ਦਾ ਬੜਾ ਵੱਡਾ ਧਨਾੜ ਵਿਅਕਤੀ ਹੈ। ਪੈਸੇ ਦੇ ਵਿੱਚ, ਰੁਤਬੇ ਦੇ ਵਿੱਚ, ਸ਼ਹਿਰ ਦੇ ਵਿੱਚੋਂ ਇੱਕ ਮੰਨੀ ਪਰਮੰਨੀ ਸ਼ਖਸੀਅਤ। ਘੁੰਮਦਿਆਂ ਚਿਹਰੇ ਦੇ ਉੱਤੋਂ ਸਕੂਨ ਚਲਾ ਗਿਆ, ਚਿਹਰੇ ਦੇ ਉੱਤੋਂ ਉਹ ਇੱਕ ਮਾਸੂਮੀਅਤ ਜਾਂਦੀ ਰਹੀ। ਟੋਲਸਟੋਏ ਵੱਲ ਵੇਖ ਕੇ ਅੱਖਾਂ ਦੇ ਵਿੱਚ ਗੁੱਸਾ ਉੱਤਰ ਆਇਆ ਅਤੇ ਸਭ ਤੋਂ ਪਹਿਲਾਂ ਸਵਾਲ ਪੁੱਛਦਾ, ਜੋ ਮੈਂ ਰੱਬ ਨਾਲ ਗੱਲਾਂ ਕਰ ਰਿਹਾ ਹਾਂ ਤੂੰ ਸੁਣੀਆਂ ਤਾਂ ਨਹੀਂ? ਅਤੇ ਮੈਂ ਝੂਠ ਨਹੀਂ ਬੋਲ ਪਾਇਆ ਜੀ, ਸੁਣੀਆਂ ਨੇ, ਖਬਰਦਾਰ ਜੇ ਕਿਸੇ ਨੂੰ ਦੱਸੀਆਂ, ਇਹ ਮੇਰੀ ਅਤੇ ਰੱਬ ਦੀ ਗੱਲ ਹੈ, ਇਹ ਹੁਣ ਬਾਹਰ ਨਹੀਂ ਜਾਣੀ ਚਾਹੀਦੀ, ਜੇ ਗਈ ਤਾਂ ਵੇਖ ਲਈ ਤੇਰਾ ਕੀ ਬਣਦਾ, ਤੈਨੂੰ ਪਤਾ ਮੈਂ ਤੇਰਾ ਕੀ ਵਿਗਾੜ ਸਕਦਾ, ਜੇ ਤੂੰ ਇਹ ਸਾਰਾ ਕੁਝ ਸੁਣ ਹੀ ਲਿਆ ਤਾਂ ਹੁਣ ਤੇਰੇ ਤੱਕ ਸੀਮਤ ਰਹੇ। ਦੋ ਚਾਰ ਹੋਰ ਗੱਲਾਂ ਕੀਤੀਆਂ, ਗੱਲ ਕਾਹਦੀ ਕਿ ਇਹ ਵਿਅਕਤੀ ਟੋਲਸਟੋਏ ਨੂੰ ਧਮਕੀ ਦੇ ਕੇ ਚਲਾ ਗਿਆ ਕਿ ਮੇਰੀਆਂ ਅਤੇ ਰੱਬ ਦੀਆਂ ਗੱਲਾਂ ਤੂੰ ਸੁਣ ਲਈਆਂ ਨੇ, ਮੇਰਾ ਉਹ ਇਕਬਾਲੀਆ ਜਨਮ ਵੀ ਤੂੰ ਸੁਣ ਲਿਆ, ਅਤੇ ਇਹ ਹੁਣ ਬਾਹਰ ਲੋਕਾਂ 'ਚ ਨਹੀਂ ਜਾਣਾ ਚਾਹੀਦਾ। ਵਜ੍ਹਾ ਕਿਉਂਕਿ ਲੋਕਾਂ ਦੇ ਵਿੱਚ ਮੇਰੀ ਇਮੇਜ ਕੁਛ ਹੋਰ ਤਰ੍ਹਾਂ ਦੀ ਬਣੀ ਹੈ, ਵਜ੍ਹਾ ਕਿਉਂਕਿ ਉਹ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ, ਸੁਸਾਇਟੀ ਦੇ ਵਿੱਚ ਨਹੀਂ ਪਤਾ ਲੱਗਣ ਦੇਣਾ ਚਾਹੁੰਦਾ ਕਿ ਉਹਨੇ ਵੀ ਕੋਈ ਗੁਨਾਹ ਕੀਤੇ ਨੇ, ਉਹਨੇ ਵੀ ਕੋਈ ਪਾਪ ਕੀਤੇ ਨੇ। ਅਤੇ ਮੈਂ ਉੱਥੇ ਖੜ੍ਹਾ ਸੋਚ ਰਿਹਾ, ਇਹ ਕਿੱਦਾਂ ਦੀ ਫਿਤਰਤ ਹੋਈ ਇਨਸਾਨ ਦੀ, ਸਾਰਿਆਂ ਨੂੰ ਬਣਾਉਣ ਵਾਲਾ ਉਹ ਰੱਬ, ਜਿਹਦੇ ਸਾਹਮਣੇ ਤੂੰ ਥੋੜ੍ਹੀ ਦੇਰ ਪਹਿਲਾਂ ਆਪਣੇ ਕੀਤੇ ਜ਼ੁਲਮਾਂ ਨੂੰ ਮੰਨ ਰਿਹਾ ਸੀ ਅਤੇ ਰੱਬ ਦੀ ਹੀ ਬਣਾਈ ਉਹ ਕਾਇਨਾਤ, ਰੱਬ ਦੀ ਹੀ ਬਣਾਈ ਉਹ ਸੁਸਾਇਟੀ, ਹੋਰ ਦੂਸਰੇ ਲੋਕ, ਸ਼ਹਿਰ ਦੇ ਵਸਨੀਕ ਮੇਰੇ ਵਰਗੇ, ਜਿਨ੍ਹਾਂ ਤੋਂ ਤੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਕਿੰਨਾ ਵਧੀਆ ਹੋਵੇ ਜੇ ਆਪਾਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੋਈਏ, ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨਣਾ। ਅਸਲ ਦੇ ਵਿੱਚ ਤਾਂ ਇੱਦਾਂ ਹੋਣਾ ਚਾਹੀਦਾ ਕਿ ਰੱਬ ਕੋਲ ਤੁਸੀਂ ਮੰਨੋ ਨਾ ਮੰਨੋ, ਪਰ ਰੱਬ ਦੇ ਬਣਾਏ ਬੰਦਿਆਂ ਕੋਲ ਜ਼ਰੂਰ ਮੰਨੋ। ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਜਦੋਂ ਇਹ ਬੰਦਾ ਰੱਬ ਦੇ ਕੋਲ ਖੜਾ, ਦੋਵੇਂ ਹੱਥ ਜੋੜ ਕੇ ਇਹ ਚੀਜ਼ਾਂ ਖੁਦ ਮੰਨ ਰਿਹਾ ਸੀ। ਉਹ ਲੋਕ ਜਿਨ੍ਹਾਂ ਦੇ ਵਿੱਚ ਰੱਬ ਦਾ ਵਾਸਾ, ਜਿਨ੍ਹਾਂ ਬਾਰੇ ਆਪਾਂ ਕਹਿੰਦੇ ਹਾਂ ਕਿ ਰੱਬ ਦੇ ਹੀ ਬਣਾਏ ਜੀ ਨੇ, ਉਹਨਾਂ ਦੇ ਕੋਲੋਂ ਕਾਹਦਾ ਲੁਕਾਉਣਾ। ਇਹ ਤਾਂ ਸ਼ਾਇਦ ਉਦਾਂ ਦੀ ਗੱਲ ਹੋ ਗਈ ਨਾ ਕਿ ਕਿਸੇ ਦੇ ਪਿਓ ਨੂੰ ਜਾ ਕੇ ਤੁਸੀਂ ਕਹੋ ਕਿ ਮੈਂ ਆਹ ਪਾਪ ਕੀਤਾ, ਅਤੇ ਉਸ ਤੋਂ ਬਾਅਦ ਪਿਓ ਨੂੰ ਇਹ ਵੀ ਨਾਲ ਕਹਿ ਦਿਓ ਕਿ ਆਪਣੇ ਧੀਆਂ ਪੁੱਤਾਂ ਤੋਂ ਲੁਕਾ ਰੱਖੀ। ਧੀਆਂ ਪੁੱਤਾਂ ਤੋਂ ਲੁਕਾ ਕਿਉਂ ਰੱਖੀ? ਅਤੇ ਜਾਂ ਫਿਰ ਕੋਈ ਪਿਓ ਆਪਣੇ ਧੀਆਂ ਪੁੱਤਾਂ ਤੋਂ ਲੁਕੋ ਰੱਖੂਗਾ ਵੀ ਕਿਉਂ, ਜਦੋਂ ਇਸ ਚੀਜ਼ ਦਾ ਖਦਸ਼ਾ ਹੋਵੇ ਕਿ ਇਹ ਕੋਈ ਚੋਰੋ ਚੱਕਾ ਵਾ। ਇਹ ਭਰੋਸਾ ਕਰਨ ਲੋਕ ਯੋਗ ਬੰਦਾ ਨਹੀਂ ਆ। ਅਤੇ ਕੀ ਕੋਈ ਪਿਓ ਫਿਰ ਵੀ ਆਪਣੇ ਧੀਆਂ ਪੁੱਤਾਂ ਨੂੰ ਆਗਾਹ ਨਹੀਂ ਕਰੂਗਾ? ਕਿ ਉਹ ਫਿਰ ਵੀ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੱਸੂਗਾ? ਇਹ ਬੜਾ ਮਕਾਰ ਆ। ਇਸ ਮਕਾਰ ਬੰਦੇ ਤੋਂ ਬਚ ਕੇ ਰਿਹੋ। ਇਹ ਤੁਹਾਡੀ ਇੱਜ਼ਤ 'ਤੇ ਵੀ ਹੱਥ ਪਾ ਸਕਦਾ, ਇਹ ਤੁਹਾਡੇ ਪੈਸੇ ਵੀ ਲੁੱਟ ਸਕਦਾ। ਇਹ ਅੰਦਰੋਂ ਹੋ ਰਿਹਾ ਅਤੇ ਬਾਹਰੋਂ ਹੋ ਰਿਹਾ। ਆਖਿਰ ਕਿਉਂ ਕੋਈ ਪਿਓ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੱਸੂਗਾ, ਆਪਣੇ ਚਾਹੁਣ ਵਾਲਿਆਂ ਨੂੰ ਨਹੀਂ ਦੱਸੂਗਾ? ਇਹ ਅਜੀਬ ਦੁਨੀਆ ਅਤੇ ਅਜੀਬ ਦੁਨੀਆ ਦੇ ਬੰਦੇ ਜਿਹੜੇ ਸਭ ਕੁਛ ਕਰਕੇ ਉਸ ਰੱਬ ਕੋਲ ਆਪਣੀ ਹਾਲ ਦੁਹਾਈ ਪਿੱਟ ਕੇ ਇਹ ਸਮਝਦੇ ਨੇ ਕਿ ਸਾਡੇ ਸਾਰੇ ਪਾਪਾਂ ਦਾ ਹਿਸਾਬ ਤਾਂ ਬਰਾਬਰ ਹੋ ਗਿਆ ਅਤੇ ਹੁਣ ਆਪਾਂ ਨਵੇਂ ਸਿਰੇ ਤੋਂ ਸ਼ਾਇਦ ਪਾਪ ਕਰ ਸਕਦੇ ਹਾਂ। ਪਰ ਸੱਚਾਈ ਇਹ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਉਸ ਰੱਬ ਦੇ ਸਾਹਮਣੇ, ਆਪਣੇ ਆਪ ਦੇ ਸਾਹਮਣੇ ਅਤੇ ਖੁੱਲ੍ਹ ਕੇ ਇਸ ਸਾਰੀ ਦੁਨੀਆਦਾਰੀ ਦੇ ਸਾਹਮਣੇ, ਇਸ ਸੁਸਾਇਟੀ ਦੇ ਸਾਹਮਣੇ ਆਪਣੇ ਪਾਪਾਂ ਨੂੰ ਨਹੀਂ ਮੰਨਦੇ, ਉਹਨਾਂ ਚਿਰ ਤੱਕ ਉਹਨਾਂ ਪਾਪਾਂ ਦੀ ਮਾਫ਼ੀ ਨਹੀਂ ਮਿਲੂਗੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 20 ਤਰੀਕ ਆ ਜੁਲਾਈ ਦਾ ਮਹੀਨਾ ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਸਭ ਤੋਂ ਪਹਿਲੇ ਅੱਜ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਮੌਨਸੂਨ ਅਜਲਾਸ ਦੇ ਜਿਹੜਾ ਹੰਗਾਮੇ ਭਰਪੂਰ ਰਹਿਣ ਦੇ ਆਸਾਰ ਨੇ ਕੱਲ ਸਰਵ ਪਾਰਟੀ ਮੀਟਿੰਗ ਚ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਤ੍ਰਿਣਮੂਲ ਕਾਂਗਰਸ ਦੇ ਜਿਹੜਾ ਹੈਗਾ ਬਾਗੀ ਧੜੇ ਨੂੰ ਮੀਟਿੰਗ ਚ ਸੱਦਣ ਤੇ ਜਿਹੜਾ ਹੈ ਰੋਸ ਪ੍ਰਗਟ ਕੀਤਾ ਗਿਆ ਉਧਰ ਦੂਜੀ ਖਬਰ ਜਿਹੜਾ ਹੈ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜਿਹੜਾ ਹੈਗਾ ਸੋਨਮ ਵਾਂਗਚੁਕ ਨੂੰ ਜਿਹੜਾ ਜ਼ਬਰਦਸਤੀ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਹਸਪਤਾਲ ਚ ਦਾਖਲ ਕਰਾਉਣਾ ਕੋਈ ਜਿਹੜਾ ਆਪ ਹੁਦਰਾਪਣ ਜਿਹੜਾ ਨਹੀਂ ਹੈ ਤੇ ਉਹ ਉਹਦੇ ਚ ਦਖਲ ਜਿਹੜਾ ਹੈ ਨਹੀਂ ਦੇਗੀ ਉਹਦੇ ਇਲਾਜ ਦੇ ਵਿੱਚ ਤੇ ਇਹਦੇ ਨਾਲ ਹੀ ਜਿਹੜੇ ਹੈ ਉਹਨਾਂ ਦੀ ਪਤਨੀ ਗੀਤਾਂਜਲੀ ਨੇ ਕਿਹਾ ਕਿ ਜੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ ਉਹ ਚੁੱਕਿਆ ਜਾਂਦਾ ਉਠਾਇਆ ਜਾਂਦਾ ਫਿਰ ਸੋਨਮ ਵਾਂਗਚੁਕ ਜਿਹੜਾ ਉਹ ਆਪਣਾ ਮਰਨ ਵਰਤ ਜਿਹੜਾ ਉਹ ਖਤਮ ਕਰ ਸਕਦੇ ਆ ਇਸ ਤੋਂ ਅਗਲੀ ਖਬਰ ਪੰਜਾਬ ਕਾਂਗਰਸ ਨੂੰ ਹੁਣ ਰਾਹੁਲ ਗਾਂਧੀ ਦੇ ਫੈਸਲੇ ਦੀ ਉਡੀਕ ਹੈ ਪਾਰਲੀਮੈਂਟ ਦਾ ਜਿਹੜਾ ਅਜਲਾਸ ਖਤਮ ਹੋਣ ਤੱਕ ਇਹ ਮਾਮਲਾ ਇੱਕ ਵਾਰ ਲਟਕ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਵਾਸਤੇ ਕੋਈ ਜਗ੍ਹਾ ਨਹੀਂ ਹੈ ਕੱਲ ਉਹ ਨਕੋਦਰ ਤੇ ਜਲੰਧਰ ਚ ਦੋ ਥਾਵਾਂ ਦਾ ਦੌਰਾ ਕਰਕੇ ਆਏ ਤੇ ਜੰਮੂ ਕਸ਼ਮੀਰ ਚ ਭਾਰੀ ਮੀਂਹ ਕਰਕੇ ਹੜ੍ਹਾਂ ਤੇ ਟਿੱਗਣ ਡਿੱਗਣ ਕਾਰਨ ਜਿਹੜੇ ਹੈਗੇ ਆ 12 ਮੌਤਾਂ ਹੋ ਗਈਆਂ ਨੇ ਤੇ ਇਹਦੇ ਨਾਲ ਹੀ ਅਮਰਨਾਥ ਤੇ ਵੈਸ਼ਨੋ ਦੇਵੀ ਦੀ ਜਿਹੜੀ ਯਾਤਰਾ ਹੈ ਉਹ ਵੀ ਇੱਕ ਵਾਰ ਬੰਦ ਕਰ ਦਿੱਤੀ ਹੈ ਤੇ ਇੱਕ ਹੋਰ ਖਬਰ ਸੁਪਰੀਮ ਕੋਰਟ ਨੇ ਕਹਿ ਕੇ ਗਾਲਾਂ ਤੇ ਅਪਸ਼ਬਦ ਜਿਹੜੇ ਹੈਗੇ ਆ ਉਹ ਅਸ਼ਲੀਲਤਾ ਦੇ ਘੇਰੇ ਦੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਨੇ ਤਾਮਿਲਨਾਡੂ ਦੇ ਇੱਕ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲੀ ਖਬਰ ਜਿੱਦਾਂ ਤੁਸੀਂ ਦੱਸਿਆ ਕਿ ਸਰ ਪਾਰਟੀ ਮੀਟਿੰਗ ਦੇ ਵਿੱਚੋਂ ਹੁਣ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਵਾ ਅਤੇ ਹੋਰ ਜਿੱਦਾਂ ਕਿ ਮੰਨਿਆ ਜਾ ਰਿਹਾ ਸੀ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਬਾਕੀ ਧੜੇ ਦੇ ਜਿਹੜੇ ਮੈਂਬਰ ਨੇ ਉਹ ਪਹਿਲਾਂ ਮੰਨਿਆ ਜਾ ਰਿਹਾ ਕਿ ਇਹ ਵੀ ਵਾਦ ਵਿਵਾਦ ਕਿਤੇ ਨਾ ਕਿਤੇ ਕੁਛ ਨਾ ਕੁਛ ਸ਼ੁਰੂ ਹੋ ਸਕਦਾ ਹੋਰ ਕੀ ਹੋਣ ਦੇ ਰਹਿਣ ਦੇ ਆਸਾਰ ਨੇ ਇਸ ਬਾਰੇ ਅਗਲੀ ਖਬਰ ਵੀ ਜਿੱਦਾਂ ਤੁਸੀਂ ਦੱਸਿਆ ਸੋਨਮ ਵਾਂਗਚੁਕ ਦੇ ਬਾਰੇ ਸੋ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿਚਾਰ ਅਧੀਨ ਨੇ ਇਸ ਵਾਰੀ ਕਾਫ਼ੀ ਹੰਗਾਮੇ ਹੋਣ ਦੇ ਆਸਾਰ ਦੱਸੇ ਜਾ ਰਹੇ ਨੇ ਅਤੇ ਕੀ ਹੋ ਗਿਆ ਅਤੇ ਕੀ ਅੱਗੇ ਹੋਣ ਦੇ ਚਾਂਸ ਨੇ
1: ਦੇਖੋ ਇੱਕ ਗੱਲ ਤਾਂ ਜਿਹੜੀ ਹੈ ਰਣਜੋਤ ਜੀ ਹੈ ਕਿ ਇਹ ਪਹਿਲਾਂ ਹੀ ਜਿਹੜਾ ਹੈ ਲੱਗਦਾ ਸੀ ਕਿ ਜਿਹੜੇ ਦੋ ਤਿੰਨ ਜਿਹੜੇ ਵੱਡੇ ਮਸਲੇ ਆ ਗਏ ਦੇਸ਼ ਦੇ ਸਾਹਮਣੇ ਇੱਕ ਜਿਹੜੀ ਹੈ ਨੀਟ ਪ੍ਰੀਖਿਆ ਦੇ ਵਿੱਚ ਜਿਹੜਾ ਹੈ ਪੇਪਰ ਲੀਕ ਹੋਣਾ ਫਿਰ ਉਸ ਤੋਂ ਬਾਅਦ ਰਾਮ ਮੰਦਿਰ ਚੜਾਵੇ ਦੀ ਚੋਰੀ ਤੇ ਉੱਥੇ ਹੇਰਾ ਫੇਰੀ ਗਵਨ ਦਾ ਮਾਮਲਾ ਤੇ ਇਹਦੇ ਨਾਲ ਹੀ ਜਿਹੜਾ ਹੁਣ ਇਹ ਮਾਮਲਾ ਜਿਹੜਾ ਜੁੜ ਗਿਆ ਜੋ ਤੁਸੀਂ ਜਿੱਦਾਂ ਕਹਿ ਕੇ ਜਿਹੜਾ ਹੈਗਾ ਸੋਨਮ ਵਾਂਗਚੁਕ ਵਾਲਾ ਜੋ ਭੁੱਖ ਹੜਤਾਲ ਤੇ ਬੈਠੇ ਹੋਏ ਸੀ ਜਿਹਨਾਂ ਨੂੰ ਜਬਰੀ ਜਿਹੜਾ ਹੈ ਚੁੱਕ ਕੇ ਹਸਪਤਾਲ ਚ ਹੁਣ ਦਾਖਲ ਕਰਵਾ ਦਿੱਤਾ ਤੇ ਉਹ ਵੀ ਜਿਹੜਾ ਹੈ ਜਿਹੜੀ ਕਾਕਰੋਚ ਜਨਤਾ ਪਾਰਟੀ ਦੀ ਹਮਾਇਤ ਦੇ ਵਿੱਚ ਜਿਹੜਾ ਉਹ ਲਗਾਤਾਰ ਮੰਗ ਕਰ ਰਹੇ ਨੇ ਤੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਜੋ ਸਿੱਖਿਆ ਮੰਤਰੀ ਹੈ ਕਿਉਂਕਿ ਉਹਨਾਂ ਦੀ ਮਿਨਿਸਟਰੀ ਜਿਹੜੀ ਹੈ ਉਹਦੇ ਅਧੀਨ ਇਹ ਸਾਰਾ ਐਜੂਕੇਸ਼ਨ ਦਾ ਸਿਸਟਮ ਹੈ ਜਿਹਦੇ ਕਰਕੇ ਪੇਪਰ ਕਹਿੰਦੇ ਕਿ ਲੀਕ ਹੋਇਆ ਉਹ ਜ਼ਿੰਮੇਵਾਰ ਨੇ ਇਹਦੇ ਲਈ ਤੇ ਇਸ ਕਰਕੇ ਤੇ ਬਾਕੀ ਜਿਹੜੇ ਹੋਰ ਕੁਛ ਮਸਲੇ ਨੇ ਇੱਕ ਜਿਹੜਾ ਇਹਦੇ ਚ ਵੱਡਾ ਮਾਮਲਾ ਇਹ ਵੀ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਮਜ਼ਬੂਤ ਵਿਰੋਧੀ ਪਾਰਟੀਆਂ ਜਾਂ ਵੱਡੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਸੰਨ ਲਾਉਣ ਦੀ ਜਿਹੜੀ ਕਾਰਵਾਈ ਹੈ ਤੇ ਜੋ ਉਹ ਲਗਾਤਾਰ ਚੱਲ ਰਹੀ ਹੈ ਲੇਟੈਸਟ ਜਿਹਦੇ ਚ ਤ੍ਰਿਣਮੂਲ ਕਾਂਗਰਸ ਦੇ ਜਿਹੜੇ 20 ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹ ਟੁੱਟ ਕੇ ਦੂਜੇ ਪਾਸੇ ਚਲੇ ਗਏ ਨੇ ਜਿਹਨਾਂ ਨੇ ਬੀਜੇਪੀ ਨੂੰ ਹਮਾਇਤ ਕੀਤੀ ਹੈ ਤੇ ਇੱਕ ਹੋਰ ਕੋਈ ਛੋਟੀ ਜਿਹੀ ਅਨਨੋਨ ਪਾਰਟੀ ਜਿਹੜੀ ਬੰਗਾਲ ਦੇ ਵਿੱਚ ਰਜਿਸਟਰ ਹੋਈ ਉਹਦੇ ਨਾਲ ਦੱਸਿਆ ਕਿ ਅਸੀਂ ਉਹਦੇ ਚਲੇ ਗਏ ਤੇ ਇਸ ਤਰ੍ਹਾਂ ਦੇ ਜਿਹੜੇ ਹੈ ਇਹ ਕਈ ਮਾਮਲੇ ਨੇ ਤੇ ਹਾਲਾਂਕਿ ਜਿਹੜੀ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਕਈ ਵਾਰੀ ਸੈਸ਼ਨ ਵਾਲੇ ਦਿਨ ਹੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਵ ਪਾਰਟੀ ਮੀਟਿੰਗ ਜਿਹੜੀ ਆ ਉਹ ਬੁਲਾਈ ਜਾਂਦੀ ਹੈ ਤੇ ਉਹ ਸਰਕਾਰ ਹੀ ਬੁਲਾਉਂਦੀ ਹੈ ਤੇ ਉਹ ਜਿਹੜੀ ਮੀਟਿੰਗ ਕਿਰਨ ਰਿਜੀਜੂ ਜੋ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਨੇ ਉਹਨਾਂ ਨੇ ਜਿਹੜੀ ਉਹ ਮੀਟਿੰਗ ਸੱਦੀ ਸੀ ਤੇ ਜਿਹਦੀ ਪ੍ਰਧਾਨਗੀ ਜਿਹੜੇ ਹੈ ਸਾਡੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਨੇ ਕੀਤੀ ਤੇ ਇਸ ਮੀਟਿੰਗ ਦੇ ਵਿੱਚ ਕੋਈ ਲਗਭਗ 40 ਸਿਆਸੀ ਪਾਰਟੀਆਂ ਦੇ ਜਿਹੜੇ ਸੀ ਉਹ ਆਗੂਆਂ ਨੇ ਹਿੱਸਾ ਲਿਆ ਤੇ 58 ਦੇ ਆਸ ਪਾਸ ਜਿਹੜੇ ਆਗੂ ਇਸ ਦੇ ਵਿੱਚ ਸ਼ਾਮਿਲ ਹੋਏ ਤੇ ਸ਼ੁਰੂ ਚ ਹੀ ਇਹ ਮਸਲਾ ਆ ਗਿਆ ਜਦੋਂ ਸਰਕਾਰ ਨੇ ਜਿਹੜਾ ਹੈ ਤ੍ਰਿਣਮੂਲ ਕਾਂਗਰਸ ਨਾਲੋਂ ਟੁੱਟ ਕੇ ਵੱਖਰਾ ਧੜਾ ਬਣਾਉਣ ਵਾਲੇ ਜਿਹੜੇ ਦੋ ਆਗੂਆਂ ਨੂੰ ਉਹਨਾਂ ਦੇ ਲੀਡਰ ਮੰਨ ਕੇ ਸੱਦ ਲਿਆ ਤੇ ਬਾਕੀ ਧੜੇ ਦੇ ਲੀਡਰ ਮੰਨ ਕੇ ਸੱਦ ਲਿਆ। ਹਾਲਾਂਕਿ ਇਹਦੇ ਬਾਰੇ ਨਾ ਹੀ ਕੋਈ ਅਜੇ ਅਦਾਲਤ ਨੇ ਫੈਸਲਾ ਕੀਤਾ ਇਹਨਾਂ ਦੀ ਡਿਫੈਕਸ਼ਨ ਬਾਰੇ ਤੇ ਨਾ ਹੀ ਲੋਕ ਸਭਾ ਦੇ ਸਪੀਕਰ ਨੇ ਕੋਈ ਫੈਸਲਾ ਕੀਤਾ ਕਿ ਇਹ ਜਿਹੜੇ ਵੱਖਰੇ ਹੈ ਇਹਨਾਂ ਨੂੰ ਵੱਖਰੇ ਤੌਰ ਤੇ ਕੋਈ ਮਾਨਤਾ ਦਿੱਤੀ ਹੈ ਜਾਂ ਨਹੀਂ ਦਿੱਤੀ ਇਹਦੇ ਤੇ ਕੁਛ ਨਹੀਂ ਹੋਇਆ ਤੇ ਇਹਦੇ ਬਾਵਜੂਦ ਜਿਹੜਾ ਹੈ ਉਹਨਾਂ ਨੂੰ ਜਿਹੜਾ ਉਹ ਬੁਲਾ ਲਿਆ ਗਿਆ ਜਿਹਦੇ ਤੇ ਤ੍ਰਿਣਮੂਲ ਕਾਂਗਰਸ ਨੇ ਤੇ ਹੋਰ ਜਿਹੜੀਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਜਦੋਂ ਜਿਹੜੀ ਪਾਰਟੀ ਹੈ ਤ੍ਰਿਣਮੂਲ ਕਾਂਗਰਸ ਉਹਦੇ ਆਗੂ ਬੁਲਾਏ ਜਾ ਚੁੱਕੇ ਨੇ ਫਿਰ ਇਹਨਾਂ ਨੂੰ ਬਾਗੀਆਂ ਨੂੰ ਕਿਉਂ ਬੁਲਾਇਆ ਗਿਆ ਮੀਟਿੰਗ ਦੇ ਵਿੱਚ ਤੇ ਬਾਅਦ ਦੇ ਵਿੱਚ ਭਾਵੇਂ ਕਿਰਨ ਰਿਜੀਜੂ ਨੇ ਇਹਦੀ ਸਫਾਈ ਦਿੱਤੀ ਉਹ ਵੱਖਰੀ ਗੱਲ ਹੈ ਤੇ ਆਪਣਾ ਇਹ ਰੋਸ ਜਿਹੜਾ ਜਿਤਾ ਕੇ ਜਾਂ ਵਿਰੋਧ ਦਰਜ ਕਰਾਉਣ ਤੋਂ ਬਾਅਦ ਫਿਰ ਭਾਵੇਂ ਦੁਬਾਰਾ ਮੀਟਿੰਗ ਦੇ ਵਿੱਚ ਵਾਪਸ ਇਹ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਸੀ ਉਹ ਆ ਗਏ ਤੇ ਉਹਨਾਂ ਨੇ ਇੱਕੋ ਹੀ ਗੱਲ ਜਿਹੜੀ ਹੈ ਉਹ ਫਿਰ ਉਹੀ ਦੁਹਰਾਈ ਕਿ ਸੰਸਦ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਿਹੜੇ ਮਸਲੇ ਹੁੰਦੇ ਆ ਦੇਸ਼ ਦੇ ਉਹ ਉਹਨਾਂ ਤੇ ਬਹਿਸ ਨਹੀਂ ਹੁੰਦੀ ਜਾਂ ਉਹ ਉਠਾਉਣ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਹਨਾਂ ਨੇ ਵਾਰ ਵਾਰ ਇਹੀ ਜਿਹੜੀ ਉਹ ਮੰਗ ਕੀਤੀ ਕਿ ਰਾਮ ਮੰਦਿਰ ਚੜਾਵੇ ਤੇ ਨੀਟ ਵਾਲਾ ਜਿਹੜਾ ਹੈਗਾ ਮੁੱਦਾ ਇਹਦੇ ਤੇ ਚਰਚਾ ਜ਼ਰੂਰ ਕਰਵਾਈ ਜਾਏ। ਹਾਲਾਂਕਿ ਇਹਦੇ ਤੇ ਕੋਈ ਭਾਵੇਂ ਵਿਸ਼ਵਾਸ ਨਾ ਹੀ ਰਾਜਨਾਥ ਸਿੰਘ ਨੇ ਦਵਾਇਆ ਕਿ ਇਹਦੇ ਤੇ ਜ਼ਰੂਰ ਕਰਵਾਈ ਜਾਏਗੀ ਤੇ ਨਾ ਹੀ ਕਿਰਨ ਰਿਜੀਜੂ ਨੇ ਇਹ ਗੱਲ ਕਹੀ ਤੇ ਉਹਨਾਂ ਦੀ ਜਿਹੜੀ ਗੱਲ ਇੱਕ ਵਾਰ ਸੁਣ ਲਈ ਜਿਹਦੇ ਤੇ ਹੁਣ ਕਾਂਗਰਸ ਨੇ ਇਹ ਕਮੈਂਟ ਕੀਤਾ ਕਿ ਇੱਦਾਂ ਦੀਆਂ ਜਿਹੜੀਆਂ ਮੀਟਿੰਗਾਂ ਬੁਲਾਉਣ ਦਾ ਕੋਈ ਫਾਇਦਾ ਨਹੀਂ ਹੈ ਜੀ ਇਹਦਾ ਕੋਈ ਜਿਹੜਾ ਨਤੀਜਾ ਸਹੀ ਸਾਰਥਕ ਨਹੀਂ ਨਿਕਲਦਾ। ਅਗਲੀ ਗੱਲ ਇਹਦੇ ਚ ਰਣਜੋਤ ਜੀ ਇਹ ਹੈ ਕਿ ਅੱਜ ਸੈਸ਼ਨ ਸ਼ੁਰੂ ਹੋ ਜਾਣਾ ਠੀਕ ਹੈ ਪਹਿਲੇ ਤਾਂ ਫਿਊਚਰੀ ਨੋਟ ਵਗੈਰਾ ਹੁੰਦੇ ਆ ਕੋਈ ਬਹੁਤੀ ਗੱਲ ਲੰਬੀ ਚੌੜੀ ਨਹੀਂ ਹੁੰਦੀ ਪਰ ਇਹਦੇ ਬਾਵਜੂਦ ਵੀ ਪਿਛਲਾ ਜਿਹੜਾ ਤਜਰਬਾ ਜੋ ਪਿਛਲਾ ਵੀ ਜੋ ਟਨਿਓਰ ਸੀ ਇਹਦਾ ਬੀਜੇਪੀ ਦੀ ਸਰਕਾਰ ਦਾ ਹੁਣ ਵੀ 2024 ਤੋਂ ਜਦੋਂ ਤੋਂ ਸਰਕਾਰ ਬਣੀ ਹੈ ਤੇ ਹਰ ਸੈਸ਼ਨ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦਾ ਬਾਈਕਾਟ ਵਾਕਆਊਟ ਏਦਾਂ ਦੀ ਇਹ ਗੱਲ ਰਹਿੰਦੀ ਹੈ ਤੇ ਪ੍ਰੋਪਰ ਜਿਹੜਾ ਹੈਗਾ ਸੈਸ਼ਨ ਉਹ ਚੱਲ ਹੀ ਨਹੀਂ ਰਿਹਾ। ਉਹਦਾ ਕਾਰਨ ਇਹੀ ਹੈ ਕਿ ਕਦੇ ਵਿਰੋਧੀ ਧਿਰ ਦਾ ਰੋਸ ਜਤਾਉਣ ਕਰਕੇ ਹੋ ਜਾਂਦਾ ਹੈ ਸਭਾ ਦੀ ਜਿਹੜੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਹੈ ਤੇ ਕਈ ਵਾਰੀ ਜਿਹੜੀ ਹੈਗੀ ਆ ਉਹ ਸੱਤਾਧਾਰੀ ਧਿਰ ਹੀ ਨਹੀਂ ਚੱਲਣ ਦਿੰਦੀ। ਏਦਾਂ ਦੇ ਘਟਨਾ ਵੀ ਹੋਈਆਂ ਨੇ ਇੱਕ ਵਾਰ ਰਾਹੁਲ ਗਾਂਧੀ ਦੇ ਖਿਲਾਫ਼ ਉਹ ਮਾਫ਼ੀ ਮੰਗਣ ਬਾਹਰ ਜਾ ਕੇ ਬਿਆਨ ਦੇ ਕੇ ਆਏ ਨੇ ਇਸ ਤੇ ਉਹ ਸੱਤਾਧਾਰੀ ਧਿਰ ਬੀਜੇਪੀ ਤੇ ਦੂਜੀਆਂ ਪਾਰਟੀਆਂ ਉਹਨਾਂ ਨੇ ਸੈਸ਼ਨ ਨਹੀਂ ਚੱਲਣ ਦਿੱਤਾ। ਹੁਣ 13 ਅਗਸਤ ਤੱਕ ਜਿਹੜਾ ਹੈਗਾ ਇਹ ਸੈਸ਼ਨ ਜਿਹੜਾ ਉਹ ਸ਼ਡਿਊਲ ਕੀਤਾ ਗਿਆ ਤੇ ਲਗਭਗ ਚਲੋ ਇੱਕ ਹਫਤਾ ਹੀ ਬਣਦਾ ਇਹ ਸਮਝ ਲਓ ਕਿ ਮਾਫ ਕਰਨਾ ਇੱਕ ਮਹੀਨਾ ਬਣਦਾ ਤੇ ਜਾਂ ਇੱਕ ਹਫਤਾ ਘੱਟ ਕਈ ਵਾਰ ਵਧਾ ਵੀ ਦਿੱਤਾ ਜਾਂਦਾ ਤੇ ਪਰ ਕਿਉਂਕਿ ਵਿੱਚ ਇੰਡੀਪੈਂਡੈਂਸ ਡੇ ਆ ਜਾਂਦਾ ਤੇ ਫਿਰ ਇਸ ਕਰਕੇ ਫਿਰ ਸੈਸ਼ਨ ਕੋਸ਼ਿਸ਼ ਹੁੰਦੀ ਕਿ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਉਠਾ ਲਿਆ ਜਾਵੇ ਤੇ ਹੁਣ ਇਹਦੇ ਦੌਰਾਨ ਵੀ ਜਿਹੜਾ ਕੋਈ ਮੈਨੂੰ ਲੱਗਦਾ ਨੀ ਕਿ ਕੋਈ ਏਦਾਂ ਦੀ ਜਿਹੜੀ ਕੋਈ ਗੱਲ ਸਾਰਥਕ ਗੱਲ ਜਿਹੜੀ ਹੋਏਗੀ। ਠੀਕ ਹੈ ਸਰਕਾਰਾਂ ਆਪਦੇ ਬਲਬੂਤੇ ਤੇ ਆਪਦੇ ਜਿਹੜਾ ਹੈਗਾ ਬਹੁਮਤ ਦੇ ਸਿਰ ਤੇ ਹੁਣ ਤਾਂ ਖੈਰ ਹੋਰ ਵੀ ਜਿਹੜੇ ਹੈਗੇ ਆ ਪਾਰਟੀਆਂ ਤੋਂ ਜਿਹੜੇ ਉਹਨਾਂ ਨੇ ਟੁੱਟ ਕੇ ਆ ਗਏ ਜਿਵੇਂ 20 ਜਿਹੜੇ ਹੈਗੇ ਤ੍ਰਿਣਮੂਲ ਕਾਂਗਰਸ ਦੀ ਆ ਗਏ ਟੁੱਟ ਕੇ ਤੇ ਉਹਨਾਂ ਦੀ ਸਪੋਰਟ ਕੁਦਰਤੀ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਬੀਜੇਪੀ ਦੀ ਸਰਕਾਰ ਨੂੰ ਸਪੋਰਟ ਕਰਾਂਗੇ ਤੇ ਉਹਦੇ ਸਿਰ ਤੇ ਜਿਹੜੇ ਹੈਗੇ ਕੋਈ ਨਵੇਂ ਕਾਨੂੰਨ ਕੋਈ ਬਣਦੇ ਆ ਕੋਈ ਹੋਰ ਬਿੱਲ ਹੈ ਉਹ ਤਾਂ ਪਾਸ ਕਰਾ ਲਏ ਜਾਂਦੇ ਆ ਪਰ ਕਈ ਜਿਹੜੇ ਬਿੱਲ ਜਿਹਦੇ ਤੇ ਇਹ ਹੁੰਦਾ ਹੈ ਕਿ 2/3 ਮੈਜੋਰਿਟੀ ਚਾਹੀਦੀ ਹੁੰਦੀ ਹੈ 2/3 ਬਹੁਮਤ ਚਾਹੀਦਾ ਹੁੰਦਾ ਹੈ ਜਿਵੇਂ ਖਾਸ ਕਰਕੇ ਨਵੀਂ ਹਲਕਾਬੰਦੀ ਵਾਲਾ ਕਾਨੂੰਨ ਹੈ ਜਾਂ ਔਰਤਾਂ ਦੇ ਜਿਹੜਾ ਹੈਗਾ ਉਹ ਉਹਨਾਂ ਨੂੰ ਰਿਜ਼ਰਵੇਸ਼ਨ ਦੇਣ ਵਾਲਾ ਜਿਹੜਾ ਹੈਗਾ 33% ਉਹ ਜਿਹੜਾ ਕਾਨੂੰਨ ਹੈ ਤੇ ਉਹ ਇਹੋ ਜਿਹੜੇ ਕਾਨੂੰਨ ਜਿੱਥੇ ਕੋਈ ਵੱਡੀ ਅਮੈਂਡਮੈਂਟ ਕਰਨੀ ਆ ਉਹ ਫਿਰ ਉਹਦੇ ਲਈ 2/3 ਜਿਹੜੀ ਹਾਊਸ ਦੀ ਮੈਜੋਰਿਟੀ ਉਹ ਚਾਹੀਦੀ ਹੈ ਕਿਉਂਕਿ ਜਿਹੜੀ ਹੁਣ ਸੱਤਾਧਾਰੀ ਧਿਰ ਆ ਉਹਦੇ ਕੋਲ 2/3 ਮੈਜੋਰਿਟੀ ਹੈ ਨਹੀਂ ਤੇ ਇਹ ਇਸ ਕਰਕੇ ਜਿਹੜੇ ਭਾਵੇਂ ਉਹਨਾਂ ਦੇ 20 ਦੂਜੇ ਪਾਸਿਓਂ ਆ ਗਏ ਉਹਦੇ ਨਾਲ ਵੀ ਮੇਰਾ ਖਿਆਲ ਉਹ ਬਣਦੀ ਨਹੀਂ ਅਜੇ ਪਿੱਛੇ ਨੇ ਤੇ ਉਹ ਫਿਰ ਹੋਰ ਪਾਸਿਓਂ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਪਿੱਛੇ ਜਿਹੜੀ NCP ਹੈ ਨੈਸ਼ਨਲ ਕਾਂਗਰਸ ਪਾਰਟੀ ਮਹਾਰਾਸ਼ਟਰ ਦੀ ਤੇ ਸੁਪ੍ਰਿਆ ਸੁਲੇ ਉਹਦੀ ਜੋ ਲੀਡਰ ਹੈ ਉਹਦਾ ਵੀ ਇੱਕ ਬਿਆਨ ਆਇਆ ਸੀ ਕਿ ਅਸੀਂ ਜੇ 50% ਜਿਹੜਾ ਹੈਗਾ ਸੀਟਾਂ ਵਧਾਈਆਂ ਜਾਂਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਤੇ ਫਿਰ ਇਸ ਮੁੱਦੇ ਤੇ ਅਸੀਂ ਕਾਨੂੰਨ ਦੀ ਹਮਾਇਤ ਕਰ ਸਕਦੇ ਹਾਂ ਤੇ ਪਰ ਕਿਉਂਕਿ ਜਿਹੜਾ ਡਰਾਫਟ ਪਹਿਲਾਂ ਆਇਆ ਹੋਇਆ ਉਹਦੇ ਚ ਸਭ ਤੋਂ ਵੱਧ ਜਿਹੜੀਆਂ ਸੀਟਾਂ ਵਧਣਗੀਆਂ ਉਹ ਗੁਜਰਾਤ ਚ ਯੂਪੀ ਚ ਤੇ ਇਹਨਾਂ ਜਾਂ ਸਟੇਟਾਂ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਇੱਥੇ ਜਿਹੜੀਆਂ ਸੀਟਾਂ ਉਹ ਵਧਣਗੀਆਂ ਬਾਕੀ ਥਾਂ ਤੇ ਬਹੁਤ ਘੱਟ ਖਾਸ ਕਰਕੇ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ ਇੱਥੇ ਬਹੁਤ ਘੱਟ ਸੀਟਾਂ ਵਧਣਗੀਆਂ ਤੇ ਪੰਜਾਬ ਤੇ ਹਰਿਆਣਾ ਦੀਆਂ ਸੀਟਾਂ ਬਰਾਬਰ ਹੋ ਜਾਣਗੀਆਂ ਤੇ ਕਿਉਂਕਿ ਉਹ ਆਬਾਦੀ ਦੇ ਲਿਹਾਜ਼ ਦੇ ਨਾਲ ਜਿਹੜਾ ਸਾਰਾ ਕੁਛ ਹੈ ਤੇ ਉਹ ਮੰਗ ਕਰ ਰਹੇ ਨੇ ਕਿ ਇੱਕ ਸਟੇਟਾਂ ਨੂੰ ਪੂਰੀ ਜਿਹੜੀ ਪ੍ਰਤੀਨਿਧਤਾ ਉਵੇਂ ਦਿੱਤੀ ਜਾਵੇ ਤੇ ਸੋ ਇਸ ਕਰਕੇ ਇਹ ਲੱਗਦਾ ਕਿ ਇੱਦਾਂ ਦੇ ਜਿਹੜੇ ਕਾਨੂੰਨ ਬਿੱਲ ਨੇ ਜਿਹੜੇ ਉਹਨਾਂ ਨੂੰ ਵੀ ਲਿਆਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਉਹਦੇ ਤੇ ਇੱਕ ਡਿਮਾਂਡ ਇਹ ਵੀ ਆ ਰਹੀ ਹੈ ਕਾਂਗਰਸ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਜਿਹੜੀਆਂ ਮੌਜੂਦਾ ਜਿਹੜੀਆਂ ਸੀਟਾਂ ਨੇ ਲੋਕ ਸਭਾ ਦੀਆਂ ਕਿਉਂਕਿ ਫਿਰ ਤਾਂ 800 ਦੇ ਕਰੀਬ ਹੋ ਜਾਣੀਆਂ ਨੇ ਵੱਧ ਕੇ ਜੇ ਇਹ ਨਵਾਂ ਜਿਹੜਾ ਹਲਕਾ ਬੰਦੀ ਵਾਲਾ ਕਾਨੂੰਨ ਲਾਗੂ ਹੋਵੇ ਜੇ ਔਰਤਾਂ ਦਾ ਰਾਖਵਾਂਕਰਨ ਕਰਨਾ ਹੈ ਤਾਂ ਇਹਨਾਂ ਸੀਟਾਂ ਤੇ ਕੀਤਾ ਜਾਵੇ ਜਿਹੜੀਆਂ ਹੁਣ ਇਸ ਵੇਲੇ ਜਿਹੜੀਆਂ ਜਿਹੜੀਆਂ 548 ਨੇ ਵੈਸੇ 542 ਤੇ ਚੋਣ ਹੁੰਦੀ ਹੈ ਤੇ 542 ਸੀਟਾਂ ਦੇ ਵਿੱਚ ਹੀ ਔਰਤਾਂ ਦਾ ਰਿਜ਼ਰਵੇਸ਼ਨ ਜਿਹੜਾ ਉਹ ਕੀਤਾ ਜਾਵੇ ਵਧਾ ਕੇ ਜਿਹੜਾ ਹੈ ਨਾ ਕੀਤਾ ਜਾਵੇ ਉਹਦੇ ਨਾਲ ਇਸ ਬਹਾਨੇ ਜਿਹੜਾ ਹੈ ਉਹ ਸੀਟਾਂ ਵਧਾਈਆਂ ਜਾ ਰਹੀਆਂ ਨੇ ਨਾਲ ਨਵੀਂ ਹਲਕਾਬੰਦੀ ਦਾ ਕਾਨੂੰਨ ਪਾਸ ਕਰਵਾਇਆ ਜਾ ਰਿਹਾ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਜਿਹੜੀਆਂ 2029 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਉਹ ਨਵੀਂ ਹਲਕਾਬੰਦੀ ਦੇ ਮੁਤਾਬਕ ਜਿਹੜੀਆਂ ਹੋਣੀਆਂ ਨੇ ਇਹ ਵੀ ਇੱਕ ਜਿਹੜੀ ਹੈ ਡਿਮਾਂਡ ਹੋਰ ਪਾਰਟੀਆਂ ਦੀ ਵੀ ਇਹ ਆਈ ਹੈ ਕਿ ਘੱਟੋ ਘੱਟ ਅਜੇ ਹੋਰ ਜਿਹੜਾ ਹੈਗਾ 20 ਸਾਲ ਨਵੀਂ ਹਲਕਾਬੰਦੀ ਜਿਹੜੀ ਆ ਉਹ ਨਾ ਕੀਤੀ ਜਾਵੇ ਜਿਹਦੇ ਨਾਲ ਜਿਹੜਾ ਹੈ ਇਹ ਨੁਕਸਾਨ ਹੋਏਗਾ ਖਾਸ ਕਰਕੇ ਦੱਖਣੀ ਸੂਬਿਆਂ ਨੂੰ ਜਿਹੜਾ ਨੁਕਸਾਨ ਹੋਏਗਾ ਇਹ DMK ਨੇ ਵੀ ਇਹ ਡਿਮਾਂਡ ਕੀਤੀ ਹੈ ਸੋ ਇਸ ਤਰ੍ਹਾਂ ਦਾ ਦੇਖਦੇ ਹੁਣ ਇਹਦੇ ਚ ਅੱਗੋਂ ਕੀ ਬਣਦਾ ਕਿ ਜਿਹੜੇ ਚਲੋ ਉਹ ਤਾਂ ਵਾਕਆਊਟ ਜਾਂ ਵਾਰ ਵਾਰ ਕਾਰਵਾਈ ਸਦਨ ਦੀ ਉਠਾਏ ਜਾਣੀ ਇਹ ਤਾਂ ਚੱਲਣਾ ਹੀ ਹੈ ਕਿਉਂਕਿ ਮਸਲੇ ਵੱਡੇ ਨੇ ਭਾਵੇਂ ਰਾਮ ਕ੍ਰਿਸ਼ਨ ਚੜਾਵੇ ਦਾ ਰਾਮ ਚੰਦਰ ਜਿਹੜਾ ਹੈਗਾ ਰਾਮ ਮੰਦਿਰ ਦੇ ਉੱਤੇ ਚੜਾਵੇ ਦਾ ਮਸਲਾ ਤੇ ਜਾਂ ਫਿਰ ਨੀਟ ਵਾਲਾ ਮਸਲਾ ਜਾਂ ਵਿਰੋਧੀ ਧਿਰਾਂ ਦੇ ਵਿੱਚ ਜੋ ਜਿਸ ਤਰੀਕੇ ਦੀ ਪਾਰ ਪਾਏ ਜਾ ਰਹੇ ਨੇ ਉਹ ਮਸਲੇ ਨੇ ਇੱਦਾਂ ਦਾ ਜਿਹੜਾ ਹੈਗਾ ਉਹ ਉਸ ਮੁੱਦੇ ਤੇ ਇਹ ਤਾਂ ਹੋਣਾ ਹੀ ਹੋਣਾ ਤੇ ਪਰ ਅੱਗੋਂ ਕੀ ਸਰਕਾਰ ਇਹਨੂੰ ਇਹਦੇ ਤੇ ਕੋਈ ਗੱਲਾਂ ਮੰਨ ਕੇ ਜਾਂ ਬਹਿਸ ਕਰਾ ਕੇ ਇਸ ਨੂੰ ਸਹੀ ਤਰੀਕੇ ਨਾਲ ਤੋਰ ਸਕਦੀ ਹੈ ਸੱਤਾਧਾਰੀ ਧਿਰ ਟ੍ਰੈਜਰੀ ਬੈਂਚ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਤੇ ਜਾਂ ਫਿਰ ਇਸ ਤਰ੍ਹਾਂ ਹੀ ਚੱਲੇਗਾ ਜਿਵੇਂ ਪਹਿਲੇ ਸੈਸ਼ਨ ਦੇ ਵਿੱਚ ਚੱਲਦਾ ਆ ਰਿਹਾ ਉਹ ਹੁਣ ਅੱਜ ਤੋਂ ਬਾਅਦ ਜਿਹੜੀ ਆ ਥੋੜੀ ਜਿਹੀ ਪਿਕਚਰ ਹੈ ਜਿਹੜੀ ਉਹ ਕਲੀਅਰ ਹੋ ਜਾਣੀ ਹੈ
0: ਇਧਰ ਜਿੱਦਾਂ ਸੋਨੂੰ ਵਾਂਗਚੁੱਕ ਦੇ ਬਾਰੇ ਕਾਫੀ ਜਿਹੜੇ ਚਰਚੇ ਰਹੇ ਕਿ ਇਹਨਾਂ ਨੂੰ ਧੱਕੇ ਦੇ ਨਾਲ ਪੁਲਿਸ ਨੂੰ ਉੱਥੋਂ ਚੁੱਕ ਲਿਆ ਗਿਆ ਇਹਨਾਂ ਨੂੰ ਤੇ ਜਾਨ ਬਚਾਉਣ ਦੀ ਕੋਸ਼ਿਸ਼ ਕਹਿ ਕੇ ਤੇ ਹੁਣ ਇਹਨਾਂ ਦਾ ਜਿਹੜਾ ਮਰਨ ਮਰਤ ਹੈ ਉਹ ਤੋੜ ਦਿੱਤਾ ਗਿਆ ਹਾਲਾਂਕਿ ਇਹਨਾਂ ਦਾ ਜਿਹੜਾ ਭੁੱਖ ਹੜਤਾਲ ਹੈ ਦੱਸਿਆ ਜਾ ਰਿਹਾ ਕਿ ਜਾਰੀ ਆ ਇਸ ਸਭ ਕੁਛ ਦੇ ਦਰਮਿਆਨ ਵੇਖੀਏ ਤੇ ਸਰਕਾਰ ਦੇ ਕੰਧ ਤੇ ਕੋਈ ਜੂੰ ਸਰਕੀ ਆ ਸਿਰਫ ਇਸ ਚੀਜ਼ ਵਾਲੇ ਪਾਸੇ ਨੂੰ ਧਿਆਨ ਆ ਕਿ ਆਪਾਂ ਆਖਰੀ ਸਮਾਂ ਤੇ ਜਾ ਕੇ ਤੇ ਬੰਦਾ ਜਿਹੜਾ ਉਹ ਚੁੱਕ ਲਈਏ ਤੇ ਉਹਦਾ ਆਪਾਂ ਕੋਈ ਨਾ ਕੋਈ ਡਾਕਟਰੀ ਇਲਾਜ ਕਰਵਾ ਦਈਏ ਜਾਂ ਫਿਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਵੀ ਸੀ ਜਿਹਨੂੰ ਲੈ ਕੇ ਹੋਰ ਵੀ ਹੁਣ ਹਲੇ ਦੀਪਕੇ ਵੀ ਕਹਿੰਦੇ ਨੇ ਕਿ ਬੈਠੇ ਭੁੱਖ ਹੜਤਾਲ ਤੇ ਇਹਨਾਂ ਤੋਂ ਬਾਅਦ ਸੋ ਉਸ ਪਾਸੇ ਨੂੰ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਧਿਆਨ ਜਾਂ ਕੋਈ ਬਿਆਨ ਇਸ ਚੀਜ਼ ਦੇ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਅੱਗੇ ਵਧੀ ਹੋਵੇ ਗੱਲਬਾਤ
1: ਨਹੀਂ ਸਰਕਾਰ ਵਾਲੇ ਪਾਸੋਂ ਤਾਂ ਦੇਖੋ ਕੋਈ ਇਹ ਉਹ ਤਾਂ ਕੰਨ ਤੇ ਜੂਨੀ ਸਰਕੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੀ ਮੰਗ ਹੀ ਇਹੋ ਜਿਹੀ ਹੈ ਉਹ ਸਿੱਧਾ ਧਰਮਿੰਦਰ ਪ੍ਰਧਾਨ ਦਾ ਜਿਹੜਾ ਹੈਗਾ ਉਹ ਅਸਤੀਫਾ ਮੰਗ ਰਹੇ ਨੇ ਤੇ ਉਹ ਫਿਰ ਹੁਣ BJP ਦਾ ਲਾਡਲਾ ਪੁੱਤ ਹੈ ਉਹਨੂੰ ਉਹਦਾ ਅਸਤੀਫਾ ਦੇ ਕੇ ਤਾਂ ਫਿਰ ਪਾਰਟੀ ਦੀ ਵੀ ਜਿਹੜੀ ਉਹ ਹੁੰਦੀ ਹੈ ਤੇ ਹਾਂ ਇਹ ਇੱਕ ਚੱਲ ਰਹੀ ਸੀ ਵੀ ਸ਼ਾਇਦ ਉਸ ਤੋਂ ਪਹਿਲਾਂ ਇਹ ਚਰਚਾ ਸੀ ਕਿ ਰਿਸ਼ਫਲਮੈਂਟ ਹੋਊਗੀ ਮਹਿਕਮਿਆਂ ਦੀ ਜਿਹੜੇ ਮੰਤਰੀਆਂ ਦੇ ਮਹਿਕਮੇ ਕੁਛ ਬਦਲੇ ਜਾਣਗੇ ਕੁਛ ਨਵੇਂ ਮੰਤਰੀ ਇਹਦੇ ਚ ਜਿਹੜੇ ਸੀ ਉਹ ਐਲੀਵੇਟ ਕੀਤੇ ਜਾਣਗੇ ਤੇ ਪਰ ਉਹ ਹੁਣ ਹੋਇਆ ਨੀ ਕਿਉਂਕਿ ਸੈਸ਼ਨ ਤਾਂ ਸ਼ੁਰੂ ਹੋ ਗਿਆ ਇਹ ਉਮੀਦ ਸੀ ਕਿ ਸੈਸ਼ਨ ਤੋਂ ਪਹਿਲਾਂ ਹੋ ਜਾਏਗੀ ਤੇ ਉਦੋਂ ਹੀ ਲੱਗਦਾ ਸੀ ਕਿ ਸ਼ਾਇਦ ਚਲੋ ਇਸ ਬਹਾਨੇ ਬਦਲ ਦੇਣ ਪਰ ਹੁਣ ਤਾਂ ਕੋਈ ਇਹ ਨੇੜੇ ਤੇੜੇ ਦੀ ਕੋਈ ਗੱਲ ਬਣਦੀ ਨੀ ਤੇ ਇਸ ਤੇ ਸਰਕਾਰ ਅੜੀ ਹੋਈ ਹੈ ਸਰਕਾਰ ਨੂੰ ਇਹ ਵੀ ਲੱਗਦਾ ਕਿ ਜੇ ਇੱਦਾਂ ਫਿਰ ਅਸੀਂ ਲੋਕਾਂ ਦੀਆਂ ਭੁੱਖ ਹੜਤਾਲ ਕਰਕੇ ਤੇ ਇੱਦਾਂ ਹਰੇਕ ਗੱਲ ਮੰਨਣ ਲੱਗ ਗਏ ਤੇ ਫਿਰ ਸਾਨੂੰ ਸਰਕਾਰ ਕੌਣ ਮੰਨੂ ਇਹ ਵੀ ਗੱਲ ਨਾਲ ਹੈ ਤੇ ਪਰ ਇਹ ਵੀ ਇਹ ਜਿਹੜਾ ਹੈਗਾ ਅੰਦੋਲਨ ਜਿਸ ਤਰੀਕੇ ਦੇ ਨਾਲ ਇਹ ਸ਼ੁਰੂ ਹੋਇਆ ਕਿਉਂਕਿ ਅੰਦੋਲਨ ਚੱਲਦੇ ਰਹਿੰਦੇ ਜੰਤਰ ਮੰਤਰ ਤੇ ਕੋਈ ਨਾ ਕੋਈ ਤੇ ਮੀਡੀਆ ਫਿਰ ਜਿਵੇਂ ਇਹਦਾ ਨੋਟਸ ਲੈਂਦਾ ਤੇ ਜਿਸ ਤਰ੍ਹਾਂ ਜਿਹੜਾ ਫਿਰ ਹੋਰ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਜਾਂ ਹੋਰ ਉਹਨਾਂ ਵੱਲੋਂ ਨੋਟਸ ਲੈ ਜਾਂਦਾ ਹੈ, ਉਹ ਅਸਲ ਦੇ ਵਿੱਚ ਸਮਝਣ ਵਾਲੀ ਜਿਹੜੀ ਉਹ ਗੱਲ ਹੁੰਦੀ ਹੈ। ਤੇ ਹੁਣ ਠੀਕ ਹੈ, ਭਾਵੇਂ ਉਹ ਸੱਦਾ ਜਿਹੜਾ ਸੀਗਾ ਇਹ ਹੜਤਾਲ ਦਾ ਜਾਂ ਉੱਥੋਂ ਦਾ ਇਹ ਅਭਿਜੀਤ ਦੀਪਕੇ ਉਹਨਾਂ ਦੀ ਪਾਰਟੀ ਨੇ ਦਿੱਤਾ ਸੀ, ਪਰ ਦੂਜੀਆਂ ਪਾਰਟੀਆਂ ਨੇ ਵੀ ਕੁਛ ਨੇ ਉਹਨਾਂ ਦੀ ਜਿਹੜੀ ਇਸ ਤਰੀਕੇ ਨਾਲ ਜਿਹੜੀ ਸਪੋਰਟ ਕੀਤੀ, ਖਾਸ ਕਰਕੇ ਫਿਰ ਵਾਂਗਚੁਕ ਦੇ ਉੱਥੇ ਆਉਣ ਤੋਂ ਬਾਅਦ, ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਹੋਰ ਜਿਹੜਾ ਹੈ ਉਹਨਾਂ ਨੂੰ ਇੱਕ ਤਰੀਕੇ ਦੀ ਮਜ਼ਬੂਤੀ ਮਿਲ ਗਈ, ਤੇ ਨਾਲ ਹੀ ਜਿਹੜਾ ਹੈ ਉਹਨਾਂ ਨੂੰ ਜਿਹੜੀ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਫਿਰ ਸ਼ੁਰੂ ਇਹ ਗੱਲ ਕਰਤੀ ਕਿ ਨਹੀਂ ਇਹ ਤਾਂ ਗੱਲ ਠੀਕ ਹੈ ਜੋ ਮੰਗ ਵਿਦਿਆਰਥੀ ਕਰ ਰਹੇ ਨੇ, ਕਿਉਂਕਿ ਸਾਰੇ ਨੌਜਵਾਨ ਹੀ ਨੇ ਜਿਹੜੇ ਇਸ ਪਾਸੇ ਲੱਗੇ ਹੋਏ ਨੇ। ਹੁਣ ਇਹਦੇ ਚ ਅੱਗੋਂ ਗੱਲ ਇਹ ਹੈ ਰਣਜੋਤ ਜੀ ਕਿ ਅੱਜ ਉਹਨਾਂ ਨੇ ਮਿਥਿਆ ਸੀ ਕਿ ਉਹਨਾਂ ਨੇ ਪਾਰਲੀਮੈਂਟ ਵੱਲ ਮਾਰਚ ਕਰਨਾ ਹੈ, ਤੇ ਇਹਨੂੰ ਹਾਲਾਂਕਿ ਵਾਂਗ ਚੁੱਕ ਨੇ ਤਾਂ ਕਿਹਾ ਕਿ ਇਹ ਦੂਜਾ ਆਜ਼ਾਦੀ ਅੰਦੋਲਨ ਹੈ ਕਿਸਮ ਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ, ਜਿਹੜੇ ਵਿਦਿਆਰਥੀ ਆਪ ਪੜ੍ਹਦੇ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪੜ੍ਹਦੇ ਨੇ, ਤੇ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਲੋਕ ਪੈਸੇ ਵਾਲੇ ਖਰੀਦ ਲੈਂਦੇ ਆ, ਜਿਸ ਕਰਕੇ ਉਹ ਡਾਕਟਰ ਬਣਨ ਤੋਂ ਵਾਂਝੇ ਰਹਿ ਜਾਂਦੇ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨਾਲ ਜੁੜੀਆਂ ਨੇ। ਤੇ ਹੁਣ ਉਹ ਕਿੱਥੋਂ ਤੱਕ ਜਿਹੜੀ ਹੈ ਦਿੱਲੀ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਉਹਨਾਂ ਦਾ ਉਹ ਜਿਹੜਾ ਮਾਰਚ ਹੈ ਜਾਂ ਅੰਦੋਲਨ ਹੈ ਕਿੱਥੋਂ ਤੱਕ ਜਾਣ ਦਿੰਦੀ ਹੈ, ਹੁਣ ਇਹ ਤੇ ਨਿਰਭਰ ਕਰਦਾ, ਕਿਉਂਕਿ ਪਾਰਲੀਮੈਂਟ ਵੱਲ ਜਿਹੜਾ ਹੈਗਾ ਇਹ ਮਾਰਚ ਅੰਦੋਲਨ ਮੁਜ਼ਾਹਰੇ ਇਹ ਅਕਸਰ ਹੁੰਦੇ ਰਹਿੰਦੇ ਆ, ਖਾਸ ਕਰਕੇ ਸੈਸ਼ਨ ਚੱਲਦਾ ਉਦੋਂ ਫਿਰ ਹੋਰ ਥੋੜੇ ਜਿਹੇ ਤੇਜ਼ ਹੋ ਜਾਂਦੇ ਆ, ਤੇ ਕਿਉਂਕਿ ਉਹਨਾਂ ਨੇ ਇੱਕ ਖਾਸ ਜਗ੍ਹਾ ਮਿਥੀ ਹੋਈ ਹੈ ਜਿੱਥੋਂ ਬੰਦ ਕਰ ਲੈਂਦੇ ਆ ਪਾਰਲੀਮੈਂਟ ਸਟਰੀਟ ਪਾਰਲੀਮੈਂਟ ਵੱਲ ਵਧਣ ਤੋਂ, ਕਿਉਂਕਿ ਬਾਕੀ ਹੋਰ ਤਾਂ ਰਸਤਿਆਂ ਤੋਂ ਜਾਣ ਨਹੀਂ ਦਿੰਦੇ, ਤੇ ਉੱਥੇ ਫਿਰ ਉਹ ਰੋਕ ਲੈਂਦੇ ਜਿਹੜਾ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਆ ਉਹਦੇ ਸਾਹਮਣੇ ਬੈਰੀਕੇਡ ਵਗੈਰਾ ਲਾ ਕੇ, ਤੇ ਉੱਥੋਂ ਤੱਕ ਲੋਕ ਜਾਂਦੇ ਆ। ਚਲੋ ਇੱਕ ਤਰ੍ਹਾਂ ਦਾ ਇੱਕ ਸਿੰਬੋਲਿਕ ਹੋ ਜਾਂਦਾ ਕਿ ਪਾਰਲੀਮੈਂਟ ਵੱਲ ਜਿਹੜਾ ਹੈਗਾ ਉਹ ਜਿਹੜਾ ਅੰਦੋਲਨ ਕੀਤਾ ਜਾਂ ਕੁਛ ਵੀ, ਤੇ ਪਰ ਅੱਗੋਂ ਇਹ ਕਿ ਇਹਦਾ ਉੱਥੇ ਤਾਂ ਠੀਕ ਹੈ ਇੱਕ ਗੱਲ ਆਪਣੀ ਕਰਨ ਵਾਸਤੇ ਜਾਂ ਗੱਲ ਕਹਿਣ ਵਾਸਤੇ ਤਾਂ ਕਿ ਸੈਸ਼ਨ ਚੱਲਦਾ, ਸਾਰੀ ਦੇਸ਼ ਤੋਂ ਜਿਹੜੇ ਹੈਗੇ ਉੱਥੇ MP ਆਏ ਹੋਏ ਨੇ, ਚੁਣੇ ਹੋਏ ਨੁਮਾਇੰਦੇ ਲੋਕਾਂ ਦੇ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਜਾਂਦੀ ਹੈ, ਤੇ ਪਰ ਬਾਹਰ ਇਹਦਾ ਕਿੰਨਾ ਕੁ ਅਸਰ ਹੁੰਦਾ ਜਾਂ ਕਿਸ ਤਰੀਕੇ ਦਾ ਹੁੰਦਾ ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ। ਮੈਂ ਅਕਸਰ ਕਿਸਾਨ ਅੰਦੋਲਨ ਦੀ ਜਿਹੜੀ ਹੈ ਉਹ ਗੱਲ ਕਰਦਾ ਹੁੰਦਾ, ਜ਼ਿਕਰ ਕਰਦਾ ਹੁੰਦਾ ਕਿ ਉਹ ਸਿਰਫ ਦਿੱਲੀ ਦੇ ਆਲੇ ਦੁਆਲੇ ਨਹੀਂ ਸੀ, ਉਹਦਾ ਬਾਹਰ ਵੀ ਅਸਰ ਸੀ, ਜਿਵੇਂ ਪੰਜਾਬ ਚ ਬਹੁਤੀਆਂ ਥਾਵਾਂ ਤੇ, ਚੰਡੀਗੜ੍ਹ ਚ, ਤੇ ਉਸ ਉਸ ਤਰਜ਼ ਦੇ ਉੱਤੇ ਭਾਵੇਂ ਇੱਥੇ ਕੁਛ ਰੋਕਿਆ ਨਹੀਂ ਸੀ ਜਾਂਦਾ, ਪਰ ਇਹ ਵੀ ਨਾਲ ਨਾਲ ਜਿਹੜਾ ਸੀ ਮੁਜ਼ਾਹਰੇ ਕਰਕੇ, ਧਰਨੇ ਦੇ ਕੇ, ਰੈਲੀਆਂ ਕਰਕੇ, ਤੇ ਲੋਕਾਂ ਦਾ ਧਿਆਨ ਜਿਹੜਾ ਜ਼ਰੂਰ ਖਿੱਚਿਆ ਜਾਂਦਾ ਸੀ ਕਿ ਆਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸ ਕਿਸਮ ਦਾ, ਤੇ ਅਜੇ ਜਿਹੜਾ ਹੈ ਇਹ ਉਸ ਰੂਪ ਦੇ ਵਿੱਚ ਇਹ ਅੰਦੋਲਨ ਜਿਹੜਾ ਹੈਗਾ ਉਦਾਂ ਦਾ ਅਜੇ ਬਣ ਨਹੀਂ ਸਕਿਆ, ਤੇ ਉਹਦਾ ਚਲੋ ਇੱਕ ਤਾਂ ਕਾਰਨ ਇਹੀ ਹੈ ਕਿ ਜਿਹੜੀ ਇਹ ਸੱਦਾ ਦੇਣ ਵਾਲੀ ਪਾਰਟੀ ਹੈ ਬਿਲਕੁਲ ਨਵੀਂ ਹੈ, ਭਾਵੇਂ ਠੀਕ ਹੈ ਸੋਸ਼ਲ ਮੀਡੀਆ ਤੇ ਆਨਲਾਈਨ ਇਹਦੇ ਬਹੁਤ ਸਾਰੇ ਮੈਂਬਰ ਬਣ ਗਏ, ਨੌਜਵਾਨਾਂ ਚ ਗੁੱਸਾ ਸੀ ਉਦੋਂ ਜਦੋਂ ਇਹ ਨਵੀਂ ਨਵੀਂ ਜਦੋਂ ਇਹ ਗੱਲ ਚੱਲੀ, ਜਦੋਂ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਇਹ ਤਾਂ ਨੌਜਵਾਨ ਤਾਂ ਕਾਕਰੋਚ ਵਰਗੇ ਨੇ, ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕੀਤੀ, ਤੇ ਪਰ ਇਹ ਹੌਲੀ ਹੌਲੀ ਜਿਹੜਾ ਸੀ ਫਿਰ ਇਸ ਪਾਸੇ ਨੂੰ ਜਦੋਂ ਇਹ ਗੱਲ ਨਾਲ ਇਹ ਹੋ ਗਈ ਜਿਹੜੀ ਨੀਟ ਵਾਲੀ ਇਹਦੇ ਨਾਲ ਗੱਲ ਜੁੜ ਗਈ, ਤੇ ਉਹਨਾਂ ਨੇ ਜਿਹੜਾ ਅੰਦੋਲਨ ਜਿਹੜਾ ਇਹ ਸ਼ੁਰੂ ਕਰ ਦਿੱਤਾ, ਤੇ ਹੁਣ ਇਹਦਾ ਅੱਗੋਂ ਅਸਰ ਜਿਹੜਾ ਹੈ ਉਹ ਪੂਰੇ ਦੇਸ਼ ਦੇ ਵਿੱਚ ਕਿਸ ਤਰੀਕੇ ਦਾ ਜਾ ਰਿਹਾ, ਕਿਉਂਕਿ ਦੇਸ਼ ਦੇ ਵਿੱਚ ਹੋਰ ਵੀ ਮਸਲੇ ਆਪਣੋ ਆਪਣੇ ਰੀਜਨਲ ਲੈਵਲ ਤੇ ਜਿਹੜੇ ਉਹ ਚੱਲ ਰਹੇ ਹੁੰਦੇ ਨੇ, ਤੇ ਉਸ ਕਰਕੇ ਫਿਰ ਜਿਹੜੇ ਹੈ ਕੋਈ ਏਦਾਂ ਦੇ ਜਿਹੜੇ ਨੇ ਉਹਨਾਂ ਵੱਲ ਜਿਹੜਾ ਧਿਆਨ ਘੱਟ ਜਾਂਦਾ। ਇਹ ਤਾਂ ਅਜੇ ਸੋਨਮ ਵਾਂਗਚੁਕ ਦੇ ਇੱਥੇ ਆ ਕੇ ਬੈਠਣ ਕਰਕੇ ਜਿਹੜਾ ਹੈ ਮੀਡੀਆ ਥੋੜਾ ਜ਼ਿਆਦਾ ਇਸ ਪਾਸੇ ਨੂੰ ਉਹ ਧਿਆਨ ਚਲਿਆ ਗਿਆ, ਤੇ ਜਾਂ ਜਿਵੇਂ ਜੰਮੂ ਕਸ਼ਮੀਰ ਦੇ ਆਗੂ ਨੇ ਕੱਲ ਸਾਬਕਾ ਮੁੱਖ ਮੰਤਰੀ ਜੋ ਕੇਂਦਰ ਚ ਵੀ ਮੰਤਰੀ ਰਹੇ ਨੇ ਫਾਰੂਕ ਅਬਦੁੱਲਾ, ਉਹ ਹਸਪਤਾਲ ਜਿਹੜੀ ਹੈਗੀ ਆਪਣਾ ਵਾਂਗਚੁਕ ਨੂੰ ਮਿਲਣ ਵਾਸਤੇ ਉਹਦਾ ਹਾਲ ਚਾਲ ਪੁੱਛਣ ਲਈ ਗਏ ਬਕਾਇਦਾ, ਤੇ ਇਸ ਕਰਕੇ ਇਹ ਹੈਗਾ ਫਿਰ ਥੋੜਾ ਜਿਹਾ ਇਸ ਨੂੰ ਇੱਕ ਤਰ੍ਹਾਂ ਦਾ ਬੂਸਟ ਮਿਲ ਜਾਂਦਾ ਕਿਸੇ ਅੰਦੋਲਨ ਨੂੰ, ਤੇ ਉਸ ਤਰ੍ਹਾਂ ਦਾ ਤਾਂ ਖੈਰ ਹੈ, ਪਰ ਅੱਜ ਕਿੱਥੋਂ ਤੱਕ ਪਹੁੰਚਦੇ ਹੈ, ਉਹ ਜਿੱਦ ਕਰਦੇ ਆ ਜਾਣ ਦੀ, ਉਹਨਾਂ ਤੇ ਲਾਠੀਚਾਰਜ ਹੁੰਦਾ ਜਾਂ ਉਹਨਾਂ ਤੇ ਫਿਰ ਪਾਣੀ ਦੀਆਂ ਵਿਛਾੜਾਂ ਛੁੱਟੀਆਂ ਜਾਂਦੀਆਂ, ਕਿਸ ਤਰੀਕੇ ਦਾ ਅੱਗੋਂ ਹੁੰਦਾ, ਉਹ ਫਿਰ ਇਹਦੇ ਤੇ ਕਾਫੀ ਜਿਹੜਾ ਹੈਗਾ ਉਹ ਨਿਰਭਰ ਕਰਦਾ।
0: ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਾਂ ਵੇਖੀਏ ਤੇ ਸਾਰੀਆਂ ਹੀ ਚਾਰ ਚੁਫੇਰੇ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਨੇ। ਇੱਧਰ ਪੰਜਾਬ ਕਾਂਗਰਸ ਜਿਹੜੀ ਆ ਉਹ ਚਰਚਾ 'ਚੋਂ ਨਹੀਂ ਜਾਣ ਡੇ, ਸੋ ਹੁਣ ਇਸ ਟਾਈਮ ਦੇ ਉੱਤੇ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ, ਅਤੇ ਉਡੀਕ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਲੰਮੀ ਚੱਲ ਸਕਦੀ ਆ, ਹੁਣ ਇਸ ਸਮੇਂ ਸ਼ਾਇਦ ਹੋਰ ਜ਼ਿਆਦਾ ਜ਼ਰੂਰੀ ਮੁੱਦੇ ਸਾਹਮਣੇ ਆ ਗਏ। ਰਾਹੁਲ ਗਾਂਧੀ ਜਿਹੜੇ ਇੱਧਰਲੇ ਪਾਸੇ ਵੀ ਚੁੱਪ ਨਜ਼ਰ ਆ ਰਹੇ ਨੇ, ਅਤੇ ਉੱਧਰ ਬਹੁਤਿਆਂ ਦੀ ਇਹ ਵੀ ਆਵਾਜ਼ ਹੈ ਕਿ ਸੋਨਮ ਵਾਂਗਚੁੱਕ ਵਾਲੇ ਮਸਲੇ ਦੇ ਵਿੱਚ ਵੀ ਉੱਧਰ ਕਿਉਂ ਨਹੀਂ ਕਾਂਗਰਸ ਨੇ ਉਸ ਤਰੀਕੇ ਦੇ ਨਾਲ ਰੁਝਾਨ ਵਿਖਾਇਆ। ਹਾਲੇ ਤੱਕ ਉਸ ਤਰੀਕੇ ਦੀ ਇਨਵੋਲਵਮੈਂਟ ਜਿਹੜੀ ਹੈ ਨਾ ਦੇਖਣ ਦੇ ਕਰਕੇ ਕਈ ਲੋਕ ਇਹ ਵੀ ਚਰਚਾ ਕਰ ਰਹੇ ਨੇ ਕਿ ਸ਼ਾਇਦ ਇਹੋ ਹੀ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਬਹੁਤ ਪਿਛੜ ਜਾਂਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਹੜੀ ਚੀਜ਼ ਕਿਹੜੇ ਟਾਈਮ ਦੇ ਉੱਤੇ ਕਿੱਦਾਂ ਕਰਨੀ ਹੈ। ਖੈਰ ਇਹ ਸਭ ਕੁਛ ਨੂੰ ਕੁੱਲ ਮਿਲਾ ਕੇ ਵੇਖੀਏ ਤਾਂ ਕੀ ਵਾਕਈ ਲੋਕਾਂ ਦੀ ਚਰਚਾ ਠੀਕ ਹੈ ਜਾਂ ਜਿਹੜੀ ਪੋਲਿਸੀ 'ਤੇ ਰਾਹੁਲ ਗਾਂਧੀ ਚੱਲ ਰਹੇ ਨੇ ਉਹੀ ਠੀਕ ਹੈ?
1: ਨਹੀਂ ਦੇਖੋ, ਇਹ ਜੇ ਤੁਹਾਡੀ ਗੱਲ ਸਹੀ ਹੈ, ਦੋਵੇਂ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਕਾਂਗਰਸ ਦਾ ਇਸ ਵੇਲੇ ਰੇੜਕਾ ਪਿਆ ਹੋਇਆ, ਕਾਫੀ ਸਮੇਂ ਤੋਂ ਚੱਲਿਆ ਹੋਇਆ, ਵੀ ਉਹਨੂੰ ਉਹਦੇ ਵੱਲ ਜਿਹੜਾ ਹੈਗਾ ਗੰਭੀਰ ਕਿਉਂ ਨਹੀਂ ਹੈ ਕਾਂਗਰਸ? ਅਗਲੇ ਸਾਲ ਚੋਣਾਂ ਹੋਣੀਆਂ ਨੇ, ਬਾਕੀ ਹੋਰ ਪਾਰਟੀਆਂ ਜਿਹੜੀਆਂ ਹੈਗੀਆਂ ਇਲੈਕਸ਼ਨ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਜਦੋਂ ਆਪਾਂ ਦੇਖਦੇ ਹਾਂ ਲਗਾਤਾਰ ਪ੍ਰਧਾਨ ਮੰਤਰੀ ਵੀ ਟੂਰ ਕਰਕੇ ਗਏ ਨੇ, ਰੈਲੀ ਕਰਕੇ ਗਏ ਨੇ ਜਲੰਧਰ ਚ, ਜਿਨ੍ਹਾਂ ਨੇ ਕਾਂਗਰਸ ਦੀ, ਆਮ ਆਦਮੀ ਪਾਰਟੀ ਸਾਰਿਆਂ ਦੀ ਨਿੰਦਾ ਕੀਤੀ ਹੈ, ਨੁਕਤਾਚੀਨੀ ਕੀਤੀ ਹੈ। ਉਧਰੋਂ ਕੱਲ ਚਿਰਾਗ ਪਾਸਵਾਨ ਵੀ ਉੱਥੇ ਆਏ ਨੇ, ਹਾਲਾਂਕਿ ਉਵੇਂ ਦਾ ਆਧਾਰ ਜਿਹੜਾ ਉਹਨਾਂ ਦਾ ਨਹੀਂ ਹੈ, ਤੇ ਪਰ ਉਹਦੇ ਬਾਵਜੂਦ ਉਹ ਵੀ ਆਪਣੇ ਪਰ ਤੋਲ ਰਹੇ ਨੇ ਕਿ ਇੱਥੇ ਕੁਛ ਨਾ ਕੁਛ, ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਉਹਨਾਂ ਦੇ ਵਿੱਚ ਆਪਣੀ ਕੋਈ ਜਗ੍ਹਾ ਜਿਹੜੀ ਉਹ ਬਣਾਈ ਜਾਵੇ। ਤੇ ਦੂਜੀਆਂ ਅਕਾਲੀ ਦਲ ਹੁਣ ਜਿਹੜਾ ਦੂਸਰਾ ਹੈਗਾ, ਜਿਹਨਾਂ ਨੇ ਬਾਅਦ ਦੇ ਵਿੱਚ ਜਿਹੜੇ ਸੀ ਉਹ ਬਣਾਇਆ ਸੀ ਅਲੱਗ, ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਜਿਹੜਾ ਅਕਾਲੀ ਦਲ ਹੈ ਪੁਨਰ ਸੁਰਜੀਤ, ਉਹਨਾਂ ਨੇ ਵੀ ਹੁਣ ਆਪਣੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹਨਾਂ ਨੇ ਸੰਗਰੂਰ ਜ਼ਿਲ੍ਹੇ 'ਚ ਕੱਲ੍ਹ ਕਾਫੀ ਵੱਡੀ ਰੈਲੀ ਕੀਤੀ ਹੈ। ਇੱਧਰ ਜਿਹੜਾ ਅੰਮ੍ਰਿਤਪਾਲ ਦੀ ਅਗਵਾਈ ਵਾਲਾ ਜਿਹੜਾ ਅਕਾਲੀ ਦਲ ਹੈ ਵਾਰਸ ਪੰਜਾਬ ਦੇ, ਉਹਨਾਂ ਨੇ ਵੀ ਆਪਣੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਕੀਤੀਆਂ ਨੇ। ਤੇ ਪਰ ਕਾਂਗਰਸ ਅਜੇ ਉਲਝੀ ਹੋਈ ਆ ਆਪਣੇ ਏਸੇ ਦੇ ਵਿੱਚ ਕਿ ਪ੍ਰਧਾਨ ਕੌਣ ਹੋਵੇ ਕੌਣ ਨਾ ਹੋਵੇ, ਤੇ ਉਹ ਸਾਰੇ ਹੀ ਸਗੋਂ ਆਪੋ ਆਪਣੇ ਖੇਮਿਆਂ ਦੇ ਵਿੱਚ ਜਿਹੜੇ ਵੰਡੇ ਗਏ ਨੇ। ਇੱਕ ਵਾਰ ਤਾਂ ਇਹ ਲੱਗਦਾ ਸੀ ਵੀ ਬਿਲਕੁਲ ਦੋ ਧੜੇ ਹੋ ਗਏ ਨੇ, ਇੱਕ ਚੰਨੀ ਵਾਲਾ, ਪਰ ਹੁਣ ਇਹ ਲੱਗਦਾ ਕਿ ਚੰਨੀ ਵਾਲੇ ਧੜੇ ਤੋਂ ਅਲੱਗ ਵੀ ਜਿਹੜੇ ਆਪੋ ਆਪਣੀਆਂ ਥਾਵਾਂ ਤੇ ਆਪਣੇ ਕੈਂਪ ਸੰਭਾਲ ਰਹੇ ਨੇ ਕਿ ਆਪਾਂ ਆਪਣੀ ਜਿਹੜੀ ਆ ਉਹ ਬਣਾ ਕੇ ਰੱਖੀਏ ਤੇ ਦੇਖੀ ਜਾਊ ਜਿਹੜੀ ਅੱਗੋਂ ਬਣੂ। ਤੇ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਕਾਂਗਰਸ ਦਾ ਇੱਕ ਸਟਾਈਲ ਹੈ ਵੀ ਗੱਲ ਨੂੰ ਲਟਕਾ ਦਿਓ, ਆਪੇ ਲੋਕ ਥੱਕ ਜਾਣ, ਠੰਡੇ ਪੈ ਜਾਣ ਆਪਦੀਆਂ ਕਰਨ ਤੋਂ ਬਾਅਦ, ਵੀ ਫਿਰ ਦੇਖ ਲਓ ਕੀ ਫੈਸਲਾ ਲੈਣਾ ਜਾਂ ਕਿਸ ਕਿਸਮ ਦਾ ਜਿਹੜਾ ਇਹ ਫੈਸਲਾ। ਇਹੀ ਕਾਰਨ ਸੀ ਕਿ ਰਾਹੁਲ ਗਾਂਧੀ ਉਦਣ ਚੰਨੀ ਵਾਲੇ ਧੜੇ ਨੂੰ ਮਿਲੇ ਨੀ, ਤੇ ਕਿ ਜੇ ਉਹ ਮਿਲੇ ਤਾਂ ਫਿਰ ਇਹ ਲੱਗੇਗਾ ਕਿ ਇੱਕ ਗਰੁੱਪ ਦੇ ਨਾਲ ਉਹ ਖੜੇ ਹੈ, ਤੇ ਉਹ ਇੱਦਾਂ ਦਾ ਜਿਹੜਾ ਇੰਪ੍ਰੈਸ਼ਨ ਜਿਹੜਾ ਆਪਣਾ ਇਮੇਜ ਨਹੀਂ ਬਣਾਉਣਾ ਚਾਹੁੰਦੇ। ਤੇ ਹੁਣ ਅੱਗੋਂ ਕਿਉਂਕਿ ਪਾਰਲੀਮੈਂਟ ਦਾ ਇਹ ਸ਼ੁਰੂ ਹੋ ਗਿਆ ਸੈਸ਼ਨ, ਤੇ ਹੁਣ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਸਾਰਿਆਂ ਨੇ ਬਿਜੀ ਹੋਣਾ ਕਿ ਆਪਾਂ ਕੀ ਕਰਨਾ, ਕੱਲ ਨੂੰ ਕਿਹੜਾ ਸਵਾਲ ਲੱਗਣਾ, ਕਿਹੜਾ ਪੁੱਛਣਾ, ਕਿਹਨੇ ਬੋਲਣਾ, ਕਿਉਂਕਿ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਨੇਤਾ ਵੀ ਹੈ ਪਾਰਲੀਮੈਂਟ ਦੇ ਵਿੱਚ, ਇਹ ਵੀ ਇੱਕ ਚੱਕਰ ਹੈ। ਤੇ ਅਗਲੀ ਗੱਲ ਇਹ ਹੈ ਕਿ ਚੰਨੀ ਵੀ ਐਮ ਪੀ ਹੈ ਤੇ ਰਾਜਾ ਵੜਿੰਗ ਦੋਨੇ ਐਮ ਪੀ ਨੇ, ਦੋਨੇ ਉਹ ਪ੍ਰਧਾਨਗੀ ਦਾ ਜਿਹੜਾ ਹੈਗਾ ਉਹਦੀ ਖਿੱਚੋਤਾਣ ਚ ਪਏ ਹੋਏ ਨੇ, ਉਹਨਾਂ ਨੇ ਵੀ ਦਿੱਲੀ ਰਹਿਣਾ ਸੈਸ਼ਨ ਦੇ ਦੌਰਾਨ। ਤੇ ਸੋ ਇਸ ਦੇ ਦੌਰਾਨ ਹਾਈਕਮਾਂਡ ਨਾਲ ਕਿਸ ਕਿਸਮ ਦਾ ਉਹਨਾਂ ਦਾ ਰਾਬਤਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹਦੇ ਤੇ ਜਿਹੜਾ ਨਿਰਭਰ ਕਰਦਾ। ਤੇ ਇਹੀ ਕਾਰਨ, ਜਿਹੜੀ ਤੁਸੀਂ ਗੱਲ ਬਿਲਕੁਲ ਸਹੀ ਹੈ ਕਿ ਫਿਰ ਉਹ ਪਛੜ ਜਾਂਦੇ ਨੇ, ਜਾਂ ਜਿਹੜਾ ਕੋਈ ਕਰੰਟ ਕੋਈ ਅੰਦੋਲਨ ਚੱਲ ਰਿਹਾ ਹੁੰਦਾ ਕਿਸੇ ਕਿਸਮ ਦਾ, ਭਾਵੇਂ ਕੋਈ ਛੋਟਾ ਮੋਟਾ ਉੱਥੇ ਆਗੂ ਹੀ ਜਾਵੇ ਤੇ ਉਹਦੇ ਨਾਲ ਇੱਕ ਹਾਜ਼ਰੀ ਲੱਗ ਜਾਂਦੀ ਹੈ, ਉਹ ਫਿਰ ਇਸ ਗੱਲ ਤੋਂ ਵੀ ਬਚਦੇ ਨੇ ਕਿ ਜਿਹੜੀ ਸਾਡੇ ਉੱਥੇ ਜਾਣ ਦੇ ਨਾਲ ਉਹਨੂੰ ਫਾਇਦਾ ਹੋਏਗਾ ਕਿ ਸਾਨੂੰ ਫਾਇਦਾ ਹੋਏਗਾ, ਇਹਨਾਂ ਕੈਲਕੂਲੇਸ਼ਨਾਂ 'ਚ ਫਿਰ ਜਦੋਂ ਪਾਰਟੀ ਪੈ ਜਾਂਦੀ ਹੈ ਤੇ ਉਹ ਫਿਰ ਕਈ ਵਾਰੀ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਚੋਣਾਂ ਹੁੰਦੀਆਂ ਨੇ ਤੇ ਫਿਰ ਅਸੀਂ ਦੇਖ ਹੀ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਜਿਹੜਾ ਹੈ ਉਹਨਾਂ ਦਾ ਪਰਫਾਰਮੈਂਸ ਉਵੇਂ ਦੀ ਆ ਨਹੀਂ ਰਹੀ। ਠੀਕ ਹੈ, ਭਾਵੇਂ ਹੁਣ ਇਸ ਵਾਰੀ ਕੇਰਲਾ 'ਚ ਉਹਨਾਂ ਨੇ ਸਰਕਾਰ ਬਣਾ ਲਈ ਹੈ, ਪਹਿਲਾਂ ਕਰਨਾਟਕਾ 'ਚ ਬਣਾ ਲਈ ਸੀ, ਤੇ ਪਰ ਜਿੱਥੇ ਉਹਨਾਂ ਦਾ ਵੱਡਾ ਆਧਾਰ ਰਿਹਾ ਤੇ ਉੱਥੋਂ ਉਹ ਜਿਹੜੇ ਹੈਗੇ ਉਹ ਬਿਲਕੁਲ ਪਿੱਛੇ ਜਾ ਰਹੇ, ਜਿਵੇਂ ਹੁਣ ਪੱਛਮੀ ਬੰਗਾਲ 'ਚ ਕੁਛ ਨੀ ਬਣਿਆ, ਯੂਪੀ ਦੇ ਵਿੱਚ ਕੋਈ ਗੱਲ ਨੀ ਬਣ ਰਹੀ, ਤੇ ਇਸ ਤਰ੍ਹਾਂ ਹੀ ਜਿਹੜਾ ਇੱਥੇ ਜਦੋਂ ਆਪਾਂ ਗੱਲ ਕਰਦੇ ਹਾਂ ਬਿਹਾਰ ਦੀ ਤੇ ਇੱਥੇ ਇਹ ਹਾਲ ਹੈ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਹੁਣ ਪੰਜਾਬ ਦੇ ਵਿੱਚ, ਕਿਉਂਕਿ ਇਮੀਡੀਏਟ ਵਾਲੀ ਜਿਹੜੀ ਚੋਣ ਆ ਹੁਣ ਪੰਜਾਬ ਦੀ ਛੇਤੀ ਆ ਰਹੀ ਹੈ ਸਭ ਤੋਂ, ਤੇ ਉੱਥੇ ਉਹ ਕਿਵੇਂ ਜਥੇਬੰਦਕ ਤੌਰ ਤੇ ਮਜ਼ਬੂਤ ਹੋ ਕੇ ਉਤਰਦੇ ਆ, ਕਿਸ ਤਰ੍ਹਾਂ ਕਰਦੇ ਆ, ਇਹਦੇ ਤੇ ਹੁਣ ਨਿਰਭਰ ਕਰੇਗਾ ਕਿ ਲੋਕ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਆ।
0: ਜੀ ਬਿਲਕੁਲ, ਇਹ ਹੁਣ ਸਮਾਂ ਦੱਸੂਗਾ ਕੀ ਪੈਤੜੇ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਰਹਿੰਦੇ ਨੇ, ਪਰ ਫਿਲਹਾਲ ਜੋ ਵੀ ਚੱਲ ਰਿਹਾ ਕੋਈ ਬਹੁਤਾ ਫੇਵਰ ਦੇ ਵਿੱਚ ਲੱਗ ਨਹੀਂ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਸ਼ੁਕਰੀਆ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 10 saal di free service. Chadston Ford. Ready, set, go!
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
4: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਹਾਂਜੀ ਹਾਂਜੀ
2: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465

ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: White Hill Studios पेश करते हैं पीरियड एक्शन थ्रिलर दस्तार
3: एक कल्ला कपड़ा नहीं है एक कहानियां कई सदियां दी
2: स्टारिंग तरसेम जसर गीत गुराया ते

0: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 20 ਜੁਲਾਈ 2026 ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪੋਰਟੇਸ਼ਨ ਨੀਤੀ ਦੇ ਵਿੱਚ ਇੱਕ ਵੱਡੀ ਤਿਆਰੀ ਕਰ ਲਈ ਹੈ। ਅਮਰੀਕਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ 18,000 ਭਾਰਤੀ ਨਿਸ਼ਾਨੇ ਦੇ ਉੱਤੇ ਨੇ। ਇਸ ਵਾਰ ਵੀ ਟਰੰਪ ਦੇ ਪ੍ਰਸ਼ਾਸਨ ਦੀ ਤਰਫ ਤੋਂ ਡਿਪੋਰਟੇਸ਼ਨ ਦੇ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਕਿ ਸਖ਼ਤ ਇਮੀਗ੍ਰੇਸ਼ਨ ਨੀਤੀ ਵਜੋਂ ਸਭ ਤੋਂ ਇੱਕ ਮਸ਼ਹੂਰ ਤਸਵੀਰ ਵੀ ਬਣ ਚੁੱਕੀ ਹੈ। ਅਮਰੀਕਾ ਦੀ ਬਿਨਾਂ ਡਾਕੂਮੈਂਟਸ ਵਾਲੇ ਜਾਂ ਬਗੈਰ ਦਸਤਾਵੇਜ਼ਾਂ ਵਾਲੇ ਜਿਹੜੇ ਭਾਰਤੀ ਨੇ, ਉਹਨਾਂ ਨੂੰ ਨਾ ਤਾਂ ਅਪੀਲ, ਨਾ ਦਲੀਲ ਅਤੇ ਨਾ ਹੀ ਵਕੀਲ ਕਰਨ ਦਾ ਮੌਕਾ ਮਿਲੇਗਾ। ਟਰੰਪ ਦੀ ICC ਯਾਨੀ ਇਮੀਗ੍ਰੇਸ਼ਨ ਕਸਟਮ ਐਂਡ ਐਨਫੋਰਸਮੈਂਟ, ICE ਮਾਫ਼ ਕਰਨਾ, ਦੀ ਜਿਹੜੀ ਟੀਮਾਂ ਨੇ, ਜਿਹਨੂੰ ICE ਕਹਿ ਲਿਆ ਜਾਂਦਾ, ਉਹ ਲਗਾਤਾਰ ਛਾਪੇਮਾਰੀਆਂ ਕਰ ਰਹੀਆਂ ਨੇ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਨੂੰ ਐਲ ਪਾਸੋ ਦੇ ਵਿੱਚ ਇੱਕ ਅਤੇ ਕੈਲੀਫੋਰਨੀਆ ਦੇ ਵਿੱਚ 2 ਵੇਅਰ ਹਾਊਸ ਖਰੀਦ ਕੇ ਰੱਖਿਆ ਗਿਆ ਹੈ। ਇਹਨਾਂ ਦੇ ਉੱਤੇ ਕਰੀਬ 16,500 ਕਰੋੜ ਰੁਪਏ ਖਰਚ ਵੀ ਕੀਤੇ ਗਏ ਨੇ। ਇਹਨਾਂ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲ ਕੇ ICE ਦੇ ਹਵਾਲੇ ਕਰ ਦਿੱਤਾ ਗਿਆ। ਇੱਥੇ ਕਰੀਬ 12,000 ਪ੍ਰਵਾਸੀਆਂ ਨੂੰ ਰੱਖਿਆ ਜਾ ਸਕਦਾ ਹੈ। ਸਾਲ 2025 ਦੇ ਵਿੱਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੀ June 2026 ਦੇ ਵਿੱਚ ਜਾਰੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 2026 ਵਰ੍ਹੇ ਦੇ ਵਿੱਚ ਜੂਨ ਮਹੀਨੇ ਤੱਕ 1076 ਭਾਰਤੀਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਿਆ ਹੈ। ਉੱਥੇ ਯੂਰਪੀ ਮੁਲਕ ਹੰਗਰੀ ਦੇ ਰਾਸ਼ਟਰਪਤੀ ਤਾਮਸ ਸੁਜ਼ਲਿਓਕ ਨੇ ਦੇਸ਼ ਦੇ ਸੰਵਿਧਾਨ ਦੇ ਵਿੱਚ 17ਵੇਂ ਸੋਧ ਦੇ ਉੱਤੇ ਦਸਤਖਤ ਕਰ ਦਿੱਤੇ ਨੇ। ਕਾਫੀ ਅਹਿਮ ਹੈ, ਕਿਉਂ? ਕਿਉਂਕਿ ਇਸ ਸੋਧ ਦੇ ਲਾਗੂ ਹੋਣ ਦੇ ਨਾਲ ਹੀ ਉਹਨਾਂ ਦਾ ਰਾਸ਼ਟਰਪਤੀ ਕਾਰਜਕਾਲ ਆਪਣੇ ਆਪ ਖਤਮ ਹੋ ਜਾਏਗਾ। ਇੱਕ ਫੇਸਬੁੱਕ ਪੋਸਟ ਦੇ ਵਿੱਚ ਜਾਰੀ ਸੁਨੇਹੇ ਦੇ ਵਿੱਚ ਸੁਜ਼ਿਓਕ ਨੇ ਕਿਹਾ ਕਿ ਸੰਵਿਧਾਨ ਸੋਧ ਦੇ ਰਾਹੀਂ ਮੌਜੂਦਾ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਖਤਮ ਕਰਨਾ ਲੋਕਤੰਤਰੀ ਕਦਰਾਂ ਕੀਮਤਾਂ ਦੇ ਉਲਟ ਹੈ। ਉਹਨਾਂ ਨੇ ਇਸ ਨੂੰ ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਦੀ ਇੱਕ ਗੰਭੀਰ ਉਦਾਹਰਣ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਹ ਸੋਧ ਸਿੱਧੇ ਤੌਰ ਦੇ ਉੱਤੇ ਕਾਨੂੰਨ ਦੀਆਂ ਸੰਸਥਾਵਾਂ ਤੇ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ। ਨਵੀਂ ਵਿਵਸਥਾ ਦੇ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਸੋਧ ਦੇ ਲਾਗੂ ਹੋਣ ਤੋਂ ਅਗਲੇ ਹੀ ਦਿਨ ਖਤਮ ਹੋ ਜਾਏਗਾ। ਸੰਸਦ ਸਪੀਕਰ ਐਗਨੈਸ ਫੋਰਸਥੋਫਰ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦਾ ਫਰਜ਼ ਸੰਭਾਲਣ ਦੀ ਗੱਲ ਵੀ ਕੀਤੀ ਹੈ। ਦੱਸ ਦਈਏ ਕਿ ਫਿਰ ਸੰਸਦ ਵੱਧ ਤੋਂ ਵੱਧ 5 ਸਾਲਾਂ ਦੇ ਲਈ ਜਾਂ ਨਵਾਂ ਸੰਵਿਧਾਨ ਲਾਗੂ ਹੋਣ ਤੱਕ ਇੱਕ ਨਵਾਂ ਰਾਸ਼ਟਰਪਤੀ ਚੁਣੇਗੀ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਵਿੱਚ ਟੀਜ਼ਾ ਪਾਰਟੀ ਵੱਲੋਂ ਸੰਸਦ 'ਚ 2/3 ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਪੀਟਰ ਮਜ਼ਾਰ ਨੇ ਰਾਸ਼ਟਰਪਤੀ ਅਤੇ ਹੋਰਨਾਂ ਸੰਵਿਧਾਨਕ ਸੰਸਥਾਵਾਂ ਦੇ ਮੁਖੀਆਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਹਨਾਂ ਦੋਸ਼ ਲਗਾਇਆ ਸੀ ਕਿ ਇਹ ਸੰਸਥਾਵਾਂ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਓਬਨ ਦੀ ਸਰਕਾਰ ਦੇ ਪ੍ਰਭਾਵ ਹੇਠ ਹਾਲੇ ਵੀ ਕੰਮ ਕਰ ਰਹੀਆਂ ਨੇ। ਉੱਥੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੋਧ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ ਹੈ। ਯੂਰੇਨੀਅਮ ਦੀ ਸੋਧ, ਯਾਨੀ ਕਿ ਯੂਰੇਨੀਅਮ ਐਨਰਿਚਮੈਂਟ, ਉਹੀ ਪ੍ਰਕਿਰਿਆ ਜਿਸ ਦੇ ਤਹਿਤ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਵੀ ਕੀਤੇ ਨੇ। ਪਰ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। ਯਾਨੀ ਕਿ ਸਾਊਦੀ ਅਰਬ ਚਾਹੇ ਤਾਂ ਪਰਮਾਣੂ ਹਥਿਆਰ ਵਿਕਸਿਤ ਵੀ ਕਰ ਸਕਦਾ। CNN ਦੇ ਦਸਤਾਵੇਜ਼ਾਂ ਤੋਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਦੇ ਨਾਲ ਸੰਬੰਧਿਤ ਡਰਾਫਟ ਹਾਲੇ ਵੀ ਡੋਨਾਲਡ ਟਰੰਪ ਦੇ ਹਸਤਾਖਰ ਦੀ ਉਡੀਕ ਕਰ ਰਿਹਾ। ਹਾਲਾਂਕਿ ਇਹ ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਹੈ। ਪਰ ਰਿਪੋਰਟ ਦੇ ਮੁਤਾਬਕ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਪ੍ਰਸਤਾਵਿਤ 1-2-3 ਅਗਰੀਮੈਂਟ ਇੱਕ ਢਾਂਚਾਬੱਧ ਸਮਝੌਤਾ ਹੈ, ਯਾਨੀ ਕਿ ਇੱਕ ਇਸ ਕਿਸਮ ਦੇ ਨਾਲ ਇੱਕ ਚੈਨਲਾਈਜ਼ ਸਮਝੌਤਾ ਹੈ ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪ੍ਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰਨਗੇ। ਇਸ ਨੂੰ ਹਾਲੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੇ ਲਈ ਵੀ ਪੇਸ਼ ਨਹੀਂ ਕੀਤਾ ਗਿਆ। ਖਬਰਾਂ ਇਹ ਵੀ ਨੇ ਕਿ ਵੈਸਟਰਨ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਦੇ ਚੱਲਦਿਆਂ, ਮੱਧ ਪੂਰਬ 'ਚ ਇਸ ਚੱਲ ਰਹੇ ਟਕਰਾਅ ਦੇ ਚੱਲਦਿਆਂ, ਇਸ ਸਮਝੌਤੇ ਨੂੰ ਪ੍ਰਵਾਨਗੀ ਦੇ ਲਈ ਥੋੜ੍ਹਾ ਜਿਹਾ ਹੋਰ ਡਿਲੇ ਕੀਤਾ ਜਾ ਰਿਹਾ, ਦੇਰੀ ਕੀਤੀ ਜਾ ਰਹੀ ਹੈ। ਪਰ ਅਮਰੀਕੀ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀਆਂ ਸੰਭਾਵਨਾਵਾਂ ਦੇ ਵਿੱਚ ਵੀ ਦੇਰੀ ਇੱਕ ਕਾਰਨ ਹੋ ਸਕਦੀ ਹੈ, ਕਿਉਂਕਿ ਅਮਰੀਕੀ ਪਾਰਲੀਮੈਂਟ ਹਾਲੇ ਸਾਊਦੀ ਅਰਬ ਨੂੰ ਇੰਨੀ ਵੱਡੀ ਤਾਕਤ ਨਹੀਂ ਦੇਣਾ ਚਾਹੇਗੀ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈ ਹੈ ਅਤੇ ਭਾਰਤ ਦੇ ਵਿੱਚ ਪਾਰਲੀਮੈਂਟਰੀ ਮਾਨਸੂਨ ਸੈਸ਼ਨ ਅੱਜ ਦੇ ਦਿਨ ਤੋਂ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਿਆ। ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਦਰਮਿਆਨ ਰਣਨੀਤੀਆਂ ਨੂੰ ਦੇਖਦਿਆਂ ਹੋਇਆਂ ਇਹ ਸੈਸ਼ਨ ਕਾਫੀ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ। ਮੌਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਐਤਵਾਰ ਦੇ ਦਿਨ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਵੀ ਬੁਲਾਈ ਗਈ ਸੀ, ਜਿਸ ਵਿੱਚ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਵਿਚਕਾਰ ਤਿੱਖੀ ਨੋਕ ਝੋਕ ਵੀ ਦੇਖਣ ਨੂੰ ਮਿਲੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਹੇਠ ਹੋਈ ਇਸ ਅਹਿਮ ਬੈਠਕ ਦੇ ਵਿੱਚ ਵਿਰੋਧੀ ਧਿਰਾਂ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਤੋਂ ਇਲਾਵਾ ਆਮ ਜਨਤਾ ਦੇ ਨਾਲ ਜੁੜੇ ਹੋਏ ਕਈ ਪੱਖ ਦੇ ਮੁੱਦਿਆਂ ਨੂੰ ਸਦਨ ਦੇ ਵਿੱਚ ਚਰਚਾ ਦੇ ਲਈ ਰੱਖਣਾ ਚਾਹੁੰਦੇ ਨੇ। ਇਸ ਬੈਠਕ ਤੋਂ ਬਾਅਦ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਮੁੱਦਿਆਂ ਦੀ ਸੂਚੀ ਵੀ ਰੱਖੀ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਨੇ। ਬੈਠਕ ਦੇ ਵਿੱਚ ਸ਼ਾਮਲ ਹੋਈ ਕਾਂਗਰਸ ਦੇ ਸੀਨੀਅਰ ਆਗੂ ਗੌਰਵ ਗੋਗੋਈ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਤਰਜੀਹਾਂ ਹੀ ਗਲਤ ਨੇ। ਸਰਕਾਰ ਸਿਰਫ ਆਪਣੇ ਬਿੱਲ ਪਾਸ ਕਰਵਾਉਣ ਦੇ ਵਿੱਚ ਦਿਲਚਸਪੀ ਦਿਖਾ ਰਹੀ ਹੈ, ਜਦਕਿ ਦੇਸ਼ ਦੇ ਸਾਹਮਣੇ ਕਈ ਅਹਿਮ ਨਾਜ਼ੁਕ ਮੁੱਦੇ ਇਸ ਵਕਤ ਲਟਕੇ ਪਏ ਨੇ। ਅਯੋਧਿਆ ਦੇ ਰਾਮ ਮੰਦਰ 'ਚ ਚੜਾਵੇ ਦੀ ਚੋਰੀ ਦਾ ਇੱਕ ਬਹੁਤ ਗੰਭੀਰ ਮਸਲਾ ਹੈ। ਨੀਟ ਪੇਪਰ ਦੇ ਵਿੱਚ ਲੀਕ ਦਾ ਮਸਲਾ ਗੰਭੀਰ ਹੈ। ਆਮ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ ਬੋਝ ਗੰਭੀਰ ਹੈ। ਨੀਟ ਪੇਪਰ ਦਾ ਨਾਂ ਲਏ ਬਗੈਰ ਉਹਨਾਂ ਨੇ ਵਿਦਿਆਰਥੀਆਂ ਦੇ ਦੇਸ਼ ਪੱਧਰੀ ਰੋਸ ਵਿਖਾਵਿਆਂ ਦਾ ਜ਼ਿਕਰ ਵੀ ਕੀਤਾ। ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਉਸਦਾ ਅਧਿਕਾਰਕ ਤੌਰ ਦੇ ਉੱਤੇ ਕੋਈ ਸਮਰਥਨ ਨਹੀਂ ਕੀਤਾ ਗਿਆ ਹੈ। ਉਧਰ ਦਿੱਲੀ ਸਥਿਤ ਜੰਤਰ ਮੰਤਰ ਦੇ ਵਿੱਚ ਵੱਡੀ ਤਾਦਾਦ 'ਚ ਲੋਕ ਜੁਟਣਾ ਸ਼ੁਰੂ ਹੋ ਗਏ ਨੇ। ਖ਼ਬਰਾਂ ਜਿਸ ਵਕਤ ਲਾਈਵ ਪੜ੍ਹੀਆਂ ਜਾ ਰਹੀਆਂ ਨੇ, ਹਾਲਾਂਕਿ ਦਿੱਲੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਪਾਰਲੀਮੈਂਟ ਤੱਕ ਸ਼ਾਂਤੀਪੂਰਨ ਤਰੀਕੇ ਦੇ ਨਾਲ ਮਾਰਚ ਕਰਨਗੇ। ਸੀਜੇਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਹੈ ਕਿ ਜ਼ੋਰਦਾਰ ਮੀਂਹ ਤੇ ਭਾਰੀ ਸੁਰੱਖਿਆ ਦੇ ਦਰਮਿਆਨ ਅੱਜ ਕਾਕਰੋਚਿਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ। ਜੰਤਰ ਮੰਤਰ ਤੋਂ ਕੁਝ ਤਸਵੀਰਾਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਇਸ ਦਰਮਿਆਨ ਜੰਤਰ ਮੰਤਰ ਦੇ ਉੱਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ਆਈਸਾ ਦੇ ਤਿੰਨ ਮੈਂਬਰਾਂ ਨੇਹਾ, ਅਮੀਨ ਤੇ ਮਨੀਸ਼ ਤਿੰਨਾਂ ਨੇ 23 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਦੇ ਦਿਨ ਖਤਮ ਕਰ ਦਿੱਤਾ। ਵਿਦਿਆਰਥੀਆਂ ਦੇ ਸੰਗਠਨ ਦੀ ਤਰਫ ਤੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ। ਆਈਸਾ ਦੇ ਮੁਤਾਬਕ ਭੁੱਖ ਹੜਤਾਲ ਖਤਮ ਕਰਨ ਦੇ ਲਈ ਸੰਸਦ ਮੈਂਬਰ ਮਨੋਜ ਝਾ, ਰਾਜਾ ਰਾਮ ਸਿੰਘ ਤੇ ਅਮਰਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਹੁੰਚਿਆ ਸੀ। ਇਸ ਤੋਂ ਇਲਾਵਾ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ, ਅਦਾਕਾਰ ਪ੍ਰਕਾਸ਼ ਰਾਜ, ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ। MP ਮਨੋਜ ਝਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਅੰਦੋਲਨ ਨੇ ਸਰਕਾਰ ਨੂੰ ਕਈ ਮੁੱਦਿਆਂ ਦੇ ਉੱਤੇ ਜਵਾਬ ਦੇਣ ਦੇ ਲਈ ਮਜਬੂਰ ਕੀਤਾ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਸਾਡੀ ਪੀੜ੍ਹੀ ਬੇਸ਼ੱਕ ਨਵੀਂ ਪੀੜ੍ਹੀ ਦੇ ਲਈ ਬਿਹਤਰ ਰਸਤਾ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਰਹੀ, ਪਰ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਅੱਗੇ ਦੀ ਰਾਹ ਦਿਖਾ ਦਿੱਤੀ ਹੈ। ਆਈਸਾ ਨਾਮ ਦੀ ਇਸ ਸੰਸਥਾ ਯਾਨੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਮੁਤਾਬਕ 23 ਦਿਨਾਂ ਦੀ ਭੁੱਖ ਹੜਤਾਲ ਦੇ ਦਰਮਿਆਨ ਵਿਦਿਆਰਥੀਆਂ ਦੇ ਸਰੀਰ ਦੇ ਵਜ਼ਨ 'ਚ 12% ਤੱਕ ਦੀ ਕਮੀ ਹੋਈ ਸੀ। ਉਹਨਾਂ ਦੇ ਬਲੱਡ ਸ਼ੂਗਰ ਲੈਵਲ ਵੀ ਕਾਫੀ ਜ਼ਿਆਦਾ ਡਿੱਗ ਪਏ ਸੀ ਔਰ ਉਹਨਾਂ ਦੀ ਸਿਹਤ ਦੇ ਉੱਤੇ ਇਸਦੇ ਗੰਭੀਰ ਪ੍ਰਭਾਵ ਪਏ ਨੇ। ਉੱਥੇ ਹੀ ਐਸੇ ਦਰਮਿਆਨ ਇੱਕ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੰਤਰ ਮੰਤਰ ਦੇ ਹੋਏ ਇਹ ਪ੍ਰਦਰਸ਼ਨ ਦੇ ਦਰਮਿਆਨ ਸੋਨਮ ਵਾਂਗਚੁੱਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ। ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੀ ਸ਼ਰਤ ਨੂੰ ਜਨਤਕ ਕਰਦਿਆਂ ਕਿਹਾ ਹੈ ਕਿ ਕੁਝ ਖਾਸ ਸਥਿਤੀਆਂ ਦੇ ਵਿੱਚ, ਕੁਝ ਖਾਸ ਹਾਲਾਤਾਂ ਦੇ ਵਿੱਚ ਉਹ ਇਸ ਹੜਤਾਲ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸੁਨੇਹਾ ਜਾਰੀ ਕਰਕੇ ਲਿਖਿਆ ਕਿ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਵੀ ਨੇ ਉਹ, ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੋਨਮ ਵਾਂਗਚੁੱਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਦੇ ਲਈ ਬੈਠੇ ਸੀ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ 18 ਜੁਲਾਈ ਨੂੰ ਜ਼ਬਰਦਸਤੀ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਕਰਵਾ ਦਿੱਤਾ, ਜਿੱਥੇ ਉਹਨਾਂ ਦਾ ਇਲਾਜ ਹਾਲੇ ਵੀ ਕੀਤਾ ਜਾ ਰਿਹਾ। ਸੋਨਮ ਵਾਂਗਚੁੱਕ ਨੇ ਕਿਹਾ ਕਿ ਉਦੋਂ ਤੱਕ ਆਪਣੇ ਭੁੱਖ ਹੜਤਾਲ ਨਹੀਂ ਤੋੜਨਗੇ ਜਦੋਂ 3 ਦੇ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੀ ਨਹੀਂ ਹੋ ਜਾਂਦੀ। ਵਾਂਗਚੁੱਕ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਵਿਵਸਥਾ ਦੀਆਂ ਜਿਹੜੀਆਂ ਅਸਫਲਤਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਚੁੱਕੇ, ਨਹੀਂ ਤਾਂ ਫਿਰ ਪਾਰਲੀਮੈਂਟੇਰੀਅਨਸ ਉਹਨਾਂ ਨੂੰ ਇਸ ਗੱਲ ਦੇ ਲਈ ਯਕੀਨ ਦਿਲਵਾਉਣ ਕਿ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਏਗਾ, ਨਹੀਂ ਤਾਂ ਉਹ ਆਪਣੀ ਭੁੱਖ ਹੜਤਾਲ 20 ਜੁਲਾਈ ਨੂੰ ਹੀ ਖਤਮ ਕਰ ਦੇਣਗੇ। ਪਰ ਜੇਕਰ ਉਹਨਾਂ ਦੀ ਭੁੱਖ ਹੜਤਾਲ ਖਤਮ ਨਾ ਹੋਈ ਤਾਂ ਡਾਕਟਰਾਂ ਦੀ ਤਰਫ ਤੋਂ ਪਹਿਲਾਂ ਹੀ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਹਨਾਂ ਦੇ ਲਈ, ਉਹਨਾਂ ਦੀ ਸਿਹਤ ਦੇ ਲਈ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ। ਸੋਨਮ ਵਾਂਗਚੂਕ ਦੀ ਪਤਨੀ ਵੀ ਇਹ ਕਹਿ ਚੁੱਕੇ ਨੇ ਕਿ ਉਹ ਭੁੱਖ ਹੜਤਾਲ ਖਤਮ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਵਾਂਗਚੂਕ ਨੇ ਐਕਸ ਹੈਂਡਲ ਤੋਂ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਜਿਹੜੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਖਤਮ ਕਰਨਾ ਚਾਹੁੰਦਾ ਕਿ ਨਹੀਂ, ਪਹਿਲਾਂ ਇਹ ਸ਼ਰਤਾਂ ਜਿਹੜੀਆਂ ਨੇ ਇਹ ਐਮ ਪੀਸ ਤੱਕ ਪਹੁੰਚਾ ਦਿੱਤੀਆਂ ਜਾਣ। ਚਲੋ ਸੰਸਦ ਮਾਰਚ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਦੇ ਦਿਨ ਉੱਥੇ ਜੁਟੇ ਹੋਏ ਨੇ। ਇਸ ਬਾਬਤ ਹਲੇ ਤਾਜ਼ਾ ਖਬਰਾਂ ਸਾਹਮਣੇ ਨਹੀਂ ਆਈਆਂ ਨੇ, ਪਰ ਜੋ ਵੀ ਖਬਰਾਂ ਹੋਣਗੀਆਂ ਜਾਂ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਰੱਖ ਦੇਵਾਂਗੇ, ਕਿਉਂਕਿ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਸਮੇਂ ਦਾ ਫਰਕ ਹੋਣ ਦੇ ਚੱਲਦਿਆਂ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਵਧੇਰੇ ਜਾਣਕਾਰੀਆਂ ਸਾਹਮਣੇ ਨਹੀਂ ਸੀ ਆ ਸਕੀਆਂ। ਉੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪੌਲਿਨ ਹੈਨਸਨ ਦਾ ਵਿਦੇਸ਼ ਦੌਰਾ। ਵੈਸੇ ਤਾਂ ਪੌਲਿਨ ਹੈਨਸਨ ਕੋਈ ਐਸਾ ਰੁਤਬਾ ਆਸਟ੍ਰੇਲੀਆ ਦੇ ਵਿੱਚ ਨਹੀਂ ਰੱਖਦੇ ਨੇ, ਨਾ ਤਾਂ ਉਹ ਕੈਬਨਿਟ ਮੰਤਰੀ ਨੇ, ਨਾ ਵਿਰੋਧੀ ਧਿਰ ਦੇ ਨੇਤਾ ਨੇ, ਕਿ ਉਹਨਾਂ ਦੇ ਵਿਦੇਸ਼ ਦੌਰੇ ਦੇ ਨਾਲ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੋਵੇ। ਪਰ ਬਾਵਜੂਦ ਇਸ ਦੇ ਪੌਲਿਨ ਹੈਨਸਨ ਦੇ ਯੂਰਪ ਦੌਰੇ ਦੇ ਉੱਤੇ ਟਿੱਕਾ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਲੈ ਕੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਜਿਹੜੀ ਖੁੱਲ੍ਹ ਕੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੋਡਕਾਸਟਰਸ ਦੇ ਨਾਲ ਗੱਲਬਾਤ ਕੀਤੀ ਹੈ, ਉਸ ਦੇ ਉੱਤੇ ਇਤਰਾਜ਼ ਹੋ ਰਹੇ ਨੇ। ਹਾਲਾਂਕਿ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਯਾਨੀ ਕਿ ਸਰਦ ਰੁੱਤ ਸੈਸ਼ਨ ਦਾ ਹਾਲ ਫਿਲਹਾਲ ਬ੍ਰੇਕ ਚੱਲ ਰਹੀ ਹੈ, ਇਸ ਕਰਕੇ ਜ਼ਿਆਦਾਤਰ ਐਮ ਪੀਜ਼ ਵਿਹਲੇ ਹੀ ਨੇ ਜਿਹੜੇ ਫੈਡਰਲ ਐਮ ਪੀ ਨੇ। ਪਰ ਡੋਲਚੀ ਗਬਾਨਾ ਦੇ ਸ਼ੋਅ ਦੇ ਉੱਤੇ ਜੀਨਾ ਰਾਈਨਹਾਰਡ ਦੇ ਨਾਲ ਅਲੱਗ ਅਲੱਗ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਦੇ ਪੀਂਦਿਆਂ ਹੋਇਆਂ, ਵੈਸੇ ਤਾਂ ਬਹੁਤੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਨੇ, ਨਾ ਹੀ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਉਹਨਾਂ ਨੂੰ ਨਸ਼ਰ ਕੀਤਾ ਜਾ ਰਿਹਾ, ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਤਸਵੀਰਾਂ ਚੱਲਦੀਆਂ ਨੇ ਅਤੇ ਟੌਮੀ ਰੋਬਿਨਸਨ ਵਰਗੇ ਕਥਿਤ ਅਪਰਾਧੀ ਦੇ ਨਾਲ ਹੋਏ ਪੋਡਕਾਸਟ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੱਕ ਨੇ ਉਹਨਾਂ ਦੇ ਜੋ ਕਿਹਾ ਹੈ ਵਿਦੇਸ਼ਾਂ ਦੇ ਵਿੱਚ ਉਸ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਐਂਥਨੀ ਅਲਬਨੀਜ਼ ਨੇ ਕਿਹਾ ਕਿ ਮੈਂ ਵਿਦੇਸ਼ਾਂ 'ਚ ਜਦੋਂ ਵੀ ਜਾਂਦਾ ਤਾਂ ਆਸਟ੍ਰੇਲੀਆ ਦੀ ਸਾਖ ਨੂੰ ਉੱਚਾ ਚੁੱਕਣ ਦੇ ਲਈ ਕੰਮ ਕਰਦਾ, ਪਰ ਪੌਲਿਨ ਹੈਨਸਨ ਨੇ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਔਰ ਆਸਟ੍ਰੇਲੀਅਨ ਲੋਕਾਂ ਨੂੰ ਸ਼ਰਮਸਾਰ ਕੀਤਾ, ਉਹ ਕੋਈ ਬਹੁਤਾ ਵਧੀਆ ਉਹਨੂੰ ਨਹੀਂ ਮੰਨਿਆ ਜਾ ਸਕਦਾ, ਉਸ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਸਾਡੀਆਂ ਸਾਰਿਆਂ ਦੀਆਂ ਤਰਜੀਹਾਂ ਇਹੀ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਹਮੇਸ਼ਾ ਬਰਕਰਾਰ ਰੱਖੀਏ। ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਉੱਤੇ ਕੁਝ ਟਿੱਪਣੀਆਂ ਕਸੀਆਂ। ਉਹਨਾਂ ਨੇ ਕਿਹਾ ਕਿ ਪੌਲਿਨ ਹੈਨਸਨ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਵਿਅਕਤੀ ਦਾ ਸ਼ੋਅ ਬਣਾ ਕੇ ਰੱਖ ਦਿੱਤਾ। ਸਰਕਾਰ ਉਹ ਕਿਵੇਂ ਚਲਾਉਣਗੇ, ਸਰਕਾਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਫਿੱਟ ਬੈਠਣਗੇ, ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਪੌਲਿਨ ਹੈਨਸਨ ਜਾਂ ਉਹਨਾਂ ਦੀ ਟੀਮ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਮਸਲੇ ਦੇ ਉੱਤੇ ਕਿ ਉਹ ਵਾਪਸ ਇਸ ਨੂੰ ਉਭਾਰ ਰਹੇ ਨੇ। ਸਵੇਰ ਵੇਲੇ ਤੁਹਾਡੇ ਨਾਲ ਖਬਰਾਂ 'ਚ ਸਾਂਝ ਪਾਈ ਸੀ ਕਿ ਐਮ ਪੀ ਬਾਨਵੀ ਜੋਇਸ ਨੇ ਵੀ ਕਿਹਾ ਕਿ ਪੌਲਿਨ ਹੈਨਸਨ ਦਾ ਇਸ ਕਿਸਮ ਦਾ ਕੋਈ ਮਕਸਦ ਨਹੀਂ ਹੈ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਮੁੜ ਤੋਂ ਲਿਆਂਦੀ ਜਾਵੇ। ਹੁਣ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਵੀ ਇਸ ਬਹਿਸ ਦੇ ਵਿੱਚ ਕੁੱਦ ਪਈ ਨੇ। ਉਹਨਾਂ ਕਿਹਾ ਕਿ ਮੇਰੀ ਮਾਂ ਨੂੰ ਅਕਸਰ ਸ਼ਬਦਾਂ ਦੀ ਘਾਟ ਦੇ ਚੱਲਦਿਆਂ ਹੋਇਆਂ ਗਲਤ ਸਮਝ ਲਿਆ ਜਾਂਦਾ ਹੈ। ਉਹ ਇਸ ਕਿਸਮ ਦੇ ਨਾਲ ਉਹਨਾਂ ਨੇ ਬਿਲਕੁਲ ਕੋਈ ਗੱਲ ਨਹੀਂ ਕਹੀ ਜਿਹਨੂੰ ਜਿਸ ਤਰੀਕੇ ਦੇ ਨਾਲ ਇੰਟਰਪ੍ਰੀਟੇਟ ਕਰਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਪਸਾਰਿਆ ਜਾ ਰਿਹਾ। ਮੈਂ ਜਾਣਦੀ ਹਾਂ ਕਿ ਪੌਲਿਨ ਕੌਣ ਹੈ, ਮੇਰੀ ਮਾਂ ਹੈ ਅਤੇ ਉਹਨਾਂ ਦੀ ਇਸ ਕਿਸਮ ਦੀ ਇੰਟੈਂਸ਼ਨ ਕਦੇ ਵੀ ਨਹੀਂ ਹੋਏਗੀ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਸੰਭਾਵਨਾ ਦੇ ਤਹਿਤ ਉਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਫਿਰ ਤੋਂ ਲਿਆਉਣ ਦੇ ਲਈ ਹੱਕਦਾਰ ਨਹੀਂ ਹੋਣਗੇ। ਉਹਨਾਂ ਨੇ ਕਦੇ ਵੀ ਇਸ ਦੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ। ਸੋ ਅਜਿਹੇ ਦੇ ਵਿੱਚ ਉਹ ਇਸ ਗੱਲ ਦੇ ਲਈ ਵੀ ਕਿਉਂ ਮਾਫ਼ੀ ਮੰਗਣ ਕਿ ਉਹ ਵਾਈਟ ਨੇ, ਵਾਈਟ ਹੋਣਾ ਕੋਈ ਗੁਨਾਹ ਨਹੀਂ ਹੈ। ਉੱਥੇ ਹੀ ਵੈਸਟਰਨ ਸਿਡਨੀ ਦਾ ਬਣ ਰਿਹਾ ਇੰਟਰਨੈਸ਼ਨਲ ਏਅਰਪੋਰਟ ਜਾਂ ਬਣ ਚੁੱਕਿਆ, ਇਸ ਦੇ ਨਾਲ ਜੁੜੀ ਇੱਕ ਖਬਰ ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ NSW ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ 1.4 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਵੈਸਟਰਨ ਸਿਡਨੀ ਦੇ ਵਿੱਚ ਜਿਹੜੀ ਇੱਕ ਸੜਕ ਉਸਾਰੀ ਜਾ ਰਹੀ ਹੈ ਉਸ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਨੇ। ਲਿਵਰਪੂਲ ਸਿਟੀ ਕੌਂਸਲ ਦੀ ਤਰਫ ਤੋਂ ਵੀ ਹੁਣ NSW ਸਰਕਾਰ ਨੂੰ ਇਸ ਮਸਲੇ ਦੇ ਉੱਤੇ ਦੁਬਾਰਾ ਸੋਚਣ ਦੇ ਲਈ ਕਿਹਾ ਗਿਆ ਹੈ। ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਚੱਲਦਿਆਂ ਬਹੁਤ ਸਾਰੀਆਂ ਖਾਮੀਆਂ ਆ ਸਕਦੀਆਂ ਨੇ ਔਰ ਇਸ ਦਾ ਬਦਲਵਾਂ ਵਿਕਲਪ ਵੀ ਸਰਕਾਰ ਦੇ ਕੋਲ ਮੌਜੂਦ ਹੈ। ਸਰਕਾਰ ਨੂੰ ਬਦਲਵੇਂ ਵਿਕਲਪਾਂ ਦੇ ਉੱਤੇ ਸੋਚਣਾ ਚਾਹੀਦਾ ਹੈ। ਲਿਵਰਪੂਲ ਸਿਟੀ ਕੌਂਸਲ ਨੇ 15th Avenue ਦੇ ਜਿਹੜਾ ਇਸ ਨਵੇਂ ਏਅਰਪੋਰਟ ਤੋਂ ਸ਼ੁਰੂ ਕਰਕੇ ਬਣਾਉਣ ਦਾ ਇੱਕ ਪ੍ਰੋਜੈਕਟ ਹੈ, ਇਸ ਨੂੰ ਇੱਕ ਭਾਰੀ ਭਰਕਮ ਇੱਕ ਵਿਅਸਤ ਸੜਕ ਬਣ ਜਾਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਹੈ ਕਿ ਪਹਿਲਾਂ ਤੋਂ ਹੀ ਸੜਕ ਇਹ ਕਾਫ਼ੀ ਵਿਅਸਤ ਹੈ, ਇੱਥੋਂ ਜੇਕਰ ਨਿਕਲਦੀ ਹੈ ਤੇ ਇਸ ਦਾ ਬੋਝ ਜਿਹੜਾ ਲਿਵਰਪੂਲ ਕੌਂਸਲ ਦੇ ਉੱਤੇ ਪਏਗਾ। ਸਰਕਾਰ ਨੂੰ ਅਸੀਂ ਇੱਕ ਬਦਲਵਾਂ ਵਿਕਲਪ ਸੋਚਣ ਦੀ ਸਲਾਹ ਦਿੰਦੇ ਹਾਂ। ਉੱਥੇ NSW ਦਾ ਇੱਕ ਹੋਰ ਖੇਤਰੀ ਇਲਾਕਾ ਲਿਥਗੋ, ਜਿਸ ਦੇ ਲਈ 1.25 million dollars ਖਰਚ ਕੇ NSW ਸਰਕਾਰ ਜਿਹੜਾ ਪਬਲਿਕ ਸੇਫਟੀ ਦੇ ਲਈ ਕੰਮ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ NSW ਦੇ ਵਿੱਚ ਪਬਲਿਕ ਸੇਫਟੀ ਦੀ ਗੱਲ ਜਦੋਂ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਸੇਫਟੀ ਦਾ ਸਵਾਲ ਉੱਠਣ ਲੱਗ ਪੈਂਦਾ। ਲਿਥਗੋ ਸਿਟੀ ਕੌਂਸਲ ਨੇ ਫਿਲਹਾਲ 2 ਪ੍ਰੋਗਰਾਮ ਜਿਹੜੇ ਨੇ ਸਰਕਾਰ ਦੀ ਮਦਦ ਦੇ ਨਾਲ ਸ਼ੁਰੂ ਕਰਨੇ ਨੇ। ਇਸ ਦੇ ਵਿੱਚ ਇੱਕ ਪੈਕੇਜ ਸੇਫਰ ਸਿਟੀ ਪੈਕੇਜ ਹੋਏਗਾ, ਜਿਸ ਦੇ ਉੱਤੇ $1 million ਖਰਚੇ ਜਾਣਗੇ NSW ਸਰਕਾਰ ਦੀ ਤਰਫ ਤੋਂ। ਪਰਮਿਟ ਪਲੱਗ ਪਲੇ ਪ੍ਰੋਗਰਾਮ ਦੇ ਤਹਿਤ ਵਧੇਰੇ ਕੈਮਰਾਜ਼ ਲਗਾਉਣੇ, ਵਧੇਰੇ ਸੜਕਾਂ ਨੂੰ ਸੁਰੱਖਿਅਤ ਬਣਾਉਣਾ, ਇਸ ਕਿਸਮ ਦੇ ਪ੍ਰੋਗਰਾਮ ਲਿਥਗੋ ਸਿਟੀ ਸੈਂਟਰ ਦੇ ਲਈ ਦਿੱਤੇ ਜਾ ਰਹੇ ਨੇ। ਉੱਥੇ ਆਖਰਕਾਰ 1098 ਦਿਨਾਂ ਦੇ ਬਾਅਦ ਵਿਕਟੋਰੀਆ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਮਾਫ਼ੀ ਮੰਗੀ ਹੈ ਜਿਸ ਮਾਮਲੇ ਨੂੰ ਲੈ ਕੇ ਪਿਛਲੇ ਪ੍ਰੀਮੀਅਰ ਵਿਕਟੋਰੀਆ ਦੇ ਡੈਨੀਅਲ ਐਂਡਰਿਊਜ਼ ਨੂੰ ਭੰਡਿਆ ਜਾ ਰਿਹਾ ਸੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਜਿਹੜੀਆਂ ਕਾਮਨਵੈਲਥ ਖੇਡਾਂ ਹੋਣੀਆਂ ਸੀ ਉਹਦਾ ਫੈਸਲਾ ਉਸ ਵਕਤ ਇਨਕਾਰ ਕਰਕੇ ਜਾਂ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਲੈ ਕੇ ਸਰਕਾਰ ਨੇ ਉਸ ਵਕਤ ਚੰਗਾ ਕੀਤਾ, ਪਰ ਇਸ ਦੇ ਕੁਝ ਦੁਰਗਾਮੀ ਪ੍ਰਭਾਵ ਜ਼ਰੂਰ ਹੋਏ ਨੇ। ਉਹਨਾਂ ਕਿਹਾ ਕਿ $200 million ਖਰਚ ਕਰਕੇ ਵਿਕਟੋਰੀਆ ਨੇ ਇਹਨਾਂ ਖੇਡਾਂ ਨੂੰ ਹੋਸਟ ਕਰਨਾ ਸੀ, ਪਰ ਇਹ ਸਿਰਫ ਇੰਨੇ ਖਰਚ ਦੀ ਗੱਲ ਨਹੀਂ ਸੀ। ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਇਨਫਰਾਸਟ੍ਰਕਚਰ ਬਿਹਤਰ ਹੋਣਾ ਸੀ, ਟੂਰਿਜ਼ਮ ਬਿਹਤਰ ਹੋਣਾ ਸੀ, ਪਰ ਵਿਕਟੋਰੀਆ ਸੂਬੇ ਦੇ ਸਿਰ ਦੇ ਉੱਤੇ ਇੱਕ ਨਵਾਂ ਵਿੱਤੀ ਬੋਝ ਵੀ ਪੈਣਾ ਸੀ। ਇਸ ਦੇ ਲਈ ਫਿਲਹਾਲ ਜਿੰਨੇ ਲੋਕ ਨਿਰਾਸ਼ ਹੋਏ ਨੇ ਉਹਨਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਰਲਡ ਕੱਪ ਦੇ ਵਿੱਚ ਸਪੇਨ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਦਾ ਰੋਣਾ ਜਿਹੜਾ ਉਹ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ। ਦੱਸ ਦਈਏ ਕਿ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਦੂਸਰੀ ਵਾਰ ਫੁੱਟਬਾਲ ਵਿਸ਼ਵ ਕੱਪ ਦੀ ਇਸ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਨੇ ਕਾਫ਼ੀ ਭਾਵੁਕ ਵੀ ਦਿਖਾਈ ਦਿੱਤੇ। ਕਈ ਵਾਰ ਉਹ ਇਸ ਪ੍ਰੈਸ ਕਾਨਫਰੰਸ 'ਚ ਰੋਏ ਅਤੇ ਮਾਫ਼ੀ ਮੰਗਦੇ ਹੋਏ ਫਿਰ ਇੱਥੋਂ ਉੱਠ ਕੇ ਚਲੇ ਗਏ। ਦਰਅਸਲ ਫੀਫਾ ਵਰਲਡ ਕੱਪ 2026 'ਚ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਔਰ ਯੂਰਪੀ ਚੈਂਪੀਅਨ ਹੋਣ ਦੇ ਨਾਲ ਨਾਲ ਮੌਜੂਦਾ ਵਰਲਡ ਚੈਂਪੀਅਨ ਅਰਜਨਟੀਨਾ ਦੀ ਤੁਲਨਾ ਦੇ ਵਿੱਚ ਬਿਹਤਰ ਮੌਕੇ ਵੀ ਲਏ ਔਰ ਬਿਹਤਰ ਖੇਡ ਦਾ ਮੁਜ਼ਾਹਰਾ ਵੀ ਕੀਤਾ। ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਦਾ ਕੰਟਰੈਕਟ ਦਸੰਬਰ ਮਹੀਨੇ 'ਚ ਖਤਮ ਹੋ ਰਿਹਾ। ਉਹਨਾਂ ਕਿਹਾ ਕਿ ਇਸ ਬਾਰੇ ਅਰਜਨਟੀਨਾ ਦੇ ਫੁੱਟਬਾਲ ਫੈਡਰੇਸ਼ਨ ਦੇ ਨਾਲ ਉਹ ਗੱਲਬਾਤ ਕਰਨਗੇ ਕਿ ਮੈਂ ਆਪਣਾ ਕੰਟਰੈਕਟ ਪੂਰਾ ਕਰਾਂਗਾ ਜਾਂ ਮੈਨੂੰ ਇਸ ਦੀ ਲੋੜ ਨਹੀਂ ਹੈ। ਅਜਿਹਾ ਕਹਿੰਦੇ ਹੀ ਉਹ ਇੱਥੋਂ ਉੱਠ ਕੇ ਚਲੇ ਗਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ। ਇੰਸ਼ੋਰੈਂਸ

0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
1: Tension, tension, nidhi tension. Kyu hai? Athe immigration de enne pange ne yaar mukde hi nahi. Kaka ji, tension chaddo, phone chakko, call karo. Viva Immigration nu jithe immigration expert Harpal Singh Bajwa, Employers Sponsor, Partner ya Parents ya Visa, Skilled Migration, Student Visa, MRT ya RRT appeals te skills assessments de mahir baithe ne. Hune appointment li call karo 04107-970. Ya nabbe 77 97 33.
2: Yaad rakho 9077-973.
1: VY Immigration and Education Consultant.
3: ਹਰ ਕਦਮ ਨਾਲ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਸਤਾਰਾਂ ਜੁਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ

दूर जब दिन ढल जाए, सांझ की दुल्हन बदन चुराए।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਬਲਜੀਤ, ਵਿਆਹ ਵਾਸਤੇ ਜੁਐਲਰੀ ਦੇਖਣ ਧੁੰਨਾ ਜੁਐਲਰਸ ਚੱਲੀਏ?
4: ਯਾਰ, ਉਹਨਾਂ ਦਾ ਡੈਂਡੀ ਨੌਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੌਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੌਗ। ਫੋਰ ਮੋਰ ਇਨਫੋ ਕਾਲ 04992525345 ਤੇ।
7: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੀ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: White Hill Studios।

0: ਇੰਡੀਆ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਛ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਆ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਤੇ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਚੁਟਕਲੇ ਸੁਣਨ ਦਾ ਹੱਸਣ ਦਾ ਸਮਾਂ ਹੋ ਚੁੱਕਾ ਸਪੇਨ ਦੇ ਫੈਨਸ ਦੇ ਲਈ, ਕਿਉਂਕਿ ਸਪੇਨ ਵਰਲਡ ਕੱਪ ਜਿੱਤ ਚੁੱਕਾ 2026 ਦਾ। ਸੋ 1-0 ਦੇ ਨਾਲ ਸਪੇਨ ਨੇ ਅਰਜਨਟੀਨਾ ਨੂੰ ਹਰਾ ਦਿੱਤਾ ਹੈ ਜੀ। ਵੀ ਇਸ ਟਾਈਮ ਪੂਰੇ ਜਸ਼ਨ ਚੱਲ ਰਹੇ ਨੇ ਅਤੇ ਵਧਾਈਆਂ ਸਾਰੇ ਦੇ ਸਾਰੇ ਜਿੰਨੇ ਵੀ ਸੋਕਰ ਪ੍ਰੇਮੀ ਨੇ। ਅਤੇ ਮੈਸੀ ਦੀ ਟੀਮ ਪਈ ਹਾਰ ਗਈ ਅਤੇ ਸਪੇਨ ਦੀ ਟੀਮ ਜਿੱਤ ਗਈ, ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਵਧਾਈਆਂ ਤੁਹਾਨੂੰ ਵੀ। ਮੈਨੂੰ ਲੱਗਦਾ ਤੁਸੀਂ ਵਾਹਵਾ ਪ੍ਰੇਮੀ ਹੋ ਸੋਕਰ ਪ੍ਰੇਮੀ।
0: ਨਹੀਂ ਵਧੀਆ ਇੰਟਰਸਟ ਜਿਹਾ ਬਣ ਜਾਂਦਾ ਵਾ, ਕੱਟੜ ਕੁਛ ਨਹੀਂ, ਪਰ ਹਾਂ ਗੇਮ ਕੋਈ ਵੀ ਹੋਵੇ ਵਧੀਆ ਲੱਗਦਾ ਨਾ ਵੇਖਣ ਚ।
1: ਹਾਂਜੀ ਇਹ ਤੇ ਹੈ,
0: ਗੇਮ ਇੱਕ ਚੀਜ਼ ਇਹੋ ਜਿਹੀ, ਤੁਸੀਂ ਆਪ ਉਹ ਚੀਜ਼ ਫੀਲ ਕਰਦੇ ਹੋ, ਤੁਸੀਂ ਤੁਹਾਨੂੰ ਇਦਾਂ ਲੱਗਦਾ ਵੀ ਤੁਸੀਂ ਜਦੋਂ ਆਪ ਗਰਾਊਂਡ ਦੇ ਵਿੱਚ ਚਲੇ ਗਏ,
1: ਉਹ ਐਨਰਜੀ ਵੱਖਰੀ ਹੁੰਦੀ ਹੈ। ਐਗਜ਼ੈਕਟਲੀ,
0: ਤੇ ਬੈਸਟ ਬੈਸਟ ਚੀਜ਼ ਹੈ। ਮੈਨੂੰ ਲੱਗਦਾ ਫਿਲਮਾਂ ਫੁਲਮਾਂ ਦੇ ਨਾਲੋਂ ਸਗੋਂ ਮੈਚ ਵੇਖਣ ਚ ਜ਼ਿਆਦਾ ਮਜ਼ਾ ਆਉਂਦਾ, ਖਾਸ ਤੌਰ ਦੇ ਉੱਤੇ ਸੋਕਰ ਦੇ ਹੋ ਗਏ, ਫੂਟੀ ਦੇ ਹੋ ਗਏ, ਤੇ ਕ੍ਰਿਕਟ ਦੇ ਕਦੀ ਕਦੀ ਡਿਪੈਂਡ ਕਰਦਾ।
1: ਹਾਂਜੀ ਹਾਂ,
0: ਕਈ ਕਈ ਮੈਚ ਹੁੰਦੇ ਨੇ
1: ਉਹ ਮੇਰੇ ਵਰਗੇ ਨੇ ਤੇ ਜਿਹਨੇ ਸਿਰਫ ਘਰ ਘਰ ਹੀ ਖੇਲਿਆ ਗੇਮ ਦੇ ਨਾਤੇ।
0: ਹਾਂ ਕੁੜੀਆਂ ਨੂੰ ਘੱਟ ਸ਼ੌਂਕ ਹੁੰਦਾ ਨਾ, ਪਰ ਕੁੜੀਆਂ ਨੂੰ ਘੱਟ ਸ਼ੌਂਕ ਹੁੰਦਾ, ਪਰ ਹਾਂ ਪਰ ਆਰਜ਼ਾ ਨੂੰ ਪੂਰਾ ਸ਼ੌਂਕ ਹੈ, ਆਰਜ਼ਾ ਸਾਨੂੰ ਪੂਰੀ ਰਿਪੋਰਟ ਦਊਗੀ ਪਹਿਲਾਂ ਆਪਾਂ ਆਰਜ਼ਾ ਨਾਲ ਹੀ। ਹਾਂ ਕੁੜੀਆਂ ਦਾ ਇਹ ਨਿਯਮ ਹੋਣਾ ਅੱਜ ਕੱਲ੍ਹ, ਕਿੰਨੀਆਂ ਖੇਡਦੀਆਂ ਨੇ।
1: ਈਵਨ ਮੇਰੀ ਛੋਟੀ ਬੱਚੇ, ਲੇਕਿਨ ਉਹ ਮੈਸੀ ਔਰ ਰੋਨਾਲਡੋ, ਉਹਨਾਂ ਦਾ ਵੀ ਚੱਲਦਾ ਹੈ ਨਿੱਕੇ ਨਿੱਕਿਆਂ ਦਾ।
0: ਹਾਂ ਨਹੀਂ ਉਹ ਸਕੂਲਾਂ 'ਚ ਫਿਰ ਉਹ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਨਾ, ਹੁੰਦਾ ਵਾ ਵੀ ਆਪਾਂ ਵੀ ਜਾ ਕੇ ਦੱਸਣਾ। ਅਤੇ ਸਤਿ ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਹੈ?
1: ਮੈਨੂੰ
0: ਲੱਗਦਾ ਵਾਵਾ ਚਿਰ ਪਹਿਲਾਂ ਹੀ ਆਰਜ਼ਾ ਨੇ ਕਿਹਾ ਸੀ ਸਪੇਨ ਜਿੱਤੂ।
1: ਐਗਜ਼ੈਕਟਲੀ, ਆਈ ਥਿੰਕ ਆਪਾਂ ਜਦੋਂ ਮੰਡੇ ਗੱਲ ਕਰਦੇ ਸੀ ਉਦੋਂ ਹੀ ਕਹਿੰਦੇ ਸੀ ਕਿ ਹੁਣ ਹੋਣਾ ਹੈ, ਉਵੇਂ ਬੈਚ ਜਿੱਤ ਜਾਗ ਕੇ ਵੇਖਣਾ ਹੈ ਨਾ, ਕਹਿੰਦੇ ਸੀ ਯਾਰ
0: ਇਹ ਕਿਸੇ ਪਲੇਅਰ ਦਾ ਨਾਮ ਹੀ ਲੈਂਦੀ ਸੀ।
2: ਬਾਰਸੇਲੋਨਾ ਦੇ ਹੋਰ ਪਲੇਅਰ ਨੇ ਫਿਰ 100 ਪਤਾ ਨੀ ਕਿਹੜੇ ਮਿੰਟ ਚ ਗੋਲ ਕੀਤਾ, ਤੇ ਮੈਂ ਤੇ ਚੀਕਣ ਲੱਗ ਪਏ। ਤੇ ਵੈਸੇ ਹੈਗੀ ਮੈਂ ਮੈਸੀ ਦੀ ਸਪੋਰਟਰ ਹਾਂ, ਬਟ ਮੈਸੀ ਆਲਰੇਡੀ ਜਿੱਤ ਗਿਆ ਤੇ ਮੈਂ ਚਾਹੁੰਦੀ ਸੀ ਕਿ ਯਮਾਲ ਹੁਣ ਜਿੱਤੇ।
0: ਅੱਛਾ,
2: ਤੇ ਬਹੁਤ ਫਨ ਸੀ, ਟੀਵੀ ਤੇ ਐਟ ਦ ਮੋਮੈਂਟ ਚੱਲਦਾ ਹੀ ਪਿਆ ਤੇ ਅਸੀਂ ਟੀਵੀ ਤੇ ਦੇਖਦੇ ਪਏ ਸੀ। ਅਸੀਂ ਨਾਲੇ ਕੱਲ ਰਾਹਤ ਫਤਿਹ ਅਲੀ ਖਾਨ ਜੀ ਦੇ ਸ਼ੋਅ ਦੇਖਣ ਗਏ ਸੀ ਤੇ ਬਹੁਤ ਵਧੀਆ ਸ਼ੋਅ ਸੀ।
0: ਵਾਹ ਜੀ ਵਾਹ, ਗੁੱਡ।
2: ਤੇ ਅਸੀਂ ਆਏ ਘਰ, ਮੈਨੂੰ ਲੱਗਦਾ 1 ਵਜੇ, ਮੈਂ 1 ਵਜੇ ਸੁੱਤੀ ਤੇ 5 ਵਜੇ ਫੇਰ ਉੱਠ ਗਈ।
1: ਇਹ ਹੁੰਦਾ ਹੈ ਨਾ ਸਪਿਰਿਟ, ਗੇਮ ਸਪਿਰਿਟ।
0: ਗੁੱਡ ਗੁੱਡ ਗੁੱਡ ਗੁੱਡ, ਚਲੋ ਬਹੁਤ ਵਧੀਆ ਜੀ, ਵਧਾਈਆਂ ਤੁਹਾਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ। ਤੇ ਸੋਹਣੀ ਐਂਟਰਟੇਨਮੈਂਟ ਰਹੀ ਇਸ ਵਾਰੀ ਫੀਫਾ ਦੀ, ਤੇ ਕੀ ਸੁਣਾਓਗੇ?
2: ਚਟਕਾ ਅੱਜ ਮੈਂ ਲਈ ਨਹੀਂ, ਅੱਜ ਮੈਂ ਜਸ ਛੇਤੀ ਫੋਨ ਕੀਤਾ ਤੁਹਾਨੂੰ ਸਾਰੇ ਰਿਪੋਰਟ ਅਪਡੇਟ ਦੇਣ ਦੀ।
0: ਓਕੇ ਓਕੇ, ਚਲੋ ਠੀਕ ਹੈ, ਥੈਂਕ ਯੂ, ਥੈਂਕ ਯੂ,
1: ਥੈਂਕ ਯੂ,
2: ਹੈਵ ਅ ਨਾਈਸ ਡੇ,
1: ਹੈਵ ਅ ਨਾਈਸ ਡੇ,
0: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਬਾਕੀ ਵੀ ਦੱਸਿਓ ਭਾਈ, ਤੁਹਾਨੂੰ ਵੀ ਅੱਜ ਮਤਲਬ ਨੱਕ 'ਚ ਖੁਰਕ ਜਿਹੀ ਹੋਣ ਡੇ, ਤੁਹਾਨੂੰ ਵੀ ਭਲਾ ਅੱਜ ਲੱਗ ਰਿਹਾ ਵਾ ਵੀ ਜਿੱਦਾਂ ਭੁੱਲਣ ਜੇ ਟਾਈਪ
1: ਅੱਜ ਹੈ? ਮੈਨੂੰ ਵੀ ਗਲੇ 'ਚ ਬੜੀ ਈਚਿੰਗ ਹੋ ਰਹੀ ਹੈ, ਜਿਵੇਂ ਮੈਂ ਮਤਲਬ ਨਿਕਲੀ ਆ ਨਾ ਤੇ ਮੇਰੇ ਈਚਿੰਗ ਜੀ ਸਟਾਰਟ ਹੋ ਗਈ ਹੈ ਅੱਜ। ਆਪਾਂ ਚੈੱਕ ਨਹੀਂ ਕੀਤੇ ਵੈਸੇ, ਯੂਜਲੀ ਮੈਂ ਪਹਿਲਾਂ ਜਦੋਂ ਚਾਈਲਡ ਕੇਅਰ ਕਰਦੀ ਸੀ ਇੱਕ ਸਨ ਦੀ ਉਹ ਦੇਖ ਯੂ ਵੀ ਰੇਂਜ ਤੇ ਇੱਕ ਪੋਲਨ ਹਮੇਸ਼ਾ ਚੈੱਕ ਕਰਦੇ,
0: ਇਹਨਾਂ ਦਿਨਾਂ 'ਚ ਸ਼ੋਅ ਵੀ ਨਹੀਂ ਕਰਦੇ।
1: ਇਹ ਵੀ ਗੱਲ ਸਹੀ ਹੈ,
0: ਸਿਰਫ ਉਹ ਸਤੰਬਰ 'ਚ ਸ਼ੁਰੂ ਹੁੰਦੇ ਆ ਉਹ ਸ਼ੋਅ
1: ਕਰਨੇ,
0: ਤੁਸੀਂ ਜਿੰਨਾ ਮਰਜ਼ੀ ਵੇਖ ਲਓ ਉਹਨਾਂ ਨੇ ਦੱਸਣਾ ਹੀ ਨਹੀਂ ਤੁਹਾਨੂੰ ਕੁਛ। ਚਲੋ ਨੈਕਸਟ ਆਪਾਂ ਚੱਲਦੇ ਹਾਂ ਜੀ ਅਰਨਵ ਵੱਲ। ਸਤਿ ਸ਼੍ਰੀ ਅਕਾਲ ਅਰਨਵ, ਪਿਛਲੇ 2-3 ਦਿਨ ਇਹਨੂੰ ਵਾਰੀ ਨਹੀਂ ਮਿਲੀ ਪਿਛਲੇ ਹਫ਼ਤੇ, ਤੇ ਸਭ ਤੋਂ ਪਹਿਲਾਂ ਆਪਾਂ ਅਰਨਵ ਨਾਲ ਹੀ ਗੱਲ ਕਰਦੇ, ਤੇ ਉਸ ਤੋਂ ਬਾਅਦ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ।
3: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਚਾਲ ਹੈ?
3: ਵਧੀਆ ਚਾਚਾ, ਕੀ ਹਾਲ ਆ?
1: ਬਿਲਕੁਲ ਵਧੀਆ, ਕੀ ਹੈ ਅੱਜ ਤੁਹਾਡੇ ਕੋਲ?
3: ਅੱਜ ਮੇਰੇ ਕੋਲ ਜ਼ਿਆਦਾ
1: ਅੱਛਾ, ਓਕੇ,
0: ਕਿਹੜੀ ਕਿਹੜੀ ਕਿਹੜੀ?
3: ਨਾ ਮੈਂ ਕੜੀ, ਨਾ ਮੈਂ ਕੈਂਤੀ, ਫਿਰ ਵੀ ਵੱਜੇ ਮੇਰੀ ਕੈਂਤੀ।
0: ਅੱਛਾ,
3: ਤੁਰਦਿਆਂ ਤੁਰਦਿਆਂ ਵੱਜੇ।
0: ਅੱਛਾ, ਨਾ ਮੈਂ ਕੜੀ ਤੇ ਨਾ ਮੈਂ ਕੈਂਟੀ,
3: ਫਿਰ ਵੀ ਤੁਰਦੇ ਤੁਰਦੇ ਵੱਜੇ ਮੇਰੀ ਕੈਂਟੀ।
0: ਅੱਛਾ,
1: ਇਹਦੀ ਇੱਕ ਬੋਲੀ ਨਹੀਂ ਆਉਂਦੀ ਉਹ ਤੇ ਨਹੀਂ ਹੈ ਕਿਤੇ
0: ਇਹ ਤੇ ਮੈਨੂੰ ਲੱਗਦਾ ਵੀ
1: ਸਾਈਕਲ
0: ਗੈਸ ਲੀਕ ਹੁੰਦੀ ਤੁਰਦੇ ਤੁਰਦੇ ਬੰਦਾ ਕੋਈ ਕਿ ਹੋਰ ਕੁਛ ਆ
3: ਬੰਦਾ ਵੀ ਆ ਕੁੜੀ ਵੀ ਆ
0: ਅੱਛਾ ਬੰਦਾ ਵੀ ਆ ਤੇ ਕੁੜੀ ਵੀ ਆ ਹੈ ਓਕੇ ਦੋਵੇਂ ਚੀਜ਼ਾਂ ਹੀ ਆ
1: ਅੱਛਾ ਸਾਈਕਲ ਨਹੀਂ ਸੀ ਇਹਦਾ ਆਨਸਰ
3: ਬੰਦਾ ਮਤਲਬ ਬੰਦਾ ਕੁੜੀ ਆ
0: ਅੱਛਾ ਕੁੜੀ ਆ ਓਕੇ ਇਹ ਕਿਹੜੀ ਕੁੜੀ ਆ ਭਾਈ ਇਹ ਤੇ ਫਿਰ ਕੰਟਰੋਵਰਸੀ ਹੋਈ ਨਹੀਂ ਜੇ ਆਪਾਂ ਕੋਈ ਕੁੜੀ ਦੇ ਨਾਂ ਲੈਤਾ ਹੈ ਚਲੋ ਤੁਸੀਂ ਦੱਸ ਦਿਓ ਫਿਰ ਯਾਰ
3: ਚਾਂਜਰ
0: ਓਕੇ
1: ਚਮ ਚਮ ਓਕੇ ਲੈ ਲਓ ਇੰਨਾ ਈਜ਼ੀ ਸੀਗਾ ਹੈ ਨਾ
0: ਕਰਦੇ ਸੀ
4: ਮੈਂ ਬੈਡ ਤੇ ਬੈਠੀ ਆ ਮੈਂ ਨੋਰਮਲੀ ਲਿਵਿੰਗ ਰੂਮ ਤੇ ਬੈਠਦੀ ਹੁੰਦੀ ਆ ਤੇ ਅੱਜ ਮੈਚ ਦਾ ਫਾਈਨਲ ਸੁਣਦੀ ਸੀ ਤੇ ਫਿਰ ਜ਼ਿਆਦਾ ਹੀ ਰੌਲਾ ਪੈ ਗਿਆ ਪਾਂਡੇ ਦਾ ਟੂਟੀ ਦਾ ਲਾਹੀ ਦਾ ਰੌਲਾ
0: ਉਹ ਸਾਰੇ ਹੀ ਰੌਲੇ ਪੈ ਗਏ ਹੈ
4: ਹਾਂਜੀ
0: ਲਾਹੀ ਮੈਚ ਵੇਖਦੀ
4: ਉਹ ਨਹੀਂ ਵੇਖਦੀ ਸੀ ਪਰ ਉਹ ਟੁੱਟਦੀ ਫਿਰਦੀ ਸੀ ਤੇ ਰੌਲਾ ਪਾਉਂਦੀ ਸੀ
0: ਅੱਛਾ ਓਕੇ ਉਹ ਉਹ ਰੌਲਾ ਇੰਜੋਏ ਕਰਦੀ ਹੈ ਨਾ
4: ਹਾਂਜੀ
0: ਓ ਵਾਹ ਫਿਰ ਤੇ ਪੂਰੀ ਰੌਣਕ ਲਾਉਂਦੀ ਹੈ ਕੁੜੀ ਇਹ
4: ਹਾਂਜੀ
0: ਤੇ ਕੀ ਲਿਆਇਓ ਫਿਰ ਤੁਸੀਂ ਅੱਜ
4: ਅੱਜ ਮੈਂ ਸਰਾਗੀ ਇੱਕ ਬਜਾਰਤ
0: ਹਾਂਜੀ
1: ਓਕੇ ਹਾਂਜੀ ਅੱਜ ਬੁਝਾਰਤੇ ਹੀ
4: ਜਾਂਦਾ ਨਿੱਕਾ ਜਿਹਾ ਘਰ ਦੋ ਸੋ ਬੰਦਿਆਂ ਦਾ ਘਰ
0: ਹੈ ਨਿੱਕਾ ਜਿਹਾ ਘਰ
4: ਸੌ
0: ਬੰਦਿਆਂ ਦਾ ਡਰ
4: ਹਾਂਜੀ
0: ਓਕੇ ਨਿੱਕਾ ਜਿਹਾ ਘਰ ਤੇ ਸੌ ਬੰਦਿਆਂ ਦਾ ਡਰ ਵੀ ਬੰਦੇ ਕਿਤੇ ਸੌ ਨਾ ਜਾਣ
4: ਨਹੀਂ
0: ਹਾਂ
4: ਸੌ ਬੰਦਿਆਂ ਦਾ ਡਰ
0: ਅੱਛਾ 100
4: ਹਾਂਜੀ
0: ਓਕੇ 100 ਕੀ ਹੋਇਆ ਫਿਰ
1: ਸਵੇਰੇ ਸਵੇਰੇ ਦਿਮਾਗ ਯੂਜ਼ ਕਰਨਾ ਪੈ ਰਿਹਾ
0: ਓ ਸਵੇਰੇ ਸਵੇਰੇ ਨਾ ਤੁਸੀਂ ਐਕਸਰਸਾਈਜ਼ ਕਰਾ ਦਿੰਦੇ ਹੋ ਪੂਰੀ ਪੂਰੀ ਕੈਂਡਲ ਤੇ ਨਹੀਂ ਕਿਤੇ
1: ਤੁਹਾਡਾ ਸਹੀ ਹਰ ਇੱਕ ਤੇ ਕੈਂਡਲ ਚਿਪਕਾ ਦੋ
4: ਪਹਿਲੀ ਚੀਜ਼ ਆ ਉਹ ਖੜ ਹੁੰਦੀ ਆ ਤੇ ਬਹੁਤ ਬੰਦੇ ਉਹ ਬੰਦੇ ਨਹੀਂ ਲਿਵ ਕਰਦੇ ਵਿੱਚ ਪਰ ਐਨੀਮਲਸ ਲਿਵ ਕਰਦੇ ਨੇ
0: ਅੱਛਾ ਐਨੀਮਲਸ ਲਿਵ ਕਰਦੇ ਉੱਥੇ
1: ਚਿੜੀਆ ਘਰ
0: ਪਰ ਸੌ ਥੋੜੀ ਗਿਣ ਕੇ ਕਿਦਾਂ ਇਨਸੈਕਟ ਹੁੰਦੇ ਨੇ ਓਕੇ ਓਕੇ ਜੂਆ
4: ਨਹੀਂ
0: ਹਾਂ ਚਿੱਚੜ ਇੱਕ ਕੁੱਤੇ ਨੂੰ 100 ਚਿੱਚੜ ਪਏ ਨਹੀਂ ਹੈ ਅਨਾਰ
4: ਨਹੀਂ
0: ਅਨਾਰ ਦੱਸੋ
4: ਇਨਸੈਕਟ ਕੋਈ ਐਨੀਮਲ ਨਹੀਂ ਹੁੰਦਾ
0: ਆ ਤੁਸੀਂ ਸੁਖਵਿੰਦਰ ਭੈਣ ਜੀ ਅਨਾਰ ਕੋਈ ਦੱਸੋ ਐਨੀਮਲ ਹੁੰਦਾ ਵਾ ਅੱਜ ਕੱਲ੍ਹ ਤੁਸੀਂ ਮੈਨੂੰ ਲੱਗਦਾ ਚਾਹ ਛੱਡੀ ਆ
1: ਅੱਛਾ ਹਿੰਟ ਦੋ ਹਿੰਟ ਇਹ ਤੇ ਬੜਾ ਉਹ
0: ਉਹਨੇ ਦੱਸ ਤੇ ਦਿੱਤਾ ਹਿੰਟ ਵੀ ਜਾਨਵਰ ਆ ਹਾਂ
1: ਜਾਨਵਰ ਹੈ
0: ਹੋਰ ਤਾਂ ਲਿਖ ਕੇ ਭੇਜ ਦਿਓ
1: ਹਾਂ ਲਿਖ ਕੇ ਮੈਸੇਜ ਵੀ ਫਿਰ ਮੈਂ ਇਦਾਂ ਬਿਹੇਵ ਕਰਾਂਗੀ ਕਿ ਮੈਨੂੰ ਤਾਂ ਪਤਾ ਸੀਗਾ
0: ਚਲ ਹਾਰ ਗਏ
1: ਹਾਰ ਗਏ ਤੇ ਹਾਰ ਗਏ
4: ਬੀਹਾਈਵ
0: ਹੈ
4: ਮਧੂ ਮੱਕੀਆਂ ਦਾ
0: ਅੱਛਾ ਡੂਮਣਾ ਉਹ ਡੂਮਣਾ ਕਿਆ ਕੁੜੀਏ ਡੂਮਣਾ
1: ਇਹ ਤੇ ਮੈਨੂੰ ਨਹੀਂ ਪਤਾ ਡੂਮਣਾ ਕੀ ਹੁੰਦਾ ਹੈ
0: ਮਧੂ ਮੱਖੀਆਂ ਦਾ ਛੱਤਾ ਹੈ
1: ਓਹੋ ਸਾਡਾ ਤੇ ਦਿਮਾਗ ਗਿਆ ਹੀ ਨਹੀਂ ਉਸ ਪਾਸੇ
0: ਪੰਜਾਬੀ ਚ ਉਹਨੂੰ ਕਹਿੰਦੇ ਡੂਮਣਾ ਕੀ ਕਹਿੰਦੇ
4: ਡੂਮਣਾ
1: ਜਿਹੜਾ
4: ਜਿਹੜੀ ਆਪਣੀ ਬੋਡੀ ਹੁੰਦੀ ਆ ਬ੍ਰੇਨ ਨੂੰ ਵੱਧ ਪਾਣੀ ਚਾਹੀਦਾ ਹੁੰਦਾ ਬੋਡੀ ਤੋਂ ਬ੍ਰੇਨ ਨੂੰ 75% ਚਾਹੀਦਾ ਹੁੰਦਾ ਤੇ ਬੋਡੀ ਨੂੰ ਘੱਟ ਚਾਹੀਦਾ ਹੁੰਦਾ
0: ਓਕੇ ਕਿੱਦਾਂ ਕਿੱਦਾਂ ਫੇਰ ਦੱਸੋ
4: ਤੇ ਫੇਰ ਫਿਰ ਜਦੋਂ ਪਾਣੀ ਨਹੀਂ ਪੀਂਦੇ ਇਨਫ ਤੇ ਫਿਰ ਬਲੀਡਿੰਗ ਲਿਪਸ ਹੋ ਜਾਂਦੇ ਨੇ ਤੇ ਫਿਰ ਡਰਾਈਨੈਸ ਹੋ ਜਾਂਦੀ ਆ ਬ੍ਰੇਨ ਫੋਗ ਹੋ ਜਾਂਦੀ ਆ ਤੇ ਜਦੋਂ ਜੇ ਆਪਾਂ ਪਾਣੀ ਨਹੀਂ ਪੀਤਾ 3 ਡੇਜ਼ ਲਈ ਮਰ ਜਾਂਦੇ ਆ
0: 75% ਪੂਰਾ ਰੱਖਣਾ ਪੈਂਦਾ ਫਿਰ
4: ਹਾਂਜੀ ਬ੍ਰੇਨ ਨੂੰ 75% ਚਾਹੀਦਾ ਹੁੰਦਾ ਪਰ ਬੋਡੀ ਨੂੰ ਘੱਟ ਚਾਹੀਦਾ ਹੁੰਦਾ
1: ਹਾਂਜੀ
0: ਦੱਸੋ ਜੀ ਦੱਸੋ
4: ਵੀਕਐਂਡ ਤੇ ਆਪਾਂ ਨੇ ਸੈਟਰਡੇ ਟੈਨਿਸ ਕੀਤਾ ਸੀ ਆਪਾਂ ਟੈਨਿਸ ਹਰ ਸੈਟਰਡੇ ਜਾਂਦੇ ਹੁੰਦੇ ਆ ਉੱਥੇ ਹਜੇ ਆਪਾਂ ਨੇ ਟੀਚਰ ਰੀਅਲ ਟੀਚਰ ਹਜੇ ਹੋਲੀਡੇ ਤੇ ਗਈ ਹੋਈ ਆ
0: ਓਕੇ
4: ਤੇ ਨੈਕਸਟ ਵੀਕ ਆਊਗੀ
0: ਓਕੇ ਗੁੱਡ ਗੁੱਡ ਗੁੱਡ ਗੁੱਡ
4: ਤੇ ਆਪਾਂ ਨੇ ਸੰਡੇ ਪੰਜਾਬੀ ਕਲਾਸ ਗਏ ਸੀ
0: ਵੈਰੀ ਨਾਈਸ ਤੁਸੀਂ ਤੇ ਸਾਰਾ ਕੁਝ ਹੀ ਕਰੀ ਜਾਂਦੇ ਹੋ ਤੇ ਨਿਕਾ ਨਿਕਾ ਨਿਕਾ ਨਿਕਾ ਸਾਰਾ ਕੁਝ ਹੀ ਹੈ ਥੈਂਕ ਯੂ ਤੇ
4: ਹੈਵ ਅ ਨਾਈਸ ਡੇ ਬਾਏ ਹੈਵ ਅ
1: ਨਾਈਸ ਡੇ
0: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਯੁਵਰਾਜ ਤੁਸੀਂ ਆਉਨੇ ਰਹੋ
1: ਯੁਵਰਾਜ ਸਤਿ ਸ਼੍ਰੀ ਅਕਾਲ
0: ਹੈਲੋ ਚਲੋ ਇਹ ਲੇਟ ਹੀ ਆਉਂਦੇ
4: ਹਾਂਜੀ
0: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ
0: ਚਾਲ ਨੇ ਤੁਹਾਡੇ
4: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਹੈ ਭਾਈ ਕੀ ਲਿਆਏ ਹੋ ਫਿਰ ਅੱਜ
4: ਮੈਂ ਇੱਕ ਚੁਟਕਲਾ
0: ਓਕੇ
4: ਹਾਂਜੀ ਇੱਕ ਵਾਰੀ ਪੱਪੂ ਡਾਕਟਰ ਕੋਲ ਜਾਣਾ ਸੀ ਕਹਿੰਦਾ ਵੀ ਤੁਸੀਂ ਘਰ ਜਾਣ ਲਈ ਕਿੰਨੇ ਪੈਸੇ ਲਓਗੇ ਤੇ ਫਿਰ ਡਾਕਟਰ ਕਹਿੰਦਾ ਵੀ 300 ਰੁਪਏ ਡਾਕਟਰ ਆਪਦੀ ਗੱਡੀ ਕਰ ਦਿੰਦਾ ਤੇ ਪੱਪੂ ਓਹਦੇ ਵਿਚ ਬਹਿ ਜਾਂਦਾ ਤੇ ਫਿਰ ਜਦੋਂ ਪੱਪੂ ਦੇ ਘਰ ਤੇ ਪਹੁੰਚਦੇ ਆ ਤੇ ਡਾਕਟਰ ਕਹਿੰਦਾ ਮਰੀਜ਼ ਕਿੱਥੇ ਆ ਪੱਪੂ ਕਹਿੰਦਾ ਵੀ ਇੱਥੇ ਤਾਂ ਕੋਈ ਮਰੀਜ਼ ਹੈ ਨੀ ਉਹ ਤੁਸੀਂ 300 ਰੁਪਏ ਲੈਂਦੇ ਸੀ ਘਰੇ ਆਉਣ ਲਈ ਤੇ ਟੈਕਸੀ ਵਾਲਾ 500 ਰੁਪਏ ਲੈਂਦੇ ਸੀ ਇਸ ਲਈ ਮੈਂ ਤੁਹਾਡੇ ਨਾਲ ਹੀ ਆ ਗਿਆ
0: ਓ ਵਾਹ
4: ਡਾਕਟਰ ਜੀ ਹੋਸ਼
1: ਵਾਹ ਵਾਹ
0: ਆ ਵਧੀਆ ਸਕੀਮ ਹੈ ਨਾ ਜੇ ਏਦਾਂ ਹੋਵੇ ਤੇ ਚੰਗੇ ਪੈਸੇ ਘਟਾ ਕੇ ਗਏ ਆ ਇਹ ਤੇ ਵਧੀਆ ਹਸਪਤਾਲ ਲੱਗੇ ਬੰਦਾ ਘਰ ਲੈ ਛੱਡੇ ਹਾਂ ਜਿੱਥੇ ਮਰਜ਼ੀ ਡਿੱਗਾ ਰਹੇ ਤੇ ਆਪੇ ਛੱਡ ਜਾਣ ਥੈਂਕ ਯੂ ਜੁਰਾ
1: ਥੈਂਕ ਯੂ ਬੁਲਾਓ ਤਾਂ ਵੀ ਨਹੀਂ ਆਉਂਦੀ ਐਂਬੂਲੈਂਸ
0: ਵੇਖੋ ਚੁਟਕਲੇ ਬਣਾਉਣਾ ਫਤਿਹ ਤੁਸੀਂ ਆਉਂਦੇ ਰਹੋ ਮੰਨਤ
1: ਤੁਹਾਡੀ ਆਵਾਜ਼ ਬੜੀ ਗੂੰਜ ਰਹੀ ਹੈ ਸਪੀਕਰ ਤੇ ਫੋਨ
4: ਨਹੀਂ
0: ਕੁਛ ਤੇ ਕਰਦੀ ਹੈ ਕੁੜੀ
4: ਨੂੰ
0: ਕੁਛ ਤੇ ਖਰਾਬੀ ਕੀਤੀ
1: ਹੈ ਨਾ ਇਕਦਮ ਹੀ ਆਈ ਆਵਾਜ਼ ਇੱਦਾਂ ਦੀ
0: ਹੌਲੀ ਹੌਲੀ ਏਦਾਂ ਲੱਗਦਾ ਜਿੱਦਾਂ ਨਾ ਮੰਨਤ ਕੋਈ ਹੋਰ ਬੋਲਦਾ
1: ਨਾ ਵੱਡੀ ਹੋਈ ਜਾ ਰਹੀ ਹੈ ਤੇ ਇਹਦਾ ਸਟਾਈਲ ਚੇਂਜ ਹੋ ਰਿਹਾ
0: ਹੁਣ ਤਾਂ ਸਟਾਈਲ ਮਾਰ ਮਾਰ ਕੇ ਗੱਲਾਂ ਕਰਦੀ ਹੈ ਕੁੜੀ
1: ਉਹ
4: ਵੀ ਕਹਿੰਦੇ ਸੀ ਸਪੇਨ ਹੀ ਜਿੱਤੂ ਸਚਿਨ ਜੀ ਸਪੇਨ ਜਿੱਤ ਗਈ ਫਤਿਹ ਕਹਿੰਦਾ ਕਿ ਅਰਜਨਟੀਨਾ ਜਿੱਤੂ ਪਰ ਮੈਂ ਵੀ ਕਹਿ ਰਹੀ ਸੀ ਸਪੇਨ ਹੀ ਜਿੱਤੂ
0: ओके गुड गुड गुड गुड गुड। फिर हूँ पार्टी दोगे फिर?
5: ਸਹੀ ਤਰ੍ਹਾਂ ਸੀ ਲੱਡੂ ਵੰਡ ਦਾਂਗੇ।
0: ਅੱਛਾ ਉਹ ਤਾਂ ਉਹ ਪਾਰਟੀ ਹੁੰਦੀ ਆ,
1: ਪਾਰਟੀ ਹੁੰਦੀ ਆ
0: ਹੈ ਹੈ ਉਹੀ ਪਾਰਟੀ ਆ।
5: ਥੋੜੀ ਥੋੜੀ ਕਹਿ ਸਕਦੇ ਹੋ?
0: ਹਾਂ ਥੋੜੀ ਥੋੜੀ ਕਹਿ, ਚਲੋ ਬਹੁਤ ਥੋੜੀ ਥੋੜੀ ਕਹਿ ਲੈਂਦੇ ਹਾਂ। ਕੀ ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਬੋਲੀ ਓਕੇ
1: ਓਕੇ।
0: ਮੈਂ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ। ਇੰਨਾ ਕਰਾਰਾ ਇੰਨੀਆਂ ਮਿਰਚਾਂ ਪਾਈਆਂ ਵਿੱਚ ਹੈ? ਨਹੀਂ ਅੱਛਾ ਅੱਛਾ ਬੱਲੇ ਮੰਨਤ
1: ਹਰੀ ਮਿਰਚ ਨਾਲ ਚਾਹ, ਇਹ ਤੇ ਨਵਾਂ ਕੰਬੀਨੇਸ਼ਨ ਹੈ। ਰੋਟੀ ਨਾਲ ਮਿਰਚ ਪਿਆਜ਼ ਸੁਣਿਆ ਸੀਗਾ, ਹਰੀ ਮਿਰਚ ਨਾਲ ਚਾਹ,
0: ਗੋਲਗੱਪੇ ਨਾਲ ਹਰੀ ਮਿਰਚ ਤੇ ਨਾਲ ਚਾਹ। ਥੈਂਕ ਯੂ ਮੰਨਤ,
1: ਡੈਡਲੀ ਕੰਬੀਨੇਸ਼ਨ।
5: ਹਾਂਜੀ
0: ਹਾਂਜੀ। ਸਤਿ ਸ੍ਰੀ ਅਕਾਲ
1: ਅੰਕਲ ਜੀ
5: ਨਾਲੇ ਯਸ਼
1: ਦੀਦੀ ਜੀ।
5: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਅਰਜਨਟੀਨਾ ਜਿੱਤੇ, ਬਾਅਦ ਚ ਮੈਨੂੰ ਦਿਮਾਗ ਚ ਆਇਆ ਜਿੱਤੂਗਾ, ਉਹ ਵੱਡੇ ਸੀਗੇ ਬਹੁਤ, ਮੈਂ ਉਹਨਾਂ ਤੇ ਟੈਸਟ ਕਰਕੇ ਮੈਨੂੰ ਲੱਗਿਆ ਵੀ
1: ਪਾਰਟੀ ਬਦਲਤੀ।
5: ਅਰਜਨਟੀਨਾ ਫਿਰ ਮੈਨੂੰ ਪਤਾ ਲੱਗ ਗਿਆ ਸਪੇਨ ਜਿੱਤੂ ਤੇ ਮੈਂ ਸਪੇਨ ਨੂੰ ਸਪੋਰਟ ਕਰਾਂ।
0: ਓਏ ਯਾਰ ਕੋਈ ਗੱਲ ਨੀ ਹੁੰਦੀ, ਆਪਣੀ ਟੀਮ ਦਾ ਸਟੈਂਡ ਕਰੀਦਾ ਹੁੰਦਾ ਵਾ। ਮੈਂ ਵੀ ਕਹਿੰਦਾ ਹਾਂ, ਮੈਂ ਵੀ ਕਹਿੰਦਾ ਅਰਜਨਟੀਨਾ ਨੇ ਜਿੱਤਣਾ ਵਾ, ਤੇ ਫਿਰ ਕੀ ਹੋ ਗਿਆ? ਨਹੀਂ ਯਾਰ ਤੂੰ ਤੇ ਹੁਣ ਇਹ ਥੋੜੀ ਗੱਲ ਆ, ਤੂੰ ਹੁਣ ਪਾਲਾ ਹੀ ਬਦਲ ਲਿਆ, ਫਿਰ ਕੀ ਹੋਇਆ? ਨਹੀਂ ਜਿੱਤੀ ਟੀਮ ਤੇ
1: ਹੋਰ ਕੀ, ਗੇਮ ਸਪਿਰਿਟ ਹੋਣਾ ਚਾਹੀਦਾ, ਇੱਕ ਹਾਰ ਇੱਕ ਜੀਤ।
0: ਟੀਮ ਹੀ ਬਦਲੀ ਆ ਯਾਰ,
5: ਇਹ ਤਾਂ ਹੁਣ
0: ਇਹ ਤਾਂ ਹਾਰ ਕੇ ਹੁਣ ਮੈਸੀ ਕਵੇ ਵੀ ਨਹੀਂ ਮੈਂ ਸਪੇਨ ਵੱਲੋਂ ਖੇਡਣਾ ਹੈ। ਯਾਰ ਏਦਾਂ ਥੋੜੀ ਕਰੀਦਾ, ਤੂੰ ਕਹਿ ਆਪਾਂ ਸਪੋਰਟ ਕੀਤੀ ਅਰਜਨਟੀਨਾ ਨੂੰ।
5: ਮੈਂ ਨਹੀਂ ਕਰਦਾ ਜੀ।
1: ਚਲੋ ਕੋਈ ਨੀ,
0: ਮੈਚ ਤੋਂ ਪਹਿਲਾਂ ਬਦਲ ਲਿਆ ਸੀ ਉਹਨੇ। ਚਲੋ ਗੁੱਡ, ਚੰਗਾ ਹੋਇਆ ਫਿਰ ਵੀ, ਹੈ ਨਾ, ਪਹਿਲਾਂ ਬਦਲ ਲਿਆ ਭਾਅ ਤੂੰ, ਅਸੀਂ ਤਾਂ ਬਦਲਿਆ ਵੀ ਨਹੀਂ। ਫਿਰ ਫਤਿਹ ਦੀ ਟੀਮ ਜਿੱਤੀ ਆ। ਹੈਲੋ
1: ਹੈਲੋ,
5: ਹਾਂਜੀ,
0: ਉਹ ਸੇਠੀ ਅੰਕਲ ਦੀ ਟੀਮ ਜਿੱਤ ਗਈ, ਉਹ ਸੇਠੀ ਅੰਕਲ ਕਹਿੰਦੇ ਪਾਰਟੀ ਮੇਰੇ ਲੋ। ਓ ਕਹਿੰਦੇ ਹੈ ਹਾ ਹਾ ਹਾ, ਮਿਲੀਅਨ ਮਿਲੀਅਨ ਮਿਲੀਅਨ ਗਜ਼ਿਲੀਅਨ ਪਾਰਟੀਆਂ ਲਈਏ ਫਿਰ ਇਹਨਾਂ ਕੋਲੋਂ। ਹੈਂ, ਇਹ ਸਪੇਨ ਰਹਿੰਦੇ ਹੀ ਇਹਨਾਂ ਦੀ ਟੀਮ ਜਿੱਤੀ। ਹੂੰ, ਹੈਂ, ਕਹੀਏ ਫਿਰ ਇਹਨਾਂ ਨੂੰ ਕੀ ਖਾਣਾ ਫਿਰ? ਪਾਰਟੀ ਚ ਯਾਰ ਕੁਛ ਖਾਣਾ ਤੇ ਹੁੰਦਾ ਵਾ, ਥੋੜਾ ਖਰਚਾ, ਥੋੜਾ ਖਰਚਾ ਖੁਰਚਾ ਕਰਾਈਏ ਅੰਕਲ ਦਾ।
1: ਪੀਜ਼ਾ, ਪੀਜ਼ਾ ਕਰ ਲੈਂਦੇ
0: ਹਾਂ, ਪੀਜ਼ਾ ਕਰ ਲਈਏ। ਪੀਜ਼ਾ ਤੇ ਪਸੰਦ ਹੀ ਨਹੀਂ ਕਰਦਾ
1: ਫਿਰ ਕੀ? ਅੱਛਾ,
0: ਹਾਂ ਇਹ ਕੀ ਪਸੰਦ ਕਰਦਾ ਹੁੰਦਾ ਭਲਾ? ਜਲੇਬੀਆਂ,
1: ਉਹ ਤੇ ਮੈਨੂੰ ਲੱਗਦਾ ਸਭ ਨੂੰ ਹੀ ਪਸੰਦ ਹੁੰਦੀ ਜਲੇਬੀਆਂ ਦੇ।
0: ਫਤਿਹ ਕੀ ਪਸੰਦ ਕਰਦਾ ਫਿਰ?
6: ਮੈਂ ਕੁਛ ਨਹੀਂ,
0: ਕੜਾ ਕੜਾ ਕੜਾ ਕੜਾ ਪਸੰਦ ਕਰਦਾ ਹੈ। ਕੜਾ ਵੀ ਨਹੀਂ?
6: ਉਹ ਤਾਂ ਮੈਨੂੰ ਪਤਾ ਵੀ ਨਹੀਂ ਕੀ ਹੁੰਦਾ
0: ਪ੍ਰਸ਼ਾਦ। ਅੱਛਾ ਬਾਲਾ ਨੀ, ਖੀਰ ਖੀਰ ਠੀਕ ਹੈ। ਚਲੋ ਠੀਕ ਹੈ ਫਿਰ, ਚਲੋ ਬਣਾਓ ਫਿਰ ਤੁਸੀਂ ਖੀਰ ਸੇਠੀ ਸਾਹਿਬ ਸਪੇਨ ਵਾਲੇ ਖੀਰ ਬਣਾ ਕੇ ਘੱਲੋ। ਹਾਂਜੀ
1: ਹਾਂਜੀ ਹਾਂਜੀ,
6: ਜਿੰਨਾ ਕੱਟੋ ਓਨਾ ਵਧੇ,
0: ਜਿੰਨਾ ਕੱਟੋ ਓਨਾ ਵਧੇ
6: ਜੀ।
1: ਟੈਕਸ
0: ਜਵਾਬ ਤੇ ਬੈਸਟ ਇਹੋ ਹੀ ਯਾਰ ਹੈ ਫਤਿਹ।
1: ਨਹੀਂ ਨਹੀਂ
0: ਟੈਕਸ, ਤੁਸੀਂ ਫਤਿਹ ਕੰਫਿਊਜ਼ ਕਰਤਾ।
6: ਨਹੀਂ
0: ਹਾਂ ਓਕੇ, ਜਿੰਨਾ ਕੱਟੋ ਓਨਾ ਵਧੇ। ਹੋ ਇਹ ਕੀ ਆ ਘਾਹ?
1: ਆਪਣੇ ਆਪਣੇ ਅਕੋਰਡਿੰਗ ਕਹੀ ਜਾ ਰਹੇ ਆਪਣੇ ਆਪਣੇ ਦੁੱਖ।
0: ਇਹ ਕੀ ਚੀਜ਼ ਆ ਭਾਈ, ਜਿੰਨਾ ਕੱਟੋ ਤੇ ਓਨਾ ਵਧੇ। ਚਲ ਹਾਰ ਗਏ,
1: ਵਿਆਜ
0: ਹਾਰ ਗਏ। ਉਹ ਵਾਲ ਵਾਲਾਂ ਨਾਲੋਂ ਤੇ ਭਰਾ ਘਾਹ ਛੇਤੀ ਵੱਧਦਾ ਹੀ, ਇਹ ਤੇ ਨੇਲਸ ਵੀ ਹੋ ਸਕਦੇ ਫਿਰ।
6: ਆਪਾਂ ਵਾਲ ਕੱਟਦੇ ਆ ਤਾਂ ਫਿਰ ਆਪਣੇ ਵਾਲ ਵੱਡੇ ਹੁੰਦੇ ਆ,
1: ਨਹੀਂ ਹੁੰਦੇ।
0: ਚਲੋ ਫਿਰ ਕਰੋ ਫਿਰ ਇੰਜੋਏ। ਅੱਛਾ ਤੁਸੀਂ ਘਰੇ ਹੀ ਹੋ?
6: ਨਹੀਂ ਅਸੀਂ ਗੁਰਦੁਆਰਾ ਸਾਹਿਬ
1: ਫੋਨ ਦੇ ਵਿੱਚ ਵੇਖਦੇ।
0: ਅੱਛਾ ਫੋਨ ਦੇ ਵਿੱਚ ਵੇਖਦੇ, ਓਕੇ ਓਕੇ, ਚਲੋ ਠੀਕ ਆ। ਥੈਂਕ ਯੂ ਥੈਂਕ ਯੂ ਥੈਂਕ
1: ਯੂ,
0: ਥੈਂਕ ਯੂ, ਬਾਏ ਬਾਏ। ਸੀ ਸਾਡੇ ਨਾਲ ਫਤਿਹ ਤੇ ਹੁਣ ਸਾਡੇ ਨਾਲ ਕੌਣ ਆ? ਅਸੀਸ ਤੁਸੀਂ ਆਉਂਦੇ ਰਹੋ।
7: ਅੰਕਲ ਜੀ ਐਂਡ ਆਂਟੀ ਜੀ।
0: ਵਾਹ ਜੀ ਵਾਹ, ਤੁਹਾਡਾ ਨਾਂ ਅਸੀਸ ਕਦੋਂ ਦਾ ਹੋ ਗਿਆ ਭਲਾ? ਚੇਂਜ ਕਰ ਲਿਆ ਜੀ?
7: ਨਹੀਂ।
0: ਹਾਂ ਮੈਨੂੰ ਤੇ ਲੱਗਾ ਸੀ ਤੁਹਾਡਾ ਨਾਂ ਸ਼੍ਰੇਆ ਵਾ।
7: ਅਸੀਸ ਬ੍ਰਸ਼ ਕਰਦਾ ਪਿਆ ਸੀ।
0: ਅੱਛਾ ਅੱਛਾ, ਤੇ ਮੈਂ ਤੇ ਦੂਜੀ ਅਸੀਸ ਨੂੰ ਆਵਾਜ਼ ਮਾਰੀ ਸੀ। ਤੁਹਾਡੀ ਇੱਕ ਸਹੇਲੀ ਵੀ ਹੈਗੀ ਨਾ ਅਸੀਸ?
1: ਤੁਸੀਂ ਅਸੀਸ ਕੌਰ ਨਹੀਂ ਕਿਹਾ ਨਾ?
0: ਹੈ
1: ਅਸੀਸ ਕੌਰ ਕਹਿਣਾ ਸੀ।
0: ਹਾਂ ਓਕੇ ਓਕੇ,
7: ਹਾਂਜੀ
1: ਹਨਾ, ਸਹੀ ਗੱਲ ਹੈ ਨਾ ਅਸਟ੍ਰਿਆ, ਇਕੱਲਾ ਅਸੀਸ ਕਹਿਤਾ।
7: ਤੁਸੀਂ ਕਿਉਂ ਕਨਫਿਊਜ਼ ਹੋ ਗਏ?
0: ਹਾਂ ਸੋਰੀ, ਮੈਂ ਕੰਫਿਊਜ਼ ਹੋ ਗਿਆ।
1: ਫਿਊਜ਼ ਹੋ ਗਏ ਤੁਸੀਂ? ਕਿਉਂ ਫਿਊਜ਼ ਹੋ ਗਏ?
0: ਓਹੋ
1: ਅੰਕਲ ਦਾ ਵਰਲਡ ਕੱਪ ਦੇ ਵਿੱਚ ਧਿਆਨ ਸੀਗਾ।
0: ਹਾਂ ਅੰਕਲ ਦਾ ਧਿਆਨ ਹੀ ਨਹੀਂ ਨਾ ਇੱਧਰ ਗਿਆ ਪਰ। ਹਾਏ ਓਏ ਓਹੋ,
1: ਹੋ ਗਏ ਰੈਡੀ?
7: ਹਾਂਜੀ
0: ਹਾਂਜੀ, ਕੀ ਕੀ ਲਿਆਇਆ ਅੱਜ?
7: ਆਪਾਂ ਸਕੂਲ ਆਪਾਂ ਰੈਡੀ ਹੋ ਗਏ, ਰੈਡੀ ਸ਼ੂਜ਼ ਪਾਉਗੇ ਆਪਾਂ ਹੁਣੇ।
0: ਅੱਛਾ ਸ਼ੂਜ਼ ਪਾਓਗੇ, ਓਕੇ ਓਕੇ।
7: ਜਦੋਂ ਆਪਣੇ ਹਾਂਜੀ ਰੇਡੀਓ ਤੇ ਗੱਲ ਕਰ ਲਈ।
0: ਓਕੇ ਅੱਛਾ, ਗੱਲ ਕਰਕੇ ਫੇਰ ਪਾਓਗੇ ਸ਼ੂਜ਼? ਹੈ
7: ਹਾਂਜੀ
0: ਓਕੇ, ਤੇ ਕੀ ਸੁਣਾਓਗੇ ਅੱਜ?
7: ਤੁਸੀਂ ਕੀ ਸੁਣਾਣਾ?
0: ਹਾਂਜੀ ਅਸੀਂ ਕੀ ਸੁਣਾਉਣਾ? ਓਕੇ
1: ਅਸੀਂ ਤੇ ਸੁਣਾ ਹੀ ਰਿਹਾ, ਹੁਣ ਅਸੀਂ ਸੁਣਨਾ ਹੈ ਕੀ ਸੁਣਾਓਗੇ ਤੁਸੀਂ? ਕੀ ਲਿਆਂਦਾ
0: ਤੁਸੀਂ? ਕੀ ਲਿਆਂਦਾ ਬਾਅਦ ਚ? ਅੱਛਾ ਬੋਲੀ, ਹਾਂਜੀ ਚਲੋ ਫਿਰ ਤੁਸੀਂ ਬੋਲੀ ਸੁਣਾਓ ਫਿਰ ਅਸੀਂ।

0: थैंक
1: यू
2: ਸਾਸ੍ਰੀਕਾਲ
1: ਅਸੀਸ ਨੂੰ
3: ਸਿੰਘ ਨੀ ਕੀ ਹਾਲ ਚਾਲ ਹੈ ਕਰ ਲਿਆ ਬ੍ਰਸ਼ ਕਰ ਲਿਆ
2: ਸਾਸ੍ਰੀਕਾਲ ਵਾਲੂ ਬਿੱਲੀ
1: ਸਾਸ੍ਰੀਕਾਲ
3: ਹੋ ਗਿਆ ਬ੍ਰਸ਼
2: ਚਾਚੂ ਪੀ ਕੇ ਆਏ
1: ਹਾਂਜੀ ਚਾਚੂ ਪੀ ਕੇ ਆਏ
3: ਪੀ ਕੇ ਆ ਕੇ
1: ਤੁਸੀਂ ਬ੍ਰਸ਼ ਕਰ ਰਹੇ ਹੋ
2: ਹਾਂਜੀ
1: ਓਕੇ
3: ਠੰਡ ਲੱਗ ਗਈ ਮੈਨੂੰ ਲੱਗਦਾ
1: ਓਹੋ ਓਏ ਕੀ ਗੱਲ ਹੋ ਗਈ ਓਏ
3: ਮੈਨੂੰ ਲੱਗਦਾ ਠੰਡੇ ਪਾਣੀ ਨਾਲ ਮੂੰਹ ਧੋ ਲਿਆ ਹੈ
1: ਓਹੋ ਹੈ ਜੀ ਹੈ ਜ਼ੁਕਾਮ ਲੱਗ ਗਿਆ ਯਾਰ ਮੈਨੂੰ ਵੀ ਅੱਜ ਇੱਦਾਂ ਹੀ ਹੋਣ ਡਿਆ ਅੱਜ ਇਹ ਨਾ ਮੰਡੇ ਦਾ ਕਸੂਰ ਹੀ ਸਾਰਾ ਵਨ ਪਿੰਨੀ ਖਾਈ ਵਨ ਪਿੰਨੀ ਯਾਰ ਨੋਟ ਟੂ ਤਾਈਓ ਫਿਰ ਠੰਡ ਲੱਗ ਗਈ ਮੈਂ ਵਨ ਪਿੰਨੀ ਖਾਧੀ ਚਲ ਮੈਂ ਹੁਣੇ ਖਾ ਲੈਣਾ ਫਿਰ ਬ੍ਰੇਕ ਲੈ ਕੇ ਚਲੋ ਠੀਕ ਹੈ ਕੀ ਸੁਣਾਓਗੇ ਫਿਰ ਬੋਲੀ ਓਕੇ
3: ਹਾਂਜੀ
2: ਬਾਰੀ ਬਸੀ ਕੱਟਿਆ ਸੀ ਬਾਰੀ ਬਸੀ ਕੱਟਿਆ ਲੱਡੂ
1: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਗਣੈ ਗਣੈ ਹਾਂ ਤੇ ਬੜੀ ਸੋਹਣੀ ਯਾਰ
2: ਥੈਂਕ
1: ਯੂ ਮਾਣੋ ਬਿੱਲੀ ਤੁਸੀਂ ਤੇ ਵਗਦੇ ਨੱਕ ਦੇ ਨਾਲ ਵੀ ਹੌਸਲਾ ਨਹੀਂ ਛੱਡਿਆ ਤੇ ਤਾਂ ਵੀ ਸਾਨੂੰ ਸੁਣਾ ਕੇ ਉਹ ਤੇ ਥੈਂਕ ਯੂ ਤੁਹਾਡਾ ਚੜ੍ਹਦੀ ਕਲਾ ਚ ਰਹੋ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਭਾਈ ਅੱਜ ਤੇ ਖੇਡਦੇ ਰਹੋ ਤੇ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ ਤੁਹਾਡਾ
2: ਜਦੋਂ ਵੀ ਤੁਸੀਂ ਸਾਡਾ ਨਾ ਜਾਂ ਸ਼੍ਰੇਆ ਜਾਂ ਅਸੀਸ ਨੂੰ ਲੈ ਰਹੇ ਹੋ ਤੁਸੀਂ ਜੇ ਮੈਨੂੰ ਲੈਣਾ ਅਸੀਸ ਕੌਰ ਕਹਿਣਾ ਜੇ ਸ਼੍ਰੇਆ ਨੂੰ ਤੇ ਅਸੀਸ ਨੂੰ ਲੈਣਾ ਫਿਰ ਸ਼੍ਰੇਆ ਤੇ ਅਸੀਸ ਕਹਿਣਾ
1: ਸਿੰਘ ਕਹਿਣਾ ਕਿ ਕੌਰ ਕਹਿਣਾ ਤੇ ਪਰ ਅਸੀਸ ਤੇ ਬੋਲਿਆ ਨੀ
2: ਬਟ ਅਸੀਸ ਅਸੀਂ ਦੋਨੇ ਅਸੀਂ ਸਾਹਿਬ ਪਤਾ ਨਹੀਂ ਨਾ ਲੱਗਦਾ ਜੇ ਤੁਸੀਂ ਅਸੀਸ ਹੀ ਕਹਿ ਦੇਣ ਵੀ ਕਿਹੜੇ ਅਸੀਸ ਬੋਲੂ
1: ਹਾਂ ਤਾਂ ਪਰ ਜੇ ਪਹਿਲਾਂ
3: ਤੇ ਸ਼੍ਰੇਆ ਬੋਲੀ ਨਾ
1: ਹਾਂ ਪਹਿਲਾਂ ਤੇ ਸ਼੍ਰੇਆ ਬੋਲੀ ਸੀ
3: ਚੀਟਿੰਗ ਹੋ ਗਈ ਚੀਟਿੰਗ
1: ਤੁਹਾਡੀ ਵਾਰੀ ਖੋਲੀ ਉਹਨੇ
2: ਤੁਸੀਂ ਅਸੀਸ ਕੌਰ ਨਹੀਂ ਗਿਆ ਫਿਰ ਮੈਂ ਵੇਟ ਕਰ ਲਈ ਮੈਨੂੰ ਪਤਾ ਸੀ ਵੀ ਹੁਣ ਸ਼੍ਰੇਆ ਤੇ ਅਸੀਸ ਤੋਂ ਬਾਅਦ ਮੇਰੀ ਆਊਗੀ
1: ਅੱਛਾ ਓਕੇ ਓਕੇ ਫਿਰ ਹੁਣ ਅੱਗੇ ਤੋਂ ਫਿਰ ਹੁਣ ਕੌਰ ਕਿਆ ਕਰੀਏ ਨਾਲ
2: ਅਸੀਸ ਕੌਰ ਕਹਿਣਾ ਆਏ ਫਿਰ ਮੈਨੂੰ ਪਤਾ ਲੱਗੂ ਵੀ ਮੇਰੀ ਬਈ ਮੇਰੀ ਟਰਨ ਹੈ
1: ਅੱਛਾ ਚਲੋ ਠੀਕ ਆ ਅੱਗੇ ਤੋਂ ਆਪਾਂ ਕਹਿਦਾ ਕਰਾਂਗੇ ਅਸੀਸ ਕੌਰ
2: ਠੀਕ ਹੈ ਜੇ ਤੁਸੀਂ ਅਸੀਸ ਕਹਿਣਾ ਤੁਸੀਂ ਅਸੀਸ ਸਿੰਘ ਕਹ ਦੋ ਅਸੀਸ ਕੌਰ ਕੋ ਕਿ ਉਹ ਮੇਰਾ ਨਾਮ ਅਸੀਸ ਸਿੰਘ ਉਹਦਾ ਨਾਮ ਹੈ
3: ਓਕੇ ਓਕੇ ਓਕੇ ਠੀਕ ਹੈ ਠੀਕ ਹੈ
1: ਚਲੋ ਠੀਕ ਆ ਤੇ ਆਪਾਂ ਤੇ ਮੈਂ ਤੇ ਵੈਸੇ ਕਹਿਣਾ ਹੁੰਦਾ ਵਾਂ ਜਦੋਂ ਉਹਨਾਂ ਦੀ ਵਾਰੀ ਆਵੇ ਨਾ
2: ਤੁਸੀਂ ਉਹ ਜਿਹੜਾ ਸ਼੍ਰੇਆ ਤੋਂ ਪਹਿਲੇ ਆਈ ਸੀ ਨਾ ਉਹ ਮੈਨੂੰ ਸੋਡੀ ਖੰਗ ਵਧੀਆ ਸੀ ਜੇ ਤੁਸੀਂ ਫੇਕ ਜਿਹੜੀ ਮੰਨਤ ਦੀਦੀ ਨੇ ਉਹ ਪਾਈ ਸੀ ਨਾ ਬੋਲੀ ਤੁਸੀਂ ਉਹ ਤੁਸੀਂ ਗੁੱਡ ਉਹ ਵਧੀਆ
1: ਅੱਛਾ ਵਧੀਆ ਖੰਗ ਕੀਤੀ ਆ ਓਕੇ ਓਕੇ ਹਾਂ ਗੁੱਡ ਗੁੱਡ ਗੁੱਡ ਚਲੋ ਥੈਂਕ ਯੂ ਤੁਹਾਡਾ ਮੈਨੂੰ ਲੱਗਦਾ ਤੂੰ ਕੋਚ ਵੀ ਬਣੇਗੀ ਕੋਈ ਗਿੱਧੇ ਦੀ ਕੋਚ ਵੀ ਬਣੇਗੀ ਤੂੰ
3: ਸਟ੍ਰਿਕਟ ਵਾਲੀ
1: ਹਾਂ
3: ਠੀਕ ਹੈ ਠੀਕ
1: ਥੈਂਕ ਯੂ ਸੀਸ ਕੌਰ
2: ਤੁਹਾਨੂੰ ਪਤਾ ਮੈਂ ਤਾਂ ਸ਼ੂਜ਼ ਵੀ ਪਾ ਲੇ
1: ਸ਼ੂਜ਼ ਵੀ ਪਾ ਲਿਆ ਓਕੇ ਤੁਹਾਡੇ ਕੋਲ ਕਿਹੜੇ ਸ਼ੂਜ਼ ਆ ਤਸਮੇ ਵਾਲੇ ਕਿ ਫੀਤੀ ਵਾਲੇ ਚੇਪੀ ਵਾਲੇ ਸੌਰੀ
2: ਹਾਂਜੀ ਕਿਹੜੇ
1: ਤੁਹਾਡੇ ਕੋਲ ਕਿਹੜੇ ਜਿਹੜੇ ਤਸਮਿਆਂ ਵਾਲੇ ਲੇਸਿਸ ਵਾਲੇ ਕਿ ਇੱਕ ਜਿਹੜੇ ਚੁਰਰ ਕਰਕੇ ਖੁੱਲ ਜਾਂਦੇ ਉਹ ਵਾਲੇ
3: ਵੈਲਕਰੋ
1: ਵੈਲਕਰੋ
2: ਕਰਕੇ ਮੇਰੇ ਕੋਲ ਵੈਲਕਰੋ ਵਾਲੇ ਆ
1: ਅੱਛਾ ਵੈਲਕਰੋ ਵਾਲੇ ਆ ਓਕੇ ਫਿਰ ਤੇ ਈਜ਼ੀ ਪੈ ਜਾਂਦੇ ਉਹਦੇ ਹਾਂਜੀ ਪਰ ਉਹ ਭੱਜਿਆਂ ਖੁੱਲ ਵੀ ਜਾਂਦੇ ਹੁੰਦੇ ਆ
2: ਹਾਂਜੀ ਉਹ ਤੇ ਤੁਸੀਂ ਆਏ ਕਰੋ, ਆਏ ਓਪਨ ਕਰੋ, ਆਏ ਸ਼ਟ ਕਰੋ।
3: ਓਕੇ,
1: ਅੱਛਾ ਅੱਛਾ, ਹਾਂ ਈਜ਼ੀ ਆ ਫਿਰ, ਚਲੋ ਸਿੱਖ ਲਾਂਗੇ
2: ਤੁਹਾਡੇ। ਫਿਰ ਤੁਸੀਂ ਪੁੱਲ ਕਰੋ, ਫਿਰ ਤੁਸੀਂ ਆਪਦਾ ਪੈਰ ਵਿੱਚ ਪਾ ਕੇ ਉਹਨੂੰ ਦੁਬਾਰਾ ਬੰਦ ਕਰ ਦਿਓ।
1: ਓਕੇ ਚਲੋ ਠੀਕ ਹੈ, ਠੀਕ ਹੈ, ਠੀਕ ਹੈ, ਗੁੱਡ ਹੋ ਗਿਆ। ਕੀ ਲਿਆਇਓ ਫਿਰ ਅੱਜ?
2: ਮੈਂ ਲਿਆਈਆਂ ਬੋਲੀ।
1: ਓਕੇ,
2: ਨੀ ਮੈਂ ਨੱਚਾ ਨੱਚਾ ਨੱਚਾ, ਨੀ ਮੈਂ ਨੱਚਦੀ ਨਾ ਥੱਕਾ, ਨੀ ਮੈਂ ਨੱਚਾ ਨੱਚਾ ਨੱਚਾ, ਅੱਗ ਵਾਂਗੂ ਮੱਚਾ ਦੇ ਮਾ ਗੇੜਾ ਕੁੜੀਓ, ਨੀ ਮੈਂ ਨੱਚੀ
1: ਨੱਚ ਪੱਟਦੀ ਮਾ ਗੇੜਾ ਕੁੜੀਓ,
2: ਨੀ ਮੈਂ ਨੱਚੀ ਨੱਚ ਪੱਟਦੀ ਮਾ ਗੇੜਾ ਕੁੜੀਓ, ਨੀ ਮੈਂ ਨੱਚੀ ਨੱਚ ਪੱਟਦੀ ਮਾ ਗੇੜਾ ਕੁੜੀਓ।
1: ਬਲ ਬਲ ਬਲ ਬਲ ਬਲ।

0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vivaimmigration.com.au।
1: ਯਾਦ ਰੱਖੋ 9077-9733।
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tirefors.com.au।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford.
1: White Hill Studios.

0: ਸਤਾਰਾਂ ਜੁਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 20 ਜੁਲਾਈ 2026 ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡਿਪੋਰਟੇਸ਼ਨ ਨੀਤੀ ਦੇ ਵਿੱਚ ਇੱਕ ਵੱਡੀ ਤਿਆਰੀ ਕਰ ਲਈ ਹੈ। ਅਮਰੀਕਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ 18,000 ਭਾਰਤੀ ਨਿਸ਼ਾਨੇ ਦੇ ਉੱਤੇ ਨੇ। ਇਸ ਵਾਰ ਵੀ ਟਰੰਪ ਦੇ ਪ੍ਰਸ਼ਾਸਨ ਦੀ ਤਰਫ ਤੋਂ ਡਿਪੋਰਟੇਸ਼ਨ ਦੇ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਕਿ ਸਖ਼ਤ ਇਮੀਗ੍ਰੇਸ਼ਨ ਨੀਤੀ ਵਜੋਂ ਸਭ ਤੋਂ ਇੱਕ ਮਸ਼ਹੂਰ ਤਸਵੀਰ ਵੀ ਬਣ ਚੁੱਕੀ ਹੈ ਅਮਰੀਕਾ ਦੀ। ਬਿਨਾਂ ਡਾਕੂਮੈਂਟਸ ਵਾਲੇ ਜਾਂ ਬਗੈਰ ਦਸਤਾਵੇਜ਼ਾਂ ਵਾਲੇ ਜਿਹੜੇ ਭਾਰਤੀ ਨੇ, ਉਹਨਾਂ ਨੂੰ ਨਾ ਤਾਂ ਅਪੀਲ, ਨਾ ਦਲੀਲ ਅਤੇ ਨਾ ਹੀ ਵਕੀਲ ਕਰਨ ਦਾ ਮੌਕਾ ਮਿਲੇਗਾ। ਟਰੰਪ ਦੀ ICC ਯਾਨੀ ਇਮੀਗ੍ਰੇਸ਼ਨ ਕਸਟਮ ਐਂਡ ਐਨਫੋਰਸਮੈਂਟ, ICE ਮਾਫ ਕਰਨਾ, ਦੀ ਜਿਹੜੀ ਟੀਮਾਂ ਨੇ, ਜਿਹਨੂੰ ICE ਵੀ ਕਹਿ ਲਿਆ ਜਾਂਦਾ, ਉਹ ਲਗਾਤਾਰ ਛਾਪੇਮਾਰੀਆਂ ਕਰ ਰਹੀਆਂ ਨੇ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਨੂੰ ਐਲ ਪਾਸੋ ਦੇ ਵਿੱਚ ਇੱਕ ਅਤੇ ਕੈਲੀਫੋਰਨੀਆ ਦੇ ਵਿੱਚ 2 ਵੇਅਰ ਹਾਊਸ ਖਰੀਦ ਕੇ ਰੱਖਿਆ ਗਿਆ ਹੈ। ਇਹਨਾਂ ਦੇ ਉੱਤੇ ਕਰੀਬ 16,500 ਕਰੋੜ ਰੁਪਏ ਖਰਚ ਵੀ ਕੀਤੇ ਗਏ ਨੇ। ਇਹਨਾਂ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਬਦਲ ਕੇ ICE ਦੇ ਹਵਾਲੇ ਕਰ ਦਿੱਤਾ ਗਿਆ। ਇੱਥੇ ਕਰੀਬ 12,000 ਪ੍ਰਵਾਸੀਆਂ ਨੂੰ ਰੱਖਿਆ ਜਾ ਸਕਦਾ ਹੈ। ਸਾਲ 2025 ਦੇ ਵਿੱਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੀ ਜੂਨ 2026 ਦੇ ਵਿੱਚ ਜਾਰੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜੂਨ 2026 ਵਰ੍ਹੇ ਦੇ ਵਿੱਚ ਜੂਨ ਮਹੀਨੇ ਤੱਕ 1076 ਭਾਰਤੀਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਿਆ ਹੈ। ਉੱਥੇ ਯੂਰਪੀ ਮੁਲਕ ਹੰਗਰੀ ਦੇ ਰਾਸ਼ਟਰਪਤੀ ਤਾਮਸ ਸੁਜ਼ਲਿਓਕ ਨੇ ਦੇਸ਼ ਦੇ ਸੰਵਿਧਾਨ ਦੇ ਵਿੱਚ 17ਵੇਂ ਸੋਧ ਦੇ ਉੱਤੇ ਦਸਤਖਤ ਕਰ ਦਿੱਤੇ ਨੇ। ਕਾਫੀ ਅਹਿਮ ਹੈ, ਕਿਉਂ? ਕਿਉਂਕਿ ਇਸ ਸੋਧ ਦੇ ਲਾਗੂ ਹੋਣ ਦੇ ਨਾਲ ਹੀ ਉਹਨਾਂ ਦਾ ਰਾਸ਼ਟਰਪਤੀ ਕਾਰਜਕਾਲ ਆਪਣੇ ਆਪ ਖਤਮ ਹੋ ਜਾਏਗਾ। ਇੱਕ ਫੇਸਬੁੱਕ ਪੋਸਟ ਦੇ ਵਿੱਚ ਜਾਰੀ ਸੁਨੇਹੇ ਦੇ ਵਿੱਚ ਸੁਜ਼ਿਓਕ ਨੇ ਕਿਹਾ ਕਿ ਸੰਵਿਧਾਨ ਸੋਧ ਦੇ ਰਾਹੀਂ ਮੌਜੂਦਾ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਖਤਮ ਕਰਨਾ ਲੋਕਤੰਤਰੀ ਕਦਰਾਂ ਕੀਮਤਾਂ ਦੇ ਉਲਟ ਹੈ। ਉਹਨਾਂ ਨੇ ਇਸ ਨੂੰ ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਦੀ ਇੱਕ ਗੰਭੀਰ ਉਦਾਹਰਣ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਹ ਸੋਧ ਸਿੱਧੇ ਤੌਰ ਦੇ ਉੱਤੇ ਕਾਨੂੰਨ ਦੀਆਂ ਸੰਸਥਾਵਾਂ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ। ਨਵੀਂ ਵਿਵਸਥਾ ਦੇ ਮੁਤਾਬਕ ਰਾਸ਼ਟਰਪਤੀ ਦਾ ਕਾਰਜਕਾਲ ਸੋਧ ਦੇ ਲਾਗੂ ਹੋਣ ਤੋਂ ਅਗਲੇ ਹੀ ਦਿਨ ਖਤਮ ਹੋ ਜਾਏਗਾ। ਸੰਸਦ ਸਪੀਕਰ ਐਗਨੈਸ ਫੋਰਸਥੋਫਰ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦਾ ਫਰਜ਼ ਸੰਭਾਲਣ ਦੀ ਗੱਲ ਵੀ ਕੀਤੀ ਹੈ। ਦੱਸ ਦਈਏ ਕਿ ਫਿਰ ਸੰਸਦ ਵੱਧ ਤੋਂ ਵੱਧ 5 ਸਾਲਾਂ ਦੇ ਲਈ ਜਾਂ ਨਵਾਂ ਸੰਵਿਧਾਨ ਲਾਗੂ ਹੋਣ ਤੱਕ ਇੱਕ ਨਵਾਂ ਰਾਸ਼ਟਰਪਤੀ ਚੁਣੇਗੀ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਵਿੱਚ ਟੀਜ਼ਾ ਪਾਰਟੀ ਵੱਲੋਂ ਸੰਸਦ 'ਚ 2/3 ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਪੀਟਰ ਮਜ਼ਾਰ ਨੇ ਰਾਸ਼ਟਰਪਤੀ ਅਤੇ ਹੋਰਨਾਂ ਸੰਵਿਧਾਨਕ ਸੰਸਥਾਵਾਂ ਦੇ ਮੁਖੀਆਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਹਨਾਂ ਦੋਸ਼ ਲਗਾਇਆ ਸੀ ਕਿ ਇਹ ਸੰਸਥਾਵਾਂ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਓਬਨ ਦੀ ਸਰਕਾਰ ਦੇ ਪ੍ਰਭਾਵ ਹੇਠ ਹਾਲੇ ਵੀ ਕੰਮ ਕਰ ਰਹੀਆਂ ਨੇ। ਉੱਥੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੋਧ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ ਹੈ। ਯੂਰੇਨੀਅਮ ਦੀ ਸੋਧ, ਯਾਨੀ ਕਿ ਯੂਰੇਨੀਅਮ ਐਨਰਿਚਮੈਂਟ, ਉਹੀ ਪ੍ਰਕਿਰਿਆ ਜਿਸ ਦੇ ਤਹਿਤ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਵੀ ਕੀਤੇ ਨੇ। ਪਰ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। ਯਾਨੀ ਕਿ ਸਾਊਦੀ ਅਰਬ ਚਾਹੇ ਤਾਂ ਪਰਮਾਣੂ ਹਥਿਆਰ ਵਿਕਸਿਤ ਵੀ ਕਰ ਸਕਦਾ ਹੈ। CNN ਦੇ ਦਸਤਾਵੇਜ਼ਾਂ ਤੋਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਦੇ ਨਾਲ ਸੰਬੰਧਿਤ ਡਰਾਫਟ ਹਾਲੇ ਵੀ ਡੋਨਲਡ ਟਰੰਪ ਦੇ ਹਸਤਾਖਰ ਦੀ ਉਡੀਕ ਕਰ ਰਿਹਾ। ਹਾਲਾਂਕਿ ਇਹ ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਹੈ। ਪਰ ਰਿਪੋਰਟ ਦੇ ਮੁਤਾਬਕ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਪ੍ਰਸਤਾਵਿਤ 1-2-3 ਅਗਰੀਮੈਂਟ ਇੱਕ ਢਾਂਚਾਬੱਧ ਸਮਝੌਤਾ ਹੈ, ਯਾਨੀ ਕਿ ਇੱਕ ਇਸ ਕਿਸਮ ਦੇ ਨਾਲ ਇੱਕ ਚੈਨਲਾਈਜ਼ ਸਮਝੌਤਾ ਹੈ ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪ੍ਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰਨਗੇ। ਇਸ ਨੂੰ ਹਾਲੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੇ ਲਈ ਵੀ ਪੇਸ਼ ਨਹੀਂ ਕੀਤਾ ਗਿਆ। ਖਬਰਾਂ ਇਹ ਵੀ ਨੇ ਕਿ ਵੈਸਟਰਨ ਏਸ਼ੀਆ ਦੇ ਵਿੱਚ ਚੱਲ ਰਹੇ ਟਕਰਾਅ ਦੇ ਚੱਲਦਿਆਂ, ਮੱਧ ਪੂਰਬ 'ਚ ਇਸ ਚੱਲ ਰਹੇ ਟਕਰਾਅ ਦੇ ਚੱਲਦਿਆਂ ਇਸ ਸਮਝੌਤੇ ਨੂੰ ਪ੍ਰਵਾਨਗੀ ਦੇ ਲਈ ਥੋੜ੍ਹਾ ਜਿਹਾ ਹੋਰ ਡਿਲੇ ਕੀਤਾ ਜਾ ਰਿਹਾ, ਦੇਰੀ ਕੀਤੀ ਜਾ ਰਹੀ ਹੈ। ਪਰ ਅਮਰੀਕੀ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀਆਂ ਸੰਭਾਵਨਾਵਾਂ ਦੇ ਵਿੱਚ ਵੀ ਦੇਰੀ ਇੱਕ ਕਾਰਨ ਹੋ ਸਕਦੀ ਹੈ, ਕਿਉਂਕਿ ਅਮਰੀਕੀ ਪਾਰਲੀਮੈਂਟ ਹਾਲੇ ਸਾਊਦੀ ਅਰਬ ਨੂੰ ਇੰਨੀ ਵੱਡੀ ਤਾਕਤ ਨਹੀਂ ਦੇਣਾ ਚਾਹੇਗੀ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈ ਹੈ ਅਤੇ ਭਾਰਤ ਦੇ ਵਿੱਚ ਪਾਰਲੀਮੈਂਟਰੀ ਮਾਨਸੂਨ ਸੈਸ਼ਨ ਅੱਜ ਦੇ ਦਿਨ ਤੋਂ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਿਆ। ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰਾਂ ਦੇ ਦਰਮਿਆਨ ਰਣਨੀਤੀਆਂ ਨੂੰ ਦੇਖਦਿਆਂ ਹੋਇਆਂ ਇਹ ਸੈਸ਼ਨ ਕਾਫੀ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ। ਮੌਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਐਤਵਾਰ ਦੇ ਦਿਨ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਵੀ ਬੁਲਾਈ ਗਈ ਸੀ, ਜਿਸ ਵਿੱਚ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਵਿਚਕਾਰ ਤਿੱਖੀ ਨੋਕਝੋਕ ਵੀ ਦੇਖਣ ਨੂੰ ਮਿਲੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਦੇ ਹੇਠ ਹੋਈ ਇਸ ਅਹਿਮ ਬੈਠਕ ਦੇ ਵਿੱਚ ਵਿਰੋਧੀ ਧਿਰਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਤੋਂ ਇਲਾਵਾ ਆਮ ਜਨਤਾ ਦੇ ਨਾਲ ਜੁੜੇ ਹੋਏ ਕਈ ਪੱਖ ਦੇ ਮੁੱਦਿਆਂ ਨੂੰ ਸਦਨ ਦੇ ਵਿੱਚ ਚਰਚਾ ਦੇ ਲਈ ਰੱਖਣਾ ਚਾਹੁੰਦੇ ਨੇ। ਇਸ ਬੈਠਕ ਤੋਂ ਬਾਅਦ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਮੁੱਦਿਆਂ ਦੀ ਸੂਚੀ ਵੀ ਰੱਖੀ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਨੇ। ਬੈਠਕ ਦੇ ਵਿੱਚ ਸ਼ਾਮਲ ਹੋਈ ਕਾਂਗਰਸ ਦੇ ਸੀਨੀਅਰ ਆਗੂ ਗੌਰਵ ਗੋਗੋਈ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਤਰਜੀਹਾਂ ਹੀ ਗਲਤ ਨੇ। ਸਰਕਾਰ ਸਿਰਫ ਆਪਣੇ ਬਿੱਲ ਪਾਸ ਕਰਵਾਉਣ ਦੇ ਵਿੱਚ ਦਿਲਚਸਪੀ ਦਿਖਾ ਰਹੀ ਹੈ, ਜਦਕਿ ਦੇਸ਼ ਦੇ ਸਾਹਮਣੇ ਕਈ ਅਹਿਮ ਨਾਜ਼ੁਕ ਮੁੱਦੇ ਇਸ ਵਕਤ ਲਟਕੇ ਪਏ ਨੇ। ਅਯੋਧਿਆ ਦੇ ਰਾਮ ਮੰਦਰ 'ਚ ਚੜਾਵੇ ਦੀ ਚੋਰੀ ਦਾ ਇੱਕ ਬਹੁਤ ਗੰਭੀਰ ਮਸਲਾ ਹੈ। ਨੀਟ ਪੇਪਰ ਦੇ ਵਿੱਚ ਲੀਕ ਦਾ ਮਸਲਾ ਗੰਭੀਰ ਹੈ। ਆਮ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ ਬੋਝ ਗੰਭੀਰ ਹੈ। ਨੀਟ ਪੇਪਰ ਦਾ ਨਾਂ ਲਏ ਬਗੈਰ ਉਹਨਾਂ ਨੇ ਵਿਦਿਆਰਥੀਆਂ ਦੇ ਦੇਸ਼ ਪੱਧਰੀ ਰੋਸ ਵਿਖਾਵਿਆਂ ਦਾ ਜ਼ਿਕਰ ਵੀ ਕੀਤਾ। ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਹਾਲੇ ਤੱਕ ਜਿਹੜਾ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਉਸਦਾ ਅਧਿਕਾਰਕ ਤੌਰ ਦੇ ਉੱਤੇ ਕੋਈ ਸਮਰਥਨ ਨਹੀਂ ਕੀਤਾ ਗਿਆ ਹੈ। ਉਧਰ ਦਿੱਲੀ ਸਥਿਤ ਜੰਤਰ ਮੰਤਰ ਦੇ ਵਿੱਚ ਵੱਡੀ ਤਾਦਾਦ 'ਚ ਲੋਕ ਜੁਟਣਾ ਸ਼ੁਰੂ ਹੋ ਗਏ ਨੇ। ਖ਼ਬਰਾਂ ਜਿਸ ਵਕਤ ਲਾਈਵ ਪੜ੍ਹੀਆਂ ਜਾ ਰਹੀਆਂ ਨੇ, ਹਾਲਾਂਕਿ ਦਿੱਲੀ ਪੁਲਿਸ ਇਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਪਾਰਲੀਮੈਂਟ ਤੱਕ ਸ਼ਾਂਤੀਪੂਰਨ ਤਰੀਕੇ ਦੇ ਨਾਲ ਮਾਰਚ ਕਰਨਗੇ। ਸੀਜੇਪੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਜ਼ੋਰਦਾਰ ਮੀਂਹ ਤੇ ਭਾਰੀ ਸੁਰੱਖਿਆ ਦੇ ਦਰਮਿਆਨ ਅੱਜ ਕਾਕਰੋਚਿਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ। ਜੰਤਰ ਮੰਤਰ ਤੋਂ ਕੁਝ ਤਸਵੀਰਾਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਇਸ ਦਰਮਿਆਨ ਜੰਤਰ ਮੰਤਰ ਦੇ ਉੱਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ਆਈਸਾ ਦੇ ਤਿੰਨ ਮੈਂਬਰਾਂ ਨੇਹਾ, ਅਮੀਨ ਤੇ ਮਨੀਸ਼ ਤਿੰਨਾਂ ਨੇ 23 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਦੇ ਦਿਨ ਖਤਮ ਕਰ ਦਿੱਤਾ। ਵਿਦਿਆਰਥੀਆਂ ਦੇ ਸੰਗਠਨ ਦੀ ਤਰਫ ਤੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ। ਆਈਸਾ ਦੇ ਮੁਤਾਬਕ ਭੁੱਖ ਹੜਤਾਲ ਖਤਮ ਕਰਨ ਦੇ ਲਈ ਸੰਸਦ ਮੈਂਬਰ ਮਨੋਜ ਝਾ, ਰਾਜਾ ਰਾਮ ਸਿੰਘ ਤੇ ਅਮਰਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵਫਦ ਪਹੁੰਚਿਆ ਸੀ। ਇਸ ਤੋਂ ਇਲਾਵਾ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ, ਅਦਾਕਾਰ ਪ੍ਰਕਾਸ਼ ਰਾਜ, ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਖਤਮ ਕੀਤੀ ਹੈ। MP ਮਨੋਜ ਝਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਅੰਦੋਲਨ ਨੇ ਸਰਕਾਰ ਨੂੰ ਕਈ ਮੁੱਦਿਆਂ ਦੇ ਉੱਤੇ ਜਵਾਬ ਦੇਣ ਦੇ ਲਈ ਮਜਬੂਰ ਕੀਤਾ ਹੈ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਸਾਡੀ ਪੀੜ੍ਹੀ ਬੇਸ਼ੱਕ ਨਵੀਂ ਪੀੜ੍ਹੀ ਦੇ ਲਈ ਬਿਹਤਰ ਰਸਤਾ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਰਹੀ, ਪਰ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਅੱਗੇ ਦੀ ਰਾਹ ਦਿਖਾ ਦਿੱਤੀ ਹੈ। ਆਈਸਾ ਨਾਮ ਦੀ ਇਸ ਸੰਸਥਾ ਯਾਨੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਮੁਤਾਬਕ 23 ਦਿਨਾਂ ਦੀ ਭੁੱਖ ਹੜਤਾਲ ਦੇ ਦਰਮਿਆਨ ਵਿਦਿਆਰਥੀਆਂ ਦੇ ਸਰੀਰ ਦੇ ਵਜ਼ਨ 'ਚ 12% ਤੱਕ ਦੀ ਕਮੀ ਹੋਈ ਸੀ। ਉਹਨਾਂ ਦੇ ਬਲੱਡ ਸ਼ੂਗਰ ਲੈਵਲ ਵੀ ਕਾਫੀ ਜ਼ਿਆਦਾ ਡਿੱਗ ਪਏ ਸੀ ਔਰ ਉਹਨਾਂ ਦੀ ਸਿਹਤ ਦੇ ਉੱਤੇ ਇਸ ਦੇ ਗੰਭੀਰ ਪ੍ਰਭਾਵ ਪਏ ਨੇ। ਉੱਥੇ ਹੀ ਐਸੇ ਦਰਮਿਆਨ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਤਰ ਮੰਤਰ ਦੇ ਹੋਏ ਇਹ ਪ੍ਰਦਰਸ਼ਨ ਦੇ ਦਰਮਿਆਨ ਸੋਨਮ ਵਾਂਗਚੁੱਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ। ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੇ ਆਪਣੇ ਭੁੱਖ ਹੜਤਾਲ ਨੂੰ ਖਤਮ ਕਰਨ ਦੀ ਸ਼ਰਤ ਨੂੰ ਜਨਤਕ ਕਰਦਿਆਂ ਕਿਹਾ ਹੈ ਕਿ ਕੁਝ ਖਾਸ ਸਥਿਤੀਆਂ ਦੇ ਵਿੱਚ, ਕੁਝ ਖਾਸ ਹਾਲਾਤਾਂ ਦੇ ਵਿੱਚ ਉਹ ਇਸ ਹੜਤਾਲ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸੁਨੇਹਾ ਜਾਰੀ ਕਰਕੇ ਲਿਖਿਆ ਕਿ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਵੀ ਨੇ ਉਹ, ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੋਨਮ ਵਾਂਗਚੁੱਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਦੇ ਲਈ ਬੈਠੇ ਸੀ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ 18 ਜੁਲਾਈ ਨੂੰ ਜ਼ਬਰਦਸਤੀ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਕਰਵਾ ਦਿੱਤਾ, ਜਿੱਥੇ ਉਹਨਾਂ ਦਾ ਇਲਾਜ ਹਾਲੇ ਵੀ ਕੀਤਾ ਜਾ ਰਿਹਾ। ਸੋਨਮ ਵਾਂਗਚੁੱਕ ਨੇ ਕਿਹਾ ਕਿ ਉਦੋਂ ਤੱਕ ਆਪਣੇ ਭੁੱਖ ਹੜਤਾਲ ਨਹੀਂ ਤੋੜਨਗੇ ਜਦੋਂ 3 ਦੇ ਵਿੱਚੋਂ ਕੋਈ ਵੀ ਇੱਕ ਸ਼ਰਤ ਪੂਰੀ ਨਹੀਂ ਹੋ ਜਾਂਦੀ। ਵਾਂਗਚੁੱਕ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਵਿਵਸਥਾ ਦੀਆਂ ਜਿਹੜੀਆਂ ਅਸਫਲਤਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਚੁੱਕੇ, ਨਹੀਂ ਤਾਂ ਫਿਰ ਪਾਰਲੀਮੈਂਟੇਰੀਅਨਸ ਉਹਨਾਂ ਨੂੰ ਇਸ ਗੱਲ ਦੇ ਲਈ ਯਕੀਨ ਦਿਲਵਾਉਣ ਕਿ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਏਗਾ, ਨਹੀਂ ਤਾਂ ਉਹ ਆਪਣੀ ਭੁੱਖ ਹੜਤਾਲ 20 ਜੁਲਾਈ ਨੂੰ ਹੀ ਖਤਮ ਕਰ ਦੇਣਗੇ। ਪਰ ਜੇਕਰ ਉਹਨਾਂ ਦੀ ਭੁੱਖ ਹੜਤਾਲ ਖਤਮ ਨਾ ਹੋਈ ਤਾਂ ਡਾਕਟਰਾਂ ਦੀ ਤਰਫ ਤੋਂ ਪਹਿਲਾਂ ਹੀ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਹਨਾਂ ਦੇ ਲਈ, ਉਹਨਾਂ ਦੀ ਸਿਹਤ ਦੇ ਲਈ ਇਹ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ। ਸੋਨਮ ਵਾਂਗਚੂਕ ਦੀ ਪਤਨੀ ਵੀ ਇਹ ਕਹਿ ਚੁੱਕੇ ਨੇ ਕਿ ਉਹ ਭੁੱਖ ਹੜਤਾਲ ਖਤਮ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਵਾਂਗਚੂਕ ਨੇ ਐਕਸ ਹੈਂਡਲ ਤੋਂ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਜਿਹੜੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਖਤਮ ਕਰਨਾ ਚਾਹੁੰਦਾ ਕਿ ਨਹੀਂ, ਪਹਿਲਾਂ ਇਹ ਸ਼ਰਤਾਂ ਜਿਹੜੀਆਂ ਨੇ ਇਹ ਐਮ ਪੀਸ ਤੱਕ ਪਹੁੰਚਾ ਦਿੱਤੀਆਂ ਜਾਣ। ਚਲੋ ਸੰਸਦ ਮਾਰਚ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਦੇ ਦਿਨ ਉੱਥੇ ਜੁਟੇ ਹੋਏ ਨੇ। ਇਸ ਬਾਬਤ ਹਲੇ ਤਾਜ਼ਾ ਖਬਰਾਂ ਸਾਹਮਣੇ ਨਹੀਂ ਆਈਆਂ ਨੇ, ਪਰ ਜੋ ਵੀ ਖਬਰਾਂ ਹੋਣਗੀਆਂ ਜਾਂ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਰੱਖ ਦੇਵਾਂਗੇ, ਕਿਉਂਕਿ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਸਮੇਂ ਦਾ ਫਰਕ ਹੋਣ ਦੇ ਚੱਲਦਿਆਂ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਵਧੇਰੇ ਜਾਣਕਾਰੀਆਂ ਸਾਹਮਣੇ ਨਹੀਂ ਸੀ ਆ ਸਕੀਆਂ। ਉੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪੌਲਿਨ ਹੈਨਸਨ ਦਾ ਵਿਦੇਸ਼ ਦੌਰਾ। ਵੈਸੇ ਤਾਂ ਪੌਲਿਨ ਹੈਨਸਨ ਕੋਈ ਐਸਾ ਰੁਤਬਾ ਆਸਟ੍ਰੇਲੀਆ ਦੇ ਵਿੱਚ ਨਹੀਂ ਰੱਖਦੇ ਨੇ, ਨਾ ਤਾਂ ਉਹ ਕੈਬਨਿਟ ਮੰਤਰੀ ਨੇ, ਨਾ ਵਿਰੋਧੀ ਧਿਰ ਦੇ ਨੇਤਾ ਨੇ, ਕਿ ਉਹਨਾਂ ਦੇ ਵਿਦੇਸ਼ ਦੌਰੇ ਦੇ ਨਾਲ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੋਵੇ। ਪਰ ਬਾਵਜੂਦ ਇਸ ਦੇ ਪੌਲਿਨ ਹੈਨਸਨ ਦੇ ਯੂਰਪ ਦੌਰੇ ਦੇ ਉੱਤੇ ਟਿੱਕਾ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਲੈ ਕੇ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਦੇ ਨਾਲ ਜੁੜੀਆਂ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਜਿਹੜੀ ਖੁੱਲ੍ਹ ਕੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੋਡਕਾਸਟਰਸ ਦੇ ਨਾਲ ਗੱਲਬਾਤ ਕੀਤੀ ਹੈ, ਉਸ ਦੇ ਉੱਤੇ ਇਤਰਾਜ਼ ਹੋ ਰਹੇ ਨੇ। ਹਾਲਾਂਕਿ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਯਾਨੀ ਕਿ ਸਰਦ ਰੁੱਤ ਸੈਸ਼ਨ ਦਾ ਹਾਲ ਫਿਲਹਾਲ ਬ੍ਰੇਕ ਚੱਲ ਰਹੀ ਹੈ, ਇਸ ਕਰਕੇ ਜ਼ਿਆਦਾਤਰ ਐਮ ਪੀਜ਼ ਵਿਹਲੇ ਹੀ ਨੇ ਜਿਹੜੇ ਫੈਡਰਲ ਐਮ ਪੀ ਨੇ। ਪਰ ਡੋਲਚੀ ਗਬਾਨਾ ਦੇ ਸ਼ੋਅ ਦੇ ਉੱਤੇ ਜੀਨਾ ਰਾਈਨਹਾਰਡ ਦੇ ਨਾਲ ਅਲੱਗ ਅਲੱਗ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਦੇ ਪੀਂਦਿਆਂ ਹੋਇਆਂ, ਵੈਸੇ ਤਾਂ ਬਹੁਤੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਨੇ, ਨਾ ਹੀ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਉਹਨਾਂ ਨੂੰ ਨਸ਼ਰ ਕੀਤਾ ਜਾ ਰਿਹਾ, ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਤਸਵੀਰਾਂ ਚੱਲਦੀਆਂ ਨੇ ਅਤੇ ਟੌਮੀ ਰੋਬਿਨਸਨ ਵਰਗੇ ਕਥਿਤ ਅਪਰਾਧੀ ਦੇ ਨਾਲ ਹੋਏ ਪੋਡਕਾਸਟ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੱਕ ਨੇ ਉਹਨਾਂ ਦੇ ਜੋ ਕਿਹਾ ਹੈ ਵਿਦੇਸ਼ਾਂ ਦੇ ਵਿੱਚ ਉਸ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਐਂਥਨੀ ਅਲਬਨੀਜ਼ ਨੇ ਕਿਹਾ ਕਿ ਮੈਂ ਵਿਦੇਸ਼ਾਂ 'ਚ ਜਦੋਂ ਵੀ ਜਾਂਦਾ ਤਾਂ ਆਸਟ੍ਰੇਲੀਆ ਦੀ ਸਾਖ ਨੂੰ ਉੱਚਾ ਚੁੱਕਣ ਦੇ ਲਈ ਕੰਮ ਕਰਦਾ। ਪਰ ਪੌਲਿਨ ਹੈਨਸਨ ਨੇ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਔਰ ਆਸਟ੍ਰੇਲੀਅਨ ਲੋਕਾਂ ਨੂੰ ਸ਼ਰਮਸਾਰ ਕੀਤਾ, ਉਹ ਕੋਈ ਬਹੁਤਾ ਵਧੀਆ ਉਹਨੂੰ ਨਹੀਂ ਮੰਨਿਆ ਜਾ ਸਕਦਾ, ਉਸ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਸਾਡੀਆਂ ਸਾਰਿਆਂ ਦੀਆਂ ਤਰਜੀਹਾਂ ਇਹੀ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਹਮੇਸ਼ਾ ਬਰਕਰਾਰ ਰੱਖੀ ਹੈ। ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਉੱਤੇ ਕੁਝ ਟਿੱਪਣੀਆਂ ਕਸੀਆਂ। ਉਹਨਾਂ ਨੇ ਕਿਹਾ ਕਿ ਪੌਲਿਨ ਹੈਨਸਨ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਵਿਅਕਤੀ ਦਾ ਸ਼ੋਅ ਬਣਾ ਕੇ ਰੱਖ ਦਿੱਤਾ ਹੈ। ਸਰਕਾਰ ਉਹ ਕਿਵੇਂ ਚਲਾਉਣਗੇ, ਸਰਕਾਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਫਿੱਟ ਬੈਠਣਗੇ, ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਪੌਲਿਨ ਹੈਨਸਨ ਜਾਂ ਉਹਨਾਂ ਦੀ ਟੀਮ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਮਸਲੇ ਦੇ ਉੱਤੇ ਕਿ ਉਹ ਵਾਪਸ ਇਸ ਨੂੰ ਉਭਾਰ ਰਹੇ ਨੇ। ਸਵੇਰ ਵੇਲੇ ਤੁਹਾਡੇ ਨਾਲ ਖਬਰਾਂ 'ਚ ਸਾਂਝ ਪਾਈ ਸੀ ਕਿ ਐਮ ਪੀ ਬਾਨਵੀ ਜੋਇਸ ਨੇ ਵੀ ਕਿਹਾ ਕਿ ਪੌਲਿਨ ਹੈਨਸਨ ਦਾ ਇਸ ਕਿਸਮ ਦਾ ਕੋਈ ਮਕਸਦ ਨਹੀਂ ਹੈ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਮੁੜ ਤੋਂ ਲਿਆਂਦੀ ਜਾਵੇ। ਹੁਣ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਵੀ ਇਸ ਬਹਿਸ ਦੇ ਵਿੱਚ ਕੁੱਦ ਪਈ ਨੇ। ਉਹਨਾਂ ਕਿਹਾ ਕਿ ਮੇਰੀ ਮਾਂ ਨੂੰ ਅਕਸਰ ਸ਼ਬਦਾਂ ਦੀ ਘਾਟ ਦੇ ਚੱਲਦਿਆਂ ਹੋਇਆਂ ਗਲਤ ਸਮਝ ਲਿਆ ਜਾਂਦਾ ਹੈ, ਉਹ ਇਸ ਕਿਸਮ ਦੇ ਨਾਲ ਉਹਨਾਂ ਨੇ ਬਿਲਕੁਲ ਕੋਈ ਗੱਲ ਨਹੀਂ ਕਹੀ ਜਿਹਨੂੰ ਜਿਸ ਤਰੀਕੇ ਦੇ ਨਾਲ ਇੰਟਰਪ੍ਰੀਟੇਟ ਕਰਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਪਸਾਰਿਆ ਜਾ ਰਿਹਾ। ਮੈਂ ਜਾਣਦੀ ਹਾਂ ਕਿ ਪੌਲਿਨ ਕੌਣ ਹੈ, ਮੇਰੀ ਮਾਂ ਹੈ ਅਤੇ ਉਹਨਾਂ ਦੀ ਇਸ ਕਿਸਮ ਦੀ ਇੰਟੈਂਸ਼ਨ ਕਦੇ ਵੀ ਨਹੀਂ ਹੋਏਗੀ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਸੰਭਾਵਨਾ ਦੇ ਤਹਿਤ ਉਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਫਿਰ ਤੋਂ ਲਿਆਉਣ ਦੇ ਲਈ ਹੱਕਦਾਰ ਨਹੀਂ ਹੋਣਗੇ। ਉਹਨਾਂ ਨੇ ਕਦੇ ਵੀ ਇਸ ਦੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਇਸ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ। ਸੋ ਅਜਿਹੇ ਦੇ ਵਿੱਚ ਉਹ ਇਸ ਗੱਲ ਦੇ ਲਈ ਵੀ ਕਿਉਂ ਮਾਫ਼ੀ ਮੰਗਣ ਕਿ ਉਹ ਵਾਈਟ ਨੇ, ਵਾਈਟ ਹੋਣਾ ਕੋਈ ਗੁਨਾਹ ਨਹੀਂ ਹੈ। ਉੱਥੇ ਹੀ ਵੈਸਟਰਨ ਸਿਡਨੀ ਦਾ ਬਣ ਰਿਹਾ ਇੰਟਰਨੈਸ਼ਨਲ ਏਅਰਪੋਰਟ ਜਾਂ ਬਣ ਚੁੱਕਿਆ, ਇਸ ਦੇ ਨਾਲ ਜੁੜੀ ਇੱਕ ਖਬਰ ਪਿਛਲੇ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ NSW ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ 1.4 ਬਿਲੀਅਨ ਡਾਲਰ ਦੀ ਲਾਗਤ ਦੇ ਨਾਲ ਵੈਸਟਰਨ ਸਿਡਨੀ ਦੇ ਵਿੱਚ ਜਿਹੜੀ ਇੱਕ ਸੜਕ ਉਸਾਰੀ ਜਾ ਰਹੀ ਹੈ ਉਸ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਨੇ। ਲਿਵਰਪੂਲ ਸਿਟੀ ਕੌਂਸਲ ਦੀ ਤਰਫ ਤੋਂ ਵੀ ਹੁਣ NSW ਸਰਕਾਰ ਨੂੰ ਇਸ ਮਸਲੇ ਦੇ ਉੱਤੇ ਦੁਬਾਰਾ ਸੋਚਣ ਦੇ ਲਈ ਕਿਹਾ ਗਿਆ। ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਦੇ ਚੱਲਦਿਆਂ ਬਹੁਤ ਸਾਰੀਆਂ ਖਾਮੀਆਂ ਆ ਸਕਦੀਆਂ ਨੇ ਔਰ ਇਸ ਦਾ ਬਦਲਵਾਂ ਵਿਕਲਪ ਵੀ ਸਰਕਾਰ ਦੇ ਕੋਲ ਮੌਜੂਦ ਹੈ। ਸਰਕਾਰ ਨੂੰ ਬਦਲਵੇਂ ਵਿਕਲਪਾਂ ਦੇ ਉੱਤੇ ਸੋਚਣਾ ਚਾਹੀਦਾ। ਲਿਵਰਪੂਲ ਸਿਟੀ ਕੌਂਸਲ ਨੇ 15th Avenue ਦੇ ਜਿਹੜਾ ਇਸ ਨਵੇਂ ਏਅਰਪੋਰਟ ਤੋਂ ਸ਼ੁਰੂ ਕਰਕੇ ਬਣਾਉਣ ਦਾ ਇੱਕ ਪ੍ਰੋਜੈਕਟ ਹੈ, ਇਸ ਨੂੰ ਇੱਕ ਭਾਰੀ ਭਰਕਮ ਇੱਕ ਵਿਅਸਤ ਸੜਕ ਬਣ ਜਾਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਤੋਂ ਹੀ ਸੜਕ ਇਹ ਕਾਫ਼ੀ ਵਿਅਸਤ ਹੈ, ਇੱਥੋਂ ਜੇਕਰ ਨਿਕਲਦੀ ਹੈ ਤੇ ਇਸ ਦਾ ਬੋਝ ਜਿਹੜਾ ਲਿਵਰਪੂਲ ਕੌਂਸਲ ਦੇ ਉੱਤੇ ਪਏਗਾ। ਸਰਕਾਰ ਨੂੰ ਅਸੀਂ ਇੱਕ ਬਦਲਵਾਂ ਵਿਕਲਪ ਸੋਚਣ ਦੀ ਸਲਾਹ ਦਿੰਦੇ ਹਾਂ। ਉੱਥੇ ਯੂਐਨਐਸਡਬਲਿਊ ਦਾ ਇੱਕ ਹੋਰ ਖੇਤਰੀ ਇਲਾਕਾ ਲਿਥਗੋ, ਜਿਸ ਦੇ ਲਈ 1.25 million dollars ਖਰਚ ਕੇ ਐਨਐਸਡਬਲਿਊ ਸਰਕਾਰ ਜਿਹੜਾ ਪਬਲਿਕ ਸੇਫਟੀ ਦੇ ਲਈ ਕੰਮ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ ਐਨਐਸਡਬਲਿਊ ਦੇ ਵਿੱਚ ਪਬਲਿਕ ਸੇਫਟੀ ਦੀ ਗੱਲ ਜਦੋਂ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਸੇਫਟੀ ਦਾ ਸਵਾਲ ਉੱਠਣ ਲੱਗ ਪੈਂਦਾ। ਲਿਥਗੋ ਸਿਟੀ ਕੌਂਸਲ ਨੇ ਫਿਲਹਾਲ 2 ਪ੍ਰੋਗਰਾਮ ਜਿਹੜੇ ਨੇ ਸਰਕਾਰ ਦੀ ਮਦਦ ਦੇ ਨਾਲ ਸ਼ੁਰੂ ਕਰਨੇ ਨੇ। ਇਸ ਦੇ ਵਿੱਚ ਇੱਕ ਪੈਕੇਜ ਸੇਫਰ ਸਿਟੀ ਪੈਕੇਜ ਹੋਏਗਾ, ਜਿਸ ਦੇ ਉੱਤੇ $1 million ਖਰਚੇ ਜਾਣਗੇ ਐਨਐਸਡਬਲਿਊ ਸਰਕਾਰ ਦੀ ਤਰਫ ਤੋਂ। ਪਰਮਿਟ ਪਲੱਗ ਪਲੇ ਪ੍ਰੋਗਰਾਮ ਦੇ ਤਹਿਤ ਵਧੇਰੇ ਕੈਮਰਾਜ਼ ਲਗਾਉਣੇ, ਵਧੇਰੇ ਸੜਕਾਂ ਨੂੰ ਸੁਰੱਖਿਅਤ ਬਣਾਉਣਾ, ਇਸ ਕਿਸਮ ਦੇ ਪ੍ਰੋਗਰਾਮ ਲਿਥਗੋ ਸਿਟੀ ਸੈਂਟਰ ਦੇ ਲਈ ਦਿੱਤੇ ਜਾ ਰਹੇ ਨੇ। ਉੱਥੇ ਆਖਿਰਕਾਰ 1098 ਦਿਨਾਂ ਦੇ ਬਾਅਦ ਵਿਕਟੋਰੀਆ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਮਾਫ਼ੀ ਮੰਗੀ ਹੈ ਜਿਸ ਮਾਮਲੇ ਨੂੰ ਲੈ ਕੇ ਪਿਛਲੇ ਪ੍ਰੀਮੀਅਰ ਵਿਕਟੋਰੀਆ ਦੇ ਡੈਨੀਅਲ ਐਂਡਰਿਊਜ਼ ਨੂੰ ਭੰਡਿਆ ਜਾ ਰਿਹਾ ਸੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਜਿਹੜੀਆਂ ਕਾਮਨਵੈਲਥ ਖੇਡਾਂ ਹੋਣੀਆਂ ਸੀ ਉਹਦਾ ਫੈਸਲਾ ਉਸ ਵਕਤ ਇਨਕਾਰ ਕਰਕੇ ਜਾਂ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਲੈ ਕੇ ਸਰਕਾਰ ਨੇ ਉਸ ਵਕਤ ਚੰਗਾ ਕੀਤਾ, ਪਰ ਇਸ ਦੇ ਕੁਝ ਦੁਰਗਾਮੀ ਪ੍ਰਭਾਵ ਜ਼ਰੂਰ ਹੋਏ ਨੇ। ਉਹਨਾਂ ਕਿਹਾ ਕਿ $200 million ਖਰਚ ਕਰਕੇ ਵਿਕਟੋਰੀਆ ਨੇ ਇਹਨਾਂ ਖੇਡਾਂ ਨੂੰ ਹੋਸਟ ਕਰਨਾ ਸੀ, ਪਰ ਇਹ ਸਿਰਫ ਇੰਨੇ ਖਰਚ ਦੀ ਗੱਲ ਨਹੀਂ ਸੀ। ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਇਨਫਰਾਸਟ੍ਰਕਚਰ ਬਿਹਤਰ ਹੋਣਾ ਸੀ, ਟੂਰਿਜ਼ਮ ਬਿਹਤਰ ਹੋਣਾ ਸੀ, ਪਰ ਵਿਕਟੋਰੀਆ ਸੂਬੇ ਦੇ ਸਿਰ ਦੇ ਉੱਤੇ ਇੱਕ ਨਵਾਂ ਵਿੱਤੀ ਬੋਝ ਵੀ ਪੈਣਾ ਸੀ। ਇਸ ਦੇ ਲਈ ਫਿਲਹਾਲ ਜਿੰਨੇ ਲੋਕ ਨਿਰਾਸ਼ ਹੋਏ ਨੇ ਉਹਨਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਰਲਡ ਕੱਪ ਦੇ ਵਿੱਚ ਸਪੇਨ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਦਾ ਰੋਣਾ ਜਿਹੜਾ ਉਹ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ। ਦੱਸ ਦਈਏ ਕਿ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਦੂਸਰੀ ਵਾਰ ਫੁੱਟਬਾਲ ਵਿਸ਼ਵ ਕੱਪ ਦੀ ਇਸ ਟਰਾਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਨੇ ਕਾਫ਼ੀ ਭਾਵੁਕ ਵੀ ਦਿਖਾਈ ਦਿੱਤੇ। ਕਈ ਵਾਰ ਉਹ ਇਸ ਪ੍ਰੈਸ ਕਾਨਫਰੰਸ 'ਚ ਰੋਏ ਅਤੇ ਮਾਫ਼ੀ ਮੰਗਦੇ ਹੋਏ ਫਿਰ ਇੱਥੋਂ ਉੱਠ ਕੇ ਚਲੇ ਗਏ। ਦਰਅਸਲ ਫੀਫਾ ਵਰਲਡ ਕੱਪ 2026 'ਚ ਸਪੇਨ ਨੇ ਵਾਧੂ ਸਮੇਂ ਦੇ ਵਿੱਚ ਅਰਜਨਟੀਨਾ ਨੂੰ 1-0 ਦੇ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ, ਔਰ ਯੂਰਪੀ ਚੈਂਪੀਅਨ ਹੋਣ ਦੇ ਨਾਲ ਨਾਲ ਮੌਜੂਦਾ ਵਰਲਡ ਚੈਂਪੀਅਨ ਅਰਜਨਟੀਨਾ ਦੀ ਤੁਲਨਾ ਦੇ ਵਿੱਚ ਬਿਹਤਰ ਮੌਕੇ ਵੀ ਲਏ ਔਰ ਬਿਹਤਰ ਖੇਡ ਦਾ ਮੁਜ਼ਾਹਰਾ ਵੀ ਕੀਤਾ। ਅਰਜਨਟੀਨਾ ਦੇ ਕੋਚ ਲਿਓਨੈਲ ਸਕਾਲੇਨੀ ਦਾ ਕੰਟਰੈਕਟ ਦਸੰਬਰ ਮਹੀਨੇ 'ਚ ਖਤਮ ਹੋ ਰਿਹਾ। ਉਹਨਾਂ ਕਿਹਾ ਕਿ ਇਸ ਬਾਰੇ ਅਰਜਨਟੀਨਾ ਦੇ ਫੁੱਟਬਾਲ ਫੈਡਰੇਸ਼ਨ ਦੇ ਨਾਲ ਉਹ ਗੱਲਬਾਤ ਕਰਨਗੇ ਕਿ ਮੈਂ ਆਪਣਾ ਕੰਟਰੈਕਟ ਪੂਰਾ ਕਰਾਂਗਾ ਜਾਂ ਮੈਨੂੰ ਇਸ ਦੀ ਲੋੜ ਨਹੀਂ ਹੈ। ਅਜਿਹਾ ਕਹਿੰਦੇ ਹੀ ਉਹ ਇੱਥੋਂ ਉੱਠ ਕੇ ਚਲੇ ਗਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ। Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ Vehicle Experts, Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰੀਅਲ ਸਟੇਟ ਦੇ ਵਿੱਚ ਬਹੁਤਾ ਸਮਾਂ ਨਹੀਂ ਸੀ ਹੋਇਆ, ਦੂਸਰਾ ਕੁ ਸਾਲ ਸੀ। ਇੱਕ ਜੋੜਾ ਆਇਆ, ਕਹਿੰਦੇ ਨੇ ਨਵਾਂ ਬਣਾਇਆ ਸੀ ਘਰ ਪਰ ਹੁਣ ਵੇਚਣਾ। ਦੋਵੇਂ ਮੈਨੂੰ ਮਿਲਣ ਵੱਖਰੀਆਂ ਵੱਖਰੀਆਂ ਗੱਡੀਆਂ 'ਚ ਆਏ ਸੀ, ਸੋ ਨਾ ਕਹਿਣ 'ਤੇ ਵੀ ਬੜਾ ਕੁਛ ਆਪੇ ਹੀ ਸਮਝ ਆ ਗਿਆ। ਆਪਸ ਦੇ ਵਿੱਚ ਗੱਲਬਾਤ ਵੀ ਬਿਲਕੁਲ ਉਨੀ ਕੀ ਕਰਦੇ ਸੀ ਜਿੰਨੀ ਕੁ ਬਹੁਤ ਜ਼ਰੂਰੀ ਹੁੰਦੀ। ਕੁਛੜ ਸੀ 7 ਕੁ ਮਹੀਨਿਆਂ ਦੀ, ਇੱਕ ਪਿਆਰੀ ਜੀ ਬੱਚੀ ਛਾਤੀ ਦੇ ਨਾਲ ਲੱਗੀ। ਐਂ ਬਿੱਟਰ ਬਿੱਟਰ ਮੇਰੇ ਵੱਲ ਵੇਖੀ ਜਾਵੇ। ਹੁਣ ਮੇਰੇ ਕੋਲ ਦੋ ਹੀ ਰਾਹ ਸੀ, ਜਾਂ ਤਾਂ ਮੈਂ ਚੁੱਪ ਚੁਪੀਤੇ ਘਰ ਵੇਚਦਾ, ਆਪਣੀ ਕਮਿਸ਼ਨ ਬਣਾਵਾਂ ਅਤੇ ਪਾਸੇ ਹੋ ਜਾਵਾਂ, ਅਤੇ ਜਾਂ ਫਿਰ ਆਪਣੀ ਇਨਸਾਨੀਅਤ, ਇਨਸਾਨ ਹੋਣ ਦਾ ਮੈਂ ਫਰਜ਼ ਨਿਭਾਵਾਂ, ਇਨਸਾਨੀਅਤ ਵਿਖਾਉਂਦਿਆਂ ਉਹਨਾਂ ਦੀ ਸੁਲਾਹ ਸਫਾਈ ਕਰਾਵਾਂ। ਪਰ ਜੇ ਇੰਜ ਕੀਤਾ ਤਾਂ ਫਿਰ ਦਿਹਾੜੀ 'ਤੇ ਲੱਤ ਵੱਜੂ। ਖੈਰ, ਪਹਿਲਾ ਰਾਹ ਕੁਛ ਜ਼ਿਆਦਾ ਵਧੀਆ ਲੱਗਾ। ਅਕਸਰ ਹੀ ਸੋਚਦਾ ਹਾਂ ਕਿ ਆਪਣੀ ਜਿਹੜੀ ਆਪਸੀ ਤਣਾਅ ਹੁੰਦੀ ਹੈ ਉਹਦੀ ਵਜ੍ਹਾ ਕੀ ਹੋ ਸਕਦੀ ਹੈ, ਪਰ ਅਗਲੀ ਪਲ ਪ੍ਰਾਈਵੇਸੀ ਕਾਨੂੰਨ ਰਾਹ ਦੇ ਵਿੱਚ ਡੱਕ ਲਿਆ ਕਰਦਾ। ਹੋਰ 100 ਤਰ੍ਹਾਂ ਦੀਆਂ ਡਿੱਚਣਾ, ਇੱਕ ਹੋਰ ਸਲਾਹ ਕਿ ਬਿਨਾਂ ਵਜ੍ਹਾ ਦੂਜਿਆਂ ਦੇ ਮਾਮਲੇ ਦੇ ਵਿੱਚ ਲੱਤ ਨਹੀਂ ਅੜਾਈਦੀ, ਦਖਲ ਨਹੀਂ ਦੇਈਦੀ, ਬਿਨਾਂ ਮੰਗਿਆਂ ਸਲਾਹ ਨਹੀਂ ਦੇਈਦੀ, ਬੜਾ ਮਹਿੰਗਾ ਸਾਬਤ ਹੁੰਦਾ। ਇਹ ਸਾਰਾ ਕੁਛ ਮਨ ਦੇ ਵਿੱਚ ਆਇਆ, ਪਰ ਇਸ ਦੇ ਬਾਵਜੂਦ ਮਝੈਲ ਖੂਨ ਡੱਕਿਆ ਨਹੀਂ ਗਿਆ। 2 ਘੜੀਆਂ ਤਲਵਾਰ ਦੀ ਧਾਲ 'ਤੇ ਤੁਰਿਆ, ਜੇ ਕਿਸੇ ਦਾ ਟੁੱਟਦਾ ਘਰ ਬਚ ਜਾਂਦਾ ਤਾਂ ਘਾਟੇ ਵਾਲਾ ਸੌਦਾ ਨਹੀਂ ਆ। ਸਿੰਘ ਸਾਹਿਬ, ਇਹ ਸੌਦਾ ਕਰ ਲੈਣਾ ਚਾਹੀਦਾ, ਆਪਣੇ ਮਨ ਨੇ ਅੰਦਰੋਂ ਸਲਾਹ ਦਿੱਤੀ। ਇਸ ਤੋਂ ਬਾਅਦ 1-2 ਮੀਟਿੰਗਾਂ ਹੋਈਆਂ ਸੀ ਉਸ ਪਰਿਵਾਰ ਦੇ ਨਾਲ, ਦੋਵੇਂ ਥੋੜ੍ਹੇ ਜਿਹੇ ਹੋਰ ਵਿਸ਼ਵਾਸ ਦੇ ਵਿੱਚ ਆ ਗਏ, ਦੋਵਾਂ ਨਾਲ ਵੱਖੋ ਵੱਖਰੀ ਗੱਲਬਾਤ ਕੀਤੀ। ਉਸੇ ਗੱਲਬਾਤ ਦੇ ਵਿੱਚ ਉਹ ਕੁਛ ਕੋਖ ਪੜਤਾਲ ਨਿਕਲੀ, ਅਖੀਰ ਸਾਰਾ ਮਾਮਲਾ ਸ਼ੱਕ ਦਾ ਹੀ ਨਿਕਲਿਆ। ਮੁੰਡਾ ਇੱਥੇ ਪੁਰਾਣਾ ਆਇਆ ਸੀ, ਨਾਲ ਦੀ ਨਵੀਂ ਨਵੀਂ ਵਿਆਹ ਕੇ ਲਿਆਂਦੀ ਸੀ, ਇੱਕ ਦਿਨ ਇੰਡੀਆ ਤੋਂ ਆਈ, ਇੱਕ ਫੋਨ ਕਾਲ ਜਿਹਨੇ ਸਾਰਾ ਮਾਮਲਾ ਖੜਾ ਕਰ ਦਿੱਤਾ। ਉਸ ਤੋਂ ਬਾਅਦ ਕਦੀ ਘਰ ਦਾ ਮਾਮਲਾ ਸੁਲਝਿਆ ਜੀ, ਮਗਰੋਂ ਉਸਨੇ ਵੀ ਆਖਣਾ ਸ਼ੁਰੂ ਕਰ ਦਿੱਤਾ, ਇਸਨੇ ਇੱਥੇ ਕੋਈ ਰੱਖੀ ਹੋਣੀ ਆ, ਇਹ ਜੇ ਮੈਨੂੰ ਕਹਿੰਦੀ ਹੈ ਤੇ ਮੈਂ ਇਹਨੂੰ ਕਹਿੰਦਾ। ਗੱਲ ਕਾਹਦੀ ਕਿ ਦੋਵੇਂ ਇੱਕ ਦੂਸਰੇ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਹੋ ਗਏ, ਤੋਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਮਿਹਣੇ ਸ਼ੁਰੂ ਹੋ ਗਏ, ਦੂਸ਼ਣਬਾਜ਼ੀਆਂ ਸ਼ੁਰੂ ਹੋ ਗਈਆਂ, ਸ਼ੱਕ ਸ਼ੁਬਾ ਵਾਲਾ ਸਿਲਸਿਲਾ ਜਿਹੜਾ ਹੌਲੀ ਹੌਲੀ ਵਾਧਾ ਵਾਧਾ ਇੱਥੋਂ ਤੱਕ ਆਣ ਪਹੁੰਚਿਆ। ਹੁਣ ਦੋਵੇਂ ਵੱਖਰਾ ਹੋਣਾ ਚਾਹੁੰਦੇ ਨੇ, ਵੱਖ ਵੱਖ ਰਾਹਾਂ ਦੇ ਉੱਤੇ ਤੁਰ ਕੇ, ਕਿੰਨਾ ਕੁ ਮਹਿੰਗਾ ਪੈ ਚੁੱਕਾ ਇਹਦਾ ਵੀ ਅੰਦਾਜ਼ਾ ਲਾਉਣ ਦਾ ਬੜੀ ਵਾਰੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਇੱਕ ਵਿਚੋਲਾ ਲੱਭਿਆ, ਵਿਚੋਲਾ ਉਹ ਲੱਭਿਆ ਜਿਹੜਾ ਇੰਜ ਦੇ ਮਾਮਲਿਆਂ ਦੇ ਵਿੱਚ ਬੜਾ ਸੁਹਿਰਦ ਬੜਾ ਹੀ ਸੁਹਿਰਦ ਸੀ, ਬੜਾ ਸੁਚੱਜਾ ਸੀ, ਬੜੀ ਚੰਗੀ ਸੋਚ ਰੱਖਦਾ ਸੀ। ਇਹ ਸਾਰਾ ਮਾਮਲਾ ਉਹਦੇ ਸਪੁਰਦ ਕੀਤਾ ਅਤੇ ਮੈਂ ਆਪ ਵਿੱਚੋਂ ਪਾਸੇ ਹੋ ਕੇ ਬਹਿ ਗਿਆ। ਫਿਰ ਕੈਨੇਡਾ ਦੀ ਭੱਜ ਦੌੜ ਵਾਲੀ ਜ਼ਿੰਦਗੀ, ਸਾਰਾ ਬਿਰਤਾਂਤ ਭੁੱਲ ਗਿਆ, ਪਤਾ ਹੀ ਨਹੀਂ ਸੀ ਰਿਹਾ। ਕਾਫੀ ਅਰਸੇ ਤੋਂ ਮਗਰੋਂ ਉਹੀ ਜੋੜਾ ਫਿਰ ਦੁਬਾਰਾ ਇੱਕ ਸਟੋਰ ਦੇ ਵਿੱਚ ਮਿਲਿਆ। ਨਿੱਕੀ ਜਿਹੀ ਬੱਚੀ ਹੁਣ ਵੱਡੀ ਹੋ ਚੁੱਕੀ ਸੀ, ਕੋਲ ਹੀ ਖੇਡਦੀ ਤੁਰੀ ਫਿਰਦੀ। ਸਤਿ ਸ਼੍ਰੀ ਅਕਾਲ ਬੁਲਾਈ, ਸਤਿ ਸ਼੍ਰੀ ਹਾਲ ਚਾਲ ਪੁੱਛਿਆ, ਇਸ ਤੋਂ ਇਲਾਵਾ ਬਹੁਤੀ ਗੱਲ ਨਹੀਂ ਕਰ ਸਕਿਆ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਦਿਵਾਉਣੀਆਂ। ਦੋਵਾਂ ਨੇ ਬਸ ਇੰਨਾ ਕੁ ਦੱਸਿਆ ਕਿ ਅਜੇ ਵੀ ਉਸੇ ਘਰ ਦੇ ਵਿੱਚ ਰਹਿੰਦੇ ਹਾਂ। ਨਿੱਕੇ ਨਿਆਣੇ ਅਕਸਰ ਹੀ ਮੈਨੂੰ ਵੇਖ ਕੇ ਡਰ ਜਾਇਆ ਕਰਦੇ ਨੇ, ਪਰ ਉਹ ਨਿੱਕੀ ਜਿਹੀ ਬਾਲੜੀ ਮੇਰੇ ਵੱਲ ਵੇਖ ਕੇ ਇੱਦਾਂ ਮੁਸਕਰਾ ਰਹੀ ਸੀ ਜਿਵੇਂ ਉਹ ਧੰਨਵਾਦ ਕਰ ਰਹੀ ਹੋਵੇ। ਮੈਨੂੰ ਲੱਗਾ ਜਿੱਦਾਂ ਉਹ ਕਹਿ ਰਹੀ ਹੋਵੇ, ਅੰਕਲ ਸ਼ੁਕਰੀਆ, ਸਾਡੇ ਆਲਣੇ ਨੂੰ, ਖਿਰਲਰ ਨੂੰ ਬਚਾ ਲਿਆ ਤੁਸੀਂ। ਫਿਰ ਤਿੰਨਾਂ ਨੂੰ ਇਕੱਠੇ ਤੁਰੇ ਜਾਂਦਿਆਂ ਵੇਖ ਕੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਉਸ ਦਿਨ ਮਹਿਸੂਸ ਹੋਇਆ ਕਿ ਇਨਸਾਨੀਅਤ ਦਾ ਨਿਭਾਇਆ ਫਰਜ਼ ਪੈਸੇ ਦੇ ਉੱਤੇ ਬੜਾ ਭਾਰੂ ਆ। ਜੇ ਉਸ ਦਿਨ ਥੋੜ੍ਹੀ ਜਿਹੀ ਕਮਿਸ਼ਨ ਕਮਾ ਕੇ ਆਪ ਪਾਸਿਓਂ ਦੀ ਲੰਘਿਆ ਹੁੰਦਾ ਅਤੇ ਅੱਜ ਇਕੱਲੇ ਇਕੱਲੇ ਤੁਰੇ ਫਿਰਦੇ, ਇਹਨਾਂ ਜੀਆਂ ਦੇ ਨਾਲ ਅੱਖ ਨਹੀਂ ਸੀ ਮਿਲਾਈ ਜਾਣੀ। ਇਸ ਬੱਚੀ ਨੇ ਕਦੀ ਮੈਨੂੰ ਮਾਫ਼ ਨਹੀਂ ਸੀ ਕਰਨਾ, ਬੜੀਆਂ ਸਾਰੀਆਂ ਚੀਜ਼ਾਂ ਇਸ ਦੁਨੀਆਂ ਦੇ ਵਿੱਚ ਜੋ ਪੈਸੇ ਖਰਚ ਕੇ ਲਈਆਂ ਜਾ ਸਕਦੀਆਂ, ਪਰ ਇਹ ਰਿਸ਼ਤੇ ਨਹੀਂ ਮਿਲਦੇ, ਆਪਣੇ ਪਰਿਵਾਰ ਦੇ ਜੀ ਨਹੀਂ ਮਿਲਦੇ। ਇੱਕ ਵਾਰੀ ਖੇਰੂ ਖੇਰੂ ਹੋਇਆ ਆਲਣਾ ਬਾਅਦ 'ਚ ਨਹੀਂ ਜੁੜਦਾ। ਪਤਾ ਲੱਗਾ ਦੋਵੇਂ ਹੁਣ ਕਿਸੇ ਦੂਸਰੇ ਸ਼ਹਿਰ 'ਚ ਚਲੇ ਗਏ ਨੇ, ਪਰ ਜਿਹੜਾ ਸੁਲਾ ਸਫਾਈ ਕਰਾਉਣ ਵਾਲਾ ਬਾਬਾ ਸੀ ਉਹ ਜਹਾਨੋਂ ਕੂਚ ਕਰ ਗਿਆ। ਕਿੰਨੀਆਂ ਦੁਆਵਾਂ ਲੈ ਕੇ ਗਿਆ ਹੋਊਗਾ ਉਹ ਬਾਬਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰੀਏ ਸਾਡੇ ਘਰ ਜੁੜੇ ਰਹਿਣ, ਇਹ ਆਲਣੇ ਇਸੇ ਤਰ੍ਹਾਂ ਜੁੜੇ ਰਹਿਣ, ਸਾਡੇ ਬੱਚੇ ਮਾਂ ਅਤੇ ਪਿਓ ਦੋਵਾਂ ਦਾ ਨਿੱਘ ਮਾਣਦੇ ਰਹਿਣ, ਅਤੇ ਜੇ ਆਸ ਪਾਸ ਕੋਈ ਖਿਲਰਦਾ ਆਲਣਾ ਵੇਖਦੇ ਹੋ ਕੋਸ਼ਿਸ਼ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਯਤਨ ਕਰ ਸਕਦੇ ਹੋ ਕਰਕੇ ਉਸ ਆਲਣੇ ਨੂੰ ਖਿਲਰ ਨੂੰ ਬਚਾ ਲਓ। ਅਜੋਕੇ ਸਮੇਂ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ, ਨਾ ਕਿ ਇਕੱਲਾ ਬਾਹਰ, ਭਾਰਤ ਦੇ ਵਿੱਚ ਵੀ ਹਰ ਜਗ੍ਹਾ ਹੀ ਇੱਕ ਅਜੀਬ ਜਿਹੀ ਹਵਾ ਚੱਲੀ ਆ। ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਸੁਣਦਾ ਨਹੀਂ, ਗੱਲ ਗੱਲ 'ਤੇ ਹਰ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਗੁਜ਼ਾਰਾ ਕਰ ਲੂੰਗਾ, ਪਰ ਸੱਚਾਈ ਇਹ ਆ ਕਿ ਨਹੀਂ, ਇਕੱਲੇ ਗੁਜ਼ਾਰਾ ਕਰਨਾ ਇਹ ਮਸਲੇ ਦਾ ਹੱਲ ਨਹੀਂ ਹੈ, ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ। ਇੱਕ ਦੇ ਲਈ ਨਹੀਂ, ਦੋਵਾਂ ਦੇ ਲਈ, ਦੋਵਾਂ ਦੇ ਲਈ ਨਹੀਂ, ਸਾਰੇ ਘਰ ਦੇ ਲਈ, ਬੱਚਿਆਂ ਦੇ ਲਈ, ਅਤੇ ਗੱਲ ਇੱਥੋਂ ਤੱਕ ਵੀ ਸੀਮਤ ਨਹੀਂ, ਇਸ ਸਾਰੇ ਸਮਾਜ ਦੇ ਲਈ। ਕਿਉਂਕਿ ਇੱਕ ਘਰ ਦੀ ਅੱਗ, ਇੱਕ ਘਰ ਦਾ ਗਮ, ਇੱਕ ਘਰ ਦਾ ਕਪੱਤ ਜਦੋਂ ਬਾਹਰ ਗਲੀ ਦੇ ਵਿੱਚ ਨਿਕਲਦਾ ਤਾਂ ਉਹ ਸਾਰੀ ਗਲੀ ਨੂੰ ਗਲਤ ਸੰਦੇਸ਼ ਦੇ ਕੇ ਜਾਂਦਾ, ਗਮਗੀਨ ਕਰ ਜਾਂਦਾ। ਇਸ ਸਮਾਜ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਘਰ ਟੁੱਟਣੇ ਸ਼ੁਰੂ ਹੋ ਜਾਣ ਅਤੇ ਬਾਕੀ ਬਚੇ ਘਰਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਹੀਂ ਪੈਂਦਾ ਵਧੀਆ, ਕਿਉਂਕਿ ਉਹਨਾਂ ਨੇ ਸਭ ਬਾਕੀਆਂ ਦੇ ਨਾਲ ਵਿਚਰਨਾ, ਉਹਨਾਂ ਦੇ ਬੱਚਿਆਂ ਨੇ ਬਾਕੀਆਂ ਨਾਲ ਖੇਡਣਾ, ਬਾਕੀਆਂ ਨਾਲ ਪੜ੍ਹਨਾ। ਸਾਡੇ ਕੋਲ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਆਪ ਦਾ ਸਕੂਨ ਜਾਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਸਕੂਨ ਆਪਾਂ ਖੋਲੀਏ। ਚੰਗੇ ਇਨਸਾਨ ਹੋਣ ਦਾ ਫਰਜ਼ ਇਹ ਕਿ ਆਪਣਾ ਘਰ ਵੀ ਸਾਂਭ ਕੇ ਰੱਖੀਏ ਅਤੇ ਦੂਜਿਆਂ ਦਾ ਵੀ ਖਿਲਰ ਨੂੰ ਬਚਾ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: White Hill Studios पेश करते हैं पीरियड एक्शन थ्रिलर दस्तार।
4: एक कल्ला कपड़ा नहीं है, एक कहानियां कई सदियां दी।
3: स्टारिंग तरसेम जसर, गीत गुराया ते योगराज सिंह।

0: ਰਾਜ ਸਤਾਰਾਂ ਜੁਲਾਈ ਨੂੰ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਹਾਂਜੀ,

0: ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
8: ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
10: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
11: ਹਾਂਜੀ ਰੇਡੀਓ।
12: ਲੌਟ ਕੇ ਆਇਆ ਉੜਤਾ ਪੰਛੀ, ਨਯਾ ਹੁਆ ਆਗਾਜ਼, ਬਰਸੋਂ ਬਾਅਦ ਵੀ ਦੇਖੋ ਮੇਰੀ ਟ੍ਰੈਕਟਰ ਸੇ ਉੱਚੀ।

ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ। ਤੁੰਨਾ ਜੂਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ। ਹਾਂਜੀ ਹਾਂਜੀ।

0: ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
4: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਅਤੇ ਹੁਣ ਇਸ ਹਿੱਸੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਦਾ ਰੁੱਖ ਤੁਹਾਡੇ ਵਾਲੇ ਪਾਸੇ ਨੂੰ ਮੋੜਦੇ ਹਾਂ ਅਤੇ ਤੁਸੀਂ ਸਾਡੇ ਵਾਲੇ ਪਾਸੇ ਨੂੰ ਮੋੜਿਓ ਸੋ ਇਸ ਸੈਕਸ਼ਨ ਦੇ ਵਿੱਚ ਜਿੱਥੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਤੁਹਾਡੇ ਨਾਲ ਵਿਸ਼ਾ ਅਤੇ ਹੋਰ ਬਹੁਤ ਸਾਰਾ ਕੁਛ ਇਸ ਹਿੱਸੇ ਦੇ ਵਿੱਚ ਹੁੰਦਾ ਅਤੇ ਤੁਸੀਂ 044-777-1674 ਦੇ ਉੱਤੇ ਵਟਸਐਪ ਰਾਹੀਂ ਸਾਂਝ ਪਾ ਸਕਦੇ ਹੋ ਅਤੇ ਜਾਂ ਫਿਰ ਇਸੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 9956-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਸੋ ਅੱਜ 20 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਅਤੇ ਠੰਡੀ ਠੰਡੀ ਸ਼ੁਰੂਆਤ ਹੁਣ ਧੁੱਪ ਦੇ ਵਿੱਚ ਬਦਲ ਚੁੱਕੀ ਹੈ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਰੇਡੀਓ ਹਾਂਜੀ ਦੇ ਵਿੱਚ ਅਤੇ ਅਸੀਂ ਆ ਗਏ ਹਾਂ ਅਤੇ ਹਾਂਜੀ ਹੁਣ ਮੈਨੂੰ ਲੱਗਦਾ ਥੋੜ੍ਹੀ ਥੋੜ੍ਹੀ ਧੁੱਪ ਆ ਗਈ ਹੈ ਅਤੇ ਟੋਪਿਕ ਵੀ ਕੁਛ ਇਸ ਤਰੀਕੇ ਦਾ ਹੈ
0: ਕਿ ਮੈਨੂੰ ਲੱਗਦਾ ਆ ਕੇ ਚਲੀ ਵੀ ਗਈ
1: ਆ ਕੇ ਚਲੀ ਗਈ ਹੁਣ ਮੇਰੀ ਬੇਟੇ ਨਾਲ ਦੇਖ ਰਹੀ ਪਹਿਲਾਂ ਧੁੱਪ ਸੀ
0: ਲੱਗਦੇ ਤੇ ਲੱਛਣ ਇਦਾਂ ਦੇ ਆ ਕਿ ਚਲੋ ਜਿਹੜੇ ਬਾਹਰ ਨੇ ਉਹ ਦੱਸ ਦਿਓ ਭਾਈ ਕੀ ਮਾਹੌਲ ਚੱਲ
1: ਔਨ ਐਂਡ ਆਫ ਜਿਹਾ ਮਾਹੌਲ ਹੈ ਮੈਨੂੰ ਲੱਗਦਾ ਅਤੇ ਧੁੱਪ ਦਾ ਤਾਂ ਪਤਾ ਨਹੀਂ ਪਰ ਜਿਹੜਾ ਅੱਜ ਦਾ ਟੋਪਿਕ ਹੈ ਉਹ ਵੀ ਇਸ ਤਰੀਕੇ ਦਾ ਹੈ ਘਰ ਦੇ ਸਾਰੇ ਹੈ ਪਰ ਕੋਈ ਮੰਨਦਾ ਨਹੀਂ ਸਾਰਿਆਂ ਨੂੰ ਲੱਗਦਾ ਨਹੀਂ ਨਹੀਂ
0: ਚਲੋ ਬਜ਼ਾਰਤ ਹੋ ਗਈ ਫਿਰ ਚਲੋ ਦੱਸੋ ਵੀ ਜਿਹੜਾ ਕਰਦੇ ਸਾਰੇ ਹੀ ਆ ਪਰ ਮੰਨਦਾ ਕੋਈ ਨੀ ਇਹ ਦੱਸੋ ਤੁਸੀਂ ਵੀ ਕੀ ਚੀਜ਼ ਆ ਤੇ ਫਿਰ ਇੱਥੋਂ ਹੀ ਆਪਾਂ ਅੱਗੇ ਆਪਣਾ ਵਿਸ਼ਾ ਤੋਰਾਂਗੇ
1: ਹਾਂ ਤੇ ਇਹ ਵੀ ਹੈ ਕਿ ਬੰਦੇ ਕਹਿੰਦੇ ਜਨਾਨੀਆਂ ਸਭ ਤੋਂ ਜ਼ਿਆਦਾ ਮਤਲਬ ਇਸ 'ਚ ਅੱਗੇ ਨੇ ਤੇ ਜਨਾਨੀਆਂ ਕਹਿੰਦੀ ਤੁਸੀਂ ਵੀ ਘੱਟ ਨਹੀਂ ਇਹ ਵੀ ਹੈ
0: ਹਾਂਜੀ
1: ਇਹਦੀ ਹਿੰਟ
0: ਕੀ ਕੀ
1: ਮਤਲਬ ਬੰਦੇ ਕਹਿੰਦੇ ਜਨਾਨੀਆਂ ਸਭ ਤੋਂ ਅੱਗੇ ਹੈ ਇਸ ਚੀਜ਼ ਦੇ ਵਿੱਚ ਤੇ ਜਨਾਨੀਆਂ ਕਹਿੰਦੀਆਂ ਜਿਹੜੇ ਬੰਦੇ ਹੁੰਦੇ ਉਹ ਵੀ ਘੱਟ ਨਹੀਂ ਕਿਸੇ ਤੋਂ
0: ਲੈ ਤੁਸੀਂ ਹਲੇ ਤੋਂ ਕੋਸ਼ਿਸ਼ ਤਾਂ ਕਰ ਲੈਂਦੋ ਕਿਸੇ ਨੂੰ ਤੁਸੀਂ ਪਹਿਲਾਂ
1: ਹਿੰਟ ਦੇ ਰਹੀ ਆ ਹਿੰਟ ਹੈ ਤੁਸੀਂ ਕਹਿੰਦੇ ਹੋ ਨਾ ਬੁਝਾਰਤ ਦੇ ਬਾਅਦ ਹਿੰਟ ਦਿਓ
0: ਹਾਂ ਨਹੀਂ ਉਹ ਤਾਂ ਕੋਈ ਪੁੱਛੇ ਨਾ ਵੀ ਨਹੀਂ ਮੇਰੇ ਕੋਲ ਨਹੀਂ ਬੁਝਿਆ ਜਾ ਰਿਹਾ ਮੈਨੂੰ ਹਿੰਟ ਦਿਓ ਤੇ ਫੇਰ ਹੁੰਦਾ
1: ਕਿਉਰਿਓਸਿਟੀ ਕਿਉਰਿਓਸਿਟੀ ਹੈਨੋ ਇਹਨੂੰ ਕਹਿੰਦੇ ਨਾ ਕੀ ਆ
0: ਚਲੋ ਜਿੱਦਾਂ ਤੁਹਾਨੂੰ ਠੀਕ ਲੱਗੇ ਤੇ ਆਪਣਾ ਤੁਸੀਂ ਮੈਸੇਜ ਕਰ ਸਕਦੇ ਹੋ ਫਿਲਹਾਲ ਕਾਲ ਨਾ ਕਰਿਓ ਫਿਲਹਾਲ ਥੋੜ੍ਹਾ ਵੇਟ ਕਰ ਲਓ ਅਤੇ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਵੀ ਕੀ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ ਕੀ ਕਹੀਏ ਨੇ ਕੀ ਕੋਸ਼ਿਸ਼ ਹੋ ਰਹੀ ਆ ਇਹ ਤੁਸੀਂ ਦੱਸ ਸਕਦੇ ਹੋ
1: ਜੀ
0: ਕੀ ਚੱਲ ਰਿਹਾ ਅੱਜ ਤੁਹਾਡਾ ਸਵੇਰ ਦਾ ਇਸ ਹਫ਼ਤੇ ਦੀ ਸ਼ੁਰੂਆਤ ਦਾ ਸੋ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਸੋਹਣੀ ਹੋ ਚੁੱਕੀ ਆ ਸਵੇਰੇ ਸਵੇਰੇ ਦੇ ਸਮੇਂ ਤੁਹਾਨੂੰ ਸੌਕਰ ਦਾ ਫਾਈਨਲ ਦੇਖਣ ਨੂੰ ਮਿਲ ਚੁੱਕਾ ਅਤੇ ਆਸ ਕਰਦੇ ਹਾਂ ਕਿ ਤੁਸੀਂ ਸੋਹਣਾ ਇੰਜੋਏ ਕੀਤਾ ਹੋਊਗਾ ਅਤੇ ਜਿਹਨਾਂ ਜਿਹਨਾਂ ਨੇ ਸਵੇਰੇ ਤੜਕੇ ਉੱਠ ਕੇ ਵੇਖਿਆ ਵਾ ਉਹ ਥੋੜ੍ਹੀ ਜਿਹੀ ਚਾਹ ਚੂ ਪੀ ਕੇ ਅਤੇ ਆਓ ਰਲੋ ਭਾਈ ਨਾਲ ਅਤੇ ਦੱਸੋ ਸਾਨੂੰ ਵੀ ਕੀ ਚੱਲ ਰਿਹਾ ਤੁਹਾਡੇ ਅੱਜ ਦੇ ਦਿਨ ਦੇ ਵਿੱਚ ਤੁਸੀਂ ਕੀ ਖੱਟਾ ਕਮਾਇਆ ਕਿਉਂ ਜਾਸੀ
1: ਬਿਲਕੁਲ ਇਹੀ ਹੁੰਦਾ ਨਾ ਕਿ ਸੋਮਵਾਰ ਦੇ ਦਿਨ ਆਪਾਂ ਨੂੰ ਇੱਦਾਂ ਹੁੰਦਾ ਕਿ ਹਾਂ ਚਲੋ ਜਿਹੜੀ ਚੀਜ਼ਾਂ ਪਿਛਲੇ ਹਫ਼ਤੇ ਗਈਆਂ ਉਹਨੂੰ ਰੀਕਾਲ ਕਰਦੇ ਕਰਦੇ ਮੰਡੇ ਦੀ ਕਹਿੰਦੇ ਹਫ਼ਤਾ ਸ਼ੁਰੂਆਤ ਵਧੀਆ ਹੋਏ ਅਤੇ ਪੂਰਾ ਹਫ਼ਤਾ ਵਧੀਆ ਜਾਂਦਾ ਹੈ ਨਾ ਅਤੇ ਸ਼ੁਰੂਆਤ ਸੋਹਣੇ ਵਧੀਆ ਹੋ ਗਈ ਹੈ ਸਵੇਰੇ ਮੈਚ ਜਿਨ੍ਹਾਂ ਨੇ ਦੇਖਿਆ ਹੈ ਉਹਨਾਂ ਦਾ ਐਕਸਾਈਟਮੈਂਟ ਅਲੱਗ ਹੀ ਪਤਾ ਲੱਗ ਰਿਹਾ ਹੈ ਸਾਰੇ ਜਿਹੜੇ ਖੇਡ ਪ੍ਰੇਮੀ ਹੈ ਅਤੇ ਆਪਾਂ ਫੋਨ ਕਾਲਾਂ ਦੇ ਵਿੱਚ ਬੱਚਿਆਂ ਤੋਂ ਵੀ ਸੁਣਿਆ ਸੀਗਾ ਕਿ ਕਿੰਨਾ ਇੱਕ ਉਹਨਾਂ ਦਾ ਵੀ ਰੁਝਾਨ ਹੈ ਗੇਮਸ ਦੇ ਵਿੱਚ ਵੀ ਨਾ ਸਿਰਫ ਵੱਡੇ ਬੱਚੇ ਵੀ ਬਹੁਤ ਜ਼ਿਆਦਾ ਐਕਸਾਈਟਡ ਮੈਨੂੰ ਲੱਗਦਾ ਸਗੋਂ ਬੱਚੇ ਜ਼ਿਆਦਾ ਐਕਸਾਈਟਡ ਹੈ ਗੇਮ ਨੂੰ ਲੈ ਕੇ ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਤਾਂ ਮੈਨੂੰ ਲੱਗਦਾ ਓਵਰਆਲ ਸਾਰੇ ਘਰਾਂ ਦੇ ਵਿੱਚ ਕੋਮਨ ਹੈ ਅਤੇ ਤੁਸੀਂ ਤਾਂ ਮੈਸੇਜ ਪਾਇਆ ਨਹੀਂ ਹਜੇ ਤੱਕ ਦੱਸੀਏ ਕੀ ਕਰੀਏ ਦੱਸੀਏ ਨਾ ਦੱਸੀਏ
0: ਮੈਨੂੰ ਤੁਹਾਨੂੰ ਆਪ ਨੂੰ ਮੈਨੂੰ ਲੱਗਣ ਡਿਆ ਇਸੇ ਤੋਂ ਹੀ ਪਤਾ ਲੱਗ ਜਾਣਾ ਵਾ
1: ਕਿ ਤੁਹਾਡੇ
0: ਚ ਕਿੰਨਾ ਕੁ ਸਬਰ ਹੈ ਇਸੇ ਚੀਜ਼ ਤੋਂ
1: ਚਲੋ ਠੀਕ ਹੈ ਉਹਨੂੰ ਸਾਈਡ ਰੱਖਦੇ ਹਾਂ ਇਹ ਇਹ ਵੀ ਇੱਕ ਤਰੀਕਾ ਹੁੰਦਾ ਹੈ ਸਾਹਮਣੇ ਵਾਲੇ ਤੋਂ ਗੱਲ ਨਿਕਲਣ ਆਉਣ ਦਾ ਹੈ ਨਾ ਕਿ ਇੰਨਾ ਪਿੰਚ ਕਰੋ ਕਿ ਆਪ ਕਹਿ ਦੇ ਹਨਾ
0: ਇੱਕ ਹੁੰਦਾ ਕਿਸੇ ਦੇ ਕੋਲੋਂ ਗੱਲ ਕਢਾਉਣ ਦਾ ਇੱਕ ਹੁੰਦਾ ਕੋਈ ਆਪ ਹੀ ਕੱਢਣ ਨੂੰ ਕਾਲਾ ਹੋਵੇ ਉਹਨੂੰ ਕਹਿ ਦੋ ਵੀ ਨਾ ਨਾ ਨਾ ਨਾ ਨਾ ਕੱਢੀ ਉਹ ਫਿਰ ਸਗੋਂ ਉਹਦੇ ਅੰਦਰ ਗੱਲ ਦੀ
1: ਹਾਂ ਹੁਣ ਤੁਸੀਂ ਕਿਸੇ ਵੀ ਉਸ 'ਚ ਢਾਲ ਸਕਦੇ ਹੋ ਇਸ ਗੱਲ ਨੂੰ ਖੈਰ ਅਤੇ ਮੰਡੀ ਦੇ ਵਿੱਚ ਆਪਣੀ ਇੱਕ ਹੋਰ ਗੱਲ ਹੁੰਦੀ ਹੈ ਜਿਸ 'ਚ ਆਪਾਂ ਖੇਤੀਬਾੜੀ ਜਾਂ ਜਿਹੜੀ ਘਰੇ ਗਾਰਡਨਿੰਗ ਕਰਦੇ ਹਾਂ ਮੇਨਲੀ ਗਾਰਡਨਿੰਗ ਤੋਂ ਰਿਲੇਟਡ ਵੀ ਇਹ ਕੁਐਸਚਨਸ ਆਪਾਂ ਲੈਂਦੇ ਹਾਂ ਕੋਈ ਵੀ ਤੁਹਾਡੇ ਕੋਲ ਕੋਈ ਕੁਐਸਚਨ ਹੋ ਤੁਸੀਂ ਦੱਸ ਸਕਦੇ ਹੋ ਅਸੀਂ ਮੈਂ ਤਾਂ ਨਹੀਂ ਭਾਜੀ ਜ਼ਰੂਰ ਉਹਦਾ ਇਲਾਜ ਤੁਹਾਨੂੰ ਦੱਸਣਗੇ ਖੇਤ ਗਾਰਡਨਿੰਗ ਦਾ
0: ਅਤੇ
1: ਗਾਰਡਨਿੰਗ ਤੋਂ ਰਿਲੇਟਡ ਮੇਰੇ ਕੋਲ ਹੈ ਔਰੇਂਜਸ ਅਤੇ ਉਸਦੇ ਵਿੱਚ ਵੀ ਇੱਕ ਕੁਐਸਚਨ ਆਪਾਂ ਰੱਖਦੇ ਹਾਂ ਕਿ ਤੁਸੀਂ ਸਾਰੇ ਦੱਸੋ ਕਿਸ ਨੂੰ ਪਤਾ ਕਿ ਪਹਿਲਾਂ ਔਰੇਂਜ ਕਲਰ ਆਇਆ ਸੀ ਜਾਂ ਔਰੇਂਜ ਫਰੂਟ
0: ਅੱਛਾ, ਪਹਿਲਾਂ ਅੰਡਾ ਹੈ ਕਿ ਪਹਿਲਾਂ ਮੁਰਗੀ, ਤੇ ਉਦਾਂ ਦੀ ਗੱਲਬਾਤ ਹੋ ਗਈ ਹਨਾ।
1: ਉਹ ਤੇ ਉਹਦਾ ਆਨਸਰ ਤੇ ਹਜੇ ਤੱਕ ਨਹੀਂ ਪਤਾ, ਪਰ ਇਹਦਾ ਆਨਸਰ ਜ਼ਰੂਰ ਮਿਲ ਜਾਏਗਾ ਮੇਰੀ ਰਿਸਰਚ ਨਾਲ।
0: ਨਹੀਂ ਆਏ, ਕਈਆਂ ਦੇ ਆਏ ਆ, ਕਈਆਂ ਦੇ ਠੀਕ, ਕਈਆਂ ਦੇ ਗਲਤ ਆਏ ਆ, ਆਏ ਆਨਸਰ ਕਈਆਂ ਦੇ, ਤੇ ਲੈਟਸ ਸੀ। ਹਾਂਜੀ
1: ਜੀ।
0: ਤੇ ਰਾਮਪਾਲ ਜਿੰਦਲ ਜੀ ਕਹਿੰਦੇ ਕਿ ਹੈਪੀ ਬਰਥਡੇ ਟੂ ਮਾਈ ਲਵਲੀ ਸਨ ਅਭਿਜਿੰਦਲ। ਅਭਿਜਿੰਦਲ ਜੀ ਦਾ ਬਰਥਡੇ ਜੀ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰੇ ਜਿੰਦਲ ਪਰਿਵਾਰ ਨੂੰ, ਤੇ ਰੱਬ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਤੇ ਮਨਾਓ ਅੱਜ ਦਾ ਦਿਨ ਤੁਸੀਂ ਖੂਬ ਹੁਮ ਹਮਾ ਕੇ। ਹੈਪੀ ਬਰਥਡੇ,
1: ਹੈਪੀ ਬਰਥਡੇ ਜੀ, ਹੈਪੀ ਬਰਥਡੇ, ਤੁਹਾਡਾ ਵਧੀਆ ਰਹੇ ਦਿਨ, ਤੇ ਮਨਾਓ ਸੋਹਣਾ ਆਪਣੇ ਪਰਿਵਾਰ ਨਾਲ ਬਰਥਡੇ, ਤੇ ਰੱਬ ਕਰੇ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਮਿਲੇ, ਤੁਸੀਂ ਮਾਂ ਪਿਓ ਦਾ ਨਾਂ ਰੋਸ਼ਨ ਕਰੋ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ।
0: ਬਿਲਕੁਲ ਜੀ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੁਸੀਂ। ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਲੱਗੇ। ਸੰਦੀਪ ਜੀ ਕਹਿੰਦੇ ਨੇ ਕਿ ਤਿਆਰੀ ਸਾਊਂਡਸ ਲਾਈਕ ਗੱਲ ਤਿਆਰ ਹੋਣ ਦੀ ਹੋ ਰਹੀ ਆ, ਤੇ ਹਾਂਜੀ ਕੁਛ ਤਿਆਰ ਹੋਣ ਦੀ ਵੀ ਹੋ ਸਕਦੀ ਆ, ਮਤਲਬ ਇਹ ਤੇ ਉਹਦਾ ਸਭ ਪਾਰਟ ਹੋ ਗਿਆ ਨਾ। ਤੇ ਬਾਕੀ ਬਹੁਤਿਆਂ ਨੇ ਜਿਹੜਾ ਆਨਸਰ ਦਿੱਤਾ ਵਾ ਉਹ ਠੀਕ ਹੀ ਆ ਤੁਹਾਡਾ, ਤੇ ਬਾਕੀ ਆਪਾਂ ਫਿਰ ਇੱਥੋਂ ਅੱਗੇ ਤੋਰਦੇ ਹਾਂ। ਅਮ੍ਰਿਤ ਜੀ ਧੰਨਵਾਦ ਤੁਹਾਡਾ, ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਜਗਦੀਸ਼ ਜੀ, ਜਗਸੰਧੂ ਜੀ ਧੰਨਵਾਦ ਤੁਹਾਡਾ, ਅਤੇ ਧੰਨਵਾਦ ਇੱਧਰ ਕੀਰਤ ਜੀ ਦਾ ਵੀ, ਅਤੇ ਧੰਨਵਾਦ ਮਨ ਸਾਹਿਬ ਦਾ ਵੀ, ਅਤੇ ਹੋਰ ਵੀ ਜਿਹੜੇ ਸੱਜਣਾਂ ਨੇ ਮੈਸੇਜ ਦਿੱਤੇ ਪਰ ਤੁਹਾਡਾ ਨਾਂ ਨਹੀਂ ਵਿੱਚ ਆਇਆ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ, ਅਤੇ ਧੰਨਵਾਦ ਇੱਧਰ, ਹਾਂਜੀ ਤੁਹਾਡਾ ਵੀ ਨਾਂ ਨਹੀਂ ਜੀ ਆਇਆ, ਅਤੇ ਧੰਨਵਾਦ, ਮਿਹਰਬਾਨੀ ਤੁਹਾਡੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਬਰਫ਼ ਜੀ ਵੀ ਭੇਜਦੇ ਨੇ, ਅਤੇ ਬਹੁਤ ਸ਼ੁਕਰੀਆ ਜੀ ਤੁਹਾਡਾ। ਹੁਣ ਇਹਦਾ ਮਤਲਬ ਇਹ ਵੀ ਸਾਰੇ ਜਣੇ ਉੱਠ ਪਏ, ਧੁੱਪ ਦੇ ਨਾਲ ਸਰੀਰ ਪਗਰ ਗਏ ਨੇ, ਅਤੇ ਤੁਸੀਂ ਆ ਕੇ ਜੁੜ ਚੁੱਕੇ ਹੋ ਨਾਲ। ਸੋ ਅੱਜ ਦਾ ਪ੍ਰੋਗਰਾਮ ਸੋਮਵਾਰ ਦਾ, ਇਹਦੇ ਵਿੱਚ ਵਿਸ਼ਾ ਅਤੇ ਨਾਲ ਦੀ ਨਾਲ ਸਾਡਾ ਚੱਲਣਾ ਹੀ ਆ, ਨਾਲ ਕੁਛ ਇੱਕ ਆਸ ਪਾਸ ਦੀਆਂ ਕੁਛ ਅਪਡੇਟਸ, ਕੁਛ ਹੋਈਆਂ ਵਾਪਰੀਆਂ, ਅਤੇ ਉਹ ਬਹੁਤ ਸਾਰਾ ਕੁਛ ਦੇ ਨਾਲ ਨਾਲ ਆਪਾਂ ਤੁਹਾਡੇ ਨਾਲ ਗਾਰਡਨਿੰਗ ਦੇ ਉੱਤੇ ਵੀ ਸਾਂਝ ਪਾਉਂਦੇ ਹੁੰਦੇ ਹਾਂ। ਜਿੱਦਾਂ ਜਸ ਜੀ ਕਹਿ ਚੁੱਕੇ ਨੇ, ਕੋਈ ਤੁਹਾਡੇ ਕੋਲ ਹੋਵੇ ਕੋਈ ਸਵਾਲ ਤਾਂ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਨਾਲ ਦੀ ਨਾਲ ਅੱਜ ਦਾ ਜਿਹੜਾ ਤੁਹਾਨੂੰ ਆਪਾਂ ਔਰੇਂਜ ਦੇ ਬਾਰੇ, ਸੰਤਰੇ ਦੇ ਬਾਰੇ ਵੀ ਦੱਸਾਂਗੇ। ਸੰਤਰਾ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਾਫ਼ੀ ਅਹਿਮੀਅਤ ਰੱਖਦਾ ਵਾ, ਕਿਉਂਕਿ ਸਿਆਲ ਦਾ ਤੋਹਫਾ ਇੱਕ ਤਰ੍ਹਾਂ ਦੇ ਨਾਲ, ਇਹ ਉੱਦਾਂ ਦਾ ਫਲ ਆ ਜਿਹੜਾ ਵੇਖ ਲਓ ਉੱਦਾਂ ਠੰਡ ਹੁੰਦੀ ਆ, ਅਤੇ ਸਾਨੂੰ ਇਹ ਲੱਗਦਾ ਵਾ ਠੰਡਾ ਠੰਡਾ, ਪਰ ਇਹ ਆਪਾਂ ਸਿਆਲ 'ਚ ਪੀਣਾ ਪਸੰਦ ਕਰਦੇ ਹਾਂ।
1: ਬਿਲਕੁਲ,
0: ਹੈ ਨਾ, ਸੰਤਰਾ ਹੋ ਗਿਆ, ਜੂਸ ਹੋ ਗਿਆ ਸੰਤਰੇ ਦਾ, ਜਾਂ ਫਿਰ ਗੰਨੇ ਦਾ ਆਪਣਾ ਰੋਹ ਹੋ ਗਈ,
1: ਹੈ ਨਾ,
0: ਅਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਬਹੁਤ ਸਾਰਾ ਕੁਛ ਗਰਮ ਗਰਮ ਖਾਂਦੇ ਹਾਂ, ਅਤੇ ਉਹਨੂੰ ਇਹ ਨਾਲ ਬੈਲੈਂਸ ਕਰਕੇ ਰੱਖਦੀਆਂ।
1: ਬਿਲਕੁਲ, ਰਾਤ ਪਹੁੰਚਾਉਂਦਾ ਹੈ ਨਾ ਇੱਕ,
0: ਹਾਂ ਠੰਡ ਜੀ ਪੈਂਦੀ।
1: ਮੈਨੂੰ ਲੱਗਦਾ ਔਰੇਂਜ ਜੂਸ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਹੈ ਸਾਰੇ ਜੂਸਸ ਦੇ ਵਿੱਚ ਵੀ।
0: ਹਾਂ, ਸਭ ਤੋਂ ਵਧੇਰੇ ਵੀ ਨਿਕਲ ਆਉਂਦਾ ਨਾ, ਸੌਖਾ ਵੀ ਆ, ਅਤੇ ਆਪਣਾ ਭਾਵੇਂ ਖਾ ਲਓ ਅਤੇ ਭਾਵੇਂ ਤੁਸੀਂ ਪੀ ਲਓ, ਅਤੇ ਨਾਲ ਜਿੱਦਾਂ ਖੰਘ ਜ਼ੁਕਾਮ, ਵਿਟਾਮਿਨ ਸੀ ਉਹ ਵੀ ਤੁਹਾਡੀ ਪੂਰੀ ਹੁੰਦੀ ਹੈ, ਅਤੇ ਵੱਡੀ ਗੱਲ ਮੈਨੂੰ ਲੱਗਦਾ ਇਹ ਆ ਵੀ ਵੱਡੇ ਛੋਟੇ ਖੁਸ਼ ਹੋ ਕੇ ਖਾ ਵੀ ਲੈਂਦੇ ਆ।
1: ਹਾਂਜੀ ਹਾਂ,
0: ਔਰੇਂਜ ਹੋ ਗਿਆ,
1: ਈਜ਼ੀਲੀ ਅਵੇਲੇਬਲ ਹੈ।
0: ਹਾਂ,
1: ਪਰ ਉਹੀ ਹੈ ਕਿ ਆਇਆ ਕਿਵੇਂ, ਕਿਵੇਂ ਇਸਦੀ ਸ਼ੁਰੂਆਤ ਦੇ ਵਿੱਚ ਔਰੇਂਜ ਕਿਵੇਂ ਸੀਗਾ। ਜਿਵੇਂ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਕੇਲੇ ਦੀ, ਤੇ ਕੇਲੇ ਦੀ ਵੀ ਇੱਦਾਂ ਦੀ ਕਹਾਣੀ ਸੀਗੀ ਕਿ ਕੇਲੇ ਜਿਹੜਾ ਹੁਣ ਆਪਾਂ ਖਾਂਦੇ ਹਾਂ ਉਹ, ਤੇ ਪਹਿਲਾਂ ਵਾਲਾ ਜਿਹੜਾ ਕੇਲਾ ਸੀਗਾ ਜੰਗਲੀ ਕੇਲਾ, ਉਹ ਬਿਲਕੁਲ ਹੀ ਡਿਫਰੈਂਟ ਸੀਗਾ। ਕਿਵੇਂ ਕਿਵੇਂ ਕਰਦੇ ਕਰਦੇ ਹੁਣ ਜਿਹੜੀ ਪ੍ਰਜਾਤੀ ਦੇ ਆਪਾਂ ਬਨਾਨਾਸ ਖਾ ਰਹੇ ਹਾਂ ਉਹ ਹੁਣ ਆਈਡਲ ਹੈ, ਸਾਰਿਆਂ ਨੂੰ ਵਧੀਆ ਲੱਗਦੇ, ਮਿੱਠੇ ਵੀ ਹੁੰਦੇ, ਬੀਜ ਨਹੀਂ ਹੁੰਦੇ। ਔਰੇਂਜਸ ਦੀ ਵੀ ਰਲਦੀ ਮਿਲਦੀ ਕਹਾਣੀ ਹੈ,
0: ਓਕੇ,
1: ਤੇ ਉਹਦੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ, ਪਰ ਮੇਨ ਹੈ ਆਪਣਾ ਅੱਜ ਦਾ ਟੌਪਿਕ। ਤੇ ਮੈਸੇਜਸ ਆਏ ਨੇ ਕਿ ਤੁਹਾਨੂੰ ਲੱਗਦਾ ਹੈ?
0: ਹਾਂਜੀ, ਮੈਂ ਦੱਸਿਆ ਤੁਹਾਨੂੰ, ਹਾਂਜੀ ਆ ਗਏ ਨੇ ਮੈਸੇਜ।
1: ਹਾਂਜੀ, ਓਕੇ,
0: ਜੋ ਦੱਸੋਗੇ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਕਿਹਦਾ ਕਿਹਦਾ ਠੀਕ ਸੀ ਕਿਹਦਾ।
1: ਹਾਂਜੀ ਹਾਂਜੀ ਹਾਂ, ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਗੋਸਿਪ ਦੇ ਬਾਰੇ, ਗੱਲ ਹੋ ਰਹੀ ਹੈ ਚੁਗਲੀਆਂ, ਗੋਸਿਪ ਕਹਿ ਲਓ ਜਾਂ ਇੱਧਰ ਉੱਧਰ, ਮਤਲਬ ਆਪਣਾ ਦਿਲ ਹਲਕਾ ਕਰਨਾ ਵੀ ਕਹਿ ਸਕਦੇ ਹੋ ਕੁਛ ਵੀ, ਤੇ ਤੁਹਾਡੇ ਉੱਤੇ ਤੁਸੀਂ ਇਹਨੂੰ ਕੀ ਕਹਿੰਦੇ ਹੋ, ਕੀ ਪਰਿਭਾਸ਼ਾ ਦਿੰਦੇ ਹੋ ਜਾਂ ਕੀ ਤੁਸੀਂ ਇਹਨੂੰ ਨਾਂ ਦਿੰਦੇ ਹੋ। ਤੇ ਇਹ ਵੀ ਹੈ ਕਿ ਮੈਨੂੰ ਲੱਗਦਾ ਗੋਸਿਪ ਇਟਸ ਪਾਰਟ ਆਫ ਕਲਚਰ, ਮੈਨੂੰ ਇੱਦਾਂ ਲੱਗਦਾ ਕਿ ਸਾਰੇ ਸਾਰੇ ਇੱਕ ਭਾਵੇਂ ਬੰਦੇ ਹੋਣ ਭਾਵੇਂ ਜਨਾਨੀਆਂ ਹੋਣ, ਸਾਰੇ ਕਰਦੇ ਗੱਲਾਂ, ਹੈ ਨਾ। ਮੈਨੂੰ ਇੱਦਾਂ ਲੱਗਦਾ ਆਦਾਨ ਪ੍ਰਦਾਨ ਇਹ ਐਕਸੈਪਟ ਨਹੀਂ ਕਰਦਾ ਹਰ ਕੋਈ, ਲੇਕਿਨ ਸਾਰਿਆਂ ਦੇ ਵਿੱਚ ਹੀ ਇਹ ਚੀਜ਼ ਹੈ। ਤੇ ਭਾਵੇਂ ਫੈਮਿਲੀ ਦੇ ਗਰੁੱਪ ਫੈਮਿਲੀਜ਼ ਦੇ ਵਿੱਚ ਗੱਲ ਕਰੀਏ, ਭਾਵੇਂ ਆਪਾਂ ਸੈਲੀਬ੍ਰਿਟੀਜ਼ ਦੀ ਗੱਲ ਕਰੀਏ, ਭਾਵੇਂ ਕੋਈ ਵੀ ਵਟਸਐਪ ਗਰੁੱਪ ਦੀ ਗੱਲ ਉਠਾ ਲਈਏ, ਲੇਕਿਨ ਹਰ ਇੱਕ ਕੋਈ ਨਾ ਕੋਈ ਇੱਕ ਟੌਪਿਕ ਜ਼ਰੂਰ ਹੁੰਦਾ ਹੈ, ਜਿਵੇਂ ਆਪਣਾ ਟੌਪਿਕ ਹੁੰਦਾ, ਅਤੇ ਉਹਨੂੰ ਤੁਸੀਂ ਕਹਿ ਲਓ ਨਾਂ ਦੇ ਦਿਓ ਗੋਸਿਪ, ਅਤੇ ਉਹ ਆਪਣੀ ਅੱਜ ਦਾ ਟੌਪਿਕ ਹੈ ਕਿ ਗੋਸਿਪ ਕੌਣ ਜ਼ਿਆਦਾ ਕਰਦਾ ਹੈ, ਬੰਦੇ ਜ਼ਿਆਦਾ ਕਰਦੇ ਜਾਂ ਜਨਾਨੀਆਂ?
0: ਜੀ ਸੋ ਬਿਲਕੁਲ ਜੀ,
1: ਕੁਐਸਚਨ ਇਹ ਹੈ ਲਿਸਨਰਸ ਲਈ, ਤੁਸੀਂ ਦੱਸੋ ਜਾਂ ਤੁਹਾਡੇ ਕੋਲ ਕੋਈ ਇੱਦਾਂ ਦਾ ਫਨੀ ਇੰਸੀਡੈਂਟ ਹੋਏ। ਮਤਲਬ ਆਪਣਾ ਗੋਸਿਪ ਦਾ ਮੇਨ ਇਹ ਹੈ ਕਿ ਇਹ ਨਹੀਂ ਕਿ ਕਿਸੇ ਨੂੰ ਮਤਲਬ ਤੰਗ ਕਰਨਾ ਜਾਂ ਕਿਸੇ ਦਾ, ਕਈ ਵਾਰੀ ਕਹਿੰਦੇ ਨਾ ਗਲਤ ਅਫਵਾਹ ਫੈਲਾਉਣੀ, ਕਿਸੇ ਨੂੰ ਦੁਖੀ ਦੁੱਖ ਪਹੁੰਚਾਉਣਾ, ਪਰ ਇੱਕ ਹੈਲਦੀ ਗੋਸਿਪ ਦੀ ਗੱਲ ਹੋ ਰਹੀ ਹੈ ਇੱਥੇ ਕਿ ਕੋਈ ਤੁਹਾਡੇ ਕੋਲ ਕੋਈ ਕਿੱਸਾ ਹੋਵੇ ਜਿਹਦਾ ਤੁਹਾਨੂੰ ਮਤਲਬ ਅਜੇ ਤੱਕ ਤੁਸੀਂ ਭੁੱਲੋ ਨਾ, ਉਹ ਤੁਸੀਂ ਜ਼ਰੂਰ ਆ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਅਤੇ ਇਹ ਜ਼ਰੂਰ ਦੱਸਿਓ ਕਿ ਤੁਸੀਂ ਕੀ ਬਿਲੀਵ ਕਰਦੇ ਹੋ, ਬੰਦੇ ਜ਼ਿਆਦਾ ਗੋਸਿਪ ਕਰਦੇ ਹੈ ਜਾਂ ਜਨਾਨੀਆਂ?
0: ਜੀ ਸੋ ਇਹ ਤੁਸੀਂ ਦੱਸ ਸਕਦੇ ਹੋ ਭਾਈ ਤੁਹਾਨੂੰ ਕੀ ਲੱਗਦਾ ਆ। ਅਤੇ ਵੈਸੇ ਆਪਾਂ ਇੱਕ ਦਿਨ ਸ਼ਾਇਦ ਪਹਿਲਾਂ ਵੀ ਇੱਥੇ ਗੱਲ ਕੀਤੀ ਸੀ, ਮੈਨੂੰ ਹੁਣ ਚੇਤਾ ਨਹੀਂ ਆ ਵੀ ਨਤੀਜਾ ਕੀ ਨਿਕਲਿਆ ਸੀ ਇਹਦਾ, ਪਰ ਇਹ ਵੀ ਤੁਸੀਂ ਨਵੇਂ ਸਿਰੇ ਤੋਂ ਤੁਸੀਂ ਕੱਢ ਸਕਦੇ ਹੋ ਨਤੀਜਾ ਕੀ ਤੁਹਾਨੂੰ ਲੱਗਦਾ ਵਾ ਵੀ ਚੁਗਲੀਆਂ ਬੰਦੇ ਬੀਬੀਆਂ ਨੂੰ ਅਤੇ ਬੀਬੀਆਂ ਬੰਦਿਆਂ ਨੂੰ, ਅਤੇ ਜਾਂ ਫਿਰ ਕਹਿ ਲਈਏ ਵੀ ਇਸ ਸਭ ਕੁਛ ਤੋਂ ਕੋਈ ਵੱਖਰਾ ਕੋਈ ਤੀਸਰਾ ਸੱਚ ਆ, ਅਤੇ ਉਹ ਵੀ ਆਪਾਂ ਧਿਆਨ ਦੇ ਵਿੱਚ ਲਿਆ ਸਕਦੇ ਹਾਂ। ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਦੱਸ ਸਕਦੇ ਹੋ ਸਾਨੂੰ, ਉਹਨਾਂ ਚਿਰ ਤੁਸੀਂ ਸੋਚ ਵਿਚਾਰ ਕਰੋ ਕੌਲ ਲਾਉਣ ਦੇ ਅਤੇ ਮੈਸੇਜ ਕਰਨ ਦੇ। ਅਤੇ ਉਹਦੇ ਦਰਮਿਆਨ ਆਪਾਂ ਪਹਿਲਾਂ ਸੰਤਰੇ ਵਾਲਾ ਕੰਮ ਨਿਬੇੜ ਲਈਏ।
1: ਅੱਛਾ ਓਕੇ ਠੀਕ ਹੈ। ਸੰਤਰੇ ਬੇਸਿਕਲੀ ਆਪਾਂ ਜਦੋਂ ਗੱਲ ਚੱਲੀਏ ਸੰਤਰਿਆਂ ਦੀ, ਤਾਂ ਸਭ ਤੋਂ ਪਹਿਲਾਂ ਮੈਂ ਕੁਐਸਚਨ ਕੀਤਾ ਸੀਗਾ ਕਿ ਪਹਿਲਾਂ ਆਇਆ ਕਿਵੇਂ, ਹੈ ਨਾ, ਔਰੇਂਜ ਕਲਰ ਜਾਂ ਪਹਿਲੀ ਚੀਜ਼ ਕਿਹੜੀ ਸੀਗੀ, ਔਰੇਂਜ ਕਲਰ ਜਾਂ ਫਿਰ ਔਰੇਂਜ ਫਰੂਟ? ਅਤੇ ਗੱਲ ਸਿੰਪਲ ਹੀ ਹੈ, ਸਭ ਤੋਂ ਪਹਿਲਾਂ ਫਰੂਟ ਹੀ ਆਇਆ ਔਰੇਂਜ। ਅਤੇ ਇਹ ਫਰੂਟ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਆਇਆ ਸੀਗਾ ਸਦਰਨ ਈਸਟ ਸਾਈਡ ਦੇ ਵਿੱਚ, ਹੈ ਨਾ, ਅਤੇ ਉੱਧਰੋਂ ਚਲਦੇ ਚਲਦੇ, ਅਤੇ ਇਹਦਾ ਮੀਨਿੰਗ ਜਿਹੜਾ ਸੀ ਨਾ ਉਹਨੂੰ ਖੁਸ਼ਬੂ ਨਾਲ ਵੀ ਜੋੜਿਆ ਜਾਂਦਾ ਸੀਗਾ, ਕਿਉਂਕਿ ਸੰਤਰੇ ਦੀ ਖੁਸ਼ਬੂ ਆਪਾਂ ਨੂੰ ਪਤਾ ਹੀ, ਜਿਵੇਂ ਆਪਾਂ ਹੱਥ 'ਚ ਵੀ ਈਵਨ ਲੈਂਦੇ ਹਾਂ ਭਾਵੇਂ ਬਿਨਾਂ ਛਿੱਲਿਆ, ਉਹਦੀ ਫਰੈਗਰੈਂਸ ਆਉਂਦੀ ਹੈ, ਹੈ ਨਾ, ਮੱਠੀ ਮੱਠੀ ਜੀ ਔਰੇਂਜ ਫਰੂਟੀ ਆਪਾਂ ਨੂੰ ਖੁਸ਼ਬੂ ਆਉਂਦੀ ਹੈ, ਅਤੇ
0: ਵਧੀਆ ਲੱਗਦੀ ਹੈ ਵਧੀਆ। ਹਾਂ ਉਹਦੇ 'ਚ ਵੀ ਧਖਾਉਂਦੇ ਹਾਂ ਆਪਾਂ ਸਿਟਰਸ ਵਧੀਆ ਲੱਗਦਾ ਵਾ, ਜਾਂ ਫਿਰ ਆਪਾਂ ਕਹਿ ਲਓ ਵੀ ਤੁਸੀਂ ਜਿੱਥੇ ਬੂਟਾ ਵੀ ਲਾਇਆ ਹੋਵੇ ਉੱਥੇ ਹਵਾ ਦੇ ਵਿੱਚ ਵੀ ਮੱਠੀ
1: ਮੱਠੀ ਜੀ ਔਰ ਪੋਜ਼ਿਟਿਵਿਟੀ ਕਈ ਚੀਜ਼ਾਂ ਦੇ ਵਿੱਚ ਆਪਾਂ ਅੱਜ ਕੱਲ੍ਹ ਤਾਂ ਫਰੈਗਰੈਂਸਿਸ ਦੇ ਵਿੱਚ ਵੀ ਬਹੁਤ ਯੂਜ਼ ਹੋਣ ਲੱਗਿਆ, ਅਗਰਬੱਤੀਆਂ ਜਾਂ ਜਿਹੜੀ ਵੀ ਖੁਸ਼ਬੂ ਵਾਲੀ ਚੀਜ਼ਾਂ ਦੇ ਵਿੱਚ ਵੀ ਸਿਟ੍ਰਿਕ ਉਹ ਲਿਆ ਜਾਂਦਾ, ਦਵਾਈਆਂ ਵੀ ਬਣਦੀਆਂ, ਬਹੁਤ ਸਾਰੀ ਚੋਕਲੇਟਸ ਔਰ ਕੇਕਸ ਦੇ ਵਿੱਚ ਵੀ ਯੂਜ਼ ਹੁੰਦਾ। ਅਤੇ ਇਹ ਫਰੂਟ ਪਹਿਲਾਂ ਮਤਲਬ ਜਿਵੇਂ ਇਹਦਾ ਮੀਨਿੰਗ ਲਿਆ ਜਾਂਦਾ ਸੀਗਾ ਫਰੈਗਰੈਂਸ ਤੋਂ ਹੀ ਜਦੋਂ ਨਵਾਂ ਸੀਗਾ, ਅਤੇ ਸੰਸਕ੍ਰਿਤ ਦੇ ਵਿੱਚ ਇਹਨੂੰ ਕਿਹਾ ਜਾਂਦਾ ਸੀਗਾ ਨਾਰੰਗੀ। ਜੇ ਹੁਣ ਹਿੰਦੀ ਦੇ ਵਿੱਚ ਵੀ ਕਈ ਲੋਕੀ ਨਾਰੰਗੀ ਕਹਿੰਦੇ ਆ, ਹੈ ਨਾ, ਅਤੇ ਉੱਧਰੋਂ ਫਿਰ ਪਰਸ਼ੀਅਨ ਦੇ ਵਿੱਚ ਇਹਨੂੰ ਅਲੱਗ ਅਲੱਗ ਭਾਸ਼ਾ ਦੇ ਵਿੱਚ ਅਲੱਗ ਅਲੱਗ ਨਾਂ ਸੀਗੇ, ਪਰਸ਼ੀਅਨ ਦੇ ਵਿੱਚ ਇਹਨੂੰ ਕਿਹਾ ਗਿਆ ਨਾਰੰਜਾ, ਅਤੇ ਜਿਹੜੀ ਅਰਬਿਕ ਹੈ ਉੱਥੇ ਕਿਹਾ ਗਿਆ ਨਾਰੰਗ, ਅਤੇ ਅਰਬਿਕ ਲੋਕ ਹੀ ਇਹਨੂੰ ਮਤਲਬ ਟਰੈਵਲ ਕਰਕੇ ਲੈ ਕੇ ਗਏ ਸੀਗੇ, ਅਤੇ ਉੱਧਰੋਂ ਟਰੈਵਲ ਕਰਦੇ ਕਰਦੇ ਇਹ ਯੂਰਪ ਪਹੁੰਚਿਆ ਸੀਗਾ, ਮਤਲਬ ਡਾਇਰੈਕਟ ਯੂਰਪ ਨਹੀਂ ਆਇਆ ਸੀਗਾ, ਪਹਿਲਾਂ ਐਵੇਂ ਇੱਧਰ ਉੱਧਰ ਟਰੈਵਲ ਕਰਕੇ ਇਹ ਐਂਡ 'ਚ ਆਇਆ ਯੂਰਪ। ਅਤੇ ਸਪੈਨਿਸ਼ ਲੋਕ ਇਹਨੂੰ ਨਾਰੰਕਾ ਕਹਿੰਦੇ, ਅਤੇ ਸਪੈਨਿਸ਼ ਦੇ ਵਿੱਚ ਔਰੇਂਜ ਕਲਰ ਨੂੰ ਵੀ ਨਾਰੰਕਾ ਹੀ ਕਹਿੰਦੇ ਆ, ਜਦੋਂ ਕਲਰਸ ਦੀ ਗੱਲ ਹੁੰਦੀ ਹੈ ਸਪੈਨਿਸ਼ ਦੇ ਵਿੱਚ, ਉਹਦੇ ਵਿੱਚ ਨਾਰੰਕਾ ਹੁੰਦਾ ਇਹਦਾ ਮੀਨਿੰਗ।
0: ਆਪਾਂ ਵੀ ਤੇ ਔਰੇਂਜ ਹੀ ਕਹਿੰਦੇ ਆ ਤੇ ਔਰੇਂਜ ਨੂੰ ਵੀ ਔਰੇਂਜ ਹੀ ਕਹਿੰਦੇ
1: ਆ, ਨਾਰੰਕਾ। ਹਾਂ ਸਹੀ ਗੱਲ ਹੈ। ਤੇ ਉਹ ਐਕਚੁਅਲੀ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਪੜ੍ਹ ਰਹੀ ਸੀ ਨਾ, ਔਰੇਂਜ ਵਰਡ ਹੀ ਨਹੀਂ ਸੀਗਾ, ਜਦੋਂ ਔਰੇਂਜ ਨਹੀਂ ਆਇਆ ਸੀਗਾ ਉਦੋਂ ਉਸ ਕਲਰ ਨੂੰ ਕਹਿੰਦੇ ਸੀਗੇ ਰੈਡ ਐਂਡ ਯੈਲੋ, ਸਟਾਰਟਿੰਗ ਲੌਂਗ ਲੌਂਗ ਅਗੋ, 4-5 ਹਜ਼ਾਰ ਸਾਲ ਪਹਿਲਾਂ, ਜਦੋਂ ਮਤਲਬ ਔਰੇਂਜ ਆਉਣ ਤੋਂ ਪਹਿਲਾਂ। ਤੇ ਇਟਾਲੀਅਨ ਲੋਕਾਂ ਨੇ ਇਹਨੂੰ ਕਿਹਾ ਸੀਗਾ ਅਰਾਂਸ਼ੀਆ,
0: ਓਕੇ,
1: ਅਤੇ ਇੰਗਲਿਸ਼ ਦੇ ਵਿੱਚ ਫਿਰ ਆਇਆ ਇਹ ਔਰੇਂਜ। ਕਹਿੰਦੇ ਕਿ ਔਰੇਂਜ ਸਿਰਫ ਮਤਲਬ ਸਿਰਫ ਔਰੇਂਜ ਲਈ ਨਹੀਂ ਯੂਜ਼ ਕੀਤਾ ਜਾਂਦਾ ਸੀਗਾ ਔਰੇਂਜ ਫਰੂਟ ਲਈ ਉਸ ਟਾਈਮ, ਉਦੋਂ ਜਦੋਂ ਜਿਹੜੀ ਰੈਡਿਸ਼ ਹੈ ਅਤੇ ਆਪਣਾ ਸੇਬ ਹੋ ਗਏ, ਨਾਸ਼ਪਤੀ ਹੋ ਗਏ, ਜਦੋਂ ਇਹ ਪੱਕ ਜਾਂਦੇ ਸੀ ਨਾ, ਸੋਫਟ ਜਿਹੇ ਹੋ ਜਾਂਦੇ ਸੀ, ਉਦੋਂ ਵੀ ਇਹਨਾਂ ਨੂੰ ਕਹਿੰਦੇ ਸੀਗੇ ਔਰੇਂਜਿਸ਼ ਹੋ ਗਏ,
0: ਓਕੇ,
1: ਮਤਲਬ ਪਹਿਲਾਂ ਔਰੇਂਜ ਵਰਡ ਇੱਦਾਂ ਵੀ ਐਬਰੀਵੇਸ਼ਨ ਉਹਦੀ ਯੂਜ਼ ਕੀਤੀ ਜਾਂਦੀ ਸੀ, ਨਾਓ ਦਿਸ ਐਪਲ ਯੂ ਕੈਨ ਈਟ, ਇਟਸ ਔਰੇਂਜਿਸ਼ ਨਾਓ,
0: ਓਕੇ, ਸੋ ਪੱਕ ਗਿਆ,
1: ਹੈ ਨਾ, ਉਸ ਵੇਚ ਰਿਜ਼ੈਂਬਲੈਂਸ ਹੁੰਦੀ ਸੀਗੀ। ਤੇ ਯੂਰਪ ਕਿਵੇਂ ਆਇਆ, ਯੂਰਪ ਤਾਂ 3 ਤਰੀਕੇ ਤੋਂ ਆਇਆ, ਅਰਬ ਦੇ ਥਰੂ ਰੋਡ ਤੋਂ ਆਇਆ, ਤੇ ਉਦੋਂ ਜਿਹੜਾ ਅਰਬੀ ਔਰੇਂਜ ਸੀ ਨਾ ਉਹ ਥੋੜਾ ਬਿੱਟਰ ਸੀਗਾ, ਸਵਾਦ ਇਹਦਾ ਮਤਲਬ ਇੰਨਾ ਸਵਾਦ ਨਹੀਂ ਸੀਗਾ, ਮਿੱਠਾ ਨਹੀਂ ਸੀਗਾ, ਥੋੜਾ ਕੌੜਾ ਕੌੜਾ ਜਾਂ ਕਸੈਲਾ ਜਿਹਾ ਹੁੰਦਾ ਸੀਗਾ। ਫਿਰ ਪੋਰਚੁਗੀਜ਼ ਜਿਹੜਾ ਲੈ ਕੇ ਆਇਆ ਉਹ ਲੈ ਕੇ ਆਇਆ ਥੋੜਾ ਮਿੱਠਾ, ਸਮੁੰਦਰ ਰਾਹੀਂ ਪੋਰਚੁਗੀਜ਼ ਪਹੁੰਚੇ ਸੀਗੇ। ਈਵਨ ਪੁਰਤਗਾਲ ਦੇ ਵਿੱਚ ਕਿਤੇ ਕਿਤੇ ਹੁਣੇ ਵੀ ਇਹਨੂੰ ਪੋਰਚੁਗਲ ਕਹਿੰਦੇ ਨੇ ਔਰੇਂਜ ਨੂੰ। ਤੇ ਡੱਚ ਵੀ ਲੈ ਕੇ ਆਏ, ਉਹ ਕਹਿੰਦੇ ਸੀਗੇ ਇਹਨੂੰ ਚਾਈਨੀਜ਼ ਐਪਲ ਔਰੇਂਜ ਨੂੰ। ਤੇ ਇਹ ਅਲੱਗ ਅਲੱਗ ਨਾਂ ਔਰੇਂਜਸ ਦੇ ਲੈ ਕੇ ਆਏ ਸੀਗੇ। ਹੁਣ ਮਤਲਬ ਗੱਲ ਇਹ ਆਉਂਦੀ ਹੈ ਕਿ ਇੱਕ ਔਰੇਂਜ ਆਇਆ ਕਿਵੇਂ, ਔਰੇਂਜ ਜਦੋਂ ਆਇਆ
0: ਆਪੇ ਤੇ ਆ ਨਹੀਂ ਸਕਦਾ,
1: ਹਾਂ ਉਹੀ ਨਾ, ਕਿਉਂਕਿ ਸਟਾਰਟਿੰਗ ਦੇ ਵਿੱਚ ਔਰੇਂਜਸ ਨਹੀਂ ਮਿਲਦੇ ਸੀਗੇ, ਉਦੋਂ ਦੋ ਤਰੀਕੇ ਦੇ ਫਰੂਟ ਸੀਗੇ ਤੇ ਉਹਨਾਂ ਤੋਂ ਫਿਰ ਕ੍ਰੋਸ ਕਰਕੇ ਉਹਨਾਂ ਦੇ ਵਿੱਚੋਂ ਇਹ ਕੱਢਿਆ ਸੀਗਾ ਔਰੇਂਜ, ਕਿਉਂਕਿ ਓਬਵੀਅਸਲੀ ਜਿਹੜਾ ਸਟਾਰਟਿੰਗ ਵਾਲਾ ਔਰੇਂਜ ਸੀਗਾ ਉਹ ਮੈਂ ਜਿਵੇਂ ਗੱਲ ਕੀਤੀ ਅਰੇਬਿਕ ਲੈ ਕੇ ਆਇਆ ਸੀ, ਉਹ ਕੌੜਾ ਹੁੰਦਾ ਸੀਗਾ ਤੇ ਉਹ ਜਿਹੜੇ ਮੈਂਡਰਿਨ ਸੀਗੇ ਤੇ ਇੱਕ ਹੋਰ ਫਰੂਟ ਹੁੰਦਾ, ਮੈਂ ਉਹਦਾ ਨਾਂ ਕਰਨ ਦੀ ਕੋਸ਼ਿਸ਼ ਕਰੀ ਹਾਂ ਯਾਦ, ਤੇ
0: ਪੋਮੈਲੋ
1: ਹੈ ਨਾ, ਪੋਮੈਲੋ ਤੇ ਮੈਂਡਰਿਨ ਦਾ ਕ੍ਰੋਸ ਕਰਕੇ ਇਹ ਅਸਲ ਚ ਜਿਹੜਾ ਔਰੇਂਜ ਆਪਾਂ ਵਰਤ ਰਹੇ ਹਾਂ ਉਹ ਬਣਿਆ ਔਰੇਂਜ, ਤੇ 4-5 ਹਜ਼ਾਰ ਸਾਲ ਪਹਿਲਾਂ ਲੋਕ ਮਤਲਬ ਉਹਨੂੰ ਉਗਾਉਣਾ ਸ਼ੁਰੂ ਕੀਤਾ ਸੀਗਾ ਰੀਅਲ ਜਿਹੜੇ ਔਰੇਂਜਸ ਨੇ, ਤੇ ਪਹਿਲਾਂ ਮੈਂ ਗੱਲ ਕਰ ਹੀ ਚੁੱਕੀ ਹਾਂ ਸਿਲਕ ਰੂਟ ਦੇ ਰਾਹੀਂ ਇਹ ਟਰੈਵਲ ਕਰਕੇ ਮਿਡਲ ਈਸਟ ਲਾਇਆ ਗਿਆ, ਫਿਰ ਅਰਬੀ ਲੋਕ ਇਹਨੂੰ ਯੂਰਪ ਲੈ ਕੇ ਗਏ ਤੇ ਫਿਰ ਦੁਨੀਆਂ ਭਰ ਦੇ ਵਿੱਚ ਇਹਨੇ ਪ੍ਰਵੇਸ਼ ਕੀਤਾ ਔਰੇਂਜਸ ਆ ਗਏ। ਹੁਣ ਔਰੇਂਜਸ ਨਾਂ ਦੀ ਵੀ ਗੱਲ ਹੋ ਗਈ ਆਪਣੀ, ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਔਰੇਂਜਸ ਸੀਗੇ ਨਾ ਉਹ ਬਹੁਤ ਲਕਸ਼ਰੀ ਮੰਨਿਆ ਜਾਂਦਾ ਸੀਗਾ, ਜਿਵੇਂ ਹੁਣ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਹੈ ਕਿ ਇਹ ਬੜਾ ਈਜ਼ੀਲੀ ਅਵੇਲੇਬਲ ਫਰੂਟ ਹੈ, ਪਹਿਲਾਂ ਇਹ ਲਗਜ਼ਰੀ ਫਰੂਟ ਦੇ ਵਿੱਚ ਇੱਕ ਸੀਗਾ ਕਿਉਂਕਿ ਇਹ ਇੰਨਾ ਸਸਤਾ ਨਹੀਂ ਸੀਗਾ, ਈਜ਼ੀਲੀ ਅਵੇਲੇਬਲ ਨਹੀਂ ਸੀਗਾ, ਅਤੇ ਹਰ ਇੱਕ ਮਤਲਬ ਇਸ ਜਿਹੜਾ ਔਰੇਂਜ ਆਪਾਂ ਹੁਣ ਰੋਜ਼ਮਰਾ ਦੇ ਵਿੱਚ ਖਾਂਦੇ ਹਾਂ ਉੱਦਾਂ ਦਾ ਮਿਲਦਾ ਨਹੀਂ ਸੀਗਾ, ਮਤਲਬ ਵਿਰਲੇ ਹੀ ਹੁੰਦੇ ਸੀਗੇ, ਅਤੇ ਉਹ ਇੱਕ ਟ੍ਰੈਡੀਸ਼ਨ ਹੁੰਦਾ ਸੀਗਾ ਕ੍ਰਿਸਮਸ ਦੇ ਵਿੱਚ ਜਿਹੜੀ ਮਤਲਬ ਆਪਾਂ ਹੁਣ ਕਹਿੰਦੇ ਨਾ ਕ੍ਰਿਸਮਸ ਦੇ ਵਿੱਚ ਲੋਕ ਤੋਹਫੇ ਐਕਸਚੇਂਜ ਕਰਦੇ ਹੈ ਨਾ, ਪੇਰੈਂਟਸ ਦਿੰਦੇ ਗ੍ਰੈਂਡ ਪੇਰੈਂਟਸ, ਅਤੇ ਬਾਸਕਿਟ ਬਣਾਉਂਦੇ ਸੀਗੇ ਹਮੇਸ਼ਾ ਜਿਹੜੇ ਅੱਛੇ ਘਰਾਂ ਦੇ ਲੋਕ ਹੁੰਦੇ ਸੀ ਨਾ ਉਸ 'ਚ ਸਪੈਸ਼ਲੀ ਔਰੇਂਜਸ ਰੱਖਦੇ ਸੀਗੇ, ਅਤੇ ਉਹਨੂੰ
0: ਮੰਨਦੇ
1: ਇਹ ਵਧੀਆ ਵਧੀਆ ਤੋਹਫਾ ਗਿਫਟ ਕਰ ਰਹੇ, ਅਤੇ ਹੁਣ ਜਿਹੜਾ ਆਪਣੇ ਲਈ ਬੜੀ ਆਮ ਜਿਹੀ ਚੀਜ਼ ਹੈ ਕੇਲੇ ਸੇਬ ਸੰਤਰੇ ਆਪਾਂ 3 ਫਰੂਟ ਈਜ਼ਲੀ ਕਹਿੰਦੇ, ਪਰ ਤੁਸੀਂ ਸੋਚੋ ਪਹਿਲਾਂ ਕਿਸ ਤਰੀਕੇ ਨਾਲ ਉਹਦੀ ਵੈਲਿਊ ਸੀਗੀ, ਈਵਨ ਬਹੁਤ ਸਾਰੇ ਕਲਚਰਸ ਦੇ ਵਿੱਚ ਇਹਨੂੰ ਪਿਓਰਿਟੀ ਅਤੇ ਪਾਇਸਨੈਸ ਦਾ ਵੀ ਇੱਕ ਪ੍ਰਤੀਕ ਮੰਨਿਆ ਜਾਂਦਾ ਕਿ ਇਹ ਬੜਾ ਹੀ ਪਵਿੱਤਰ ਫਰੂਟ ਹੈ।
0: ਹਾਂ ਜਿੱਦਾਂ ਆਪਾਂ ਕਈ ਵਾਰੀ ਵੇਖਦੇ ਹਾਂ ਚਾਈਨੀਜ਼ ਵੀਤਨਾਮੀ ਸ਼ੌਪਸ ਦੇ ਅੱਗੇ ਵੀ ਹਾਂਜੀ ਪਏ ਹੁੰਦੇ ਆ,
1: ਜਦੋਂ ਚਾਈਨੀਜ਼ ਨਿਊ ਈਅਰ ਆਉਂਦਾ ਤੁਸੀਂ ਦੇਖੋ ਉਹਨਾਂ ਦੇ ਡੈਕੋਰੇਸ਼ਨ ਦੇ ਵਿੱਚ ਵੀ ਤੁਹਾਨੂੰ ਮੈਂਡਰਿਨ ਜਾਂ ਸੰਤਰੇ ਦੇਖਦੇ ਆ, ਉਹ ਬੜਾ ਇਹਨੂੰ ਈਵਨ ਆਪਣੇ ਕਲਚਰ ਦੇ ਵਿੱਚ ਮੰਨਦੇ, ਈਵਨ ਕਈ ਜਿਹੜੇ ਚਾਈਨੀਜ਼ ਤੁਹਾਡੇ ਨਾਲ ਕੁਲੀਗਸ ਹੁੰਦੇ ਆ ਤੁਹਾਨੂੰ ਚਾਈਨੀਜ਼ ਨਿਊ ਈਅਰ ਦੇ ਟਾਈਮ ਗਿਫਟ ਵੀ ਕਰਦੇ ਆ ਆਪਣੇ ਨੇਬਰਸ ਨੂੰ, ਆਪਣੇ ਕੋ ਵਰਕਰਸ ਨੂੰ ਜਾਂ ਰਿਲੇਟਿਵਸ ਨੂੰ, ਕਿਉਂਕਿ ਉਹਨੂੰ ਜਿਵੇਂ ਆਪਾਂ ਆਪਣੇ ਕਲਚਰ 'ਚ ਕੇਲੂ ਨੂੰ ਬਹੁਤ ਸਾਰੇ ਕਲਚਰਸ ਦੇ ਵਿੱਚ ਕਹਿ ਲਓ ਪ੍ਰਸ਼ਾਦ ਦੇ ਵਿੱਚ ਵਰਤੇ ਜਾਂਦੇ, ਇਹ ਲੋਕ ਸੰਤਰੇ ਨੂੰ ਵਰਤਦੇ ਆ, ਅਤੇ ਇਸ ਤਰੀਕੇ ਨਾਲ ਹੁਣ ਅੱਜ ਕਹਿ ਲਓ ਕਿ ਹਰ ਇੱਕ ਫਰਿੱਜ ਦੇ ਵਿੱਚ ਹਰ ਇੱਕ ਫਰੂਟ ਬਾਸਕਿਟ 'ਚ ਦਿਖਦਾ, ਤੁਸੀਂ ਸੋਚੋ ਕਿਸ ਤਰੀਕੇ ਨਾਲ ਔਰੇਂਜਸ ਆਪਣੀ ਲਾਈਫ ਦੇ ਵਿੱਚ ਆਏ। ਅਤੇ ਹਾਂ ਡੈਫੀਨੇਟਲੀ ਪਹਿਲਾਂ ਔਰੇਂਜ ਫਰੂਟ ਆਇਆ, ਫਿਰ ਉਹਦਾ ਜਿਹੜਾ ਰਿਜੈਂਬਲੈਂਸ ਸੀਗੀ ਉਹਦੇ ਤੋਂ ਹੀ ਔਰੇਂਜ ਕਲਰ ਬਣਿਆ, ਪਹਿਲਾਂ ਔਰੇਂਜ ਕਲਰ ਨਹੀਂ ਸੀ, ਉਹਨੂੰ ਰੈਡ ਯੈਲੋ ਕਲਰ ਕਹਿੰਦੇ ਸੀਗੇ।
0: ਓਕੇ
1: ਜੀ, ਅਤੇ ਫਿਰ ਇੱਦਾਂ ਇਹ ਆਇਆ। ਅਤੇ ਆਪਾਂ ਜਿਹੜੀ ਜੂਸ ਦੀ ਗੱਲ ਕੀਤੀ ਹੈ, ਇੱਕ ਟਾਈਮ 'ਤੇ ਕਹਿੰਦੇ ਕਿ ਇੰਨੇ ਜ਼ਿਆਦਾ ਯੂਰਪ ਦੇ ਵਿੱਚ ਔਰੇਂਜਸ ਹੋ ਗਏ ਸੀਗੇ ਕਿ ਉਹਦਾ ਮਤਲਬ ਕੀ ਯੂਜ਼ ਕਰੀਏ,
0: ਫਿਰ
1: ਮਾਰਕੀਟਿੰਗ ਆਈ ਸਾਹਮਣੇ, ਮਾਰਕੀਟਿੰਗ, ਕਿਉਂਕਿ ਹੁਣ ਤੁਸੀਂ ਦੇਖੋ ਇੰਗਲਿਸ਼ ਫਿਲਮਾਂ ਕਹਿ ਲਓ ਜਾਂ ਕੁਛ ਵੀ ਕਹਿ ਲਓ ਜਾਂ ਆਈਡੀਅਲ ਕਿੱਥੇ ਬੁਫੇ ਵੀ ਦੇਖੋ, ਔਰੇਂਜ ਜੂਸ ਹਮੇਸ਼ਾ ਇੱਕ ਜੱਗ ਦੇ ਵਿੱਚ ਹੁੰਦਾ। ਈਵਨ ਆਪਾਂ ਫਿਲਮਾਂ ਵੀ ਦੇਖੀਏ ਤੇ ਉਹਦੇ 'ਚ ਇੱਕ ਬ੍ਰੈਕਫਾਸਟ 'ਚ ਉਹਨੇ, ਹਾਲਾਂਕਿ ਆਪਾਂ ਚਾਹ ਨੂੰ ਤਵੱਜੋ ਦਿੰਦੇ ਹਾਂ ਲੇਕਿਨ ਇੰਗਲਿਸ਼ ਕੰਟਰੀਜ਼ ਜਾਂ ਯੂਰਪ ਦੇ ਵਿੱਚ ਔਰੇਂਜ ਜੂਸ ਉੱਤੇ ਹੁੰਦਾ ਹੈ ਨਾ, ਅਤੇ ਉਹ ਮਾਰਕੀਟਿੰਗ ਲੈ ਕੇ ਆਏ ਸੀਗੇ ਕਿ ਇੱਕ ਔਰੇਂਜ ਵੇਚਣ ਦੇ ਵਿੱਚ ਇੰਨਾ ਫਾਇਦਾ ਨਹੀਂ ਹੁੰਦਾ ਕਿਉਂਕਿ ਇੱਕ ਜੂਸ ਇੱਕ ਔਰੇਂਜ ਨਾਲ ਬਣੇਗਾ ਨਹੀਂ, ਬਹੁਤ ਸਾਰੇ ਔਰੇਂਜਸ ਲੱਗਣਗੇ। ਅਤੇ ਮਾਰਕੀਟਿੰਗ ਕੰਪਨੀਆਂ ਨੇ ਫਿਰ ਔਰੇਂਜ ਜੂਸ ਇੰਟਰੋਡਿਊਸ ਕਰਾਇਆ ਮਾਰਕੀਟ ਦੇ ਵਿੱਚ, ਅਤੇ ਉਹ ਇੰਨਾ ਫਿੱਟ ਹੋ ਗਿਆ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਔਰੇਂਜ ਜੂਸ ਨੂੰ ਇੰਨੀ ਤਵੱਜੋ ਮਿਲਦੀ ਹੈ ਜਿੰਨੀ ਪਹਿਲਾਂ ਮਿਲਦੀ ਸੀਗੀ।
0: ਅੱਜ ਕੱਲ੍ਹ ਜਿਹੜੇ ਬਫੇ ਨੂੰ ਪਤਾ ਨਹੀਂ, ਸ਼ਾਇਦ ਮੈਨੂੰ ਹੀ ਲੱਗਾ ਵਾ ਜਾਂ ਮੇਰਾ ਹੀ ਐਕਸਪੀਰੀਅੰਸ ਰਿਹਾ ਵਾ, ਮੈਂ ਵੇਖਦਾ ਵੀ ਜਿਹੜੇ ਅੱਗੇ ਹੋਟਲਾਂ ਦੇ ਵਿੱਚ ਸਵੇਰੇ ਬਫੇ 'ਤੇ ਔਰੇਂਜ ਜੂਸ ਹੁੰਦਾ ਸੀ, ਉੱਥੇ ਹੁਣ ਉਹਦੀ ਰਿਪਲੇਸਮੈਂਟ ਜਿਹੜੀ ਆ ਉਹ ਵਾਟਰਮੈਲਨ ਨੇ ਲੈ ਲਈ ਆ।
1: ਉਹ ਟੈਟਰਾ ਪੈਕਸ ਵੀ ਬਹੁਤ ਅਲੱਗ ਅਲੱਗ ਤਰੀਕੇ ਦੇ ਮਿਕਸ ਆ, ਵਾਟਰਮੈਲਨ ਕੀ ਪਤਾ ਹੁਣ ਇੱਦਾਂ ਹੈ ਕਿ ਵਾਟਰਮੈਲਨ ਈਜ਼ੀ,
0: ਹਾਂ ਈਜ਼ੀ ਤਾਂ ਪਤਾ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਸਵੇਰੇ ਸਵੇਰੇ ਦੇ
1: ਸਮੇਂ
0: ਜਿਹੜਾ ਵਾਟਰਮੈਲਨ ਆ ਉਹ ਰਿਫਰੈਸ਼ਿੰਗ ਤਾਂ ਦੋਵੇਂ ਹੀ ਨੇ, ਚਲੋ ਦੋਵੇਂ ਹੀ ਤੁਹਾਨੂੰ ਠਾਜਾ ਦਿੰਦੇ ਆ ਸ਼ਾਇਦ, ਪਰ ਉਹਦੇ 'ਚ ਇਹ ਆ ਕਿ ਔਰੇਂਜ ਜਿਹੜਾ ਉਹ ਸਵੇਰੇ ਸਵੇਰੇ ਤੁਹਾਨੂੰ ਇੱਕ ਜ਼ਰੂਰ ਖਟਾਸ ਜੀ ਹੈ ਨਾ ਤੁਹਾਡੇ ਮੂੰਹ ਦਾ ਸਵਾਦ ਬਦਲਦਾ ਵਾ,
1: ਜਦਕਿ ਔਰੇਂਜ ਥੋੜ੍ਹੇ ਦੇਰ ਬਾਅਦ ਥੋੜ੍ਹਾ ਕੌੜਾ ਜਿਹਾ ਹੋ ਜਾਂਦਾ ਟੇਸਟ,
0: ਉਹ ਤਾਂ ਸਾਰੇ ਖਰਾਬ ਹੋ ਜਾਂਦੇ ਜੂਸ ਤਾਂ ਵੇਖੋ ਕੋਈ ਵੀ ਆ, ਕਿਸੇ ਵੀ ਤਰ੍ਹਾਂ ਦਾ ਵਾ, ਉਹ ਸਿਰਫ ਓਨੇ ਕੁ ਸਮੇਂ ਦਾ ਮਹਿਮਾਨ ਹੁੰਦਾ, ਉਹ ਤੋਂ ਬਾਅਦ ਤੇ ਸਾਰੇ ਖਰਾਬ ਹੀ ਹੋਣੇ, ਕਿਉਂਕਿ ਜਦੋਂ ਆਪਾਂ ਨਿਚੋੜ ਹੀ ਦਿੱਤਾ ਉਸ ਚੀਜ਼ ਨੂੰ। ਪਰ ਐਨੀਵੇ ਹੋ ਸਕਦਾ, ਇਹ ਹੋ ਸਕਦਾ ਵਾ ਵੀ ਮੈਨੂੰ ਹੀ ਲੱਗਾ ਹੋਵੇ,
1: ਬਾਕੀ ਪਰ ਮੈਨੂੰ ਲੱਗਦਾ ਫਿਰ ਵੀ ਜਿਹੜਾ ਵਾਟਰਮੈਲਨ ਦਾ ਜੂਸ ਹੈ ਸਟਿਲ ਥੋੜਾ ਰਹਿ ਸਕਦਾ, ਮਤਲਬ ਇੱਕ ਦਿਨ ਨਹੀਂ।
0: ਵੇਖੋ ਕੋਈ ਵੀ ਚੀਜ਼ ਆ, ਰਿਗਾਰਡਲੈਸ ਉਹ ਵਾਟਰਮੈਲਨ ਹੈ, ਰਿਗਾਰਡਲੈਸ ਉਹ ਤੁਸੀਂ ਭਾਵੇਂ ਬਨਾਨਾ ਸ਼ੇਕ ਬਣਾਇਆ ਵਾ, ਮੈਂਗੋ ਸ਼ੇਕ ਬਣਾਇਆ ਵਾ, ਕੋਈ ਵੀ ਚੀਜ਼ ਆ, ਕੋਈ ਵੀ ਫਰੂਟ ਆ, ਜਦੋਂ ਤੁਸੀਂ ਉਹਨੂੰ ਕਰੱਸ਼ ਕਰ ਦਿੰਦੇ ਹੋ ਜਾਂ ਨਿਚੋੜ ਦਿੰਦੇ ਹੋ ਤੇ ਉਹਦੀ ਟੈਕਨੀਕਲ ਉਹਦੀ ਜਿਹੜੀ ਲਾਈਫ ਆ ਉਹ ਮੰਨੀ ਜਾਂਦੀ ਵੀ 15-20 ਮਿੰਟਾਂ 'ਚ ਤੁਸੀਂ ਉਹਨੂੰ ਪੀਣਾ ਹੁੰਦਾ। ਬਾਕੀ ਹਾਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੇ ਰੱਖਿਆ ਹੁੰਦਾ ਵਾ ਸਾਂਭ ਕਰਕੇ, ਅਤੇ ਉੱਥੇ ਤੁਸੀਂ ਪੀ ਸਕਦੇ ਹੋ, ਕਰ ਸਕਦੇ ਹੋ, ਪਰ ਅਸਲ ਦੇ ਵਿੱਚ ਬਾਕੀ ਉਸ ਪੱਖੋਂ ਸਾਰੇ ਹੀ ਸੇਮ ਨੇ।
1: ਹਾਂ ਵੈਸੇ ਵਾਕਈ ਤੁਹਾਡੀ ਗੱਲ ਸਹੀ ਹੈ, ਮਤਲਬ ਮੈਂ ਇਮੈਜਿਨ ਕਰੀ ਨਾ ਉਹ ਸੀਨ, ਹਾਂ ਕਿ ਔਰੇਂਜ ਜੂਸ ਦੀ ਥਾਂ ਵਾਟਰਮੈਲਨ ਹੀ ਆ, ਤਾਂ ਈਜ਼ੀ ਹੋਣਾ ਮੈਨੂੰ ਲੱਗਦਾ ਉਹਨਾਂ ਨੂੰ ਬਣਾਉਣਾ, ਕਿਉਂਕਿ ਇਹਦੇ ਨਾ ਕੱਟੇ
0: ਆਈ ਥਿੰਕ ਇੱਕ ਟ੍ਰੈਂਡ ਹੁੰਦਾ ਵਾ ਟਾਈਮ ਟੂ ਟਾਈਮ। ਬਾਕੀ ਮੈਂ ਆਪਣਾ ਮੇਰਾ ਵਰਜ਼ਨ ਇਹ ਆ, ਮੇਰਾ ਵਿਚਾਰ ਇਹ ਆ ਵੀ ਔਰੇਂਜ ਜੂਸ ਸਵੇਰੇ ਸਵੇਰੇ ਪੀਣਾ ਮੈਨੂੰ ਤਾਂ ਔਖਾ ਲੱਗਦਾ, ਤੇ ਇਹ ਫਿਰ ਵੀ ਬੰਦਾ
1: ਐਸਿਡਿਕ ਵੀ ਕਰਦਾ, ਕਈ ਲੋਕਾਂ ਨੂੰ ਸੂਟ ਨਹੀਂ ਕਰਦਾ ਇੱਕਦਮ।
0: ਹਾਂਜੀ ਹੁੰਦਾ ਹੁੰਦੀ ਪ੍ਰੋਬਲਮ। ਬਾਕੀ ਸਵੇਰੇ ਸਵੇਰੇ ਇਹ ਹੁੰਦਾ ਵਾ ਵੀ ਜਿਹੜਾ ਵਾਟਰਮੈਲਨ, ਵੈਸੇ ਵੀ ਮੈਲਨਸ ਜਿਹੜੇ ਨੇ ਉਹ ਬ੍ਰੇਕਫਾਸਟ ਦੇ ਵਿੱਚ, ਇੰਗਲਿਸ਼ ਬ੍ਰੇਕਫਾਸਟ ਦੇ ਵਿੱਚ ਮੈਲਨਸ ਜਿਹੜੇ ਆ ਉਹ ਟੇਕ ਓਵਰ ਕਰ ਗਏ ਆ, ਉੱਥੇ ਜ਼ਿਆਦਾ ਤੁਹਾਨੂੰ ਮਿਲਣਗੇ ਉਹ। ਅਤੇ ਖੈਰ ਚਲੋ, ਇਹ ਤਾਂ ਹੋ ਗਿਆ ਆਪਣਾ ਔਰੇਂਜ
1: ਜੀ।
0: ਵੈਸੇ ਪਤਾ ਨਹੀਂ ਕੋਈ, ਮੈਨੂੰ ਇਹ ਲੱਗਦਾ ਵੀ ਬਹੁਤ ਕੋਈ ਪੁਰਾਣੀ, ਈਵਨ ਮੈਨੂੰ ਇਹ ਹਿਸਟਰੀ ਲੱਗਦੀ ਨਹੀਂ ਆ ਕਿਉਂਕਿ ਇੰਨੀ ਜ਼ਿਆਦਾ ਅਵੇਲੇਬਿਲਿਟੀ ਨਹੀਂ ਸੀ ਹੁੰਦੀ। ਜੇ ਮੈਂ ਯਾਦ ਕਰਾਂ, ਮੈਨੂੰ ਯਾਦ ਹੈ ਆਪਾਂ ਨਿੱਕੇ ਨਿੱਕੇ ਹੁੰਦੇ ਹਾਂ ਅਤੇ ਉਦੋਂ ਰੌਲਾ ਪਿਆ ਸੀ, ਉਹ ਸਾਡੇ ਲਾਗੇ ਕਿਨੂਆਂ ਦਾ ਬਾਗ ਲੱਗਾ ਹੈ, ਉਦੋਂ ਪੰਜਾਬ ਦੇ ਵਿੱਚ ਬਹੁਤ ਕਿਨੂਆਂ ਦੇ ਬਾਗ ਲੱਗੇ ਸੀ। ਖੈਰ ਉਹ ਕਿਨੂੰ ਇੱਦਾਂ ਦੇ ਨਹੀਂ, ਉਹ ਕਿਨੂੰ ਬੜੇ ਖੱਟੇ ਸੀ ਤੇ ਛਿੱਲੇ ਵੀ ਨਹੀਂ ਜਾਂਦੇ
1: ਥੋੜੇ, ਸਕਿਨ ਵੀ ਬੜੀ ਟਾਈਟ, ਮਤਲਬ ਇੱਕਦਮ
0: ਬੜਾ ਔਖਾ ਸੀ ਉਹਨੂੰ ਛਿੱਲਣਾ, ਤੇ ਬੀ ਬਹੁਤ ਹੁੰਦੇ ਸੀ ਤੇ ਖੱਟਾ ਬਹੁਤ ਹੁੰਦਾ ਸੀ। ਤੁਹਾਨੂੰ ਯਾਦ ਹੋਣਾ ਆਪਾਂ ਵਿਆਹਾਂ 'ਚ ਜਾਣਾ ਤੇ ਚਾਹ ਬੜਾ ਹੁੰਦਾ ਸੀ ਜੂਸ ਪੀਣ ਦਾ, ਤੇ ਪਰ ਉੱਥੇ ਉਹਦੇ ਵਿੱਚ ਮਿੱਠਾ ਪਾ ਕੇ ਫਿਰ ਦਿੰਦੇ ਹੁੰਦੇ ਸੀ,
1: ਹਮੇਸ਼ਾ ਖਾਣ
0: ਸਿੱਧਾ ਨਹੀਂ ਪੀਤਾ ਜਾਂਦਾ, ਇੰਨਾ ਜ਼ਿਆਦਾ ਖੱਟਾ ਹੁੰਦਾ ਹੈ। ਜਿਹੜੇ ਮਿੱਠੇ ਸੰਤਰੇ ਆਉਂਦੇ ਵੀ, ਇਹਨੂੰ ਆਪਾਂ ਕਿਨੂੰ ਕਹਿੰਦੇ ਹਾਂ, ਇੱਕ ਹੁੰਦਾ ਸੀ ਸੰਤਰਾ, ਸੰਤਰਾ ਵਾਲਾ ਨਹੀਂ ਜਿਹੜਾ ਆਪਾਂ ਇੱਥੇ ਹੁਣ ਖਾਂਦੇ ਹਾਂ, ਪਤਾ ਨਹੀਂ ਮੈਂ ਨਹੀਂ, ਮੈਂ ਤਾਂ ਨਹੀਂ ਵੇਖਿਆ, ਤੇ ਉਹ ਹੁੰਦਾ ਸੀ ਉਹਨੂੰ ਕਹਿੰਦੇ ਨਾਗਪੁਰੀ ਸੰਤਰਾ।
1: ਮੈਂ ਉਹੀ ਉਹਨੂੰ, ਉਹ ਵੀ ਮੇਰੇ ਉਸ ਦਿਮਾਗ 'ਚ ਸੀਗਾ ਕੁਐਸਚਨ ਕਿ ਕਿਹੜੀ ਹੈ ਜਿਹਨੂੰ ਔਰੇਂਜ ਕੈਪੀਟਲ ਕਿਹਾ ਜਾਂਦਾ ਇੰਡੀਆ ਦੇ ਵਿੱਚ, ਉਹ ਨਾਗਪੁਰ ਦਾ ਸੰਤਰਾ ਫੇਮਸ ਹੈ ਮਹਾਰਾਸ਼ਟਰ ਵਿੱਚ ਨਾਗਪੁਰ।
0: ਹੁਣ ਮੇਰਾ ਖਿਆਲ ਨਾਗਪੁਰ ਤੋਂ ਨਾ ਹੁਣ ਨਹੀਂ ਉਦਾਂ ਦੇ ਵੇਖੇ ਮੈਂ, ਕਿਉਂਕਿ ਉਹਦੇ ਵਿੱਚ ਉਹ ਇਹ ਹੁੰਦਾ ਸੀ ਵੀ ਉੱਤੋਂ ਫੁੱਲਿਆ ਜਿਹਾ ਹੁੰਦਾ ਸੀ ਉਹ, ਅਤੇ ਉੱਤੋਂ ਉਹਨੂੰ ਮਾੜਾ ਜਿਹਾ ਛਿੱਲਣਾ ਅਤੇ ਸਾਰੀ ਦੀ ਸਾਰੀ ਛਿੱਲੜ ਵੱਖਰੀ ਹੋ ਜਾਣੀ ਵਿੱਚੋਂ, ਸੰਤਰਾ ਵੱਖਰਾ ਹੋ ਜਾਣਾ, ਸੋ ਉਹਦੇ ਵਿੱਚ ਰੇਸ਼ੇ ਜੇ ਬੜੇ ਹੁੰਦੇ, ਉਹ ਮਿੱਠਾ ਹੁੰਦਾ ਹੈ। ਅਤੇ ਜਦਕਿ ਆਪਾਂ ਜਦੋਂ ਕਿਨੂੰ ਜਿਹੜਾ ਵਾ ਉਹ ਤਾਂ ਤੁਸੀਂ ਸਿੱਧਾ ਖਾ ਹੀ ਨਹੀਂ ਸਕਦੇ, ਉਹ ਤੁਸੀਂ ਯੂਸ ਕੱਢਣ ਦੇ ਲਈ ਹੀ ਵਰਤਿਆ ਜਾਂਦਾ ਸੀ। ਪਰ ਬਾਅਦ ਵਿੱਚ ਕਾਫ਼ੀ ਉਹਨਾਂ ਨੇ ਮਤਲਬ ਇੱਕ ਸਮੇਂ ਦੇ ਉੱਤੇ ਡਿਮਾਂਡ ਬਹੁਤ ਸੀ ਕਿਨੂੰ ਕਿਨੂੰ ਕਿਨੂੰ ਕਿਨੂੰ ਹੋ ਗਈ, ਸੰਤਰਾ ਸੰਤਰਾ ਹਰ ਇੱਕ ਵਿਆਹਾਂ 'ਚ ਖਾਸ ਤੌਰ ਦੇ ਉੱਤੇ ਵਿਕਣ ਲੱਗ ਪਿਆ। ਪਰ ਉਸ ਤੋਂ ਬਾਅਦ ਫਿਰ ਉਹ ਮਚਿਓਰ ਹੋਏ ਫਰੂਟ, ਅਤੇ ਛੇਤੀ ਫਿਰ ਖ਼ਬਰਾਂ ਇਹ ਵੀ ਆਉਣ ਲੱਗ ਪਈਆਂ ਇੱਕ ਸਮੇਂ ਵੀ ਪੁੱਟ 'ਤੇ ਸਾਰਿਆਂ, ਕਿਉਂਕਿ ਉਹਦੇ ਪੈਰਲਰ ਫਿਰ ਥੋੜ੍ਹੇ ਜਿਹੇ ਬੈਟਰ ਬੀ ਆਉਣ ਲੱਗ ਪਏ, ਅਤੇ ਉਹਦੇ ਨਾਲ ਜਿਹੜੀ ਉਹਦੇ ਵਿੱਚ ਬੀ ਬਹੁਤ ਜ਼ਿਆਦਾ ਹੁੰਦੇ ਸੀ ਉਹ ਵੀ ਘਟਾਉਣੇ ਸ਼ੁਰੂ ਕਰਤੇ ਉਹਨਾਂ ਨੇ, ਅਤੇ ਜਿਹੜੀ ਮਿਠਾਸ ਸੀ ਉਹ ਵੀ ਵਧਾਉਣੀ ਸ਼ੁਰੂ ਕਰਤੀ, ਅਤੇ ਉਹਨਾਂ ਦੀਆਂ ਜਿਹੜੀਆਂ ਛਿੱਲੜਾਂ ਵੀ ਸੀ ਉਹ ਵੀ ਉਨੀਆਂ ਜ਼ਿਆਦਾ ਨਾਜ਼ੁਕ ਨਹੀਂ ਰਹੀਆਂ। ਬਾਅਦ 'ਚ ਫਿਰ ਉਹ ਐਟਲੀਸਟ ਮਤਲਬ ਛਿੱਲੇ ਜਾਣ ਵਾਲੇ ਹੋ ਗਏ ਸੀ, ਨਹੀਂ ਤਾਂ ਆਪਾਂ ਵੇਖਦੇ ਹੁੰਦੇ ਹਾਂ ਨਾ ਵਿਆਹਾਂ 'ਤੇ ਜੂਸ ਵਾਲੀ ਰੇਹੜੀ ਦੇ ਦੁਆਲੇ 4-5 ਜਾਣੇ ਜਿਹੜੇ ਆ ਵੇਟਰ, ਉਹ ਸਿਰਫ ਉਹ ਛਿੱਲਣ ਦੇ ਲਈ ਬੈਠੇ ਹੁੰਦੇ,
1: ਹੈ
0: ਨਾ, ਅਸੀਂ ਉਹਨਾਂ ਨੂੰ ਵੇਖਣਾ ਵੀ ਇਹ ਕਿੱਦਾਂ ਛਿੱਲਦੇ ਆ, ਸਾਡੇ ਕੋਲ ਤਾਂ ਘਰ ਛਿੱਲਿਆ ਨਹੀਂ ਜਾਂਦਾ, ਅਸੀਂ ਤਾਂ ਅੰਗੂਠਾ ਜਿਹਾ ਪਸਾ ਕੇ ਬੈਠੇ ਰਹੇ ਨੇ, ਅਤੇ ਫਿਰ ਉਹਨਾਂ ਨੇ ਜਿੱਦਾਂ ਛਿੱਲਣਾ ਉੱਦਾਂ ਆ ਕੇ ਆਪਾਂ ਘਰ ਕੱਟ ਲਾ ਕੇ ਛਿੱਲਣ ਦੀ ਕੋਸ਼ਿਸ਼ ਕਰਨੀ, ਅਤੇ ਪਰ ਮਤਲਬ ਇੱਕ ਵੱਡਾ ਸਟਰਗਲ ਹੁੰਦਾ ਹੈ।
1: ਹਾਂਜੀ
0: ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਵੇਖੀਏ ਤੇ ਇਸ ਪੱਖੋਂ ਵੀ ਆਪਾਂ ਕਿੰਨੀ ਤਰੱਕੀ ਕਰ ਲਈ ਆ, ਹੁਣ ਆਪਾਂ ਸਿੱਧਾ ਹੀ ਉਹਨੂੰ ਕੱਟਦੇ ਹਾਂ ਦੋਵਾਂ ਹਿੱਸਿਆਂ 'ਚ, ਮਸ਼ੀਨ 'ਚ ਪਾਈਦੇ ਤੋਂ ਕੱਟ ਕੇ ਉਹ ਜੂਸ ਕੱਢ ਦਿੰਦਾ ਉਹਦਾ।
1: ਹਾਂਜੀ
0: ਤੇ ਪਹਿਲੀਆਂ 'ਚ ਵੇਖੋ ਆਪਾਂ ਨੂੰ ਪੂਰਾ ਉਹਨੂੰ ਛਿੱਲਣਾ ਪੈਂਦਾ ਹੈ ਪਹਿਲਾਂ,
1: ਸਿਟਰਸ ਪ੍ਰੈਸ ਆਉਂਦੇ ਅੱਜ ਕੱਲ੍ਹ ਨਾ, ਉਹਦੇ ਵਿੱਚ ਤਾਂ ਇੰਨਾ ਈਜ਼ੀਲੀ ਈਵਨ ਪੂਰਾ ਪ੍ਰੋਪਰ ਤੁਹਾਨੂੰ ਪੂਰੇ ਰੇਸ਼ੇ ਦੇ ਨਾਲ ਪੂਰਾ ਫਾਈਬਰ ਵਾਲਾ ਤੁਹਾਨੂੰ ਵਧੀਆ ਜੂਸ ਮਿਲ ਜਾਂਦਾ। ਪਰ ਵਾਕਈ ਪਹਿਲੇ ਦੇ ਟਾਈਮ ਦੀ ਗੱਲ ਕਰੀਏ ਤੇ 3-4 ਤੇ ਲੇਬਰ ਉਹਦੇ ਵਿੱਚ ਹੀ ਚੌਕੜੀ ਮਾਰ ਕੇ ਉਹਨਾਂ ਨੇ ਬੈਠੇ ਹੋਣਾ, ਜਾਂ ਫਿਰ ਸਾਈਡ 'ਚ ਖੜੇ ਹੋ ਕੇ ਉਹਨਾਂ ਨੇ ਨਾਈਫ ਨਾਲ ਉਹਦੀ ਨਾ ਛਿੱਲੜ ਲਾਣੀ ਤੇ ਉਹ ਵੀ ਸਾਡੇ ਵਰਗੇ ਬੱਚੇ ਖੜੇ ਹੋ ਗਏ ਇੱਕ ਦਿਨ ਤੁਸੀਂ ਕਿ ਇਹ ਕਿਵੇਂ ਕਰ ਰਹੇ
0: ਆਪੇ ਛੇਤੀ ਛੇਤੀ ਬਣਾਓ ਨਾ ਇਹ ਜੂਸ ਵਾਲੀ ਰੇੜੀ ਦੇ ਉੱਤੇ ਵੀ ਬੜਾ
1: ਇੱਕ ਜੂਸ ਤੇ ਇੱਕ ਕਾਫੀ
0: ਵਿਆਹ ਆਈਸਕ੍ਰੀਮ ਕਾਫੀ ਤਾਂ ਬਹੁਤ ਬਾਅਦ ਚ ਆਈ ਹੈ ਆਈਸਕ੍ਰੀਮ ਤੇ ਬਹੁਤ ਲਾਈਨ ਲੱਗਦੀ ਹੁੰਦੀ ਆਈਸਕ੍ਰੀਮ ਤੇ ਸਭ ਤੋਂ ਵੱਧ ਲਾਈਨ ਲੱਗਦੀ ਹੁੰਦੀ ਕਾਫੀ ਸਾਨੂੰ ਜਿਹੜੀ ਉਹ ਲਗਭਗ ਮਿਲੀ ਜਾਂਦੀ ਹੁੰਦੀ ਕਾਫੀ ਤੋਂ ਨੇਰ ਬੰਨ ਦਿੰਦੇ ਸੀ ਤਾਂ ਬਹੁਤ ਹਰ ਕੋਈ ਪੀਂਦਾ ਵੀ ਨਹੀਂ ਪਿੰਡਾਂ ਵਾਲੇ ਘੱਟ ਪੀਂਦੇ ਤੇ ਉਹਦੇ ਚ ਵੋਲਿਊਮ ਫਿਰ ਵੀ ਵੰਡੀ ਜਾਂਦੀ ਸੀ ਸ਼ਾਇਦ ਇੱਕ ਜਿਹੜਾ ਅੱਜ ਵੀ ਆਪਾਂ ਜੇ ਵੇਖੀਏ ਨਾ ਉੱਥੇ ਰੁਝਾਨ ਚ ਉੱਥੇ ਅੱਜ ਵੀ ਪੂਰੇ ਦਾ ਪੂਰਾ ਮਸੰਮੀ ਨੂੰ ਸੰਤਰੇ ਨੂੰ ਛਿੱਲ ਕੇ ਹੀ ਦੁਕਾਨਾਂ ਵਾਲਿਆਂ ਨੇ ਰੱਖਿਆ ਹੁੰਦਾ ਹਾਲੇ ਵੀ ਉੱਥੇ ਬਹੁਤ ਥਾਵਾਂ ਦੇ ਉੱਤੇ ਜਿੱਦਾਂ ਆਪਾਂ ਹੁਣ ਇੱਥੇ ਕੱਢ ਲੈਂਦੇ ਹਾਂ ਜੂਸ ਅੱਧਾ ਕੱਟ ਕੇ ਆਪਾਂ ਗੱਲ ਕੀਤੀ ਉੱਥੇ ਹਾਲੇ ਵੀ ਉਹ ਘੱਟ ਆ
1: ਮਿਕਸੀ ਦੇ ਵਿੱਚ ਹੀ ਹੁੰਦਾ ਮੈਨੂੰ ਤਾਂ ਲੱਗਦਾ
0: ਹਾਂ ਉੱਥੇ ਉਹਨਾਂ ਕੋਲ ਉਹ ਮਿਕਸੀਆਂ ਹੀ ਨੇ ਤੇ ਜਾਂ ਫਿਰ ਉਹ ਜਿਹੜੇ ਪੁਰਾਣੇ ਨੇ ਉਹਨਾਂ ਕੋਲ ਉਹ ਘੁਰਲੂ ਜਿਹਾ ਹੁੰਦਾ ਵਾ ਗੋਲ ਗੋਂਗਲੂ ਜਿਹਾ ਉਹਦੇ ਨਾਲ ਦੱਬ ਕੇ ਤੇ ਹੱਥ ਨਾਲ
1: ਉਹ ਵੀ ਬਲਕਿ ਵਧੀਆ ਨਿਕਾਲਦੇ ਆ ਜਿਹੜੇ ਉਹ ਨਾ ਰੇੜੀਆਂ ਹੁੰਦੀਆਂ ਸਾਈਡ ਸਟਰੀਟ ਤੇ ਹੁੰਦੀ ਉਹਨਾਂ ਦਾ ਬਲਕਿ ਵਧੀਆ ਹੁੰਦਾ ਮੈਨੂੰ ਲੱਗਦਾ ਜੂਸ
0: ਇੰਨੀ ਮਿਹਨਤ ਨਹੀਂ ਨਾ ਕਰਦਾ ਹੁਣ ਕੋਈ
1: ਪਰ ਉਹ ਮੈਨੂੰ ਯਾਦ ਹੈ ਹੁਣ ਪਤਾ ਨਹੀਂ ਕੀ ਹੋ ਗਿਆ ਹੋਣਾ ਯੂਨੀਵਰਸਿਟੀ ਜਾਂਦੇ ਹੁੰਦੇ ਸੀ ਨਾ ਤੇ ਸਪੈਸ਼ਲੀ ਉਹਨਾਂ ਦੀ ਲਾਈਨ ਲੱਗੀ ਹੁੰਦੀ ਸੀਗੀ ਤੇ ਇਹ ਵਾਲੇ ਮੁਸੰਮੀ ਤੇ ਸੰਤਰੇ ਤੇ ਜੂਸ ਵਾਲੇ ਤੇ ਉਹ ਪੀ ਕੇ ਫਿਰ ਕਾਲਜ ਵੜਨਾ ਉਹ ਲਾਈਨ ਹੁਣ ਮੈਨੂੰ ਲੱਗਦਾ ਹੁਣ ਤਾਂ ਹਟਾ ਦਿੱਤੇ ਹੋਣੇ ਹੁਣ ਨੀ ਹੋਣੇ ਵਿਚਾਰੇ
0: ਪਰ ਉਹਨਾਂ ਦਾ ਨਹੀਂ ਹੈਗੇ ਬਿਰਲੇ ਬਿਰਲੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਨੇ ਉਹੀ ਰੱਖਿਆ ਵਾ
1: ਪਰ ਗੋਲ ਗੋਲ ਹੱਥ ਨਾਲ ਹੈ ਨਾ ਜਿਵੇਂ ਆਪਾਂ ਮਸ਼ੀਨ ਚਲਾਉਂਦੇ ਉਦਾਂ ਦੀ ਹੈ ਨਾ ਮਸ਼ੀਨ ਹੁੰਦੀ ਉੱਪਰੋਂ ਇੱਕ ਸੋਟੀ ਨਾਲ ਉਹ ਪ੍ਰੈਸ ਕਰਦੇ ਤੇ ਉਹ ਨਿਕਲਦਾ ਜੂਸ
0: ਉਹਦਾ ਜਦੋਂ ਨਿੱਕੇ ਹੁੰਦੇ ਸਕੂਲ ਜਾਣਾ ਤੇ ਉਦੋਂ ਉਹ ਵੇਖ ਵੇਖ ਹੱਸਦੇ ਰਹਿਣਾ ਉਹ ਜਦੋਂ ਗੁੱਦਾ ਜਾਏਗਾ ਚਲੋ ਖੈਰ ਇਹ ਆਪਣੀਆਂ ਹੋ ਗਈਆਂ ਗੋਸਿਪਸ ਹੋ ਗਈਆਂ ਆਪਣੀਆਂ ਸੰਤਰੇ ਦੇ ਉੱਤੇ ਸੋ ਹੁਣ ਆਪਾਂ ਗੱਲ
1: ਗੋਸਿਪ ਵੀ ਇਹੀ ਚੀਜ਼ ਹੈ ਕਿ ਮਤਲਬ ਗੋਸਿਪ ਨੂੰ ਤੁਸੀਂ ਗੋਸਿਪ ਕਿਉਂ ਲੈਂਦੇ ਹੋ ਇੰਜੋਏ ਕਰੋ ਮੈਨੂੰ ਲੱਗਦਾ ਇਨਫੋ ਐਕਸਚੇਂਜ ਆਫ ਇਨਫੋਰਮੇਸ਼ਨ ਹੈ ਉਹ ਹੈ ਨਾ ਕਿ ਇਹ ਥੋੜ੍ਹੀ ਮੈਂ ਤੁਹਾਨੂੰ ਦਿੱਤੀ ਥੋੜ੍ਹੀ ਪਰ ਇੱਕ ਜਿਹੜੀ ਚੀਜ਼ ਬੜੀ ਫੇਮਸ ਪਰਿਵਾਰਾਂ ਦੇ ਵਿੱਚ ਹੁੰਦੀ ਖਾਸ ਤੌਰ 'ਤੇ ਆਪਣੀ ਬਜ਼ੁਰਗ ਪਰਿਵਾਰ 'ਚ ਲੇਡੀਜ਼ ਹੁੰਦੀਆਂ ਉਹਨਾਂ ਨੇ ਦੱਸ ਤੁਹਾਨੂੰ ਸਾਰੀ ਦੇਣੀ ਹੈ ਗੱਲ ਅਤੇ ਉਹਨਾਂ ਨੇ ਅੱਗੇ ਕਹਿਣਾ ਦੱਸੀ ਨਾ ਮੈਂ ਤੈਨੂੰ ਬਸ ਮੈਂ ਤੈਨੂੰ ਦੱਸੀ ਹੈ ਉਹ ਦੱਸੀ ਨਾ ਕਰਦੇ ਕਰਦੇ ਕਰਦੇ ਜਿਹਦੇ ਬਾਰੇ ਹੁੰਦੀ ਹੈ ਕਈ ਵਾਰੀ ਉਹਦੇ ਕੋਲ ਹੀ ਪਹੁੰਚ ਜਾਂਦੀ ਹੈ ਗੱਲ ਕਿ ਮੈਂ ਤਾਂ ਸੁਣਿਆ ਤੂੰ ਕਿਸੇ ਨੂੰ ਨਾ ਦੱਸੀ ਇਹ ਗੱਲ
0: ਹਾਂ ਕਿਉਂਕਿ ਉਹ ਫਿਰ ਬੰਦੇ ਨੂੰ ਆਪਣਾ ਪਾਲਾ ਹੁੰਦਾ ਪਰ ਖੈਰ ਇੱਥੇ ਤੁਸੀਂ ਆਪ ਇਹਨੂੰ ਹੁਣ ਨਾ ਜਿੱਦਾਂ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ
1: ਜੀ
0: ਇੱਕ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਤੇ ਆਪਾਂ ਸੰਤਰੇ ਦੀ ਕੀਤੀ ਉਹ ਕੋਈ ਇਹੋ ਜਿਹੀ ਗੱਲ ਨਹੀਂ ਆ ਵੀ ਕੋਈ ਆਪਾਂ ਕਹੀਏ ਵੀ ਇਹ ਦੱਸੀ ਨਾ ਕਿਸੇ ਨੂੰ ਹੁਣ ਦੂਸਰੀ ਜਿਹੜੀ ਗੱਲ ਆ ਨਾ ਜਦੋਂ ਗੋਸਿਪ ਇੱਥੇ ਪ੍ਰੋਪਰ ਇਹਦੀ ਜਦੋਂ ਆਪਾਂ ਇਹਨੂੰ ਦੁਫਾੜ ਕਰਾਂਗੇ ਇਹਨੂੰ ਆਪਾਂ ਡਿਸੈਕਟ ਕਰਾਂਗੇ ਤੇ ਉਹਦੇ ਵਿੱਚ ਤੁਸੀਂ ਹੁਣ ਗੱਲ ਕੀਤੀ ਹੈ ਜਿੱਦਾਂ ਵੀ ਦੱਸੀ ਨਾ ਕਿਸੇ ਨੂੰ ਤੇ ਉਹ ਜਿਹੜੀ ਦੱਸੀ ਨਾ ਕਿਸੇ ਵਾਲੀ ਆ ਉਹ ਤੁਸੀਂ ਪਬਲਿਕਲੀ ਇੱਦਾਂ ਨਹੀਂ ਕਰ ਪਾਓਗੇ ਇਹ ਫਰਕ ਆ ਬੇਸਿਕ ਨੈਗੇਟਿਵ ਤੇ ਪੋਜ਼ਿਟਿਵ ਤੁਹਾਡੀ ਗੱਪਸ਼ੱਪ ਦੇ ਵਿੱਚ ਹੈ ਨਾ ਜਦੋਂ ਆਪਾਂ ਨੂੰ ਚੁਗਲੀ ਕਹਿ ਦਿੰਦੇ ਤਾਂ ਚੁਗਲੀ ਆਈ ਥਿੰਕ ਹਮੇਸ਼ਾ ਚੁਗਲੀ ਹੁਣ ਆਪਾਂ ਸੰਤਰੇ ਦੀ ਤੇ ਕਰਾਂਗੇ ਨਹੀਂ ਚੁਗਲੀ ਹਮੇਸ਼ਾ ਵਿਅਕਤੀ ਵਿਸ਼ੇਸ਼ ਦੀ ਹੋਊਗੀ ਤੇ ਚੁਗਲੀ ਹਮੇਸ਼ਾ ਨੈਗੇਟਿਵ ਸੈਂਸ ਦੇ ਵਿੱਚ ਹੋਊਗੀ ਜਿਹੜੀ ਆਪਾਂ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਕਰਾਂਗੇ
1: ਉਹਦੇ ਸਾਹਮਣੇ ਨਹੀਂ ਕਰ ਸਕਦੇ
0: ਹਾਂ ਤੇ ਪਬਲਿਕਲੀ ਨਹੀਂ ਕਰਾਂਗੇ ਉਹ ਕੱਲ ਦਕੱਲੇ ਜਾਂ ਫਿਰ ਤੁਹਾਡੀ ਟਾਈਪ ਦੇ ਜਿਹੜੇ ਤੁਹਾਡੀ ਤੁਹਾਡੇ ਨਾਲ ਜਿਹੜੇ ਸਹਿਮਤ ਲੋਕ ਆ ਤੁਸੀਂ ਉਹਨਾਂ ਦੇ ਵਿੱਚ ਬਹਿ ਕੇ ਕਰੋਗੇ ਉਹ ਵੱਖਰੀ ਗੱਲ ਹੈ ਵੀ ਇੱਕ ਅੱਧਾ ਜਿਹੜਾ ਵਾ ਉਹ ਤੁਹਾਨੂੰ ਵਿੱਚੋਂ ਉਦਾਂ ਦਾ ਤੁਹਾਨੂੰ ਪਤਾ ਨਹੀਂ ਹੋਊਗਾ ਪਰ ਉਹ ਦੂਸਰੇ ਪਾਸੇ ਵੀ ਸਾਹ ਭਰਦਾ ਹੋਊਗਾ ਸੋ ਇਸ ਤਰੀਕੇ ਦੇ ਨਾਲ ਫਿਰ ਉਹ ਅੱਗੇ ਟਰੈਵਲ ਹੋ ਜਾਂਦੀ ਆ ਪਰ ਤੁਹਾਡੇ ਵਿਚਾਰ ਆਪਾਂ ਲਵਾਂਗੇ ਆ ਕੇ ਕਿਉਂਕਿ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਅਤੇ ਆ ਕੇ ਅਤੇ ਤੁਸੀਂ ਵੀ ਫਿਰ ਇਸ ਵਿਸ਼ੇ ਦੇ ਉੱਤੇ ਸਾਂਝ ਪਾਇਓ ਕੀ ਲੱਗਦਾ ਤੁਹਾਨੂੰ ਬੀਬੀਆਂ ਕਿ ਬੰਦੇ ਜਾਂ ਫਿਰ ਗੱਪਸ਼ੱਪ ਚੁਗਲੀ ਬਾਰੇ ਕੀ ਤੁਹਾਡੇ ਵਿਚਾਰ ਨੇ ਅਤੇ ਇੱਕ ਆਪਾਂ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
2: Homes, ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ रेडीमेड गोल्ड डायमंड सिल्वर ज्वेलरी दे नाल नाल आपा बनवा सकते हां कस्टमाइज्ड ज्वेलरी भी तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडीनोंग फॉर मोर इन्फो कॉल 0499-2535-45 ते ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji re hawale nal pao 3 saal di free service chadston ford ready set
3: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
3: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
8: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
8: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
9: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਚੁਗਲੀਆਂ ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਚੁਗਲੀਆਂ ਦੇ ਉੱਤੇ ਕਰ ਰਹੇ ਹਾਂ ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਮੇਰੇ ਨਾਲ ਨੇ ਚੁਗਲੀਆਂ ਕਰਨ ਦੇ ਲਈ ਯਸ਼ਪ੍ਰੀਤ
1: ਹਾਂਜੀ ਬਿਲਕੁਲ ਮੈਨੂੰ ਇੱਦਾਂ ਲੱਗਦਾ ਕਿ ਇਹ ਜਦੋਂ ਇਹ ਗੱਲ ਵੀ ਹੁੰਦੀ ਨਾ ਚੁਗਲੀਆਂ ਇਹ ਗਾਣਾ ਮੈਨੂੰ ਲੱਗਦਾ ਹਰ ਇੱਕ ਪੰਜਾਬੀ ਦੇ ਦਿਮਾਗ 'ਚ ਆਉਂਦਾ ਹੀ ਹੋਣਾ ਕਿਉਂਕਿ ਬਿਲਕੁਲ ਇੱਕ ਸੈੱਟ ਬੈਠਦਾ ਨਾ ਉਸ ਸਿਚੁਏਸ਼ਨ ਦੇ ਉੱਤੇ
0: ਬਿਲਕੁਲ ਨਹੀਂ ਵਧੀਆ
1: ਈਵਨ ਜਿਹੜੀ ਉਹ ਛੇੜਿਆਂ ਦੀ ਆਵਾਜ਼ ਹੈ ਉਹ ਪੂਰੀ ਟ੍ਰੇਨ ਦੇ ਵਰਗੀ ਲੱਗ ਰਹੀ ਕਿ ਆਹ ਟਰੈਵਲ ਵੀ ਹੁੰਦੀ ਹੈ ਚੁਗਲੀਆਂ
0: ਇਹ ਚੰਗੀ ਗੱਲ ਹੈ ਵੈਸੇ ਇੱਕ ਚੀਜ਼ ਮੈਂ ਹੋਰ ਵੇਖ ਰਿਹਾ ਜਿੱਦਾਂ ਮੰਨ ਲਓ ਬੰਦਿਆਂ ਦੇ ਜਨਾਨੀਆਂ ਦੇ ਦੋਵਾਂ ਦੇ ਵੱਖ ਵੱਖ ਦੋਸ਼ ਵੱਖ ਵੱਖ ਇਲਜ਼ਾਮ ਤੇ ਲੱਗ ਹੀ ਜਾਂਦੇ ਆ ਪਰ ਬੰਦਾ ਜਨਾਨੀ ਨਾਲ ਵੀ ਤੇ ਚੁਗਲੀਆਂ ਕਰਦਾ ਜਨਾਨੀ ਬੰਦੇ ਨਾਲ ਵੀ ਤੇ ਚੁਗਲੀਆਂ ਕਰਦੀ ਹਸਬੈਂਡ ਵਾਈਫ ਵੀ ਤੇ ਆਪਸ ਵਿੱਚ ਕਰਦੇ ਹੀ ਮੈਂ ਤੇ ਵੇਖਣਾ ਅੱਜ ਕੱਲ੍ਹ ਬੱਚੇ ਮੈਂ ਵੇਖਣਾ ਬੱਚੇ ਆਪਸ ਵਿੱਚ ਬੜੀਆਂ ਕਰਦੇ
1: ਸਹੀ ਗੱਲ
0: ਹੈ ਲੱਗੇ ਹੁੰਦੇ
1: ਈਵਨ ਮੈਨੂੰ ਲੱਗਦਾ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਤੁਹਾਡੇ ਮੁਗਾਲਤੇ ਹੁੰਦੇ ਤੁਹਾਨੂੰ ਇੱਦਾਂ ਲੱਗਦਾ ਕਿ ਮਤਲਬ ਸਪੋਜ਼ ਮੈਂ ਆਪਣੀ ਕਿਸੇ ਫਰੈਂਡ ਨੂੰ ਕੁਛ ਦੱਸਿਆ ਤੇ ਇਹ ਮੇਰੀ ਸੋਚ ਮਤਲਬ ਮੈਨੂੰ ਵੀ ਪਤਾ ਕਿ ਉਹਨੇ ਆਪਣੇ ਪਤੀ ਨੂੰ ਦੱਸਣਾ ਹੀ ਹੈ ਪਰ ਪਤਾ ਨਹੀਂ ਮੈਨੂੰ ਕਿਉਂ ਇੱਦਾਂ ਟਰੱਸਟ ਹੋਏਗਾ ਕਿ ਉਹ ਨਹੀਂ ਦੱਸੇਗੀ ਹਾਲਾਂਕਿ ਉਹਨੇ ਵੀ ਦੱਸਣਾ ਕਿ ਮੈਂ ਵੀ ਆਪਣੇ ਵੱਲ ਨੂੰ ਦੱਸਣਾ ਤੇ ਇੱਦਾਂ ਓਬਵੀਅਸਲੀ ਐਕਸਚੇਂਜ ਤੇ ਹੁੰਦੇ ਹੀ ਹੈ
0: ਬੇਸਿਕਲੀ ਜਿਹੜੇ ਥੋਟਸ ਨੇ ਨਾ ਵਿਚਾਰ ਨੇ ਕਿਸੇ ਵੀ ਤਰ੍ਹਾਂ ਦੇ ਤੇ ਖਾਸ ਤੌਰ ਦੇ ਉੱਤੇ ਨੈਗੇਟਿਵ ਵਿਚਾਰ ਜਿਹੜੇ ਆ ਉਹ ਤੁਸੀਂ ਹੋਲਡ ਕਰਕੇ ਨਹੀਂ ਰੱਖ ਸਕਦੇ ਤੁਹਾਡੇ ਮਨ ਦੇ ਵਿੱਚ ਜਿਹੜੀ ਚੀਜ਼ ਆ ਗਈ ਆ ਨਾ ਤੁਸੀਂ ਮਨ ਦੇ ਵਿੱਚ ਜੋ ਚੀਜ਼ ਸੋਚ ਲਈ ਆ ਉਹ ਤੁਸੀਂ ਅੰਦਰ ਨਹੀਂ ਰੱਖ ਸਕਦੇ ਉਹ ਤੁਸੀਂ ਵੇਖੋਗੇ ਤੁਸੀਂ ਕਿਸੇ ਨਾ ਕਿਸੇ ਦੇ ਨਾਲ ਕਰਨੀ ਹੀ ਕਰਨੀ ਆ ਤੁਸੀਂ ਮੰਨ ਕਈ ਵਾਰੀ ਤੁਸੀਂ ਕਿਸੇ ਨੂੰ ਆਉਂਦਾ ਵੇਖੋਗੇ ਤੇ ਤੁਸੀਂ ਮਨ ਦੇ ਵਿੱਚ ਸੋਚਦੇ ਵੀ ਇਹਦੇ ਨਾਲ ਨਹੀਂ ਕਰਨੀ ਗੱਲ
1: ਹਾਂ ਕੰਫਰਟ ਜ਼ੋਨ ਹੁੰਦਾ ਨਾ ਆਪਣੀ ਇੱਕ ਕੰਮ ਤੁਸੀਂ ਇੱਕ ਗੱਲ ਨਹੀਂ ਕਰਦੇ ਤੁਸੀਂ ਕਮਿਊਨਿਟੀ ਬਿਲਡ ਕਰ ਰਹੇ ਹੁੰਦੇ ਹੋ ਨਾ ਕਿ ਤੁਹਾਡੇ ਜਿਹੜੇ ਕੰਫਰਟ ਜ਼ੋਨ ਵਾਲੇ ਲੋਕ ਹੈ ਹੁਣ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਹੁਣ ਮੰਮੀਆਂ ਜਿਵੇਂ ਕਹਿੰਦੇ ਕਿ ਹਾਂ ਮੈਂ ਤਾਂ ਆਪਣਾ ਦਿਲ ਹੀ ਹਲਕਾ ਕਰ ਰਹੀ ਹਾਂ ਭੈਣੇ ਤੇਰੇ ਨਾਲ ਹੈ ਨਾ ਉਹ ਚੀਜ਼ ਮਤਲਬ ਆਪਾਂ ਹੈ ਹਾਲਾਂਕਿ ਨੈਗੇਟਿਵ ਪਰ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਕਈ ਵਾਰੀ ਤੁਹਾਡੇ ਕਹਿ ਲਓ ਤੁਸੀਂ ਕੀ ਫੀਲ ਕਰ ਰਹੇ ਹੁੰਦੇ ਕਈ ਵਾਰੀ ਕਿਸੇ ਸਿਚੁਏਸ਼ਨ ਬਾਰੇ ਤੁਸੀਂ ਮਤਲਬ ਕਿਸੇ ਸਟ੍ਰੈਸ ਦੇ ਵਿੱਚੋਂ ਕੋਈ ਪਰੇਸ਼ਾਨੀ ਤੁਹਾਡੇ ਕੋਲ ਚੱਲ ਰਹੀ ਹੈ ਉਹ ਵੀ ਸਮ ਪਾਰਟ ਆਫ ਇਹ ਹੀ ਹੁੰਦਾ ਗੋਸਿਪ ਨਹੀਂ ਕਹਾਂਗੇ ਪਰ ਇਹ ਹੋਗਾ ਐਕਸਚੇਂਜ ਆਫ ਥੋਟਸ ਕਿ ਤੁਸੀਂ ਸਾਹਮਣੇ ਵਾਲੇ ਨਾਲ ਕਿ ਤੁਸੀਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ ਕੀ ਤੁਹਾਡੀ ਕੰਡੀਸ਼ਨ ਹੈ ਪਰ ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ ਜਿਹਦੇ ਨਾਲ ਤੁਸੀਂ ਫੀਲ ਕਰਦੇ ਹੋ ਸੇਫ ਫੀਲ ਕਰਦੇ ਹੋ ਉੱਥੇ ਹੀ ਤੁਸੀਂ ਕਰਦੇ ਹੋ ਨਾ ਗੱਲ ਹਰ ਇੱਕ ਨੂੰ ਨਹੀਂ ਕਹਿ ਸਕਦੇ ਤੁਸੀਂ ਆਪਣੇ
0: ਮੈਂ ਇਹਦੇ ਥੋੜ੍ਹਾ ਜਿਹਾ ਕੰਟਰਾਸਟ ਕਹਿਣ ਲੱਗਾ ਇਹ ਗੱਲ ਕਿ ਜਿਹੜਾ ਵਿਚਾਰ ਆਇਆ ਨਾ ਤੁਹਾਡੇ ਮਨ ਦੇ ਵਿੱਚ ਡਜ਼ਨਟ ਮੈਟਰ ਤੁਹਾਨੂੰ ਤੁਹਾਡੀ ਕਿਸੇ ਨਾਲ ਬਣਦੀ ਹੈ ਜਾਂ ਨਹੀਂ ਬਣਦੀ ਤੁਸੀਂ ਇੱਕ ਸਟੇਜ ਤੱਕ ਉਹਨੂੰ ਵੇਖ ਕੇ ਉਹ ਰੋਕਣ ਦੀ ਕੋਸ਼ਿਸ਼ ਕਰੋਗੇ ਪਰ ਉਸ ਤੋਂ ਬਾਅਦ ਕੁਛ ਨਾ ਕੁਛ ਅੰਸ਼ ਜਿਹੜਾ ਵਾ ਉਹ ਤੁਸੀਂ ਗਲਾਛੀ ਦਓਗੇ ਇਨਸਾਨ ਕਦੀ ਵੀ ਆਪਣੇ ਜਿਹੜੇ ਵਿਚਾਰ ਆ ਉਹ ਬਹੁਤਾ ਚਿਰ ਆਪਣੇ ਅੰਦਰ ਨਹੀਂ ਰੱਖ ਸਕਦਾ ਆਪਾਂ ਕਹਿ ਢਿੱਡ ਦਿੰਦੇ ਹਾਂ ਵੀ ਢਿੱਡ 'ਚ ਨਹੀਂ ਪਚਦੀ ਪਰ ਅਸਲ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਜੋ ਥੋਟ ਆ ਨੌਲੇਜ ਆ ਕੋਈ ਵੀ ਕਿਸੇ ਕਿਸਮ ਦੀ ਨੌਲੇਜ ਤੁਹਾਨੂੰ ਜਦੋਂ ਇਹ ਲੱਗੇ ਵੀ ਇਹ ਨੌਲੇਜ ਦੂਸਰੇ ਦੇ ਨਾਲੋਂ ਪਹਿਲਾਂ ਮੈਨੂੰ ਪਤਾ ਲੱਗੀ ਆ ਜਾਂ ਮੇਰੀ ਓਬਜ਼ਰਵੇਸ਼ਨ ਆ ਮੰਨ ਲਓ ਹੁਣ ਮੈਚ ਹੀ ਚੱਲ ਰਿਹਾ ਵਾ ਸਵੇਰੇ ਤੇ ਇਹ ਚੀਜ਼ ਕਹਿਣ ਦੇ ਵਿੱਚ ਸਾਨੂੰ ਬਹੁਤ ਮਜ਼ਾ ਆਉਂਦਾ ਵਾ ਵੀ ਮੈਂ ਇੱਦਾਂ ਕਿਹਾ ਸੀ ਕਿਉਂਕਿ ਤੁਹਾਨੂੰ ਹਰ ਇੱਕ ਬੰਦੇ ਨੂੰ ਇਹ ਲੱਗਦਾ ਵੀ ਇਹ ਮੇਰੀ ਫਸਟ ਹੈਂਡ ਨੌਲੇਜ ਆ ਹੈ ਨਾ ਕੋਈ ਵੀ ਕਿਸੇ ਕਿਸਮ ਦੀ ਕੋਈ ਕਿਸੇ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਕੋਈ ਇਹੋ ਜਿਹੀ ਚੀਜ਼ ਕੋਈ ਫੇਲ ਹੋ ਗਿਆ ਕੋਈ ਪਾਸ ਹੋ ਗਿਆ ਕਿਸੇ ਦੇ ਨਾਲ ਫੇਰ ਤੁਹਾਨੂੰ ਪਤਾ ਲੱਗ ਗਿਆ ਜਿੰਨੀ ਵੱਡੀ ਚੀਜ਼ ਤੁਹਾਨੂੰ ਜਿੰਨੀ ਛੇਤੀ ਤੁਹਾਨੂੰ ਤੁਹਾਡੇ ਤੱਕ ਪਹੁੰਚਦੀ ਹੈ ਤੁਹਾਨੂੰ ਇਹ ਲੱਗਦਾ ਵਾ ਵੀ ਇਹ ਮੈਂ ਹੁਣ ਹੋਵੇ ਨਾ ਤੇ ਛੇਤੀ ਤੋਂ ਛੇਤੀ ਇਹਦੇ ਉੱਤੇ ਮੋਹਰ ਲਾਵਾਂ ਇਹਨੂੰ ਆਪਣੀ ਕਰਾਂ ਵੀ ਮੈਂ ਕਿਹਾ ਸੀ ਆਹ ਜਿਹੜੀ ਹੈ ਸਭ ਤੋਂ ਪਹਿਲਾਂ ਮੈਂ ਕਹੀ ਸੀ ਫਿਰ ਇਹ ਸਰਕਲ ਵਾਈਜ਼ ਚੇਂਜ ਵੀ ਹੋ ਜਾਂਦੀ ਆ ਜਿੱਦਾਂ ਮੰਨ ਲਓ ਤੁਸੀਂ ਮੈਨੂੰ ਆ ਕੇ ਕੋਈ ਗੱਲ ਦੱਸੋਗੇ ਤੁਹਾਡਾ ਇੱਕ ਸਰਕਲ ਪਰਸਨਲ ਲੈਵਲ 'ਤੇ ਲੱਗ ਗਿਆ ਹੁਣ ਮੇਰੇ ਸਰਕਲ ਦੇ ਵਿੱਚ ਉਹ ਚੀਜ਼ ਹਲੇ ਨਹੀਂ ਪਤਾ ਹੋਊਗੀ ਇਸ ਕਰਕੇ ਮੈਂ ਆਪਣੇ ਸਰਕਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰ ਵੀ ਆਪਣੇ ਸਰਕਲ 'ਚ ਤਾਂ ਪਹਿਲਾਂ ਬਣਾ ਤੁਸੀਂ ਆਪਣੇ ਸਰਕਲ 'ਚ ਤੁਹਾਡਾ ਤਾਂ ਦੂਰ ਆ ਹੈ ਨਾ ਸੋ ਇਹ ਇਨਸਾਨ ਦੀ ਇੱਕ ਬੁਨਿਆਦੀ ਇਹ ਵੀ ਆ ਇੱਕ ਆਦਤ ਇੱਕ ਤਾਂ ਨੌਲੇਜ ਜਾਂ ਜਾਣਕਾਰੀ ਤੁਹਾਨੂੰ ਪਤਾ ਲੱਗ ਗਈ ਅਤੇ ਤੁਸੀਂ ਬਹੁਤਾ ਚਿਰ ਆਪਣੇ ਅੰਦਰ ਹੋਲਡ ਨਹੀਂ ਕਰ ਸਕਦੇ ਦੂਸਰਾ ਇਹ ਵੀ ਇਨਸਾਨ ਦੇ ਅੰਦਰ ਹਮੇਸ਼ਾ ਹੋੜ ਰਹਿੰਦੀ ਆ ਕਿ ਮੈਂ ਸਭ ਤੋਂ ਪਹਿਲਾਂ ਬਣਾ ਜਾਣਕਾਰੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਵੀ ਤੁਹਾਨੂੰ ਫੇਕ ਕਰਦੀ ਆ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਨਾਲ ਖੇਡਦੀ ਆ ਤੁਹਾਡੇ ਨਾਲ ਟ੍ਰਿਕ ਕਰਦੀ ਆ ਸੋ ਇਹੋ ਹੀ ਚੀਜ਼ਾਂ ਨੇ ਜਿਹਦਾ ਅੱਗੇ ਚੱਲ ਕੇ ਅਤੇ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਗੁਰੂ ਪੀਰ ਪੈਗੰਬਰ ਇਹ ਕਹਿੰਦੇ ਨੇ ਨਾ ਵੀ ਇੱਕ ਚੁੱਪ ਸੌ ਸੁੱਖ ਜਾਂ ਜਿਹੜਾ ਤੁਹਾਡਾ ਮੌਨ ਆ ਉਹ ਇਹੋ ਹੀ ਆ ਜਿਹੜੇ ਬੰਦੇ ਨੂੰ ਅੰਦਰ ਰੱਖਣੀ ਆ ਗਈ ਉਹਨੇ ਦੇ ਵਿੱਚ ਹੀ ਫਿਰ ਉਹ ਤੁਹਾਡੀ ਲੜਾਈ ਜਿਹੜੀ ਆ ਉਹ ਆਪਣੇ ਆਪ ਦੇ ਨਾਲ ਸ਼ੁਰੂ ਹੋ ਕੇ, ਕਿਉਂਕਿ ਜਦੋਂ ਤੁਸੀਂ ਅੱਗੇ ਕਿਸੇ ਨਾਲ ਕਰਦੇ ਹੋ ਨਾ, ਹੁਣ ਇਹਦਾ ਗੱਲਾਂ ਤਾਂ ਕਰਨ ਲਈ ਬਣੀਆਂ ਨੇ, ਠੀਕ ਹੈ ਤੁਸੀਂ ਕਰਤੀਆਂ, ਪਰ ਜਦੋਂ ਆਪਾਂ ਕਿਸੇ ਦੇ ਨਾਲ ਕਰਦੇ ਹਾਂ ਨਾ, ਤੁਸੀਂ ਬਹੁਤੀ ਵਾਰੀ ਵੇਖੋਗੇ ਆਪਾਂ ਅਗਲੇ ਦਾ ਰਿਸਪੋਂਸ ਚੈੱਕ ਕਰਦੇ ਹਾਂ,
1: ਉਹ ਕਿੱਦਾਂ ਚੈੱਕ ਕਰਦੇ ਹਾਂ,
0: ਉਹ ਕਿੱਦਾਂ ਕਿੱਦਾਂ ਉਹਨੇ ਅੱਗੋਂ ਸੁਣ ਕੇ ਕਿੱਦਾਂ ਰਿਐਕਟ ਕੀਤਾ, ਅਤੇ ਜੇਕਰ ਉਹਦਾ ਰਿਸਪੋਂਸ ਨਹੀਂ ਸਹੀ ਆਇਆ, ਤੁਹਾਨੂੰ ਲੱਗ ਰਿਹਾ ਤੁਹਾਡੀ ਤਾਂ ਗੱਲ ਹੀ ਬੜੀ ਬੰਬ ਆ, ਪਰ ਅਗਲੇ ਦਾ ਰਿਸਪੋਂਸ ਉਸ ਹਿਸਾਬ ਦੇ ਨਾਲ ਨਹੀਂ ਆਇਆ, ਤੁਸੀਂ ਉਹਨੂੰ ਤੜਕਾ ਤੁਸੀਂ ਉਹਦੇ 'ਚ ਮਸਾਲਾ ਵਧਾਉਣਾ ਸ਼ੁਰੂ ਕਰ ਦਿੰਦੇ ਹੋ। ਜਦੋਂ ਆਪਾਂ ਵਧਾਉਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਉਹਦੇ ਵਿੱਚ ਫਿਰ ਕੀ ਹੁੰਦਾ, ਝੂਠ ਮਿਕਸ ਹੋ ਜਾਂਦਾ, ਜੋ ਪਿੱਛੋਂ ਆਈ ਹੁੰਦੀ ਆ ਓਰਿਜਨੈਲਿਟੀ ਨਹੀਂ ਰਹਿੰਦੀ। ਸੋ ਇਹ ਗੱਲਾਂ ਆਪਸ ਵਿੱਚ ਕਰਨ ਦੇ ਲਈ ਹੀ ਬਣੀਆਂ ਨੇ, ਵਿਚਾਰ ਵਟਾਂਦਰੇ ਆਪਸ ਵਿੱਚ ਕਰਨ ਲਈ ਬਣੇ ਨੇ, ਪਰ ਉਹ ਇਸ ਤਰੀਕੇ ਦੇ ਨਾਲ ਫਿਰ ਅੱਗੇ ਨੈਗੇਟਿਵ ਸ਼ੇਪ ਧਾਰਨ ਕਰ ਜਾਂਦੀ ਹੈ, ਜਾਂ ਫਿਰ ਨੈਗੇਟਿਵ ਇਸ ਸੈਂਸ ਦੇ ਵਿੱਚ ਵੀ ਹੋ ਜਾਂਦੀ ਆ ਵੀ ਉਹਦਾ ਹਲੇ ਆਪਾਂ ਆਧਾਰ ਨਹੀਂ ਚੈੱਕ ਕੀਤਾ ਹੁੰਦਾ, ਉਹਦਾ ਬੇਸ ਨਹੀਂ ਚੈੱਕ ਕੀਤਾ ਹੁੰਦਾ, ਉਹਦੀ ਅਥੈਂਟੀਸਿਟੀ ਨਹੀਂ ਚੈੱਕ ਕੀਤੀ ਹੁੰਦੀ। ਕਿਸੇ ਨੇ ਤੁਹਾਡੇ ਨਾਲ ਆ ਕੇ ਗੱਲ ਕੀਤੀ, ਉਹਨੇ ਕਿਹਾ ਭੈਣਾ ਮੈਂ ਆਹ ਗੱਲ ਸੁਣੀ ਆ ਕਿਤਿਓਂ, ਤੁਸੀਂ ਨਹੀਂ ਚੈੱਕ ਕੀਤੀ ਉਹ ਸਹੀ ਆ ਜਾਂ ਗਲਤ ਆ, ਤੁਸੀਂ ਉਹਨੂੰ ਪੁਖਤਾ ਨਹੀਂ ਕੀਤਾ, ਉੱਦਾਂ ਗਾਂਹ ਤੋਰਤਾ, ਇੱਦਾਂ ਦੀ ਇੱਦਾਂ ਜਿਹੜੀ ਗਾਂਹ ਤੁਰਦੀ ਤੁਰਦੀ ਫਿਰ ਉਹ ਕਿਸੇ ਨੇ ਵੀ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਨੀ। ਕਈ ਵਾਰੀ ਵੇਖਿਆ ਤੁਸੀਂ ਕਈ ਗੱਲਾਂ ਇੱਦਾਂ ਦੀਆਂ ਵੀ ਹੁੰਦੀਆਂ, ਕਿੱਥੋਂ ਤੂੰ ਕਿੱਥੋਂ ਸੁਣਿਆ ਸੀ, ਕਿੱਥੋਂ ਪਤਾ ਲੱਗਾ, ਮੈਂ ਫਲਾਣੇ ਕੋਲ, ਫਲਾਣੇ ਨੂੰ ਪੁੱਛਿਆ, ਉਹਨਾਂ ਨੇ ਮੈਂ ਤਾਂ ਮੈਨੂੰ ਤਾਂ ਉਹ ਦੱਸ ਕੇ ਗਿਆ ਸੀ, ਮੈਨੂੰ ਨਹੀਂ ਪਤਾ, ਉਹਨੂੰ ਪੁੱਛੋਗੇ ਉਹ ਕਹੂਗਾ ਮੈਂ ਉੱਥੋਂ ਪੜ੍ਹਿਆ। ਹਾਂ, ਸੋ ਕਈ ਵਾਰੀ ਕਈ ਇੱਦਾਂ ਦੇ ਸੋਰਸ ਨੇ ਜਿੱਥੇ ਤੁਹਾਨੂੰ ਉਹਦਾ ਲੱਭਦਾ ਹੀ ਨਹੀਂ ਹੈ ਸੋਰਸ। ਹੁਣ ਕੱਲ੍ਹ ਹੀ ਮੇਰੀ ਕਿਸੇ ਦੇ ਨਾਲ ਗੱਲ ਚੱਲ ਰਹੀ ਕਿਸੇ ਵਿਸ਼ੇ ਦੇ ਉੱਤੇ, ਹਾਲੇ ਚਲੋ ਆਪਾਂ ਅੱਗੇ ਚੱਲ ਕੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਖੋਲ੍ਹ ਕੇ ਦੱਸ ਸਕਦੇ, ਪਰ ਹਾਲੇ ਸ਼ਾਇਦ ਮੈਂ ਦੱਸ ਨਹੀਂ ਸਕਦਾ ਵੀ ਕਿਹੜੀ ਗੱਲ ਸੀ, ਪਰ ਉਹਦੇ ਵਿੱਚ ਜਦੋਂ ਉਹ ਫਸਟ ਹੈਂਡ ਇਨਫੋਰਮੇਸ਼ਨ ਆਪਾਂ ਅੱਗੇ ਤੋਂ ਅੱਗੇ ਮੈਂ ਤੀਸਰੇ ਥਾਂ ਜਦੋਂ ਪਹੁੰਚਿਆ ਤਾਂ ਮੈਂ ਇਹ ਨਤੀਜਾ ਕੱਢਿਆ ਵੀ ਨਹੀਂ, ਇਹ ਨਿਊਜ਼ ਸਾਨੂੰ ਹਾਲੇ ਨਹੀਂ ਪਬਲਿਸ਼ ਕਰਨੀ ਚਾਹੀਦੀ, ਕਿਉਂਕਿ ਜਦ ਉਹ ਕਹੇ ਵੀ ਆਹ ਉਹਦੇ ਕੋਲ ਆਈ ਆ, ਤੀਸਰੇ ਬੰਦੇ ਤੱਕ ਜਦੋਂ ਪਹੁੰਚੇ ਤਾਂ ਗੱਲ ਇਹ ਨਿਕਲੀ ਫਿਰ ਉਹੀ ਵੀ ਉਹ ਉੱਥੋਂ ਮੈਂ ਸੁਣੀ। ਬਹੁਤੇ ਕਿਸੇ ਦੀਆਂ ਗੱਲਾਂ, ਹੁਣ ਉਹਦੇ 'ਚ ਕੀ ਮੇਨ ਪੁਆਇੰਟ ਕੀ ਸੀ ਵੀ ਇੱਕ ਹੀ ਥਾਂ ਤੋਂ ਗੱਲ ਲਗਭਗ ਟਰੈਵਲ ਹੋਈ ਸੀ, ਉੱਥੋਂ ਸੁਣ ਕੇ ਹਰ ਇੱਕ ਨੇ ਆਪਣੀ ਆਪਣੀ ਬਣਾ ਕੇ ਗਾਂਹ ਦੱਸੀ ਸੀ,
1: ਆਪਣਾ ਆਪਣਾ ਵਰਜ਼ਨ ਦੇ ਦਿੱਤਾ।
0: ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਹਾਂਜੀ ਮਤਲਬ ਮੈਂ ਰੇਡੀਓ ਤੋਂ ਅਤੇ ਆਹ ਮੈਨੂੰ ਤੁਹਾਡੇ ਕੋਲ ਇਨਫੋਰਮੇਸ਼ਨ ਚਾਹੀਦੀ ਆ, ਅਤੇ ਫਿਰ ਉਹਨਾਂ ਨੇ ਦੱਸਿਆ ਵੀ ਨਹੀਂ ਭਾਈ ਅਸੀਂ ਤਾਂ ਨਹੀਂ ਅਸੀਂ ਨਹੀਂ ਵੇਖਿਆ ਕੁਛ ਵੀ, ਇਹ ਤਾਂ ਮਤਲਬ ਉੱਥੋਂ ਆਪਾਂ ਸੁਣਿਆ। ਉਹ ਜਿਹੜਾ ਵੇਖਣ ਵਾਲਾ ਸੀਗਾ, ਹੈਰਾਨੀ ਦੀ ਗੱਲ ਹੈ ਵੀ ਉਹ ਇੱਕ ਹੀ ਬੰਦਾ ਸੀ, ਜਾਂ ਇੱਕ ਬੰਦਾ ਨਹੀਂ ਜਾਂ ਇੱਕ ਕਹਿ ਲਓ ਬੰਦਾ ਤਾਂ ਲੱਭਾ ਹੀ ਨਹੀਂ ਹਲੇ, ਉਹ ਇੱਕ ਹੀ ਸਰੋਤ ਸੀ ਵੀ ਉਹਨਾਂ ਨੇ ਉੱਥੋਂ ਪੜ੍ਹ ਕੇ ਉਹਨੂੰ ਆਪਣੀ ਬਣਾ ਕੇ ਗਾਂਹ ਦੱਸਿਆ, ਦੂਸਰੇ ਨੇ ਆਪਣੀ ਅਤੇ ਤੀਸਰੇ ਨੇ ਆਪਣੀ। ਇਨਸਾਨ ਇਸ ਤਰੀਕੇ ਦੇ ਨਾਲ, ਮੈਂ ਫਿਰ ਕੱਲ੍ਹ ਦੀ ਸੋਚ ਰਿਹਾ ਹਾਂ ਵੀ ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਇਹਦੇ ਉੱਤੇ ਮੈਂ ਮੋਹਰ ਲਾ ਦਾਂ ਦਾ ਭੱਜ ਕੇ।
1: ਹਾਂ, ਔਰ ਐਕਸੈਪਟੈਂਸ ਵੀ ਕਈ ਵਾਰੀ ਆਪਾਂ ਖੋਜ ਰਹੇ ਹੁੰਦੇ ਹਾਂ, ਜੇ ਅਗਰ ਕੋਈ ਗੱਲ ਤੁਸੀਂ ਕਨਵਿੰਸ ਹੋ ਗਏ ਉਸ ਗੱਲ ਤੋਂ, ਹੈ ਨਾ, ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆਈ, ਤੁਸੀਂ ਕਨਵਿੰਸ ਰਹੋ, ਤੁਸੀਂ ਨਹੀਂ ਪਤਾ ਕੀਤਾ ਕਿਹੜੇ ਸੋਰਸ ਤੋਂ ਆਈ ਹੈ ਕੀ ਹੈ, ਪਰ ਤੁਸੀਂ ਕਨਵਿੰਸ ਰਹੋ ਕਿ ਹਾਂ ਇਹ ਸੱਚ, ਫਿਰ ਤੁਸੀਂ ਕੋਸ਼ਿਸ਼ ਕਰੋਗੇ ਕਿ ਆਪਣੇ ਨਾ ਵੋਟ ਵਧਾਓ, ਕਿ ਮੈਂ ਅੱਗੇ ਦੱਸਾਂ ਕਿ ਤੁਸੀਂ ਉਨੀ ਐਕਸਾਈਟਮੈਂਟ ਨਾਲ ਉਨੀ ਚਾਅ ਨਾਲ ਦੱਸੋ, ਅਤੇ ਤੁਸੀਂ ਅੱਗੇ ਜਿਹੜਾ ਜਿਹਨੂੰ ਤੁਸੀਂ ਦੱਸ ਰਹੇ ਹੋ ਉਸ ਤੋਂ ਵੀ ਤੁਸੀਂ ਇਹ ਐਕਸਪੈਕਟ ਕਰੋਗੇ ਕਿ ਉਹ ਬੰਦਾ ਤੁਹਾਡੀ ਹਾਂ 'ਚ ਹਾਂ ਮਿਲਾ, ਜੇ ਉਹਨੇ ਨਾ ਮਿਲਾਈ ਫਿਰ ਤੁਹਾਨੂੰ ਫਿਰ ਉੱਥੇ ਤੁਸੀਂ ਫਿਰ ਐਡ ਆਨ ਕਰੋਗੇ ਉਹਦੇ 'ਚ ਦਿਸ ਦੈਟ, ਕਿ ਤਾਂ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਉਸ 'ਚ ਵੋਟ 'ਚ ਲੈ ਲਾ ਕਿ ਹਾਂ ਇਹ ਗੱਲ, ਹਾਂ ਹਾਂ ਇਹ ਵਾਕਈ ਹੈ ਨਾ, ਮੈਨੂੰ ਵੀ ਇੱਦਾਂ ਹੀ ਲੱਗਿਆ। ਹਾਂ ਉਹੀ ਹੈ ਕਿ ਤੁਹਾਨੂੰ ਇੱਕ ਤੁਸੀਂ ਮਤਲਬ ਮੈਨੂੰ ਲੱਗਦਾ ਹੈ ਅੱਗੇ ਤੁਸੀਂ ਦੱਸਦੇ ਵੀ ਤਾਂ ਹੀ ਹੋ ਕਿ ਤੁਸੀਂ ਐਕਸੈਪਟੈਂਸ ਭਾਲ ਰਹੇ ਹੁੰਦੇ ਹੋ ਸਾਹਮਣੇ ਵਾਲੇ ਤੋਂ ਕਿ ਹਾਂ ਤੇਰਾ ਕੀ ਵਿਚਾਰ ਹੈ, ਆਲਦੋ ਤੁਹਾਡੇ ਆਲਰੇਡੀ ਇੱਕ ਤੁਹਾਡਾ ਮਤਲਬ ਤੁਸੀਂ ਪੱਖ ਲੈ ਕੇ ਚੱਲ ਰਹੇ ਹੋ ਸਟਰੋਂਗਲੀ ਕਿ ਸਪੋਜ਼ ਕੋਈ ਨੈਗੇਟਿਵ ਚੀਜ਼ ਤੁਸੀਂ ਫੀਲ ਕਰ ਰਹੇ ਹੋ ਕਿਸੇ ਦੇ ਬਾਰੇ, ਐਕਸ ਸੋ ਐਂਡ ਸੋ ਦੇ ਬਾਰੇ, ਫਿਰ ਤੁਸੀਂ ਉਹਦੇ ਇੱਕ ਹੋਰ ਫਰੈਂਡ ਤੋਂ ਪੁੱਛੋਗੇ, ਤੁਸੀਂ ਆਲਰੇਡੀ ਤੁਹਾਡੇ ਦਿਮਾਗ 'ਚ ਪ੍ਰੀ ਅਸੰਪਸ਼ਨ ਚੱਲ ਰਿਹਾ ਨਾ, ਲੇਕਿਨ ਤੁਸੀਂ ਉਹਦਾ ਪੋਜ਼ਿਟਿਵ ਨਹੀਂ ਸੁਣਨ ਲਈ ਬੈਠੇ ਹੋ, ਉਹਦੇ ਵੱਲੋਂ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਹਾਂ 'ਚ ਹਾਂ ਮਿਲਾ ਹੈ।
0: ਇਨਸਾਨ ਨਾ ਬੜਾ ਸਮਾਰਟ ਆ, ਇਨਸਾਨੀ ਦਿਮਾਗ, ਤੁਸੀਂ ਇੱਕ ਮਤਲਬ ਸਿੰਪਲ ਜੀ ਐਗਜ਼ਾਮਪਲ ਆਪਾਂ ਲੈਂਦੇ ਹਾਂ ਆਪਣੇ ਆਪਣੀ ਸਾਰਿਆਂ ਦੀ ਐਗਜ਼ਾਮਪਲ ਹੋਰ ਨਿਬੜੂਗੀ। ਮੰਨ ਲਓ ਤੁਹਾਨੂੰ ਮੈਂ ਕੋਈ ਵੀਡੀਓ ਭੇਜੀ, ਤੁਹਾਨੂੰ ਮੈਂ ਵਟਸਐਪ 'ਤੇ ਕੋਈ ਫੋਟੋ ਭੇਜੀ ਵਟਸਐਪ ਦੇ ਉੱਤੇ, ਅਤੇ ਤੁਸੀਂ ਉਸੇ ਵੇਲੇ ਸੋਚ ਕੇ ਅਤੇ ਕਿਸੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਅੱਗੇ ਫੋਰਵਰਡ ਕਰੋਗੇ,
1: ਕਰੈਕਟ,
0: ਪਰ ਹਰ ਇੱਕ ਨੂੰ ਨਹੀਂ ਕਰੋਗੇ, ਤੁਹਾਨੂੰ ਮੈਂ ਅਗਲੀ ਪੋਸਟ ਕਿਸੇ ਦੀ ਆਊਗੀ, ਤੁਸੀਂ ਉਹਨਾਂ ਦੋਵਾਂ ਨੂੰ ਨਹੀਂ ਕਰੋਗੇ, ਕਿਸੇ ਹੋਰ ਨੂੰ ਕਰੋਗੇ। ਤੁਸੀਂ ਸੋ ਇੱਦਾਂ ਹੀ ਗੱਲਾਂ ਨੇ ਕਹਿਣ ਦਾ ਮਤਲਬ ਇਹ ਕਿ ਆਪਾਂ ਨਾ ਆਇਡੈਂਟੀਫਾਈ ਕਰਕੇ ਰੱਖੇ ਆਪਣੇ ਸਰਕਲ ਦੇ ਲੋਕ ਸਾਨੂੰ ਪਤਾ ਵਾ ਇਨਸਾਨ ਨੂੰ ਪਤਾ ਵੀ ਕਿਹੜੀ ਗੱਲ ਕਿਹਦੇ ਮਤਲਬ ਦੀ ਆ ਤੇ ਕਿਹੜੀ ਨੂੰ ਕਿੱਥੋਂ ਤੱਕ ਹਾਸੇ ਮਜ਼ਾਕ ਵਾਲੀ ਗੱਲ ਹੋਊਗੀ ਤੁਸੀਂ ਉਹੋ ਜਿਹੇ ਬੰਦੇ ਨੂੰ ਪਹੁੰਚਾਓਗੇ ਠੀਕ ਆ ਕੋਈ ਕਿਸੇ ਕਿਸਮ ਦੀ ਕੋਈ ਨਿਊਜ਼ ਹੋਊਗੀ ਹਾਰਡਕੋਰ ਉਹ ਤੁਸੀਂ ਉਸ ਤਰ੍ਹਾਂ ਦੇ ਬੰਦੇ ਨੂੰ ਭੇਜੋਗੇ ਠੀਕ ਆ ਕਿਸੇ ਕਿਸਮ ਦੀ ਕੋਈ ਬਾਲੀਵੁੱਡ ਦੀ ਕੋਈ ਗੱਲਬਾਤ ਹੋਊਗੀ ਕੋਈ ਸਪੋਰਟਸ ਦੀ ਗੱਲ ਹੋਊਗੀ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਉਸ ਬੰਦੇ ਨੂੰ ਭੇਜੋਗੇ ਜਿਹੜਾ ਸਪੋਰਟਸ ਬਾਰੇ ਇੰਟਰਸਟ ਰੱਖਦਾ ਕਰਦੇ ਨਾ ਪਾਇਦਾ ਸੋ ਇਸ ਕਰਕੇ ਹਾਂ ਜਿਹੜੀ ਆਪਾਂ ਗੱਲਬਾਤ ਵੀ ਕਰਦੇ ਹਾਂ ਨਾ ਆਪਾਂ ਕੋਈ ਮੰਨ ਲਓ ਕੋਈ ਚੁਗਲੀ ਕਹਿ ਲਓ ਜਾਂ ਵਾਰਤਾਲਾਪ ਕਹਿ ਲਓ ਜਾਂ ਗੱਪ ਸ਼ੱਪ ਕਹਿ ਲਓ ਉਹ ਵੀ ਆਪਾਂ ਬੰਦਾ ਕੁ ਬੰਦਾ ਵੇਖ ਕੇ ਹੀ ਕਰਦੇ ਹਾਂ ਵੀ ਆਹ ਗੱਲ ਜਿਹੜੀ ਆ ਇਸ ਬੰਦੇ ਨੇ ਬੜੇ ਸਵਾਦ ਦੇ ਨਾਲ ਸੁਣਨੀ ਆ ਇਹਨੂੰ ਸੁਣਾਉਂਦੇ ਹਾਂ ਆਪਾਂ ਹਰ ਇੱਕ ਨੂੰ ਨਹੀਂ ਉਹ ਗੱਲ ਸੁਣਾਉਂਦੇ ਕਿਉਂਕਿ ਸਾਡੇ ਕੋਲ ਬੜੀਆਂ ਗੱਲਾਂ ਹੁੰਦੀਆਂ ਪਰ ਉਹਨਾਂ ਦੇ ਵਿੱਚੋਂ ਉਹ ਵਾਲੀ ਗੱਲ ਕੱਢ ਕੇ ਆਪਾਂ ਉਸ ਬੰਦੇ ਨਾਲ ਸੁਣਾਉਣੀ ਆ ਜਿੱਥੇ ਉਹ ਲੜੀ ਤੁਹਾਡੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤੁਰੇ ਇਸ ਤਰੀਕੇ ਦੇ ਨਾਲ ਇੱਕ ਜਿਹੜੀ ਮੈਂ ਕਹੂੰਗਾ ਵੀ ਇੱਕ ਉਹ ਨੈੱਟ ਬੁਣਦਾ ਜਾਂਦਾ
1: ਨੈੱਟਵਰਕਿੰਗ ਹੋ ਗਈ
0: ਹੈ ਨਾ ਅਤੇ ਹੌਲੀ ਹੌਲੀ ਤੁਹਾਡੇ ਲੋਕ ਜਿਹੜੇ ਨੇ ਉਹ ਆਇਡੈਂਟੀਫਾਈਡ ਹੁੰਦੇ ਨੇ ਵੀ ਕਿਹੜਾ ਕਿੱਥੇ ਕਿੱਦਾਂ ਕਿੰਨੀ ਕੁ ਕਪੈਸਿਟੀ ਰੱਖਦਾ ਕਿੰਨੀ ਕੁ ਮੇਰੀ ਉਹਨੇ ਗੱਲ ਸੁਣਨੀ ਆ ਕਿਹੜੀ ਹੱਦ ਤੱਕ ਸੁਣਨੀ ਆ ਸੋ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਜਾਣ ਪਛਾਣ ਦੇ ਵਿੱਚ ਆਇਡੈਂਟੀਫਾਈ ਕਰਦੇ ਅਤੇ ਤੁਸੀਂ ਜੇ ਵੇਖੋ ਤਾਂ ਹੁਣ ਇਹਨੂੰ ਤੁਸੀਂ ਸੋਚ ਕੇ ਵੇਖੋ ਕਿ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਨੇ ਉਹ ਇਸੇ ਹੀ ਨੈੱਟਵਰਕਿੰਗ ਦੇ ਨਾਲ ਜੁੜੇ ਨੇ ਤੁਸੀਂ ਕਿਹੜੀਆਂ ਗੱਲਾਂ ਕਿਹਦੇ ਨਾਲ ਕੀਤੀਆਂ ਉਹਨੇ ਗਾਂਹ ਕਿਹਦੇ ਨਾਲ ਕੀਤੀਆਂ ਹੈ ਨਾ ਆਪਾਂ ਜਦੋਂ ਕਦੀ ਕਿਸੇ ਨੂੰ ਮਿਲਦੇ ਹਾਂ ਤਾਂ ਉਹ ਕਹਿੰਦੇ ਨਾ ਆਏ ਫਲਾਣੇ ਤੁਹਾਨੂੰ ਮੈਂ ਦੱਸਿਆ ਸੀ ਨਾ ਉਹ ਜਿਹੜੀ ਉੱਥੇ ਉਹ ਰੈਫਰੈਂਸ ਮੈਚ ਕਰਕੇ ਨੈੱਟ ਬਣ ਗਿਆ ਨਾ ਅਸੀਂ ਇਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਜਿੱਦਾਂ ਆਪਣਾ ਵਾਈਫਾਈ ਮੰਨ ਲਓ ਜੁੜਿਆ ਵਾ ਇੱਦਾਂ ਆਪਾਂ ਸੋ ਇਸੇ ਤਰੀਕੇ ਦੇ ਨਾਲ ਆਪਾਂ ਸਾਡੀ ਆਪਸ ਦੇ ਵਿੱਚ ਕਦੀ ਕੋਈ ਸਾਂਝ ਨਹੀਂ ਆ ਸਾਡੀ ਆਪਸ ਦੇ ਵਿੱਚ ਸਾਂਝ ਸਿਰਫ ਗੱਲਾਂ ਬਾਤਾਂ ਦੀ ਹੀ ਆ ਅਤੇ ਗੱਲਾਂ ਬਾਤਾਂ ਜਦੋਂ ਨੈਗੇਟਿਵ ਚੱਲ ਜਾਂਦੀਆਂ ਨੇ ਜਦੋਂ ਆਪਾਂ ਆਪਣੀ ਓਥੈਂਟਿਸਿਟੀ ਗਵਾ ਦਿੰਦੇ ਹਾਂ ਕਈ ਬੰਦੇ ਹੁੰਦੇ ਹੀ ਆ ਨਾ ਜਿਨ੍ਹਾਂ ਦੇ ਬਾਰੇ ਇਹ ਚੀਜ਼ ਤੈਅ ਹੁੰਦੀ ਆ ਵੀ ਯਾਰ ਇਹਦੀ ਉਹਦੀ ਕਦੀ ਸੁਣਦਾ ਤੂੰ ਉਹ ਦੱਸੋ ਸਿਰੇ ਦਾ ਗੱਪੀ ਆ ਨਾ ਉਹਦੀ ਕਦੀ ਸੁਣਦਾ ਲੈ ਉਹ ਤੇ ਉਹਨੇ ਤਾਂ ਇੱਦਾਂ ਦੀਆਂ ਕਰਨੀਆਂ ਹੁੰਦੀਆਂ ਪਰ ਕਈ ਬੰਦੇ ਹੁੰਦੇ ਆ ਤੁਸੀਂ ਉਹਨਾਂ ਦੀ ਗੱਲ ਸੁਣੋਗੇ ਤੁਸੀਂ ਉਹਨੂੰ ਵਜਨ ਦਓਗੇ ਯਾਰ ਉਹਨੇ ਕਹੀ ਆ ਤੇ ਠੀਕ ਹੋ ਗਏ
1: ਭਾਵੇਂ ਮਤਲਬ ਉਹਨਾਂ ਦਾ ਫੇਸ ਵੈਲਿਊ ਬਹੁਤ ਸਟਰੋਂਗ ਹੁੰਦੀ ਹੈ ਤੁਹਾਡੇ ਦਿਮਾਗ 'ਚ ਹੁੰਦੀ ਹੈ ਕਿ ਹਾਂ ਉਦੋਂ ਫਿਰ ਤੁਸੀਂ ਕ੍ਰੋਸ ਕਰਨ ਦੀ ਵੀ ਨਹੀਂ ਕੋਸ਼ਿਸ਼ ਕਰਦੇ ਕਿ ਜੇ ਉਹਦੇ ਮੂੰਹੋਂ ਸੁਣ ਲਈ ਜਿਵੇਂ ਪਹਿਲਾਂ ਹੁੰਦਾ ਸੀਗਾ ਆਪਾਂ ਪਹਿਲਾਂ ਕਿ ਹੁਣ ਵੀ ਇਹੀ ਹੈ ਆਪਣੇ ਘਰ ਦੇ ਮਤਲਬ ਜਿਵੇਂ ਪਿਓ ਹੈ ਪਿਓ ਦੀ ਗੱਲ ਆਪਾਂ ਕਦੇ ਵੀ ਨਹੀਂ ਮੋੜਾਂਗੇ ਹੈ ਨਾ ਜਿਹੜੀ ਚੀਜ਼ ਕਹਿਤੀ
0: ਜੇ ਉਹਨੇ ਮੁਕਤ ਬਣਾਈ ਆ ਘਰ 'ਚ ਤੇ ਪਰ ਹਰ ਇੱਕ ਮਾਂ ਪਿਓ ਨੇ ਵੀ ਰਿਸਪੈਕਟ ਨਹੀਂ ਕਮਾਈ
1: ਹੁੰਦੀ
0: ਉਹਨਾਂ ਨੂੰ ਵੀ ਬੱਚੇ ਜਿਹੜੇ ਉਹ ਪਹਿਲਾਂ ਹੀ ਟੋਕ ਦਿੰਦੇ ਵੀ ਤੂੰ ਚੁੱਪ ਕਰ ਨਾਲ ਕਾਲਰ ਆਪਾਂ ਲਈ ਜਾਈ
1: ਤੇ
0: ਅੱਜ ਯਾਸੀ ਜਾਣਨਾ ਚਾਹੁੰਦੇ ਨੇ ਕਿ ਬੰਦੇ ਵੱਧ ਚੁਗਲੀਆਂ ਕਰਦੇ ਨੇ ਕਿ ਜਨਾਨੀਆਂ ਵੱਧ ਚੁਗਲੀਆਂ ਕਰਦੀਆਂ ਨੇ ਤੇ ਸਭ ਤੋਂ ਪਹਿਲਾਂ ਚੁਗਲੀਆਂ ਚੱਲੀਆਂ ਤੇ ਫਿਰ ਆਪਾਂ ਗੁਰਨੇਕ ਜੀ ਨੂੰ ਪਹਿਲਾਂ ਲੈ ਲੈਂਦੇ ਹਾਂ ਹਨਾ
1: ਸਤਿ
0: ਸ਼੍ਰੀ ਅਕਾਲ ਭਾਜੀ ਆਉਂਦੇ ਰਹੋ ਤੁਸੀਂ ਕੀ ਹਾਲ ਚਾਲ ਨੇ ਤੁਹਾਡੇ
2: ਸਤਿ ਸ਼੍ਰੀ ਅਕਾਲ ਤੁਸੀਂ ਸੁਣਾਓ ਜੀ
1: ਸਤਿ ਸ਼੍ਰੀ ਅਕਾਲ ਜੀ
0: ਬਹੁਤ ਵਧੀਆ ਹਾਂ ਇਹ ਵੀ ਗੱਲ ਸਹੀ ਤੁਹਾਡੀ ਇੱਕ ਹੈਗਾ ਆਪਣਾ ਕੋਮਨ ਮਿੱਤਰ ਆ ਉਹਨੂੰ ਵੀ ਮਿਲੀ ਸੀ ਜਮਸ਼ਨ ਉਹਦੀ ਹੋਰ ਮੋਟੀ ਆ
2: ਮੈਨੂੰ ਤਾਂ ਇਹ ਵੀ ਹੁਣ ਕਹਿੰਦੇ ਆ ਵੀ ਤੇਰੀ ਧੋਣੀ ਹੈ ਨੀ ਤਾਂ ਟਾਈ ਕਿੱਥੇ ਲਾਉਣੀ ਆ
0: ਉਹ ਤੁਹਾਡੀ ਨਹੀਂ ਇਹ ਤੇ ਐਵੇਂ ਸੜਦੇ ਆ ਗਏ
1: ਕਿੰਨੇ ਸਾਰੇ ਤੇ ਚੈਲੰਜ ਚੱਲ ਰਹੇ ਮਾਰਕੀਟ 'ਚ ਤੁਸੀਂ ਵੀ ਜੁਆਇਨ ਕਰ ਲਓ ਕੋਈ ਚੈਲੰਜ
2: ਨਾਲੇ ਰਣਜੋਤ ਜੀ ਹੁਣ ਜਿੱਥੇ ਅਸੀਂ ਪਹੁੰਚ ਗਏ ਨਾ ਜਿੱਥੇ ਘਰ ਵਾਲੀਆਂ ਟਲੀ ਤੋਂ ਫੜ ਕੇ ਕੁੱਟਦੀਆਂ ਬੰਦੇ
0: ਨੂੰ ਉਹ ਤਾਂ ਫਿਰ ਤੇ ਮਫਰਲ ਵੀ ਮਾੜਾ
2: ਇੱਥੇ ਰਣਜੋਤ ਜੀ ਕੁਛ ਵੀ ਹੋ ਸਕਦਾ ਜਿੱਥੇ ਮੱਛਰ ਮੱਝ ਚੋ ਸਕਦਾ
0: ਹਾਂ ਇੱਥੇ ਕੁਛ ਵੀ ਹੋ ਸਕਦਾ
1: ਤੁਸੀਂ ਪਹਿਲਾਂ ਹੀ ਹਾਰ ਮੰਨਨੇ ਬੈਠੇ ਹੋ।
0: ਡੱਡੂ ਕੱਪੜੇ ਧੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
2: ਹਾਂਜੀ ਇੱਥੇ ਇੱਥੇ ਬਸੰਤ ਲਾਲ ਗਾਣਾ ਗਾ ਕੇ ਰੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
0: ਕੁੱਤਾ ਮੱਝਾਂ ਚੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
2: ਕੱਪੜੇ ਧੋ ਸਕਦਾ, ਇੱਥੇ ਕੁਛ ਵੀ ਹੋ ਸਕਦਾ।
1: ਮਤਲਬ ਤੁਸੀਂ ਮੰਨ ਰਹੇ ਹੋ ਕਿ ਬੰਦੇ ਕਰਦੇ ਗੌਸਿਪ ਜ਼ਿਆਦਾ?
0: ਨਾ ਵੇਖ ਲਓ।
1: ਹਾਂ
2: ਨਹੀਂ ਨਹੀਂ ਮੈਂ
1: ਨਹੀਂ ਨਹੀਂ
2: ਮੈਂ ਤਾਂ ਭਾਂਡੇ
0: ਮੰਨ ਲਿਆ ਵੀ ਅਸੀਂ ਕਰਦੇ ਹਾਂ।
2: ਮੈਨੂੰ ਥੋੜੀ ਬਹੁਤੀ

0: ਗੁੱਡ, ਬੈਲੈਂਸ ਹੀ ਹੁੰਦਾ ਕਿ ਵੀ ਕੁਦਰਤ ਨੇ ਬੈਲੈਂਸ ਹੀ ਕੀਤਾ ਵੀ ਚੱਲ ਸੁਣ ਨੂੰ ਮਿਲ ਹੀ ਜਾਣੀ ਹੈ ਇੱਕ ਜਣੇ ਕੋਲ। ਪਰ ਇਹ ਟੂ ਵੇ ਹੁੰਦਾ ਭਾਈ, ਮੈਨੂੰ ਲੱਗਦਾ ਜਦੋਂ ਤੁਹਾਨੂੰ ਸੁਣਦਾ ਹੈ ਤੇ ਫਿਰ ਕਰਨ ਦਾ ਵੀ ਬੰਦੇ ਨੂੰ ਹੁੰਦਾ, ਕਿਉਂਕਿ ਸੁਣ ਕੇ ਤੁਸੀਂ ਕਰੋਗੇ ਕੀ ਉਹਨੂੰ, ਹਨਾ? ਮੰਨ ਲਓ ਤੁਸੀਂ
1: ਐਕਸਚੇਂਜ ਆਫ ਥੌਟਸ ਤੇ ਹੋਣੇ ਚਾਹੀਦੇ ਨਾ,
0: ਸੋ ਅੱਗੇ ਤੁਸੀਂ ਡਿਪੈਂਡ ਕਰਦਾ ਕਈ ਤੁਸੀਂ ਫਿਲਟਰ ਕਰ ਲਓਗੇ ਵੀ ਹਾਂ ਭਾਈ ਆ ਅੱਗੇ ਕਰਨ ਵਾਲੀ ਆ ਜਾਂ ਨਹੀਂ ਕਰਨ ਵਾਲੀ ਤੁਸੀਂ, ਹਨਾ? ਉੱਥੋਂ ਪਰ ਨੌਲੇਜ ਤੇ ਇਦਾਂ ਦੀ ਚੀਜ਼ ਆ ਵੀ ਤੁਸੀਂ ਗ੍ਰਹਿਣ ਕਰਕੇ ਤੇ ਗਾਂਹ ਮੁੜ ਕੇ ਅੱਗੇ ਕਿਤੇ ਪਹੁੰਚਾਉਣੀ ਆ, ਤੁਸੀਂ ਰੱਖ ਨਹੀਂ ਸਕਦੇ,
1: ਰੱਖ ਨਹੀਂ ਸਕਦੇ,
0: ਉਹੀ ਤੇ ਤੁਹਾਨੂੰ ਟਿਕਣ ਨਹੀਂ ਦਿੰਦੇ,
1: ਰੱਖ ਕੇ ਕੀ ਕਰੋਗੇ?
0: ਮੈਨੂੰ ਲੱਗਦਾ ਹੀ ਮੈਨੂੰ ਨਾ ਵਾਵਾ ਦਿਨਾਂ ਦੇ ਥੋੜੇ ਜੇ ਮਤਲਬ ਚੁੱਪ ਚੁੱਪ ਜੇ ਆ ਵੀ ਕਈ ਗੱਲਾਂ ਤੋਂ ਨਾ ਮੈਨੂੰ ਲੱਗਿਆ ਹੀ ਵੈਸੇ, ਪਰ ਆ ਚਲੋ ਤੁਹਾਡੇ ਕੋਲ
2: ਮੇਰੀ ਗੱਲ ਏਦਾਂ ਆ, ਮੈਂ ਤੁਹਾਡੇ ਕੋਲ ਕੀਤੀ ਗਾਹ ਨਾ ਕਰਿਓ
0: ਨਹੀਂ, ਚਲੋ ਆਪਾਂ ਕਰਨੀ ਤੇ ਆਪਾਂ ਕਿਹਦੇ ਨਾਲ ਆ, ਪਰ ਓਦਾਂ ਆ ਵੀ ਚਲੋ ਸੋਹਣੀ ਬਣੀ ਸੀ ਤੇ ਵਧੀਆ ਉਹ ਨਜ਼ਰ ਹੀ ਲੱਗਣ ਵਾਲੀ ਗੱਲ ਹੋ ਜਾਂਦੀ ਆ ਕਿ
1: ਵਧੀਆ ਚੁਟਕਲੇ ਆ ਰਹੇ ਸੀ,
0: ਸ਼ਰਾਬ ਉਦਾਂ ਸ਼ਰਾਬ ਉਦਾਂ ਸੈਮੀ ਦੀ ਗੰਦੀ ਆ ਰਹੇ ਤੇ ਪਤਾ ਹੀ ਆ, ਪਰ ਚਲੋ ਏਦਾਂ ਨਹੀਂ ਕਰਨਾ ਚਾਹੀਦਾ, ਹੁਣ ਚਲੋ ਕਿੰਨਾ ਚਿਰ ਬੰਦਾ ਬਰਦਾਸ਼ਤ ਕਰੇ। ਆਹੋ ਨਹੀਂ, ਪਰ ਚਲੋ ਕਿਤੇ ਨਾ ਕਿਤੇ ਉਹ ਤੇ ਨਿਕਲੀ ਆ ਨਾ ਗੱਲ, ਉਹ ਆਉਂਦੇ ਹੁੰਦੇ ਆ ਵੀ ਕਿਤੇ ਧੂੰਆਂ ਅੱਗ ਲੱਗੀ ਹੋਵੇ ਤੇ ਫੇਰ ਹੀ ਧੂੰਆਂ ਨਿਕਲਦਾ, ਕਿਤੇ ਨਾ ਕਿਤੇ ਤਾਂ ਆਈ ਹੋਊਗੀ।
2: ਹੋਰ ਕਿਤੇ ਐਵੇਂ ਥੋੜੇ ਦੁਨੀਆ ਗੱਲਾਂ ਕਰਦੀ ਆ, ਬੰਦੇ ਬੰਦੇ ਦੇ ਬੱਚੇ ਬੱਚੇ ਦੇ ਮੂੰਹ ਤੇ ਆ ਤੇ ਗੱਲ ਹੋਈ ਆ ਤਾਂ ਹੀ ਆ।
0: ਨਹੀਂ ਚਲੋ ਗਲਤ ਗੱਲ ਹੈ ਯਾਰ, ਏਦਾਂ ਨਹੀਂ, ਏਦਾਂ ਨਹੀਂ ਚਾਹੀਦਾ, ਉਹਨਾਂ ਦੀਆਂ ਤੇ ਜਨਾਨੀਆਂ ਦੀ ਵੀ ਚੰਗੀ ਬਣੀ, ਆਪਸ ਵਿੱਚ ਨਿਆਣੇ ਵੀ ਇਕੱਠੇ ਖੇਡਦੇ ਆ।
1: ਬਰਾਬਰ ਬਰਾਬਰ,
0: ਮੈਂ ਤੁਹਾਡੇ ਨਾਲ ਹੀ ਕੀਤੀ, ਤੁਸੀਂ ਗਾਹ ਨਾ ਕਰਿਓ। ਨਹੀਂ ਨਹੀਂ
2: ਮੈਂ ਤੇ ਕਹਿੰਦਾ ਕਰਨੀ ਆ ਜਸ਼ਨ ਵੱਧ ਕਰੂੰ,
0: ਚਲੋ ਇੰਨਾ ਵੀ ਨਹੀਂ ਕਰਦੇ, ਇਹਦੇ ਨਾਲ ਵੀ ਕਿਉਂ ਕਰਨੀ ਆ। ਚਲੋ
2: ਜਿਹੜੇ ਚੁਗਲੀ ਕਰਦੇ ਨਾ, ਉਹਨਾਂ ਦੀ ਚੁਗਲੀ ਚੋ ਪਹਿਲਾਂ
0: ਗੱਲ ਨਿਕਲੀ ਸੀ, ਪਤਾ ਨੀ ਹੋਣਾ
2: ਨਾਲੇ ਇੱਕ ਹੋਰ ਹੁੰਦਾ ਬੱਚੇ ਬੱਚੇ ਦਾ ਮੂੰਹ ਤੇ ਆ, ਦੱਸ ਕਿਹਦਾ ਮੂੰਹ ਫੜੇਗਾ,
0: ਅਸੀਂ ਚੱਲ ਨਹੀਂ ਕਰਾਂਗੇ ਤੇ ਕੋਈ ਹੋਰ ਕਰ ਦੂ,
2: ਹੋਰ ਕਰ ਦੂਗਾ। ਮੈਂ ਇੱਕ ਨਿੱਜੀ ਤੌਰ ਤੇ ਪਰਿਵਾਰ ਨੂੰ ਜਾਣਦਾ ਆ, ਉਹ ਦੋਵਾਂ ਭਰਾਵਾਂ ਦਾ ਇੰਨਾ ਕੁ ਪ੍ਰੇਮ ਹੁੰਦਾ ਸੀਗਾ, ਜਿਹੜਾ ਛੋਟਾ ਸੀਗਾ ਬ੍ਰਦਰ ਉਹਨਾਂ ਦਾ ਉਹ ਅਨਮੈਰਿਡ ਸੀ, ਜਿਹੜਾ ਵੱਡਾ ਸੀ ਉਹ ਮੈਰਿਡ ਸੀ, ਕਿਸੇ ਨੇ ਉਹ ਜਾਣੀ ਆਪਣੀ ਭਰਜਾਈ ਨੂੰ ਵੱਡੀ ਨੂੰ ਮਾਵਾਂ ਵਾਂਗ ਹੀ ਸਮਝਦਾ ਸੀ, ਔਰ ਕਦੇ ਹੋ ਹੀ ਨੀ ਸਕਦਾ ਵੀ ਉਹ ਕਿਸੇ ਤਰ੍ਹਾਂ ਕੋਈ ਉਹਨਾਂ ਦਾ ਗਲਤ ਰਿਸ਼ਤਾ ਹੋਵੇ। ਕਿਸੇ ਨੇ ਇਹੋ ਜਿਹੀ ਚੁਗਲੀ ਮਾਰੀ ਔਰ ਉਹ ਭਰਾ ਆਪਸ ਚ ਸਿਰ ਪਾੜਨ ਤੱਕ ਜਲ ਗਏ ਤੇ ਉਹ ਪਰਿਵਾਰ ਖੇਰੂ ਚ
0: ਗਿਆ।
2: ਇਸ ਕਰਕੇ ਹਾਂ ਇਹ ਨੀ ਸੱਚੀ ਗੱਲ ਆ, ਤੇ ਉਹ ਪਰਿਵਾਰ ਨੂੰ ਬਥੇਰਾ ਬਹਿ ਕੇ ਬਾਅਦ ਚੋ ਗੱਲਾਂ ਪਤਾ ਵੀ ਲੱਗੀਆਂ, ਪਰ ਇਹ ਜਿਹੜੀ ਸ਼ੱਕ ਆ ਨਾ, ਇਹ ਜਿਹੜੀ ਏਦਾਂ ਦੀ ਚੁਗਲੀ ਆ ਉਹਦੇ ਵਿੱਚ ਹੁਣ ਕੋਈ ਪ੍ਰੂਫ ਨੀ ਹੋ ਸਕਦੇ ਹਨਾ, ਤੇ ਉਹ ਜਿੰਨਾ ਨੇੜੇ ਹੋ ਗਿਆ ਪਰ ਮੁੜ ਕੇ ਉਹ ਚੀਜ਼ਾਂ ਰਹੀਆਂ ਹੀ, ਤੇ ਉਸ ਇਨਸਾਨ ਨੂੰ ਜਿਹੜਾ ਬੰਦਾ ਸੀ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀਗਾ, ਤੇ ਜਾਣੀ ਕਈ ਵਾਰੀ ਨਾ ਆਪਾਂ ਏਦਾਂ ਦੀ ਹਾਸੇ ਮਜ਼ਾਕ ਜਾਂ ਉੱਦਾਂ ਕਰ ਦਿੰਦੇ ਆ ਗੱਲ, ਪਰ ਉਹਦੇ ਉਹਦੇ ਇਫੈਕਟ ਏਡੇ ਕੁ ਵੱਡੇ ਤੇ ਮਾਰੂ ਪੈਂਦੇ ਆ ਵੀ ਲੋਕਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਆ।
0: ਨਹੀਂ ਏਦਾਂ ਹੀ ਭਾਈ, ਇਹ ਵੇਖੋ ਇਹ ਜਿਹੜਾ ਕਈਆਂ ਨੂੰ ਏਡਾ ਭੈੜਾ ਚਸਕਾ ਪੈਂਦਾ ਵਾ ਨਾ ਇਸ ਚੀਜ਼ ਦਾ, ਅਤੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਹਿੰਦਾ ਵੀ ਉਹਦੇ ਨਾਲ ਨੁਕਸਾਨ ਕੀ ਹੈ। ਥੈਂਕ ਯੂ ਭਾਈ, ਥੈਂਕ ਯੂ ਤੁਹਾਡਾ ਕਾਲ,
1: ਥੈਂਕ ਯੂ।

0: ਦੂਜੀ ਗੱਲ ਇਹ ਆ ਬਈ ਇੱਕ ਗੱਲ ਵੀ ਜਿਹੜੀ ਆ ਡੋਨਲਡ ਟਰੰਪ ਜੀ ਕਰਦੇ ਉਹਨੂੰ ਕੀ ਕਹਿੰਦੇ ਆ
1: ਉਹ ਤੇ ਮਤਲਬ ਜੱਗੋ ਤੇਰੇ ਹੁਣ ਅੱਜ ਮੈਚ ਦੇ ਵਿੱਚ ਵੀ ਤੁਸੀਂ ਸੁਣ ਲਈਆਂ ਹੋਣੀਆਂ ਵਾ ਅੱਜ ਸਵੇਰੇ ਸਵੇਰੇ ਕੀ ਕਰਨ ਡੇ ਉਦੋਂ ਉਹਨਾਂ ਨੇ ਉਧਰੋਂ ਆਪਣਾ ਜਿਹੜਾ ਉਹ ਟਰੋਫੀ ਟਰੂਫੀ ਫੜਨੀ ਫੋਟੋਆਂ ਖਿਚਾਉਣੀਆਂ ਤਾਂ ਉਹ ਪਰੇ ਨਹੀਂ ਹੋਣ ਡਿਆ ਸੋ ਆਪਣਾ ਇੱਕ ਇੱਕ ਸਟੇਜ ਹੀ ਜਦੋਂ ਇਹ ਮਜ਼ਾਕ ਕਰਦੇ ਹੁੰਦੇ ਸੀ ਉਹਨੂੰ ਆਪਣੇ ਜੋ ਬਾਈਡਨ ਨੂੰ ਵੀ ਉਹ ਬਜ਼ੁਰਗ ਹੋ ਗਿਆ ਜੀ ਉਹਨੂੰ ਪਤਾ ਨਹੀਂ ਲੱਗਦਾ ਹਨਾ ਉਹਨੂੰ ਫੜ ਕੇ ਮੈਂ ਪਰੇ ਕੀਤਾ ਜਾਂ ਕਿੱਦਾਂ ਹੁੰਦਾ ਵੀ ਸੀ ਤੇ ਅੱਜ ਉਹਨੇ ਇੱਦਾਂ ਦੀਆਂ ਹਰਕਤਾਂ ਕੀਤੀਆਂ ਉੱਥੇ ਸੋ ਹੋਰ ਡਰੈਸਿੰਗ ਰੂਮ ਚੋਂ ਵੀ ਬਥੇਰੀਆਂ ਹੋਣੇ ਮੈਂ ਵੇਖ ਰਿਹਾ ਨਾਲ ਨਾਲ ਡਰੈਸਿੰਗ ਰੂਮ ਚੋਂ ਵੀ ਬਥੇਰੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ ਕਿਉਂਕਿ ਪਿਛਲੇ ਦਿਨ ਇਹਨੇ ਸਪੇਨ ਦੇ ਖਿਲਾਫ ਵੀ ਕੀਤੀ ਸੀ ਬਿਆਨਬਾਜ਼ੀ ਤੇ ਹੁਣ ਅੱਜ ਸਪੇਨ ਜਿੱਤ ਗਿਆ ਵਾ ਹੁਣ ਉਹਨਾਂ ਦੇ ਨਾਲ ਹੀ ਉੱਥੇ ਬਹਿਣਾ ਪੈਣਾ ਤੁਹਾਨੂੰ ਹਾਂ ਸੋ
2: ਕਈ ਵਾਰੀ ਹੁੰਦਾ ਕਿ ਨਾ ਆਪਾਂ ਗੱਲਾਂ ਕਰ ਦਿੰਦੇ ਮੁੜ ਕੇ ਉੱਥੇ ਹੀ ਆਪਾਂ ਨੂੰ ਆਪਾਂ ਫਸ ਜਾਂਦੇ ਹਾਂ
1: ਹਾਂ ਨਹੀਂ ਮਤਲਬ ਅੱਜ ਕੱਲ੍ਹ ਤੇ ਹਰ ਇੱਕ ਚੀਜ਼ ਜਿਹੜੀ ਮਿੰਟੋ ਮਿੰਟੀ
2: ਹੁਣ ਮਿਲਣਾ ਹੀ ਹੈ ਇਹਨਾਂ ਨੇ ਵੀਕਐਂਡ ਤੇ
1: ਜਿੱਦਾਂ ਦਾ ਮੂੰਹ ਬਣਾਈ ਫਿਰਦਾ ਮਤਲਬ ਕਬਜ ਤੇ ਉਹਨੂੰ ਪੱਕਾ ਹੋਈ ਆ
0: ਹਾਂਜੀ
2: ਨਹੀਂ ਅਸੀਂ ਕਿਹੜਾ ਦੱਸ ਰਿਹਾ ਉਹਨਾਂ
0: ਨੂੰ ਚਲੋ ਛੁਡਾਉਣਾ ਵੀ ਤੁਸੀਂ
2: ਨਹੀਂ ਅਸੀਂ ਤੇ ਸਾਈਡ ਖੜੇ ਹੋ ਕੇ ਸਵਾਦ ਲੈਣੇ
0: ਗੱਲ ਇੱਦਾਂ ਆ ਦੇਖੋ ਨਾਣਾ ਜਿਹਾ ਹੈ ਪੰਜਾਬੀ ਦਾ ਤੇ ਵਿੱਚ ਫੈਸਲਾ ਕਰਾਉਣੇ ਵਾਲੇ ਠੋਕੇ ਜਾਣਗੇ
1: ਕਾਫੀ ਹੱਦ ਤੱਕ ਆਪਾਂ ਨੂੰ ਇੱਕ ਨਮੂਨਾ ਪਤਾ ਲੱਗ ਗਿਆ ਹੋਊਗਾ ਵੀ ਕਿਹੜੇ ਤਰੀਕੇ ਦੇ ਨਾਲ ਗੱਲਾਂ ਕਿੱਦਾਂ ਟਰੈਵਲ ਕਰਦੀਆਂ ਸੋ ਪਤਾ ਸਾਨੂੰ ਸਾਰੇ ਨੇ ਆਪਾਂ ਸਾਰੇ ਇੱਦਾਂ ਹੀ ਕਰਦੇ ਹਾਂ ਸੋ ਇਹੋ ਹੀ ਉਹ ਗੱਲਾਂ ਬਾਤਾਂ ਹੁੰਦੀਆਂ ਜਿੱਦਾਂ ਦੇ ਨਾਲ ਗੱਲ ਦੀ ਕਦੋਂ ਲੱਲ ਬਣ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕਿੱਦਾਂ ਨਿਕਲ ਕੇ ਅਤੇ ਆਪਾਂ ਜਿਹੜੇ ਵੇਖਣ ਸੁਣਨ ਵਾਲੇ ਨੇ ਪਰ ਇਹਦੇ 'ਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਜੇ ਮਾੜੀ ਮੋਟੀ ਕਿਸੇ ਨੇ ਗੁੰਜਾਇਸ਼ ਛੱਡੀ ਹੋਵੇ ਤਾਂ ਉਹ ਚੀਜ਼ ਹੋਰ ਜ਼ਿਆਦਾ ਅਤੇ ਛੇਤੀ ਟਰੈਵਲ ਹੁੰਦੀ ਹੈ ਜਾਂ ਫਿਰ ਬਿਲਕੁਲ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਅਤੇ ਉਹਦੇ ਬਾਰੇ ਤੁਸੀਂ ਮੰਨ ਲੈਂਦੇ ਹੋ ਕਿਉਂਕਿ ਆਪਾਂ ਗੱਲਾਂ ਸੁਣ ਕੇ ਹੀ ਤਾਂ ਧਾਰਨਾ ਬਣਾਉਂਦੇ ਹਾਂ ਹੁਣ ਮੈਂ ਕਿਸੇ ਨਾਲ ਗੱਲ ਕਰੂੰਗਾ ਵੀ ਯਸ਼ ਦਾ ਇੱਦਾਂ ਦਾ ਸੁਭਾਅ ਆ ਹਾਸੇ ਮਜ਼ਾਕ ਵਾਲਾ ਜਿਹੜਾ ਕਦੀ ਨਹੀਂ ਮਿਲਿਆ ਅਤੇ ਉਹਨੂੰ ਉਹ ਰਜਿਸਟਰ ਕਰ ਲੂਗਾ ਮੈਂ ਕਹੂੰਗਾ ਵੀ ਇਹ ਲੜਾਕੀ ਬੜੀ ਆ ਉਹ ਉੱਦਾਂ ਹੀ ਰਜਿਸਟਰ ਕਰ ਲੂਗਾ
2: ਇਹ ਸੈਲੀਬ੍ਰਿਟੀਜ਼ ਦੇ ਵਿੱਚ ਜ਼ਿਆਦਾ ਚੀਜ਼ ਇਹ ਐਗਜ਼ਾਮਪਲ ਫੱਬਦਾ ਹੈ ਕਿ ਕਿਉਂਕਿ ਕਈ ਸੈਲੀਬ੍ਰਿਟੀਜ਼ ਜਿਵੇਂ ਰਿਪੋਰਟਰਸ ਉਹਨਾਂ ਦੀ ਕੋਈ ਵੀ ਗੱਲ ਬਣਾ ਦਿੰਦੇ ਜਾਂ ਕੁਛ ਵੀ ਅਤੇ ਉਹ ਤੁਹਾਡੇ ਦਿਮਾਗ 'ਚ ਇੱਕ ਅਜ਼ੰਪਸ਼ਨ ਜਾ ਜਾਂਦੇ ਜਾਂ ਉਹਨਾਂ ਦੀ ਕਲਿਪਸ ਦੇਖ ਕੇ ਕਿਉਂਕਿ ਜਿਹਨੂੰ ਆਪਾਂ ਇੱਕ ਮਤਲਬ ਡਾਇਰੈਕਟ ਲੈਵਲ 'ਤੇ ਮਿਲ ਸਕਦੇ ਹਾਂ ਜਾਂ ਗੱਲਬਾਤ ਹੁੰਦੀ ਹੈ ਉਹ ਫਿਰ ਵੀ ਤੁਸੀਂ ਇੱਕ ਵਾਰੀ ਕ੍ਰੋਸ ਕਰ ਸਕਦੇ ਹੋ ਚੀਜ਼ਾਂ ਪਰ ਜਿਹੜੀ ਕਿਸੇ ਦੇ ਬਾਰੇ ਅਫਵਾਹ ਉੱਡ ਗਈ ਜਾਂ ਤੁਸੀਂ ਉਹ ਕਨਵਿੰਸ ਕਈ ਵਾਰੀ ਉਹਦੀ ਰਜਿਸਟਰ ਹੋ ਜਾਂਦੀ ਹੈ ਕਿ ਹਾਂ ਇਹ ਤਾਂ ਨਾ ਬੜੇ ਰੁੱਖੇ ਸੁਭਾਅ ਦਾ ਲੱਗਦਾ ਹੈ ਜਾਂ ਇਹ ਬੜੀ ਹੱਸਮੁੱਖ ਜਿਹੀ ਲੱਗਦੀ ਹੈ ਐਕਟਰੈਸ ਅਤੇ ਉਹ ਚੀਜ਼ ਹੈ
1: ਮਾਧੁਰੀ
2: ਦੀਕਸ਼ਿਤ ਦਾ ਮੈਨੂੰ ਯਾਦ ਹੈ ਇੰਦੌਰ ਜਦੋਂ ਮੈਂ ਜਰਨਲਿਜ਼ਮ ਕਰ ਰਹੀ ਸੀ ਤੇ ਉਦੋਂ ਮਾਧੁਰੀ ਆਈ ਸੀਗੀ ਪਤਾ ਨਹੀਂ ਕਿਹੜੀ ਮੂਵੀ ਦੇ ਉਸਦੇ ਵਿੱਚ ਤੇ ਇੱਕ ਮੇਰੀ ਫਰੈਂਡ ਗਈ ਸੀਗੀ ਰਿਪੋਰਟਿੰਗ ਕਰਨ ਤੇ ਉਹ ਵੈਸੇ ਮਾਧੁਰੀ ਦਾ ਕਿੰਨਾ ਹੁੰਦਾ ਕਿ ਸਭ ਨੂੰ ਕਿ ਬੜੀ ਡਾਊਨ ਟੂ ਅਰਥ ਜੀ ਲੱਗਦੀ ਹੈ ਹਨਾ ਕਿ ਬੜੀ ਹਸਮੁੱਖ ਜੀ ਲੱਗਦੀ ਹੈ ਤੇ ਉਹ ਕਹਿੰਦੀ ਕਿ ਮੈਂ ਉਹੀ ਅਜ਼ੰਪਸ਼ਨ ਲੈ ਕੇ ਗਈ ਸੀ ਕਿ ਬੜੀ ਵਧੀਆ ਹੋਏਗੀ ਫੋਟੋ ਖਿਚਾ ਲਏਗੀ ਜਾਂ ਵਧੀਆ ਜਵਾਬ ਦੇ ਲਈ ਕਹਿੰਦੀ ਇੰਨੀ ਫੇਕ ਜਿਵੇਂ ਕੈਮਰਾ ਔਨ ਤੇ ਉਹਨੇ ਸਮਾਈਲ ਕਰਨਾ ਹੱਸ ਕੇ ਤੇ ਜਿਵੇਂ ਹੀ ਕੈਮਰਾ ਔਫ ਪ੍ਰੈਸ ਕਾਨਫਰੰਸ ਤੂੰ ਕੌਣ ਮੈਂ ਕੌਣ ਤੇ ਉਹ ਲਿਟਰਲੀ ਮਤਲਬ ਹਲਕਾ ਜਿਹਾ ਕੋਈ ਵੀ ਐਨਰਜੀ ਲਗਾ ਰਹੀ ਸੀ ਆਪਣੀ ਮਤਲਬ ਪੂਰਾ ਉਹ ਸਿਰਫ ਔਰ ਸਿਰਫ ਕੈਮਰੇ ਵਾਲਾ ਉਹਦਾ ਐਟੀਟਿਊਡ
1: ਸੀ ਐਕਟਿੰਗ
2: ਤੇ ਉਹ ਚੀਜ਼ ਉਹ ਇੱਕ ਅਜ਼ੰਪਸ਼ਨ ਚੇਂਜ ਹੋ ਗਿਆ ਨਾਲ ਦੇ ਨਾਲ ਮਾਧੁਰੀ ਦਾ ਮਾਧੁਰੀ ਲਈ ਕਿਉਂਕਿ ਜਿਹੜਾ ਦੱਸ ਰਿਹਾ ਉਹਨੇ ਇੰਨੀ ਕਨਵਿੰਸਿੰਗ ਵੇ 'ਚ ਉਹ ਚੀਜ਼ ਡਿਲੀਵਰ ਕੀਤੀ ਕਿ ਤੁਸੀਂ ਕਨਵਿੰਸ ਹੋ ਗਏ ਵਾਕਈ ਹੋ ਸਕਦਾ ਕਿ
1: ਹਰ ਕੋਈ ਤਾਂ ਮਿਲੂਗਾ ਨਹੀਂ ਨਾ ਸੁਣੀਆਂ ਸੁਣਾਈਆਂ ਤੇ ਆਪਾਂ ਗੱਲ ਨਾਲੇ ਇਹ ਵੀ ਹੋ ਸਕਦਾ ਇਹ ਦੂਸਰਾ ਪੱਖ ਇਹਦਾ ਇਹ ਵੀ ਆ ਵੀ ਹਰ ਰੋਜ਼ ਤੇ ਆਪਾਂ ਵੀ ਸੇਮ ਨਹੀਂ ਹੁੰਦੇ ਮੰਨ ਲਓ ਮੈਂ ਹਰ ਰੋਜ਼ ਤੇ ਹੱਸਦੇ ਹੱਸਦੇ ਮੂਡ 'ਚ ਮੈਂ ਹੋਊ ਨਹੀਂ ਕਿਸੇ ਦਿਨ ਤੁਸੀਂ ਗੁੱਸੇ 'ਚ ਹੋਣਾ ਕਿਸੇ ਦਿਨ ਤੁਸੀਂ ਚਿੜਚਿੜੇਉਣਾ ਕਿਸੇ ਦਿਨ ਤੁਸੀਂ ਖੁਸ਼ ਹੋਣਾ
2: ਵਿਚਾਰਿਆਂ ਨੂੰ ਮਿਲਦਾ ਹੈ ਕੰਮ
1: ਡਿਪੈਂਡ ਕਰਦਾ ਕਿਹੜੇ ਦਿਨ ਤੁਸੀਂ ਮਿਲ ਲਿਆ ਕਿਹੜੀ ਘੜੀ ਮਿਲ ਲਿਆ ਉਦਾਂ ਦੀ ਉਹ ਤੁਹਾਡੀ ਬਣ ਗਈ। ਵੈਸੇ ਖੈਰ ਇਹ ਦੋ ਤਿੰਨ ਹੁਣ ਤੱਕ ਦੀਆਂ ਜਿਹੜੀਆਂ ਸੈਗਮੈਂਟੇਸ਼ਨਸ ਨੇ ਦੋ ਤਿੰਨ ਦੇ ਵਿੱਚ ਆਪਾਂ ਨੂੰ ਵੰਡ ਕੇ ਕਈ ਥਾਵਾਂ ਦੇ ਉੱਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਆਪਾਂ ਵੇਖ ਰਹੇ ਹਾਂ ਵੀ ਰਲ ਗੋਬਲਾ ਵੀ ਹੁੰਦਾ ਵਾ ਵਿੱਚ ਵਿੱਚ ਤੁਸੀਂ ਕਨਵਰਸੇਸ਼ਨ ਦੇ ਜਿਹੜਾ ਇਹਨੂੰ ਨਖੇੜ ਕੇ ਵੇਖ ਸਕਦੇ ਹੋ। ਜਿੱਥੋਂ ਆਪਾਂ ਚੁਗਲੀਆਂ ਤੋਂ ਗੱਲ ਸ਼ੁਰੂ ਕੀਤੀ ਹੈ, ਚੁਗਲੀਆਂ ਇਜ਼ ਆਲ ਅਬਾਊਟ ਨੈਗੇਟਿਵਿਟੀ, ਮਤਲਬ ਤੁਸੀਂ ਚੁਗਲੀਆਂ ਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਾਂਗੇ ਵੀ ਉਹਦੀਆਂ ਬੜੀਆਂ ਚੰਗੀਆਂ ਚੁਗਲੀਆਂ ਕਰ ਰਹੇ, ਉੱਦਾਂ ਭਾਵੇਂ ਆਪਾਂ ਮਤਲਬ ਹਾਸੇ ਮਜ਼ਾਕ ਨਾਲ ਵਰਤ ਲਈਏ, ਪਰ ਜਿਹੜੀ ਉੱਦਾਂ ਆਪਾਂ ਕਨਵਰਸੇਸ਼ਨ ਇੱਕ ਦੂਸਰੇ ਨਾਲ ਕਰਦੇ ਹਾਂ, ਕਈ ਉਹਨੂੰ ਵੀ ਚੁਗਲੀਆਂ ਕਹਿ ਦਿੰਦੇ, ਪਰ ਉਹ ਬੇਸਿਕਲੀ ਉਹ ਗੱਪਸ਼ਪ ਆ, ਉਹ ਤੁਹਾਡਾ ਆਦਾਨ ਪ੍ਰਦਾਨ ਹੈ ਨਾ ਵੀ ਤੁਸੀਂ ਕਿਹੜੇ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਤੁਸੀਂ ਗੱਲਾਂ ਬਾਤਾਂ ਜਿਹੜੇ ਕਰ ਰਹੇ ਹੋ। ਤੀਸਰਾ ਫਿਰ ਆ ਜਾਂਦਾ ਵਾ ਕਿਸੇ ਦੀ ਨਿੰਦਿਆ ਚੁਗਲੀ, ਆਪਾਂ ਨਿੰਦਿਆ ਚੁਗਲੀ ਇਕੱਠਾ ਵਰਤ ਦਿੰਦੇ, ਪਰ ਉਹ ਆ ਵੀ ਅਫਵਾਹ ਫੈਲਾਉਣਾ ਜਾਂ ਫਿਰ ਕਿਸੇ ਦੀ ਨਿੰਦਿਆ ਕਰਨੀ, ਸੋ ਉਹ ਗੱਲਾਂ ਉਹਨੇ ਜਿਹੜੀਆਂ ਆਪਾਂ ਹੁਣ ਕਰ ਰਹੇ ਹਾਂ ਵੀ ਜਿਹਨਾਂ ਦੀ ਸੱਚਾਈ ਦਾ ਕੋਈ ਪੱਕਾ ਸਬੂਤ ਨਹੀਂ ਹੈ, ਤੁਸੀਂ ਐਵੇਂ ਫੈਲਾਈ ਜਾਓ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਚੁਗਲੀ ਜ਼ਿਆਦਾਤਰ ਉੱਥੇ ਸ਼ਬਦ ਆਪਾਂ ਵਰਤਾਂਗੇ ਜਿੱਥੇ ਕਿਸੇ ਦੀ ਪਿੱਠ ਪਿੱਛੇ ਕਿਸੇ ਦੇ ਬਾਰੇ
2: ਤੁਹਾਡੇ ਸਰਕਲ ਦੇ ਵਿੱਚ
1: ਗਲਤ ਗੱਲ ਕਰਨੀ, ਹਾਂ ਮਤਲਬ ਚੰਗੀ ਨਹੀਂ ਤੁਹਾਨੂੰ ਉਹਦੇ ਬਾਰੇ ਕੁਛ ਨੈਗੇਟਿਵ ਗੱਲਾਂ ਹੀ ਕਰਨੀਆਂ, ਉਹਦੀ ਅਣਹੋਣ ਦੇ ਵਿੱਚ ਬੁਰੀਆਂ ਗੱਲਾਂ ਹੀ ਕਰਨੀਆਂ ਉਹਦੀ ਨਿੱਜੀ ਜ਼ਿੰਦਗੀ ਦੇ ਬਾਰੇ, ਹੈ ਨਾ। ਸੋ ਆਪਾਂ ਇਸੇ ਦੇ ਉੱਤੇ ਇੱਕ ਬ੍ਰੇਕ ਲੈ ਕੇ ਅਤੇ ਫਿਰ ਹੁਣ ਅਗਲੇ ਹਿੱਸੇ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਚੁਗਲੀਆਂ 'ਤੇ ਆ ਕੇ ਗੱਲ ਕਰਦੇ ਹਾਂ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ?
7: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ। ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
12: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
13: ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਚੁਗਲੀਆਂ ਚੁਗਲੀਆਂ ਅਤੇ ਮਾਨ ਸਾਹਿਬ ਦਾ ਗਾਣਾ ਤੁਸੀਂ ਸੁਣ ਰਹੇ ਹੋ। ਚੁਗਲੀਆਂ ਅਤੇ ਗੱਲਾਂ ਬਾਤਾਂ ਵੀ ਆਪਾਂ ਕਰ ਰਹੇ ਹਾਂ, ਚੁਗਲੀਆਂ ਦੇ ਉੱਤੇ ਹਲੇ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਗਾਰਡਨਿੰਗ ਦੇ ਬਾਰੇ ਵੀ ਹੋਣੀਆਂ, ਬਾਕੀ ਨੇ ਕੁਛ ਇੱਕ ਤੁਹਾਡੇ ਮੈਸੇਜ ਨੇ ਉਹ ਵੀ ਬਾਕੀ ਨੇ, ਅਤੇ ਅੱਗੇ ਆਪਾਂ ਥੋੜ੍ਹੀ ਜਿਹੀ ਮਨੀ ਪਲਾਂਟ ਦੇ ਬਾਰੇ ਗੱਲਬਾਤ ਜਾਂ ਫਿਰ ਇਨਡੋਰ ਜਿਹੜੇ ਪਲਾਂਟ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਇੱਕਦਾ ਮੈਸੇਜ ਵੀ ਉਸੇ ਦੇ ਬਾਰੇ ਹੀ ਆ। ਅਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਸੈਣੀ ਸਾਹਿਬ ਦਾ, ਫਿਲਮ ਦਸਤਾਰ ਦੇ ਬਾਰੇ ਲਿਖਦੇ ਨੇ, ਕਹਿੰਦੇ ਨੇ ਕਿ ਅਸਲ ਅਹਿਮੀਅਤ ਸਿੱਖ ਪਛਾਣ ਅਤੇ ਮਾਣ ਸਨਮਾਨ ਨੂੰ ਬਹੁਤ ਹੀ ਵਧੀਆ ਖੂਬਸੂਰਤ ਤਰੀਕੇ ਨਾਲ ਦਿਖਾਇਆ, ਅਤੇ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ ਇਹਨਾਂ ਨੂੰ, ਨਸਲਵਾਦ ਅਤੇ ਬੇਇਨਸਾਫੀ ਦੇ ਖਿਲਾਫ ਖੜ੍ਹੇ ਹੋਣ ਅਤੇ ਆਪਣੇ ਵਿਰਸੇ ਨੂੰ ਸੰਭਾਲਣ ਦੀ ਪ੍ਰੇਰਣਾ ਦਿੰਦੀ ਹੈ ਫਿਲਮ। ਅਤੇ ਜੱਸੜ ਦੀ ਕਹਿੰਦੇ ਨੇ ਕਿ ਜ਼ਿੰਦਗੀ ਦੀ ਮੈਨੂੰ ਲੱਗਾ ਵੀ ਸਭ ਤੋਂ ਬਿਹਤਰ ਐਕਟਿੰਗ ਕੀਤੀ ਉਹਨੇ, ਕਿਰਦਾਰ ਬੜਾ ਵਧੀਆ ਨਿਭਾਇਆ ਵਾ। ਅਤੇ ਯੋਗਰਾਜ ਦਾ, ਅਤੇ ਯੋਗਰਾਜ ਦਾ ਅਤੇ ਟ੍ਰੇਲਰ 'ਚ ਚਮਕਦਾ ਝਲਕਦਾ ਵੀ ਵਧੀਆ, ਅਤੇ ਬਾਕੀ ਕਹਿੰਦੇ ਡਾਇਰੈਕਸ਼ਨ ਵੀ ਵਧੀਆ ਲੱਗੀ ਇਹਨਾਂ ਨੂੰ, ਅਤੇ ਬੈਸਟ ਡਾਇਲੋਗ ਵੀ ਇਹਨਾਂ ਨੇ ਦੱਸਿਆ ਵਾ। ਅਤੇ ਬਹੁਤ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਜਿਹੜੀ ਕੋਈ ਤੁਸੀਂ ਚੀਜ਼ ਵੇਂਦੇ ਹੁੰਦੇ ਹੋ ਉਹਦੇ ਬਾਰੇ ਦੱਸਦਿਆ ਕਰੋ, ਬਾਕੀਆਂ ਤੱਕ ਵੀ ਪਹੁੰਚਦੀ ਹੋ ਜੇ ਅਤੇ ਮਿਹਰਬਾਨੀ ਜੀ। ਅਤੇ ਵਾਪਸ ਆਪਾਂ ਆਉਂਦੇ ਹਾਂ, ਇਹ ਸੀ ਜਾਣਕਾਰੀ, ਹੁਣ ਆਪਾਂ ਫੇਰ ਆਉਂਦੇ ਹਾਂ ਚੁਗਲੀਆਂ ਦੇ ਉੱਤੇ। ਹਾਂਜੀ
1: ਬਿਲਕੁਲ, ਅੱਛਾ ਆਪਾਂ ਗੱਲ ਕਰ
0: ਬ੍ਰੇਕ 'ਚ ਵੀ ਕਰ ਲੈਂਦੇ ਨਾ ਕਈ ਵਾਰੀ।
1: ਸਹੀ ਗੱਲ ਨਹੀਂ, ਵਾਕਈ ਇੱਕ ਇਹ ਵੀ ਹੁੰਦਾ ਨਾ ਕਿ ਆਪਾਂ ਨੂੰ ਇਹ ਕੋਈ ਗੱਲ ਹੈ ਅਤੇ ਕੋਈ ਇਹ ਪਰਿਵਾਰ 'ਚ, ਅੱਛਾ ਇਹ ਸਾਲਾਂ ਤੋਂ ਚੱਲ ਰਹੀ ਰਾਜਾ ਰਾਣੀ ਦੇ ਟਾਈਮ ਤੋਂ, ਇੱਕ ਬੰਦਾ
0: ਰਾਜਾ ਰਾਣੀ ਨਹੀਂ ਜਦੋਂ ਤੋਂ ਬੰਦਾ ਇਨਸਾਨ ਜੰਮਿਆ, ਜਦੋਂ ਕਿਤੇ ਉਹਨੇ, ਮੈਨੂੰ ਤਾਂ ਲੱਗਦਾ ਵੀ ਜਦੋਂ ਭਾਸ਼ਾ ਨਹੀਂ ਵੀ ਹੋਊਗੀ ਇਸ਼ਾਰਿਆਂ 'ਚ ਵੀ ਚੁਗਲੀਆਂ ਕਰਦਾ ਹੋਊਗਾ।
1: ਹਾਂ ਸਹੀ ਗੱਲ ਹੈ, ਉਹ ਇਹ ਕਿ ਪਤਾ ਜਾਨਵਰ ਵੀ ਕਰਦੇ ਹੁਣ ਚੁਗਲੀਆਂ।
0: ਹਾਂ ਚੀਜ਼ੀ ਚੀਜ਼ੀ ਚੀਜ਼ਾਂ ਤਾਂ ਕਰਦੇ ਰਹਿੰਦੇ,
1: ਕਹਿੰਦੇ ਹੋਣੇ ਕਿ ਇਹ ਪਿੰਡੀ ਅਮਰੂਦ ਦਾ ਕਦੋਂ ਦਾ ਚੱਲ ਰਿਹਾ, ਕਰਵਾ ਨਹੀਂ ਰਹੇ
0: ਇਹਨਾਂ ਨੇ, ਕੁਛ ਨਹੀਂ ਕਰਵਾਉਣਾ ਇਹਨਾਂ ਨੇ ਸਾਡੇ ਵਿੱਚ, ਭਾਵੇਂ ਕਰੇਲੇ ਦਾ ਸਿਰ ਪਾੜਿਆ ਹੋਵੇ ਅਮਰੂਦ ਨੇ ਭਲਾ।
1: ਹਾਂ ਵਿੱਚ ਇੱਕ ਹੋਰ ਲੈ ਕੇ ਆ ਰਹੇ ਨਵਾਂ ਮੈਂਬਰ ਕਰੇਲਾ। ਅਤੇ ਖੈਰ ਮੈਨੂੰ ਤਾਂ ਲੱਗਦਾ ਕਿ ਕਈ ਵਾਰੀ ਕੋਈ ਇੱਕ ਆਪਾਂ ਉਸ ਬੰਦੇ ਦਾ ਵੇਟ ਕਰ ਰਹੇ ਹੁੰਦੇ ਕਿ ਹਾਂ ਜੀ ਇਹਦੇ ਤੋਂ ਉਹ ਗੱਲ ਮਿਲੀ ਹੈ, ਅਤੇ ਉਹ ਵਾਕਈ ਕਨਵਿੰਸਿੰਗ ਜੀ ਹੋ ਜਾਂਦੀ ਹੈ, ਜਿਵੇਂ ਮੰਮੀ ਨੂੰ ਲੱਗਦਾ ਮਾਸੀ ਦੀ, ਹੈ ਨਾ, ਮਾਸੀ ਬੜੀ ਕਨਵਿੰਸਿੰਗ ਲੱਗਦਾ ਕਿ ਹਾਂ ਜੇ ਮੇਰੀ ਭੈਣ ਨੇ ਕੋਈ ਗੱਲ ਦੱਸੀ ਹੈ।
0: ਹਾਂ ਇੱਕ ਰਾਸ ਰਲੀ ਹੁੰਦੀ ਨਾ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਵੀ ਤੁਹਾਨੂੰ ਪਤਾ ਹੁੰਦਾ ਵਾ ਵੀ ਕਿੱਥੇ ਕਿਹੜੀ ਗੱਲ ਜਿਹੜੀ ਆ ਉਹ ਕਿਹੜੇ ਬੰਦੇ ਦੀ ਵਜਨਦਾਰ ਹੈ ਜਾਂ ਕਿਹੜੀ ਕਿੱਥੇ ਕਰਨੀ ਆ।
1: ਜਿਵੇਂ ਦਰਾਨੀ ਜਠਾਨੀਆਂ ਗੱਲ ਕਰ ਰਹੀਆਂ, ਤੁਹਾਡਾ ਮਤਲਬ ਸੈਕਟਰ ਉਹੀ ਹੈ ਕਿ ਤੁਹਾਡਾ ਨੈਟਵਰਕ ਜਾਂ ਤੇ ਇੱਕ ਬੰਦਾ ਕਾਮਨ ਹੋਣਾ ਚਾਹੀਦਾ ਜਿਹਦੇ ਬਾਰੇ ਗੱਲ ਚੱਲ ਰਹੀ ਹੈ, ਤਾਂ ਹੀ ਇੰਟਰਸਟ ਡਿਵੈਲਪ ਹੁੰਦਾ।
0: ਹਾਂ ਤੁਹਾਨੂੰ ਅਗਲਾ ਜਾਣਦਾ ਹੋਵੇ ਤੇ ਫਿਰ ਹੋਰ ਸਵਾਦ ਹੈ, ਉਦਾਂ ਤਾਂ ਮਜ਼ਾ ਹੀ ਨਹੀਂ ਨਾ ਕੋਈ, ਉਦਾਂ ਫਿਰ ਪਹਿਲਾਂ ਤਾਂ ਉਦਾਂ ਫਿਰ ਡਿਪੈਂਡ ਕਰਦਾ ਵੀ ਤੁਸੀਂ ਕਿੱਡੇ ਵਧੀਆ ਤੁਸੀਂ ਕਹਾਣੀ ਕਰ ਰਹੇ ਹੋ, ਸੋਰੀ ਕਹਾਣੀ ਸੁਣਾਉਣ ਦਾ ਤੁਹਾਡਾ ਤਰੀਕਾ ਕਿੱਡਾ ਵਧੀਆ ਵਾ, ਉਹ ਫਿਰ ਤੁਸੀਂ ਪਹਿਲਾਂ ਤੁਹਾਨੂੰ ਸਾਰਾ ਕਰਨਾ ਪਊਗਾ, ਅਸਟੈਬਲਿਸ਼ ਕਰਨਾ ਪਊਗਾ, ਹੈ ਨਾ, ਵੀ ਮੰਨ ਲਓ ਸੋ ਐਂਡ ਸੋ ਬਾਹਰ ਰਹਿੰਦੇ ਆ, ਹੈ ਨਾ,
1: ਕਿਉਂਕਿ ਉਹ ਇਮੇਜ ਬਣਾਉਣੀ ਹੈ ਤੁਸੀਂ ਇੱਕ ਸਾਹਮਣੇ ਵਾਲਾ, ਜਿਵੇਂ ਆਪਾਂ ਬੁੱਕ ਪੜ੍ਹਦੇ ਹਾਂ ਇਕੱਲੇ ਇਕੱਲੇ ਕੈਰੇਕਟਰ ਨੂੰ ਆਪਾਂ ਇਮੈਜਿਨ ਕਰ ਲੈਂਦੇ ਨਾ, ਉਦਾਂ ਚੁਗਲੀਆਂ ਦਾ ਵੀ ਹੁੰਦਾ ਹੈ ਕਿ ਯਾਰ ਤੁਸੀਂ ਜਿਸ ਨੂੰ ਦੱਸ ਰਹੇ ਹੋ ਉਹ ਕਦੇ ਮਿਲੇ ਨਹੀਂ ਕਦੇ, ਪਰ ਉਹਨੂੰ ਇੰਨਾ ਇੰਟਰਸਟ ਆਉਣਾ ਚਾਹੀਦਾ ਉਸ ਬੰਦੇ ਬਾਰੇ। ਮਤਲਬ ਇਹਦੇ 'ਚ ਕਈ ਵਾਰੀ ਇੱਕ ਐਗਜ਼ਾਮਪਲ ਹੈ, ਜਿਵੇਂ ਹੁਣ ਦੋ ਫਰੈਂਡਸ ਹੈ, ਇੱਕ ਇੱਥੇ ਰਹਿੰਦੀ ਹੈ, ਇੱਕ ਮੰਨ ਲਓ ਅਮੈਰੀਕਾ ਰਹਿੰਦੀ ਹੈ, ਮੈਂ ਤਾਂ ਆਪਣੇ ਐਗਜ਼ਾਮਪਲ ਦੇ ਰਹੀ ਹਾਂ। ਹੁਣ ਮੈਨੂੰ ਮਤਲਬ ਮੈਂ ਕਦੇ ਮਿਲੀ ਨਹੀਂ ਉਹਦੀ ਸੱਸ ਤੋਂ, ਹੈ ਨਾ, ਲੇਕਿਨ ਉਹਦਾ ਕਹਿਣ ਦਾ ਡਿਲੀਵਰ ਕਰਨ ਦਾ ਇੱਦਾਂ ਤਰੀਕਾ ਹੁੰਦਾ ਹੈ ਕਿ ਤੁਸੀਂ ਹਾਂ ਇੰਗੇਜ ਕਰ ਲੈਂਦੇ ਹੋ ਆਪਣੇ ਆਪ ਨੂੰ ਕਿ ਹਾਂ ਵਾਕਈ ਸਹੀ ਗੱਲ ਇੱਦਾਂ ਹੋਇਆ ਹੋਣਾ,
0: ਕਿਉਂਕਿ ਇੱਦਾਂ ਦੀਆਂ ਗੱਲਾਂ 'ਚੋਂ ਨਾ ਤੁਸੀਂ ਆਪਣਾ ਆਪ ਵੀ ਲੱਭ ਰਹੇ ਹੁੰਦੇ ਹੋ।
1: ਗੱਲ ਉਹੀ ਹੁੰਦੀ ਨਾ, ਤੁਸੀਂ ਆਪਣੇ ਆਪ ਨੂੰ ਹੀ, ਤੁਸੀਂ ਆਪਣੇ ਉਹ ਜਦ ਤੱਕ ਤੁਸੀਂ ਆਪਣੇ ਉਹ ਫੈਕਟਰਸ ਉਹਦੇ ਵਿੱਚ ਨਹੀਂ ਰਲਾਉਂਦੇ ਨਾ, ਤੁਹਾਨੂੰ ਕਨਵਿੰਸਿੰਗ ਵੀ ਨਹੀਂ ਲੱਗਦੀ ਗੱਲ, ਅਤੇ ਤੁਹਾਡਾ ਏਰੀਆ ਆਫ ਇੰਟਰਸਟ ਨਹੀਂ ਡਿਵੈਲਪ ਹੁੰਦਾ। ਤੁਸੀਂ ਕਈ ਵਾਰੀ ਫਿਰ ਤੁਹਾਨੂੰ ਤਾਂ ਲੱਗਦਾ ਹੁਣ ਮੇਰੇ ਅੱਗੇ ਕੋਈ ਬੰਦਾ ਕਾਰ ਦੇ ਮਸ਼ੀਨ ਦੀ ਜਾਂ ਕੋਈ ਇਸ ਦੀ ਗੱਲ ਕਰੇਗਾ, ਮੈਂ ਇਹਨੂੰ ਕਿੱਥੇ ਮਜ਼ਾ ਆਏਗਾ ਆਟੋ ਪਾਰਟਸ ਦੀ, ਹੈ ਨਾ। ਅਤੇ ਉਹੀ ਮੈਂ ਤੁਹਾਨੂੰ ਕੋਈ ਕੋਈ ਮੂਵੀ ਦੱਸ ਰਹੀ ਹਾਂ ਜਿਹੜੀ ਚਿੱਕ ਫਲਿੱਕ ਹੈ, ਪੂਰੀ ਕੁੜੀਆਂ ਨੂੰ ਜਿਹੜੀ ਪਸੰਦ ਹੈ ਉਹ ਮੂਵੀ ਹੈ, ਤੁਹਾਨੂੰ ਕਿੱਥੇ ਮਜ਼ਾ ਆਏਗਾ, ਤੁਸੀਂ ਸਸਪੈਂਸ ਜਾਂ ਥ੍ਰਿਲਰ ਦੇਖਣ ਵਾਲੇ ਹੋ,
0: ਤੁਹਾਡਾ ਏਰੀਆ ਆਫ ਇੰਟਰਸਟ ਜੇ ਇੱਦਾਂ ਤਾਂ ਇਹਦਾ ਬੈਸਟ ਤਰੀਕਾ ਵੀ ਇਹੋ ਹੀ ਹੁੰਦਾ ਬਚਨ ਦਾ, ਪਤਾ ਤੁਸੀਂ ਉਸ ਗੱਲ ਨੂੰ ਅੱਗੇ ਤੋਰੋ ਹੀ ਨਾ, ਉਹਨੂੰ ਡੀਰੇਲ ਕਰ ਦਿਉ, ਅਤੇ ਅਗਲਾ ਆਪੇ ਹੀ ਉੱਥੇ ਹੀ ਉਹ ਸਮਝ ਜੂਗਾ, ਅਤੇ ਉਹ ਤੁਹਾਨੂੰ ਫਿਰ ਉਸੇ ਹਿਸਾਬ ਦੇ ਨਾਲ ਹੀ ਉਹ ਮਤਲਬ ਕਰਕੇ ਅਤੇ ਲਵੇਟ ਕੇ ਅਤੇ ਪਰੇ ਮਾਰੂਗਾ, ਅਤੇ ਗਾਂ ਤੋਂ ਤੁਹਾਡੀ ਜਿਹੜੀ ਉਹ ਲੜੀ ਰੁਕ ਵੀ ਜਾਊਗੀ, ਨਹੀਂ ਤਾਂ ਤੁਹਾਨੂੰ ਇੰਨਾ ਕੁ ਸਵਾਦ ਆਉਂਦਾ ਨਾ, ਤੁਸੀਂ ਹਰ ਇੱਕ ਬੰਦਾ ਵੇਖੋ, ਤੁਸੀਂ ਹਰ ਇੱਕ ਬੰਦਾ, ਹਰ ਇੱਕ ਜਨਾਨੀ, ਕੋਈ ਮੰਨੂਗਾ ਨਹੀਂ ਵੀ ਉਹ ਚੁਗਲੀਆਂ ਕਰਦੇ ਨੇ। ਸੋ ਆਪਾਂ ਫਿਲਹਾਲ ਮਤਲਬ ਸਿਰਫ ਚੁਗਲੀਆਂ 'ਤੇ ਪਰਾਵਾਂਗੇ, ਚੁਗਲੀਆਂ ਉਹ ਜਿਹੜੀ ਕਿ ਇੱਕ ਨੈਗੇਟਿਵਿਟੀ ਆ, ਜਿਹੜੀ ਕਿ ਕਿਸੇ ਦੀ ਪਿੱਠ ਪਿੱਛੇ ਤੁਸੀਂ ਕਰਦੇ ਹੋ, ਜਿਹੜੀ ਕਿ ਕਦੀ ਵੀ ਕਿਸੇ ਦੇ ਬਾਰੇ ਤੁਸੀਂ ਸਾਬਤ ਨਹੀਂ ਕੁਛ ਕਰ ਸਕਦੇ, ਪਰ ਹਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਵਧਾ ਚੜਾ ਕੇ ਮਸਾਲੇ ਲਾ ਲਾ ਕੇ ਕਿਸੇ ਦੀ ਇੱਕ ਤਰ੍ਹਾਂ ਦੀ ਤੁਸੀਂ ਕਰੈਕਟਰ ਅਸੈਸੀਨੇਸ਼ਨ ਹੀ ਕਰ ਰਹੇ ਹੁੰਦੇ, ਉਹ ਭਾਵੇਂ ਸੱਚ ਵੀ ਹੋਵੇ ਕਿਸੇ ਵੇਲੇ, ਕਿਸੇ ਵੇਲੇ ਝੂਠ ਹੀ ਹੋਵੇ, ਪਰ ਇਹ ਆ ਵੀ ਉਹਦੀ ਉਹਦੀ ਨੈਗੇਟਿਵ ਪਾਰਟ ਤੁਸੀਂ ਦੱਸ ਰਹੇ ਹੁੰਦੇ ਹੋ ਅਤੇ ਉਹਦੀ ਉੱਥੇ ਗਹਿਰਾ ਜਿਹੜੀ ਦੇ ਵਿੱਚ ਦੱਸ ਰਹੇ ਹੁੰਦੇ ਹੋ। ਸੋ ਇਹ ਆ ਚੁਗਲੀਆਂ, ਅਤੇ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਅਤੇ ਸਤਿ ਸ਼੍ਰੀ ਅਕਾਲ ਬਲਜੀਤ ਜੀ, ਤੁਸੀਂ ਆਉਂਦੇ ਰਹੋ।
2: ਮੈਂ
0: ਨੀ ਮੰਨਦਾ ਵੀ ਤੁਸੀਂ ਉਹਦੇ ਸਾਹਮਣੇ ਕੋਡ ਵਰਡ ਚ ਗੱਲਾਂ ਕਰ ਸਕਦੇ ਹੋ,
1: ਕਿਉਂਕਿ ਉਹ ਤੇ ਇੰਨੀ ਸਮਾਰਟ ਹੈ।
2: ਜਿਹਦਾ ਵੀ ਨਾਮ, ਜਿਹਦਾ ਵੀ ਅਸੀਂ ਨਾਮ ਜਿਹਦੀਆਂ ਕਰਨੀਆਂ ਉਹਦਾ ਨਾਮ ਦੇ ਸਪੈਲਿੰਗ ਬੋਲਦੇ ਆ।
1: ਇਹ ਅਸੀਂ ਹਮੇਸ਼ਾ ਇਹ ਇਹ ਮੈਨੂੰ ਲੱਗਦਾ ਹਰ ਪੇਰੈਂਟਸ ਕਰਦਾ, ਜਿਵੇਂ ਡਾਰਵਿਨ ਅਸੀਂ ਗਰਮੀ ਜ਼ਿਆਦਾ ਪੈਂਦੀ ਸੀ ਤਾਂ ਅਸੀਂ ਕਹਿਣਾ ਕੋਕ ਪੀਂਦੇ, ਅਸੀਂ ਸੀ ਓ ਕੇ ਹੀ ਚਾਹੀਦੀ ਹੈ, ਸੀ ਓ ਕੇ।
0: ਹਾਂ, ਪਰ ਇਹ ਇੱਕ ਸਟੇਜ ਆਉਣੀ ਹੈ ਜਦੋਂ ਉਹਨੇ ਕਹਿਣਾ ਮੈਨੂੰ ਪਤਾ ਲੱਗਦਾ ਹੈ।
2: ਹਾਂਜੀ, ਫਿਰ ਅਜੇ ਕਰ ਸਕਦੇ ਨੇ, ਅਜੇ ਉਹਨੂੰ ਪਤਾ ਨੀ, ਫਿਰ ਉਧਰ ਉਧਰ ਜਾ ਕੇ ਕਰਨੀਆਂ ਪੈਣੀਆਂ। ਜਿਵੇਂ ਹੁਣ ਬੇਟਾ ਵੱਡਾ, ਉਹਦੇ ਨੂੰ ਤਾਂ ਸਾਰਾ ਕੁਛ ਪਤਾ, ਬਟ ਉਹਨੂੰ ਇਹ ਵੀ ਸਮਝ ਆ ਜਾਂਦੇ ਨੇ ਵੀ ਇਹ ਗੱਲ ਕਰਨੀ ਹੈ ਕਿ ਨਹੀਂ ਅੱਗੇ,
0: ਇਹਨੂੰ ਦੱਸਣੀ ਹੈ ਕਿ ਨਹੀਂ,
2: ਉਹ ਵੀ ਆ ਜਾਂਦੇ। ਹਾਂਜੀ, ਕਿਹਨੂੰ ਦੱਸਣੀ ਹੈ ਕਿਹਨੂੰ, ਬਟ ਅੱਜ ਕੱਲ ਆਈ ਥਿੰਕ ਇੱਥੋਂ ਦੇ ਬੱਚੇ ਭੋਲੇ ਨੇ ਐਜ਼ ਕੰਪੇਅਰ ਟੂ ਉੱਥੋਂ, ਉਹਨੂੰ ਹਜੇ ਵੀ ਨਹੀਂ ਪਤਾ ਓਨਾ ਵੀ ਇਹ ਗੱਲ ਕਰਨੀ ਹੈ ਕਿ ਨਹੀਂ। ਇੱਥੋਂ ਵਾਲੇ ਥੋੜੇ ਇਹਨਾਂ ਨੂੰ ਲੁਕਾਉਣਾ ਛੁਪਾਉਣਾ ਨੀ ਆਉਂਦਾ, ਬਾਅਦ ਚ ਫਿਰ ਬੇਟੇ ਨੂੰ ਵੀ ਦੱਸੀਦਾ ਵੀ ਨਹੀਂ ਆਹ ਗੱਲ ਨਹੀਂ ਕਰਨੀ ਸੀ, ਏਦਾਂ ਕਹਿਣੀ ਸੀਗੀ। ਤੇ ਬਟ ਅਸੀਸ ਆਈ ਥਿੰਕ ਉਹਦੇ ਤੋਂ ਵੀ ਜ਼ਿਆਦਾ ਇੱਕ ਸਟੈਪ ਅੱਗੇ ਹੀ ਹੋਊਗੀ। ਤੇ ਉਹ ਉਹ ਬਾਅਦ ਫਿਰ ਪੁੱਛਦੀ ਤਾਂ ਹੈ, ਮੰਮਾ ਕੀ ਕੀ ਕਹਿ ਰਹੇ ਹੋ, ਦੁਬਾਰਾ ਬੋਲੋ ਸਪੈਲਿੰਗ। ਮੈਂ ਕਿਹਾ ਨਹੀਂ, ਦੁਬਾਰਾ ਨੀ,
0: ਬਸ ਖਲੋ ਜਾਓ ਤੁਸੀਂ, ਥੋੜਾ ਚਿਰ ਹੀ ਆ ਸਪੈਲਿੰਗ ਜੋੜ ਜੋੜ ਕੇ ਉਹ ਆ ਗਏ ਆ, ਉਹ ਉਹੋ ਹੀ ਕਲਾਸਾਂ ਚੱਲ ਰਹੀਆਂ ਉਹਨਾਂ ਦੀਆਂ।
2: ਕਰਦੀਆਂ ਨੇ ਤੇ ਜੈਂਟਸ ਆਏ ਜਿਵੇਂ ਪਾਰਕ ਚ ਜਾਂਦੇ ਹੈ, ਆਪਾਂ ਦੋਨੋਂ ਅਸੀਂ ਜਾਣਦੇ ਹਾਂ, ਮਤਲਬ ਫੀਮੇਲ ਸੀ ਵੀ ਗੱਲ ਹੁੰਦੀ ਹੈ, ਮੇਲ ਸੀ ਵੀ ਗੱਲ ਹੁੰਦੀ ਹੈ, ਬਟ ਉਹ ਆਈ ਥਿੰਕ ਓਨੇ ਲੈਵਲ ਤੇ ਨੀ ਕਰਦੇ ਹੋਣੇ, ਗੱਲ ਕਰਕੇ ਛੱਡ ਦਿੰਦੇ ਹੋਣੇ ਤੇ ਜ਼ਿਆਦਾ ਇਨਵੋਲਵਮੈਂਟ ਨਹੀਂ ਕਰਦੇ ਹੋਣੇ ਵਿੱਚ। ਤੇ ਓਦਾਂ ਹੀ ਤੁਸੀਂ ਵਰਕ ਪਲੇਸ ਤੇ ਲੈ ਲਓ, ਵਰਕ ਪਲੇਸ ਤੇ ਹੁਣ ਅਸੀਂ ਜਿਵੇਂ ਤੁਹਾਡੀ ਹੈੱਡ ਨਾਲ ਨਹੀਂ ਬਣਦੀ ਜਾਂ ਹੈੱਡ ਨੇ ਕੋਈ ਕੁਛ ਕਿੱਦਾਂ ਕੀਤਾ ਹਨਾ, ਤਾਂ ਮਤਲਬ ਅਸੀਂ ਫਿਰ ਇੱਕ ਬੰਦਾ ਜਿਹੜਾ ਹੁੰਦਾ ਉਹਨੂੰ ਸਾਰੀ ਕੋਈ ਖਬਰ ਖੁਬਰ ਹੁੰਦੀ ਆ, ਫਿਰ ਅਸੀਂ ਇਹਨਾਂ ਦਾ ਨਾਮ ਰੱਖਿਆ ਹੋਇਆ ਵੀ 9 ਨਿਊਜ਼, ਕੋਈ ਨਿਊਜ਼ ਹੈ ਅੱਜ, ਬੈਡ ਗੁੱਡ ਕੀ ਚੱਲ ਰਿਹਾ ਜੀ, ਕਿੱਦਾਂ ਦਾ ਮਾਹੌਲ ਹੈ, ਫਿਰ ਉਹ ਖਬਰ ਖੁਬਰ ਦੇਣੀ ਪੂਰੀ। ਉਹਦਾ ਇਹ ਹੈ ਕਿ ਉਹ ਐਜ਼ ਅ ਪੋਜ਼ਿਟਿਵ ਵੇ, ਬਟ ਕਿਉਂਕਿ ਉਹਦੇ ਨਾਲ ਤੁਹਾਨੂੰ ਚਲੋ ਇੱਕ ਤਾਂ ਤੁਸੀਂ ਇੰਜੋਏ ਕਰ ਲੈਣੋ ਕੰਮ ਕਰਦੇ ਹੋਏ, ਕਰ ਲਈਆਂ ਤੁਸੀਂ ਠੀਕ ਆ, ਤੇ ਬਟ ਬਾਕੀ ਮੇਰੇ ਖਿਆਲ ਚ ਨੀ ਨੈਗੇਟਿਵ ਮੈਂ ਕਦੇ ਲਿਆ ਹੋਊਗਾ ਵੀ ਉਸ ਬੰਦੇ ਦੀ ਅੱਗੇ ਜਾ ਕੇ ਤੁਸੀਂ ਕਰੋ ਹਨਾ, ਕਿਉਂਕਿ ਉਹਨੇ ਤੁਹਾਨੂੰ ਕੋਨਫੀਡੈਂਸ ਚ ਲਿਆ ਕੇ ਦੱਸਿਆ ਤੇ ਤੁਸੀਂ ਉਹਨੂੰ ਉਹਦੀ ਜਾ ਕੇ ਅੱਗੇ ਕਰੋ ਤਾਂ ਫਿਰ ਡੋਂਟ ਥਿੰਕ ਸੋ ਗੁੱਡ ਥਿੰਗ ਆ। ਤੇ ਬਾਕੀ ਇਹੀ ਹੈ, ਤੇ ਮਜ਼ਾ ਆਉਂਦਾ ਤੁਹਾਡਾ ਟੌਪਿਕ, ਤੁਸੀਂ ਬਹੁਤ ਕੁਛ ਕਵਰ ਕਰ ਹੀ ਲਿਆ, ਮਜ਼ਾ ਆ ਰਿਹਾ ਸੁਣ ਕੇ।
1: ਮੈਨੂੰ ਇਦਾਂ ਲੱਗਦਾ ਕਿ ਵਾਕਈ ਜਿਹੜੀ ਇਹ ਵਾਲੀ ਗੱਲ ਹੈ ਨਾ, ਜਿਸ ਨਾਲ ਤੁਸੀਂ ਕੰਫਰਟੇਬਲ ਹੁੰਦੇ ਹੋ,
0: ਥੈਂਕ ਯੂ
1: ਬਲਜੀਤ ਜੀ, ਉਹਦੇ ਨਾਲ ਹੀ ਤੁਸੀਂ ਗੱਲ ਸ਼ੇਅਰ ਕਰਦੇ ਹੋ ਹਰ ਇੱਕ ਰੈਂਡਮ ਇਨਸਾਨ ਨਾਲ, ਜਾਂ ਦੋਸਤ ਯਾਰ ਫਰੈਂਡ ਸਰਕਲ ਸਾਰਿਆਂ ਦਾ ਹੁੰਦਾ, ਵੱਡਾ ਹੁੰਦਾ ਹਰ ਇੱਕ ਇਨਸਾਨ ਦਾ, ਆਪਾਂ ਸਮਾਜ ਸੋਸ਼ਲ ਬੰਦਿਆਂ ਦੇ ਸਾਰਿਆਂ ਨਾਲ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਕਰਦੇ ਹਾਂ, ਲੇਕਿਨ ਹਰ ਇੱਕ ਨਾਲ ਤੁਸੀਂ ਆਪਣੇ ਘਰ ਦੀ ਆਪਣੇ ਆਪਣੀ ਪਰੇਸ਼ਾਨੀਆਂ ਹਰ ਚੀਜ਼ ਨਹੀਂ ਕਰੋਗੇ ਕਿਸੇ ਨਾਲ,
0: ਡਿਪੈਂਡ ਕਰਦਾ
1: ਕੈਟੇਗਰੀ ਕੀ
0: ਹੈ। ਤੁਸੀਂ ਜੇ ਥੋੜਾ ਜਿਹਾ ਬਰੀਕੀ ਚ ਸੋਚੋਗੇ ਨਾ, ਤੇ ਇਦਾਂ ਦੇ ਕਰੈਕਟਰ ਤੁਹਾਡੇ ਆਸ ਪਾਸ ਬਹੁਤ ਤੁਹਾਨੂੰ ਲੱਭ ਜਾਣੇ ਆ, ਜਿਨ੍ਹਾਂ ਦੇ ਨਾਲ ਤੁਹਾਨੂੰ ਕੋਈ ਵਾਹ ਵਾਸਤਾ ਨਹੀਂ, ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਉਹਨਾਂ ਦੇ ਪਰਿਵਾਰ ਨੂੰ ਨਹੀਂ ਜਾਣਦੇ, ਪਰ ਉਹ ਤੁਹਾਡੇ ਨਾਲ ਕਰ ਜਾਂਦੇ, ਇੰਨੀ ਕੁ ਕਾਲੀ ਆਈ ਹੁੰਦੀ ਉਹਨਾਂ ਨੂੰ।
1: ਕਈ ਵਾਰੀ ਤੇ ਆਪਾਂ ਬੱਚਿਆਂ ਨੂੰ ਪਿਕਅਪ ਕਰਨ ਲੈਣ ਜਾਓ, ਜਾਣਦੇ ਉਨੀ ਦੇਰ ਚ, 2 ਸੈਕਿੰਡ ਦੇ ਵਿੱਚ ਹੀ ਇਹੀ ਚੀਜ਼, ਮਤਲਬ ਇਹ ਪਾਰਲਰ ਦੇ ਵਿੱਚ ਹੁਣ ਇੱਥੇ ਤੇ ਮਿਲਦਾ ਨਹੀਂ ਹੈ, ਕਿਉਂਕਿ ਇੱਥੇ ਤਾਂ ਤੁਸੀਂ ਅਗਰ ਜਾਂਦੇ ਹੋ ਤੇ ਵਿਦ ਅਪੋਇੰਟਮੈਂਟ ਜਾਂਦੇ ਹੋ, ਪਰ ਇੰਡੀਆ ਦੇ ਵਿੱਚ ਇਹ ਬੜਾ ਹੁੰਦਾ ਸੀਗਾ, ਇੰਡੀਆ ਦੇ ਵਿੱਚ ਅਗਰ ਕਿਸੇ ਪਾਰਲਰ ਗਏ ਹੋ, ਤੁਹਾਡਾ ਨੰਬਰ ਆਉਣ ਵਾਲਾ ਹੈ, ਵੇਟ ਉਨੀ ਦੇਰ ਚ ਕਰਨਾ ਕੀ, ਚੁਗਲੀ ਹੀ ਕਰਨੀ ਹੈ। ਨਹੀਂ, ਉਹਨਾਂ ਕੋਲ ਵੀ
0: ਉੱਥੇ ਆਈ ਥਿੰਕ ਡਿਫਰੈਂਟ ਤਰ੍ਹਾਂ ਦੀ ਗੱਪਸ਼ਪ ਹੋਊਗੀ, ਚੁਗਲੀਆਂ ਤਾਂ ਉੱਥੇ ਨਹੀਂ ਹੋਣਗੀਆਂ,
1: ਕਿਉਂਕਿ ਉਹ ਜੇ ਸਾਰੇ ਇੱਕ ਹੀ ਮਤਲਬ ਸਬਬ ਦੇ ਲੋਕ ਆ ਰਹੇ,
0: ਹਾਂ ਫਿਰ ਹੋ ਸਕਦੇ,
1: ਫਿਰ ਉਹ ਨੈਟਵਰਕਿੰਗ ਜੀ ਹੋ ਜਾਂਦੀ ਨਾ, ਕਿਤੇ ਨੂੰ ਪਤਾ ਲੱਗਿਆ,
0: ਹਾਂ ਮੱਲੇ ਮੱਲੇ
1: ਦੀ ਗੱਲ ਪਤਾ ਲੱਗੀ,
0: ਫਿਰ ਤੇ ਬੈਸਟ ਅੱਡੇ ਨੇ ਨਾ।
1: ਹਾਂ, ਜਿਵੇਂ ਪਾਨ ਕੀ ਦੁਕਾਨ, ਉੱਥੇ ਬੰਦਿਆਂ ਲਈ ਹੈ, ਉੱਥੇ ਮਤਲਬ ਚਾਹ ਜਾਂ ਪਾਨ ਦੀ ਦੁਕਾਨ, ਉਹ ਐਵੇਂ ਜਨਾਨੀਆਂ ਲਈ ਪਾਰਲਰ ਹੈ,
0: ਪਾਰਲਰ ਹੋ ਗਏ, ਫਿਰ ਆਪਣੇ ਤੁਹਾਡੇ ਆ
1: ਇੱਥੇ ਕਹਿ ਲਓ ਨੇਲ ਵਾਲੇ,
0: ਹਾਂਜੀ ਨਹੀਂ ਜਿੰਨੇ ਵੀ ਆਪਣੇ ਇਕੱਠੇ ਹੋਣ ਵਾਲੀਆਂ ਜਿੰਨੀਆਂ ਵੀ ਥਾਵਾਂ ਨੇ ਅੱਜ ਕੱਲ ਕਿੱਟੀ ਪਾਰਟੀਆਂ ਹੋ ਗਈਆਂ ਬੰਦਿਆਂ ਦੇ ਲਈ ਇਹ ਡਰੈਸਰ ਹੋ ਗਏ ਹੈ ਨਾ, ਸੋ ਇਹ ਸਾਰੀਆਂ ਕੋਮਨ ਥਾਵਾਂ ਜਿੰਨੀਆਂ ਵੀ ਨੇ ਤੋ ਉੱਥੇ ਫਿਰ ਹੁਣ ਬੰਦਾ ਜਾਊਗਾ ਤੇ ਹੁਣ ਕੁਛ ਨਾ ਕੁਛ ਤੇ
1: ਕਰੂਗਾ।
0: ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
3: ਮੈਂ ਤਾਂ ਤੁਹਾਡੇ ਨਾਲ ਚੁਗਲੀ, ਹਾਂਜੀ ਵਧੀਆ ਚੁਗਲੀਆਂ ਕਰਨ ਲਈ ਬਗਰਾ ਚ ਆਈ ਆ, ਪਤਾ ਦਰਵਾਜ਼ਾ ਕੀਤਾ ਬੰਦ।
0: ਅੱਛਾ ਕਿਹਦੇ ਕੋਲ ਕਿਹਦੇ ਕੋਲ ਲਗਾ ਰਹੇ ਹੋ?
3: ਆਪਣੀ ਲਗਾ ਨਹੀਂ, ਉਹ ਕੰਮ ਜਿਹੜਾ ਥੋੜਾ ਬਹੁਤ ਪੈਂਡਿੰਗ ਰਹਿੰਦਾ ਸੀ ਨਾ, ਉਹ ਟਕ ਟਕ ਦੀ ਆਵਾਜ਼ ਆਉਂਦੀ ਸੀ। ਮੈਂ ਕਿਹਾ ਹੁਣ ਚੁਗਲੀਆਂ ਵੀ ਕਰਨੀਆਂ ਨੇ, ਕਿੱਥੇ ਜਾਈਏ? ਫਿਰ ਮੈਨੂੰ ਗਰਾਜ ਬੈਸਟ ਆਪਸ਼ਨ ਲੱਗੀ।
0: ਅੱਛਾ ਅੱਛਾ ਅੱਛਾ।
3: ਮੈਨੂੰ ਐਵੇਂ ਆ ਜਿੱਥੇ ਬੈਠੀ ਮੈਂ ਗੱਲਾਂ ਕਰ ਰਹੀ ਹਾਂ ਨਾ, ਵੱਡੇ ਵੱਡੇ ਮਸਕਟ ਪਏ ਆ, ਨੀ ਪਤਾ ਕਦਾਂ ਮੇਰੇ ਉੱਤੇ ਆ ਕੇ ਗਿਰ
0: ਜੇ। ਕੋਈ ਨੀ, ਗੱਲਾਂ ਤੇ ਹੋ ਜਾਣਗੀਆਂ,
3: ਗੱਲਾਂ ਤਾਂ ਹੋ ਜਾਣਗੀਆਂ। ਹਾਂਜੀ ਵੀਰ ਜੀ, ਤੁਸੀਂ ਨਾ ਗੱਲਾਂ ਕਰ ਰਹੇ, ਬੜਾ ਇੰਟਰਸਟਿੰਗ ਟੋਪਿਕ। ਐਕਚੁਲੀ ਨਾ ਚੁਗਲੀਆਂ ਵਾਲਾ ਜਦੋਂ ਗਾਣਾ ਲਗਾਇਆ, ਮੈਂ ਕਿਹਾ ਤੁਹਾਡਾ 100% ਮੈਨੂੰ ਪਤਾ ਲੱਗਣਾ ਹੀ ਹੈ ਨਾ। ਤੇ ਜਦੋਂ ਹੀ ਗਾਣਾ ਆਇਆ ਨਾ, ਉਦੋਂ ਇੰਨੀ ਸਮਝ ਨਹੀਂ ਸੀ, ਮੈਂ ਕਿਹਾ ਕੀ ਕਹਿੰਦੇ ਆ ਗੁਰਦਾਸ ਮਾਨ ਜੀ, ਚੁਗਲੀਆਂ ਵੀ ਕੁਛ ਚੁਗ ਲਿਆ ਹਨਾ। ਫਿਰ ਉਹ ਟਾਈਮ ਬਾਅਦ ਜਾ ਕੇ ਸਮਝ ਆਇਆ ਕਿ ਅੱਛਾ ਇਹਨੂੰ ਚੁਗਲੀਆਂ। ਹਾਂਜੀ ਇਹ ਮੇਰਾ ਪਰਸਨਲ, ਹਾਂਜੀ ਮੈਂ ਇੱਦਾਂ ਹੀ ਸਮਝ ਨਹੀਂ ਸੀ ਕਿ ਕੁਛ ਚੁਗਣ ਨੂੰ ਕਹਿੰਦੇ ਆ ਕਿ ਚੁਗਲੀਆਂ। ਤੇ ਫਿਰ ਕਾਫੀ ਟਾਈਮ ਬਾਅਦ ਫਿਰ ਇੱਦਾਂ ਆਇਆ। ਤੇ ਹਾਂਜੀ ਮੈਂ ਚੁਗਲੀਆਂ ਤੇ ਵੀ ਆਉਂਦੀ ਹਾਂ। ਤੇ ਪਰਿਯਸ ਜੀ ਮੈਂ ਤੁਹਾਨੂੰ ਇੱਕ ਦੱਸਦਾ, ਔਰੇਂਜ ਦੀ ਤੁਸੀਂ ਸਾਰੀ ਗੱਲ ਕਰ ਲਈ ਨਾ। ਇੱਕ ਨਾ ਜਦੋਂ ਮੈਂ ਡਾਇਟ ਪਲਾਨ ਕਰਦੀ ਸੀ ਨਾ, ਤੇ ਉਸ ਨਾ ਫਰੂਟ ਦਿੰਦੇ ਸੀ ਨੇਵਲ ਔਰੇਂਜ, ਤੁਸੀਂ ਖਾ ਸਕਦੇ ਹੋ ਨਾ। ਤੇ ਉਹ ਬੜਾ ਵਧੀਆ ਲੱਗਦਾ ਨੇਵਲ ਔਰੇਂਜ ਨਾ। ਫਿਰ ਉਹਨਾਂ ਨੇ ਇੱਕ ਵਾਰ ਮੈਨੂੰ ਦੇ ਤਾ ਗਰੇਪ ਔਰੇਂਜ, ਕਿ ਤੁਸੀਂ ਹਾਂ ਗਰੇਪ ਔਰੇਂਜ ਥੋੜਾ ਘੋੜਾ ਹੁੰਦਾ, ਉਹ ਤਾਂ ਬਹੁਤ ਔਖਾ ਲੱਗਦਾ ਹੈ ਤਾਂ ਔਰੇਂਜ ਦੀ ਫਾਰਮ ਹੈ। ਮੈਂ ਕਿ ਇਹ ਕੀ ਨਾਮ, ਇਹਦਾ ਔਰੇਂਜ ਹੈ ਇੰਨਾ ਹਨਾ, ਇਹਦਾ ਕੌੜਾ ਜਿਹਾ ਟੇਸਟ ਹੈ ਨਾ। ਤੇ ਉਹ ਵਿੱਚ ਵੀ ਕਦੇ ਕਦੇ ਹੁੰਦਾ ਸੀਗਾ। ਤੇ ਮੈਨੂੰ ਤੇ ਯਾਦ ਹੈ ਇੰਡੀਆ ਦੇ ਵਿੱਚ ਜਦੋਂ ਆਪਣੇ ਆ ਮਸੰਮੀ ਆ ਸੰਤ ਆ ਸ਼ੁਰੂ ਹੋਏ ਨਾ, ਤਾਂ ਉੱਥੇ ਨਾ ਇੱਕ ਨਾ ਨਲਕੇ ਜੇ ਵਾਲੀ ਗੇੜਨ ਵਾਲੀ ਨਾ ਮਸ਼ੀਨ ਆਈ, ਸਾਰਿਆਂ ਨੇ ਬੜੀ ਦਿੱਤੀ, ਸ਼ਾਇਦ ਤੁਸੀਂ ਵੀ ਦੇਖੀ ਹੋਊਗੀ, ਪੰਜਾਬ ਚ ਤਾਂ ਬਹੁਤ ਚੱਲਦੀ ਆ ਉਹ। ਉਹ ਬਿਲਕੁਲ ਏਦਾਂ ਹੀ ਲੱਗਦਾ ਸੀਗਾ ਵੀ ਉੱਪਰੋਂ ਮਤਲਬ ਗੇੜਨਾ ਜਾਂ ਆਵਾਜ਼ ਲੋਹੇ ਦੀ ਸੀ ਨਾ, ਉਹ ਹਜੇ ਵੀ ਸਾਡੇ ਘਰ ਸਾਂਭੀ ਹੋਈ ਹੈ। ਹੁਣ ਕੱਢਦੇ ਤਾਂ ਹੈ ਨੀ ਕੋਈ, ਮੰਮੀ ਕਹਿੰਦੇ ਮੇਰਾ ਦਿਲ ਨੀ ਗੇੜ ਕਰਦਾ ਇਹਨੂੰ ਗੇੜਨ ਦਾ ਨਾ। ਉਹ ਸਾਡੀ ਇੱਕ ਪੁਰਾਣੀ ਰਸੋਈ ਆ, ਉਹਦੇ ਵਿੱਚ ਰੱਖੀ ਹੋਈ ਹੈ। ਹਾਂ ਉਹ ਮੈਨੂੰ ਬੜੀ ਮਤਲਬ ਮੈਮਰੀ ਚ ਆ ਰਹੀ ਆ ਜੇ ਤੁਸੀਂ ਗੱਲਾਂ ਕਰ ਰਹੇ ਹੋ ਨਾ
1: ਜੀ।
3: ਤੇ ਅਸੀਂ ਤੁਸੀਂ ਤਾਂ ਕੁਕਿੰਗ ਹਨਾ ਕਰਦੇ ਤੁਹਾਡੇ ਚੈਨਲ ਦੀ, ਮੈਨੂੰ ਪਤਾ ਨੀ ਤੁਸੀਂ ਬਣਾਇਆ ਕਿ ਨਹੀਂ ਹੈ। ਮੈਂ ਨਾ ਹੋ ਗਏ 15-20 ਦਿਨ ਹੋ ਗਏ ਆ, ਆਈ ਮੀਨ ਨਾ ਕੀ ਹੋ ਗਿਆ ਹੋਊਗਾ ਮੈਨੂੰ ਤੋਂ ਪਹਿਲਾਂ, ਮੈਂ ਨਾ ਔਰੇਂਜ ਪਏ ਸੀ ਬੜੇ ਸਾਰੇ। ਮੈਨੂੰ ਨਾ ਇੱਦਾਂ ਹੁੰਦਾ ਕਿ ਕੋਈ ਚੀਜ਼ ਪਈ ਆ ਉਹਨੂੰ ਕੋਸ਼ਿਸ਼ ਕਰਦੀ ਹਾਂ ਕਿ ਇਹਨੂੰ ਮੈਂ ਖਰਾਬ ਨਾ ਹੋਵੇ, ਕਿੱਦਾਂ ਹਨਾ ਯੂਟੀਲਾਈਜ਼ ਕਰ ਲਾਂ ਕਿ ਨਹੀਂ ਖਾਧੇ ਜਾ ਰਹੇ ਹਨਾ, ਬੈਗ ਜਿਹਾ ਮਿਲ ਜਾਂਦਾ ਨਾ ਕਿੰਨਾ ਉਹ। ਤੇ ਮੈਂ ਨਾ ਐਕਚੁਲੀ ਸੁਣਿਆ ਸੀਗਾ ਕਿ ਔਰੇਂਜ ਕੇਕ ਬਾਰੇ ਨਾ, ਤੇ ਫਿਰ ਤੁਹਾਨੂੰ ਪਤਾ ਇੰਨੀ ਐਕਸਪਰਟ ਤਾਂ ਨਹੀਂ ਆ, ਯੂਟਿਊਬ ਵੀ ਜ਼ਿੰਦਾਬਾਦ ਹੈ ਨਾ। ਤੇ ਫਿਰ ਮੈਂ ਯੂਟਿਊਬ ਤੇ ਸਰਚ ਕੀਤਾ ਤੇ ਮੈਂ ਨਾ ਔਰੇਂਜ ਕੇਕ ਬਣਾਇਆ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹ ਔਰੇਂਜ ਕੇਕ ਇੰਨਾ ਕੁ ਸਵਾਦ ਔਰੇਂਜ ਕੇਕ ਬਣਿਆ ਨਾ, ਤੇ ਮੇਰਾ ਦਿਲ ਕੀਤਾ ਮੈਂ ਆਪਣੇ ਹੱਥ ਚੁੰਮਾਂਗਾ, ਇੰਨਾ ਜ਼ਿਆਦਾ ਸਵਾਦ।
0: ਪਰ ਇਹ ਚ ਚੁਗਲੀਆਂ ਕਿੱਥੇ ਆ?
3: ਹਾਂ ਚੁਗਲੀਆਂ ਤੇ ਵੀ ਆਉਂਦੀਆਂ ਨਾ, ਇਹ ਤਾਂ ਔਰੇਂਜ ਦੀ ਹੁਣ ਤੁਸੀਂ ਗੱਲ ਕੀਤੀ ਆ ਨਾ, ਹੁਣ ਔਰੇਂਜ ਦੀ ਵੀ। ਤੇ ਹਾਂਜੀ ਹੁਣ ਆਪਾਂ ਚੁਗਲੀਆਂ ਤੇ ਆਉਂਦੇ ਆ। ਚੁਗਲੀਆਂ ਵੀਰ ਜੀ, ਮੈਨੂੰ ਇੱਦਾਂ ਲੱਗਦਾ ਮੈਂ ਪਹਿਲਾਂ ਬਹੁਤ ਪਹਿਲਾਂ ਕਰਦੀ ਹੋਵਾਂ, ਮੈਨੂੰ ਪਤਾ ਨੀ, ਮੈਨੂੰ ਚੁਗਲੀਆਂ ਨੀ, ਮੈਨੂੰ ਕਿਸੇ ਦੀ ਐਕਟਿੰਗ ਕਰਨੀ ਅੱਛੀ ਲੱਗਦੀ ਆ। ਉਹਨੂੰ ਤੁਸੀਂ ਕਿਸੇ ਵੀ ਫੋਰਮ ਚ ਲੈ ਲਓ ਕਿ ਉਹ ਚੁਗਲੀ ਆ ਕੀ ਆ ਨਾ। ਹਾਂ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ। ਹੁਣ ਜਿੱਦਾਂ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਨਾ, ਤੇ ਜਦੋਂ ਮੈਂ ਤੁਹਾਨੂੰ ਮਿਲੂੰਗੀ ਨਾ, ਮੈਂ ਤੁਹਾਨੂੰ ਕਿਸੇ ਦੀ ਵੀ ਐਕਟਿੰਗ ਕਰਕੇ ਦਿਖਾ ਸਕਦੀ, ਈਵਨ ਤੁਹਾਡੀ ਵੀ ਕਰ ਸਕਦੀ ਹਾਂ ਰੰਜੋਤ ਤੇ ਉਹਦੇ ਵਿੱਚ। ਹਾਂ ਉਹ ਮਤਲਬ ਇਹ ਆ, ਪਰ ਮੈਨੂੰ ਬੇਸਿਕਲੀ ਨਾ ਨਹੀਂ ਅੱਛਾ ਲੱਗਦਾ, ਚਾਹੇ ਹੁਣ ਤੁਸੀਂ ਕਹੋਗੇ ਤੁਸੀਂ ਆਪਣੀ ਵਡਿਆਈ ਕਰ ਰਹੇ ਹੋ ਕੁਛ ਹੋ ਨਾ, ਅੱਗੋਂ ਮੇਰਾ ਬੰਦਾ ਵੀ ਇੱਦਾਂ ਦਾ, ਉਹਨਾਂ ਨੂੰ ਵੀ ਨਹੀਂ ਵਧੀਆ ਲੱਗਦਾ ਨਾ। ਸਾਨੂੰ ਲੱਗਦਾ ਕਿ ਅਸੀਂ ਕਿਸੇ ਦੀ ਕਰ ਤਾਂ ਲੈਂਦੇ ਹੈਗੇ ਹਾਂ ਗੱਲ ਨਾ, ਉਹਦੇ ਨਾਲ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਅੰਦਰ ਨੈਗੇਟਿਵਿਟੀ ਆਉਂਦੀ ਹੈ ਨਾ, ਉਹਨੂੰ ਤਾਂ ਪਤਾ ਹੀ ਨਹੀਂ ਤੁਸੀਂ ਕੀ ਕਰ ਲਿਆ।
1: ਇਹ ਨਹੀਂ ਐਕਸਪੈਕਟ ਕੀਤਾ ਸੀ ਮੈਂ ਤੁਹਾਡੇ ਤੋਂ ਆਨਸਰ।
3: ਅੱਛਾ ਇੱਕ ਨਾ ਵੀਰ ਜੀ, ਮੈਂ ਨਾ ਵੀਰ ਜੀ ਇੱਕ ਨਾ ਮੈਂ ਛੋਟੇ ਹੁੰਦੇ ਨਾ ਕਿਸੇ ਬੁੱਕ ਚ ਪੜਿਆ ਸੀਗਾ, ਕਹਿੰਦੇ ਤੁਸੀਂ ਕਿਸੇ ਦੀ ਬੁਰਾਈ ਬੁਰਾਈ ਨੂੰ ਚੁਗਲੀ ਕਹਿ ਦਿੰਦੇ ਨਾ, ਕਿ ਤੁਸੀਂ ਕਿਸੇ ਦੀ ਬੁਰਾਈ ਕਿਉਂ ਕਰਦੇ ਹੋ? ਤੇ ਉੱਥੇ ਅਸਰ ਸਿੰਪਲ ਜਿਹਾ ਅਨਸਰ ਸੀ, ਕਹਿੰਦੇ ਤੁਸੀਂ ਉਸ ਤੋਂ ਜੈਲਸ ਕਰਦੇ ਹੋ ਤਾਂ ਕਰਦੇ ਹੋ ਬੁਰਾਈ। ਔਰ ਗੱਲ ਵੀ ਦੇਖੋ ਉਦੋਂ ਮੈਨੂੰ ਸਮਝ ਨਹੀਂ ਆਇਆ, ਹੁਣ ਆਪਾਂ ਬੁਰਾਈ ਵੀ ਕਿਸੇ ਦੇ ਤਾਂ ਹੀ ਕਰਦੇ ਹਾਂ ਨਾ ਜਦੋਂ ਆਪਾਂ ਨੂੰ ਕੋਈ ਆਪਾਂ ਕਿਸੇ ਤੋਂ ਜੈਲਸ ਹੁੰਦੇ ਹਾਂ, ਅਦਰਵਾਈਜ਼ ਤਾਂ ਨਹੀਂ ਹੈ। ਬਾਕੀ ਦੇ ਗੋਸਿਫ ਹੈ ਥੋੜਾ ਬਹੁਤ, ਆਪਾਂ ਨੂੰ ਹੈਲਦੀ ਕਰ ਵੀ ਲੈਣਾ ਚਾਹੀਦਾ। ਕਈ ਵਾਰੀ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਨਾ ਕਈ ਵਾਰੀ ਇਸ ਤਰ੍ਹਾਂ ਦਾ ਕੁਛ ਹੋ ਰਿਹਾ ਹੁੰਦਾ, ਆਪਾਂ ਨੂੰ ਲੱਗਦਾ ਕਿ ਇਹ ਏਦਾਂ ਚੀਜ਼ ਹੋਣੀ ਨਹੀਂ ਚਾਹੀਦੀ ਕਿਸੇ ਨੇ ਮੇਰੇ ਨਾਲ ਕੀਤੀ ਹੈ, ਹੋ ਸਕਦਾ ਉਸ ਤੋਂ ਵੀ ਬਾਈ ਮਿਸਟੇਕ ਹੋ ਗਈ ਹੋਵੇ, ਆਪਾਂ ਨਾ ਅੰਦਰ ਹੀ ਅੰਦਰ ਖੁਰੀ ਜਾਂਦੇ ਹੁੰਦੇ ਆ। ਤੇ ਆਪਾਂ ਪਰ ਕਿਸੇ ਦੇ ਨਾਲ ਹੈਲਦੀ ਡਿਸਕਸ਼ਨ ਚ ਗੱਲ ਕਰਾਂਗੇ ਨਾ, ਤਾਂ ਓਬਵੀਅਸ ਆਪਾਂ ਨੂੰ ਰਿਲੀਫ ਮਿਲਦਾ। ਆਪਾਂ ਨੂੰ ਇੱਦਾਂ ਹੁੰਦਾ ਜੇ ਆਪਾਂ ਸੋਚ ਵੀ ਰਹੇ ਹਾਂ ਤਾਂ ਦੈਟ ਮੀਨਸ ਅਸੀਂ ਇਹਨੂੰ ਸਹੀ ਸੋਚ ਰਹੇ ਹਾਂ, ਬਟ ਅਸੀਂ ਪੋਜ਼ਿਟਿਵ ਕਿੱਦਾਂ ਹੋਣਾ ਇਹ ਸਾਡੇ ਤੇ ਡਿਪੈਂਡ ਕਰਦਾ। ਤਾਂ ਉਹ ਵੀ ਕਦੇ ਕਦੇ ਕਰ ਲੈਂਦੇ ਹਾਂ, ਇਹ ਨਹੀਂ ਹੈਗਾ ਕਿ ਅਸੀਂ ਬਿਲਕੁਲ ਨਹੀਂ ਕਰਦੇ, ਪਰ ਮੈਂ ਕੋਸ਼ਿਸ਼ ਕਰਦੀ ਹੈਗੀ ਹਾਂ ਕਿ ਨਾ ਲੈ ਕੇ ਆਵਾਂ ਇਹ ਚੀਜ਼ ਨਾ, ਪਰ ਸਿਚੁਏਸ਼ਨ ਬਣ ਜਾਂਦੀ ਆ। ਅੱਛਾ ਕਿਸੇ ਦੀ ਤਾਂ ਕਰਦੀ ਨਹੀਂ, ਪਰ ਮੈਨੂੰ ਇੰਨਾ ਪਤਾ ਰੇਡੀਓ ਹਾਂਜੀ ਜਿਹੜੇ ਸੁਣਦੇ ਆ, ਮੈਨੂੰ ਸੁਣਨ ਲੱਗੇ ਆ, ਉਹ ਮੇਰੀ ਜ਼ਰੂਰ ਕਰਦੇ ਹੋਣਗੇ। ਉਹ ਤਾਂ ਮੈਂ ਕਈ ਵਾਰੀ ਮੈਂ ਐਡ ਤੋਂ ਵੀ ਕੰਪੈਰੀਜ਼ਨ ਕਰ ਲੈਂਦੀ ਹਾਂ, ਜਿਹੜੀ ਐਡ ਨਹੀਂ ਆਉਂਦੀ ਸਨ ਕਰੰਟ ਵਾਲਿਆਂ ਦੀ, ਰੋਜ਼ ਰੋਜ਼ ਕਾਲਿੰਗਾਂ ਕਰਦੀ ਹੈ, ਪਤਾ ਨਹੀਂ ਕਿੰਨੀ ਵਿਹਲੀ ਹੈ, ਪਤਾ ਨੀ ਘਰ ਦਾ ਕੰਮ ਨੀ ਕਰਦੀ ਹਨਾ। ਔਰ ਤੈਨੂੰ ਪਤਾ ਮੈਂ ਨਾਲ ਨਾਲ ਉਹ ਕੰਮ ਵੀ ਕਰ ਰਹੀ ਹਾਂ, ਅੱਜ ਮੈਂ ਬ੍ਰੈਡ ਪਕੌੜੇ ਫਰਾਈ ਕਰਕੇ ਹਟਿਆ ਕਿਉਂਕਿ ਕਿਸੇ ਨੇ ਆਉਣਾ ਥੋੜੀ ਦੇਰ ਚ, ਬੱਚਿਆਂ ਦੀ ਅਗਰ ਲਾਲ ਛੁੱਟੀ ਵੀ ਹੈ ਨਾ, ਤੇ ਮੈਂ ਕਿਹਾ ਨਹੀਂ ਐਂ ਕਹਿੰਦੇ ਹੋਣਗੇ। ਫਿਰ ਦੂਜੀ ਕਹਿੰਦੀ ਹੈ ਕਾਲਿੰਗ ਨੀ, ਉਹਦੇ ਵਿੱਚ ਟੈਲੈਂਟ ਹੀ ਬੜਾ ਜ਼ਿਆਦਾ ਹੈ, ਜੇ ਤੂੰ ਵੀ ਚਾਹੁੰਦੀ ਹੈ ਨਾ, ਤੂੰ ਵੀ ਆਪਣਾ ਮਨ ਹਲਕਾ ਕਰਨਾ ਚਾਹੁੰਦੀ ਹੈ, ਤੂੰ ਅੱਜ ਹੀ ਰੇਡੀਓ ਹਾਂਜੀ ਦੇ ਹਵਾਲੇ ਪਾ ਕੇ ਨੀਤੂ ਸਿਡਨੀ ਵਾਲੀ ਦਾ ਨੰਬਰ ਲੈ।
1: ਇੱਕ ਪਾਸੇ ਕਹਿੰਦੇ ਹੋ ਕਿ ਮੈਂ ਗੌਸਿਪ ਨਹੀਂ ਕਰਦੀ, ਇੱਕ ਪਾਸੇ ਕਹਿੰਦੇ ਹੋ ਮੈਨੂੰ ਕਾਲ ਲਾ ਲਓ, ਉਹ ਵੀ ਵੀਡੀਓ ਕਾਲ।
3: ਨਹੀਂ ਤੁਸੀਂ ਕਾਲ ਲਗਾਓਗੇ ਨਾ, ਨਹੀਂ ਮੈਂ ਤੁਹਾਨੂੰ ਦੱਸਦੀ ਹਾਂ, ਉਹਦਾ ਵੀ ਰਿਪਲਾਈ ਕਰਨੀ ਹੈ ਮੈਨੂੰ। ਜਿਹੜੀ ਕਾਲ ਲਗਾਓਗੇ ਨਾ ਤੁਸੀਂ, ਤੁਹਾਨੂੰ ਨਾ ਇੱਕ ਉਹ ਮਿਲੂਗਾ, ਰਿਲੈਕਸੇਸ਼ਨ ਮਿਲੂਗਾ ਮੈਨੂੰ। ਮੈਂ ਹੁਣ ਤੁਸੀਂ ਉਹੀ ਗੱਲ ਆ ਜਾਂਦੀ, ਫਿਰ ਮੈਂ ਆਪਣੀ ਤਰੀਫ ਤੇ ਕਰੂੰਗੀ, ਮੈਨੂੰ ਇੰਨੇ ਜਾਣੇ ਕਾਲ ਕਰਦੇ ਜਿਹੜੇ ਮੇਰੇ ਤੋਂ ਵੀ ਐਕਸਪੀਰੀਅੰਸ ਨਹੀਂ, ਮੇਰੇ ਤੋਂ 15-20 ਸਾਲ ਵੱਡੇ ਹੈ, ਤੇ ਉਹ ਕਹਿੰਦੇ ਆ ਹੁਣ ਅੱਜ ਵੀ ਜਿਹਨਾਂ ਨੇ ਆਉਣਾ ਹੈ ਤਾਂ ਮੈਂ ਤੈਨੂੰ ਦੱਸ ਨਹੀਂ ਸਕਦੀ। ਮਤਲਬ ਮੈਂ ਸੋਚਦੀ ਹਾਂ ਵੀ ਹਾਏ ਮੈਂ ਤਾਂ ਖੁਦ ਉਹਨਾਂ ਤੋਂ ਇੰਨਾ ਕੁਛ ਸਿੱਖਦੀ ਹਾਂ, ਉਹ ਮੈਨੂੰ ਮਿਲਣ ਲਈ ਇੰਨਾ ਮਤਲਬ ਉਹ ਹੋ ਰਹੇ ਨੇ। ਔਰ ਮੈਂ ਉਹਨਾਂ ਨੂੰ ਕਿਹਾ ਕਿ ਹਜੇ ਥੋੜਾ ਬਹੁਤ ਕੰਮ ਚੱਲ ਰਿਹਾ, ਪਰ ਥੋੜਾ ਰੁਕੇ, ਕਹਿੰਦੇ ਨਹੀਂ ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ ਹੈਗਾ, ਦੀਦੀ ਆ ਮੇਰੇ ਇੱਕ, ਤੇ ਮਤਲਬ ਮੈਂ ਸੋਚਦੀ ਹਾਂ ਕਿ ਨਹੀਂ, ਮਤਲਬ ਮੈਂ ਕਿਸੇ ਨੂੰ ਵੀ ਕੋਈ ਕਿਸੇ ਬਾਰੇ ਸੋਚ ਰਿਹਾ ਹੋਵੇ, ਉਹ ਮੈਨੂੰ ਕਹਿ ਦਿੰਦੀ ਆ ਕਿ ਤੇਰੇ ਅੰਦਰ ਕੀ ਚੱਲ ਰਿਹਾ ਸੀ, ਸਾਡੇ ਮਾਇੰਡ ਦੇ ਵਿੱਚ ਸੇਮ ਇਹੀ ਚੀਜ਼ ਚੱਲ ਰਹੀ ਸੀ, ਤੂੰ ਕਿੱਦਾਂ ਫੜ ਲਈ ਆ। ਮਤਲਬ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਹੈਗੀ ਆ, ਮੈਂ ਨੈਗੇਟਿਵਿਟੀ ਨਹੀਂ ਦਿੰਦੀ ਹੈਗੀ, ਮੈਨੂੰ ਇਦਾਂ ਹੁੰਦਾ, ਤਾਂ ਹੀ ਤਾਂ ਫਿਰ ਨਾ ਪਿਆਰ ਕਰਦੇ। ਮੈਂ ਇੱਕ ਤਾਂ ਹੀ ਤਾਂ ਕਹਿ ਰਹੀ ਸੀ, ਤੁਸੀਂ ਕਹਿ ਰਹੇ ਸੀ ਨਾ ਮਾਧੁਰੀ ਜੀ ਨੂੰ ਮਿਲੇ ਸੀਗੇ ਤੁਸੀਂ, ਤੁਹਾਨੂੰ ਲੱਗਾ ਤੁਸੀਂ ਮੈਨੂੰ ਨਹੀਂ ਨਾ ਮਿਲੇ ਜਦੋਂ ਤੁਸੀਂ ਮਿਲ।
0: ਚਲੋ ਕੋਈ ਨਹੀਂ, ਮਿਹਰਬਾਨੀ ਤੁਹਾਡੀ, ਤੇ ਗੱਲਾਂ ਸਾਡੀਆਂ ਵਾਪਸ ਦੱਸ ਦਈਏ ਵੀ ਸਾਡੀਆਂ ਚੁਗਲੀਆਂ ਤੇ ਚੱਲ ਰਹੀਆਂ।
1: ਮੈਨੂੰ ਇਹਨਾਂ ਦੇ ਗੱਲ ਕਰਦੇ ਕਰਦੇ ਮੈਨੂੰ ਇੱਕ ਗੱਲ ਯਾਦ ਆ ਗਈ, ਜਦੋਂ ਨਾ ਸਾਡਾ ਰਿਸ਼ਤਾ ਹੋਇਆ ਸੀ ਨਾ ਮੇਰਾ ਹਿੰਦ ਦਾ, ਤੇ ਕੋਟਾ ਛੋਟੀ ਜਿਹੀ ਜਗ੍ਹਾ ਨਾ, ਤੁਸੀਂ ਗਏ ਨੀ ਪਰ ਜਦੋਂ ਜਾਓਗੇ ਤੁਸੀਂ ਕਹੋਗੇ ਛੋਟਾ ਜਿਹਾ ਇੱਕ ਇੱਕ ਸ਼ਹਿਰ, ਤੇ ਨਾ ਨਾਲ ਸਾਡੇ ਮੇਰੇ ਪਾਪਾ ਦਾ ਜਿੱਥੇ ਕੰਮ ਹੈ ਉੱਥੇ ਨਾ ਆਫਿਸ ਦੇ ਨਾਲ ਇੱਕ ਘਰ ਹੈ ਨਾ, ਉਹ ਆਂਟੀ ਸਾਰਿਆਂ ਦੀ ਗੱਲਾਂ ਕਰਦੀ ਹੈ, ਤੇ ਜਿਵੇਂ ਰਿਸ਼ਤਾ ਹੋਇਆ ਨਾ ਉਹਨਾਂ ਨੇ ਕਿਹਾ ਕਿ ਐਵੇਂ ਮਤਲਬ ਪ੍ਰੀਤਮ ਦੀ ਕੁੜੀ ਦਾ ਰਿਸ਼ਤਾ ਹੋ ਗਿਆ, ਤੇ ਇੱਕ ਆਂਟੀ ਨੂੰ ਦੱਸਿਆ, ਤੇ ਆਂਟੀ ਕਹਿੰਦੀ ਹਾਂ ਬੜਾ ਵਧੀਆ ਮੁੰਡਾ ਹੈ ਨਾ, ਬੰਬੇ ਜੋਬ ਕਰਦਾ ਹੈ ਇਹਦੇ ਵਿੱਚ ਟਰੈਵਲ ਕੰਪਨੀ, ਟਰੈਵਲ ਟਰੂਵਲ ਚ ਨਹੀਂ ਕਰਦਾ, ਉਹ ਟੈਕਸੀ ਚਲਾਉਂਦਾ ਹੈ ਬੰਬੇ। ਉਹ ਗੱਲ ਇੰਨੀ ਉਹਨਾਂ ਨੇ ਕਨਵਿੰਸਿੰਗ ਵੇ ਚ ਕਹੀ, ਤੇ ਪਤਾ ਨੀ ਕਿ ਸਰਸਵਤੀ ਬੈਠ ਗਏ ਅਸੀਂ ਐਵੇਂ ਬੰਬੇ ਛੱਡ ਕੇ ਇੱਥੇ ਆ ਕੇ ਇੰਦਰ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ, ਤੇ ਮੈਂ ਇੰਦਰ ਨੂੰ ਕਿਹਾ, ਮੈਂ ਕਿਹਾ ਆਂਟੀ ਦੀ ਗੱਲ ਸੱਚ ਹੋ ਗਈ।
0: ਗੱਲ ਤੁਸੀਂ ਕੰਫੀਡੈਂਸ ਨਾਲ ਕਹਿ ਦੋ ਬਸ,
1: ਉਹ ਤੁਹਾਨੂੰ ਨੀ ਪਤਾ ਕਿਹੜੀ ਗੱਲ ਕਈ ਵਾਰੀ ਗੌਸਿਪ ਸੱਚ ਵੀ ਹੋ ਜਾਂਦੀ ਹੈ।
0: ਥੈਂਕ ਯੂ ਢਿੱਲੋਂ ਸਾਹਿਬ, ਗੁੱਡ ਮੋਰਨਿੰਗ, ਅਤੇ ਵੇਖੋ ਚਾਹ ਦਾ ਅਤੇ ਗੱਪ ਸ਼ੱਪ ਦਾ ਜਿਹੜਾ ਉਹ ਨਾਤਾ, ਕਈ ਵਾਰੀ ਕਿਸੇ ਦੀਆਂ ਗੱਲਾਂ ਸਵਾਦ ਲੱਗਣ ਅਤੇ ਆਪਾਂ ਕਹਿੰਦੇ ਵੀ ਬਹਿ ਜਾ ਫਿਰ ਹੁਣ ਚਾਹ ਬਣਾ ਹੀ ਲੈਂਦੇ, ਇਹ ਵੀ ਹੁੰਦਾ, ਅਤੇ ਕਈ ਵਾਰੀ ਕਿਸੇ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਣ ਅਤੇ ਆਪਾਂ ਕਹਿੰਦੇ ਹਾਂ ਵੀ ਯਾਰ ਬਣੀ ਚਾਹ ਵੀ ਨਾ, ਸੁੱਟਣ ਸੁੱਟ ਭਾਵੇਂ ਦਈਏ ਇਹਨੂੰ, ਰਹਿਣ ਦਈਏ ਹਲੇ, ਕਹੀਏ ਨਾ ਇਹਨੂੰ, ਹੈ ਨਾ। ਸਤਿ ਸ਼੍ਰੀ ਅਕਾਲ ਦਸ਼ਪਿੰਦ ਭਾਰਦਵਾਜ ਜੀ ਕਹਿੰਦੇ ਨੇ ਕਿ ਜਾਸ਼ੀ ਬਹੁਤ ਖੂਬਸੂਰਤ, ਕਹਿੰਦੇ ਕਿ ਅੱਜ ਦੇ ਗਾਣੇ ਸੀ, ਥੈਂਕ ਯੂ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਭਾਅ ਜੀ ਆਈ ਹੈਵ ਵਨ ਰਿਕੁਐਸਟ, ਆਈ ਹੈਵ ਅਪਲਾਈਡ ਓਕੇ, ਅਤੇ ਓ ਸੀ ਆਈ ਦਾ ਅਪਲਾਈ ਕੀਤਾ ਇਹਨਾਂ ਨੇ, ਕਹਿੰਦੇ ਕਿ 2 ਮਹੀਨੇ ਹੋ ਗਏ ਬਟ ਵੀ ਐੱਫ ਐੱਸ ਕਲੋਜ਼ ਹੋ ਗਿਆ, ਹਾਂਜੀ, ਅਤੇ ਕੋਈ ਹੋਰ ਨੌਲੇਜ ਮਿਲ ਸਕਦੀ, ਹਾਲੇ ਤੱਕ ਕੋਈ ਨੌਲੇਜ ਨਹੀਂ, ਜੇ ਬਾਕੀ ਕੋਈ ਲਿਸਨਰ ਜੇ ਸੁਣ ਰਹੇ ਕਿਸੇ ਕੋਲ ਨੌਲੇਜ ਹੈਗੀ ਆ ਅਤੇ ਉਹ ਤੁਸੀਂ ਦੱਸ ਦਿਓ ਭਾਈ, ਇਹਨਾਂ ਤੱਕ ਆਪਾਂ ਪਹੁੰਚਾ ਦਿੰਦੇ ਹਾਂ, ਪਰ ਜੇ ਕੋਈ ਕਾਲੀ ਨਹੀਂ ਆ ਤਾਂ ਫਿਰ ਵੇਟ ਹੀ ਕਰ ਲਓ, ਫਿਰ ਤਾਂ ਮਤਲਬ ਓ ਸੀ ਆਈ ਤਾਂ ਕੋਈ ਐਡਾ ਉਹ ਮਸਲਾ ਨਹੀਂ ਆ, ਪਰ ਜੇ ਕਾਲੀ ਆ ਤਾਂ ਫਿਰ ਤੁਸੀਂ ਆਪਣਾ ਇੰਡੀਅਨ ਕੌਂਸਲੇਟ 'ਤੇ ਜਾ ਸਕਦੇ ਹੋ, ਤੁਸੀਂ ਗੇੜਾ ਮਾਰ ਸਕਦੇ ਹੋ। ਐੱਚ ਐੱਸ ਚੰਦੀ ਜੀ ਕਹਿੰਦੇ ਕਿ ਚੁਗਲੋਰ ਬੰਦਾ ਆਪਣੀ ਮੁਕਤ ਗਵਾਉਂਦਾ ਅਤੇ ਗਵਾਉਂਦਾ ਅਤੇ ਜਿਨ੍ਹਾਂ ਦੇ ਨਾਲ ਚੁਗਲੀ ਕਰਦਾ ਉਹਨਾਂ ਦਾ ਵੀ ਉਹ ਜਲੂਸ ਕੱਢ ਦਿੰਦਾ। ਚੁਗਲਖੋਰਾਂ ਤੋਂ ਬਚੋ, ਅਣਖ ਦੇ ਨਾਲ ਜੀਣਾ ਸਿੱਖੋ। ਸੁਖਵਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਜਸ ਜੀ ਆਹ ਬੰਦਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਹੀ ਲੱਗਦਾ ਕਿ ਚੁਗਲੀਆਂ ਬੰਦੇ ਹੀ ਕਰਦੇ ਜ਼ਿਆਦਾ, ਲੇਡੀਜ਼ ਦਾ ਤਾਂ ਬਸ ਨਾ ਹੀ ਲੱਗਦਾ, ਅਤੇ ਨਾ ਹੀ ਕਹਿੰਦੇ ਕਿ ਲੇਡੀਜ਼ ਦਾ ਤਾਂ ਨਾ ਹੀ ਬਦਨਾਮ ਹੈ, ਤੁਸੀਂ ਤਾਂ ਨਾ ਕਰੋ ਇਹ ਗੱਲ, ਹੋਰ ਕੋਈ ਕਹਿੰਦਾ ਤਾਂ ਵੱਡੀ ਜੀ
1: ਕਿਉਂ ਐਡੀ ਵਿਚਾਰੀ, ਇੰਨੀ ਵਧੀਆ ਭੈਣ ਸਾਡੀ,
0: ਤੁਹਾਨੂੰ ਪਤਾ ਇਹ ਪੈਰਲਰ ਰੇਡੀਓ ਚੱਲ ਰਿਹਾ ਹੁੰਦਾ ਲੈ ਕੇ, ਇਹਨਾਂ ਨੇ ਸੁਖੀ ਰੇਡੀਓ ਆਪਣਾ ਵੱਖਰਾ ਸ਼ੁਰੂ ਕੀਤਾ ਨਾਲ ਪੈਰਲ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਵੀ ਆਲਸੋ ਵੈਂਟ ਐਂਡ ਸੋ ਦਾ ਮੂਵੀ ਦ ਸਟਾਰ ਫਰਾਈਡੇ ਨਾਈਟ, ਅਤੇ ਵਧੀਆ ਮੂਵੀ ਕਹਿੰਦੇ ਅਤੇ ਸਾਰਿਆਂ ਨੂੰ ਵੇਖਣੀ ਚਾਹੀਦੀ। ਧੰਨਵਾਦ ਸੁਪ੍ਰੀਤ ਜੀ, ਮਿਹਰਬਾਨੀ ਤੁਹਾਡੀ। ਅਤੇ ਸੰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਪਲੀਜ਼ ਇਫ ਪੋਸੀਬਲ ਜਸ ਜੀ ਨੂੰ ਕਹੋ ਕਿ ਸੁਣਾ ਦਿਓ ਵੰਸ ਅਗੇਨ ਮੈਂ ਉਹ ਮੇਰੀ ਚਾਏ। ਕੁਛ ਸੁਣਾਈ ਹੋਣੀ ਤੁਸੀਂ, ਕੋਈ ਕਵਿਤਾ ਕੋਈ ਸੁਣਾਈ ਹੋਣੀ?
1: ਅੱਛਾ ਅੱਛਾ
0: ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅੱਛਾ, ਇੱਕ ਇਸ ਤੋਂ ਪਹਿਲਾਂ ਮੈਂ ਬਾਕੀ ਮੈਸੇਜ ਪੜ੍ਹਾਂ ਇਹਨਾਂ ਦਾ, ਤਾਂ ਇੱਕ ਮਨੀ ਪਲਾਂਟ ਦਾ। ਹਾਂਜੀ, ਧੰਨਵਾਦ ਜੀ ਤੁਹਾਡਾ, ਮੈਂ ਫੋਟੋਆਂ ਵੇਖ ਲਈਆਂ। ਅਤੇ ਇਹਦੇ ਵਿੱਚ ਇਹ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬੜੀ ਕੋਮਨ ਜੀ ਇੱਕ ਪ੍ਰੋਬਲਮ ਹੈ। ਬਾਕੀ ਵੀ ਜਿਹੜੇ ਇਨਡੋਰ ਇਸ ਪ੍ਰਜਾਤੀ ਦੇ ਵਿੱਚ ਆਉਂਦੇ ਨੇ ਉਹ ਸਾਰਿਆਂ ਦਾ ਲਗਭਗ ਇਲਾਜ ਜਿਹੜਾ ਉਹ ਇਹ ਸੇਮ ਹੀ ਹੋਣਾ ਵਾ। ਸੋ ਇਸ ਕਰਕੇ ਤੁਸੀਂ ਧਿਆਨ ਦੇ ਨਾਲ ਸੁਣਿਓ। ਅਤੇ ਪੱਤੇ ਜਿਹੜੇ ਨੇ ਮੈਂ ਜਿੰਨਾ ਕੁ ਸਮਝ ਸਕਦੇ ਤੁਸੀਂ ਮਤਲਬ ਵੇਖੇ ਬਿਨਾਂ ਉਹਨਾਂ ਕੁ ਮੈਂ ਕੋਸ਼ਿਸ਼ ਕਰ ਲੈਂਦਾ। ਇਹਨਾਂ ਦੇ ਪੱਤੇ ਜਿਹੜੇ ਨੇ ਉਹ ਸੜ ਰਹੇ ਲਗਭਗ, ਮੰਨ ਲਓ ਕਿ 30% ਪੱਤੇ ਜਿਹੜੇ ਨੇ ਉਹ ਜਿੱਦਾਂ ਕਾਲੇ ਹੋ ਗਏ, ਸੜ ਗਏ, ਹੈ ਨਾ, ਅਤੇ ਲਹਰੇ ਨਹੀਂ ਰਹੇ। ਸੋ ਸਭ ਇਹਦਾ ਸਭ ਤੋਂ ਪਹਿਲਾਂ ਤਾਂ ਇੱਦਾਂ ਕਰੋ ਵੀ ਇਹ ਜਿਹੜੇ ਪੱਤੇ ਆ ਨਾ, ਹੁਣ ਵਾਪਸ ਤਾਂ ਫਿਰ ਹਰੇ ਹੋਣ ਨਹੀਂ ਲੱਗੇ, ਇਹ ਸਾਰੇ ਪੱਤੇ ਜਿਹੜੇ ਆ ਇਹ ਤੁਸੀਂ ਝਾੜ ਦਿਉ। ਕੋਈ ਵੀ ਚੀਜ਼ ਜਿਹੜੀ ਆ ਬੂਟੇ ਦੇ ਨਾਲ ਜਦੋਂ ਉਹ ਇੱਦਾਂ ਸੜੀ ਗਲੀ ਰਹਿ ਜਾਂਦੀ ਹੈ ਨਾ, ਤਾਂ ਉਹ ਬੂਟੇ ਦਾ ਫਾਇਦਾ ਨਹੀਂ ਕੋਈ ਕਰਦੀ, ਉਲਟਾ ਨੁਕਸਾਨ ਹੀ ਕਰਦੀ ਹੈ। ਸੋ ਬਿਹਤਰ ਹੁੰਦਾ ਵਾ ਵੀ ਉਹਨੂੰ ਤੁਸੀਂ ਜਿੰਨਾ ਵੀ ਇਫੈਕਟਿਡ ਅੰਟਿਲ ਅਨਲੈਸ ਤੁਹਾਨੂੰ ਯਕੀਨ ਹੋਵੇ ਵੀ ਇਹ ਫਿਰ ਰਿਵਾਈਵ ਹੋ ਜਾਣਾ, ਤਾਂ ਫਿਰ ਉਹਨੂੰ ਰੱਖ ਲਓ, ਨਹੀਂ ਤਾਂ ਇਹਨੂੰ ਤੁਸੀਂ ਕੱਟ ਦਿਉ। ਕੱਟਣ ਦੇ ਲਈ ਜਿਹੜਾ ਵਾ ਉਹ ਸ਼ਾਪ ਕੋਈ ਵਰਤੋ, ਫਿੱਸੇ ਨਾ, ਮਤਲਬ ਪਾਣੀ ਨਹੀਂ ਨਿਕਲਣਾ ਚਾਹੀਦਾ ਬੂਟੇ, ਮਤਲਬ ਕਈ ਵਾਰੀ ਆਪਾਂ ਐਵੇਂ ਬਲੰਟ ਜਾਂ ਕੁਛ ਨਾ ਕੁਛ ਲੈ ਕੇ ਅਤੇ ਕੱਟਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਹਨੂੰ ਮਤਲਬ ਸ਼ਾਪ ਦੇ ਨਾਲ ਕੋਈ ਸ਼ਾਪ ਤੁਹਾਡਾ ਬਲੇਡ ਲੈ ਕੇ, ਅਤੇ ਜਾਂ ਫਿਰ ਜਿਹੜੇ ਕੱਟਰ ਰੱਖੋ ਤੁਸੀਂ ਘਰ ਦੇ ਵਿੱਚ, ਜੇ ਤੁਸੀਂ ਮਨੀ ਪਲਾਂਟ ਲਾਇਆ, ਅਤੇ ਦੋ ਚੀਜ਼ਾਂ ਜ਼ਰੂਰ ਰੱਖੋ, ਇੱਕ ਕੱਟਰ ਅਤੇ ਇੱਕ ਤੁਸੀਂ ਸਪਰੇ ਬੋਤਲ, ਜੇ ਉਹ ਖਰਾਬ ਹੋ ਜਾਂਦੀ ਤਾਂ ਫਿਰ ਦੁਬਾਰਾ ਲਿਆਓ। ਸਪਰੇ ਬੋਤਲ ਵੀ ਇੱਦਾਂ ਦੀ ਨਹੀਂ ਵੀ ਇੱਕ ਤਿੱਖੀ ਧਤੀਰੀ ਨਿਕਲੇ, ਉਹ ਐਂ ਪੱਤਾ ਚੀਰਦੀ ਜਾਂਦੀ, ਉਹ ਨਹੀਂ, ਸੋਹਣੀ ਵਧੀਆ ਕੁਆਲਿਟੀ ਬੋਤਲ ਜਿਹੜੀ ਮਤਲਬ ਅੱਗੇ ਖਿਲਰ ਕੇ ਜਿਹਦੇ ਨਾਲ ਮਿਸਟ, ਜਿਹੜੀ ਮਿਸਟ ਨਹੀਂ ਮਿਸਟ, ਉਹ ਚਲੋ ਮਿਸਟ ਐਡਜਸਟ ਹੋ ਜਾਂਦੀ ਆ, ਸਪ੍ਰਿੰਕਲ ਵਾਲੀ ਚਾਹੀਦੀ ਤੁਹਾਨੂੰ। ਸੋ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਕਿ ਇਹ ਜਿਹੜਾ ਇਹ ਹੈਗਾ ਵਾ ਬਰਸਾਤੀ ਕਹਿ ਲਓ ਜੰਗਲਾਂ ਦਾ ਇਹ ਪਦਾਰਥ, ਇਹ ਜਿਹੜਾ ਬੂਟਾ ਵਾ, ਅਤੇ ਉੱਥੇ ਤੁਸੀਂ ਇਹ ਵੇਖੋ ਵੀ ਉੱਥੇ ਸਿੱਲ ਜੀ ਰਹਿੰਦੀ ਆ ਅਤੇ ਮੀਂਹ ਮਾਂ ਜੇ ਪੈਂਦੇ ਰਹਿੰਦੇ ਆ, ਅਤੇ ਇਸ ਕਰਕੇ ਤੁਸੀਂ ਇਹਨੂੰ ਉਹ ਵਾਲੀ ਫੀਲਿੰਗ ਦਵਾਉਣੀ ਆ। ਸੋ ਜਦੋਂ ਵੀ ਤੁਸੀਂ ਇਹਨੂੰ ਪਾਣੀ ਪਾਉਣਾ, ਪਹਿਲੀ ਗੱਲ ਤਾਂ ਇਹਨੂੰ ਤੁਸੀਂ ਬੋਤਲ ਦੇ ਨਾਲ ਸਪਰੇਅ ਦੇ ਨਾਲ ਹੀ ਪਾਉਣਾ। ਇਹ ਚੀਜ਼ ਭੁੱਲ ਕੇ ਕਿ ਹਾਏ ਥੱਲੇ ਫਰਸ਼ ਦੇ ਉੱਤੇ ਗਿੱਲਾ ਹੋ ਜੂਗਾ ਜਾਂ ਕਿੱਦਾਂ, ਤੁਸੀਂ ਐਨ ਜਦੋਂ ਮੰਨ ਲਓ ਜਾਂ ਤਾਂ ਤੁਸੀਂ ਸਾਫ਼ ਕਰ ਦਿਉ, ਜਾਂ ਫਿਰ ਜਦੋਂ ਤੁਸੀਂ ਪੋਚਾ ਲਾਉਣਾ ਵਾ ਤਾਂ ਉਸ ਤੋਂ ਪਹਿਲਾਂ ਸਾਰੇ ਸਪਰੇਅ ਸਪਰੂ ਬੂਟਿਆਂ ਦੇ ਉੱਤੇ ਪੱਤਿਆਂ ਤੱਕ ਸਾਰੇ ਕਰ ਦਿਉ। ਇਹ ਨਹੀਂ ਵੀ ਜੇ ਮਤਲਬ ਤਾਂ ਬਹੁਤਾ ਉੱਚਾ ਗਿਆ ਤਾਂ ਉੱਤੇ ਤੱਕ ਵੀ ਜਾਣਾ ਵਾ, ਉਹ ਤੁਸੀਂ ਵਿੱਚ ਵਾਰ ਕਿਤੇ ਗੰਦਾ ਤਾਂ ਕਰ ਸਕਦੇ ਹੋ ਉਹਨੂੰ ਸਾਫ਼, ਪਰ ਜਿੱਥੋਂ ਤੱਕ ਵੀ ਤੁਸੀਂ ਕਰ ਸਕਦੇ ਹੋ ਉੱਤੋਂ ਥੱਲੇ ਨੂੰ ਤੁਸੀਂ ਉਹਨੂੰ ਸਪਰੇਅ ਕਰ ਦਿਉ, ਜਿਹੜਾ ਪਾਣੀ ਥੱਲੇ ਸਾਈਡ 'ਤੇ ਬਚਦਾ ਉਹ ਵੜ ਕੇ ਪੋਚੇ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਹੁਣ ਇਹਦਾ ਜਿਹੜਾ ਪੱਕਾ ਹੱਲ ਆ ਉਹ ਇਹ ਆ ਜੀ, ਦੋ ਜੋ ਇਹ ਹੁੰਦੀ ਕਿਉਂ ਆ ਸਮੱਸਿਆ, ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਇਹ ਸਮੱਸਿਆ ਹੁੰਦੀ ਆ ਵੀ ਤੁਸੀਂ ਹੁਣ ਖੁਦ ਆਇਡੈਂਟੀਫਾਈ ਕਰ ਲਿਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ ਆਉਂਦੇ ਹੋ, ਜਾਂ ਤਾਂ ਟੂ ਮੱਚ ਤੁਸੀਂ ਪਾਣੀ ਦਿੱਤਾ ਵਾ, ਪਾਣੀ ਇਹਦੇ ਵਿੱਚ ਖਲੋਤਾ ਵਾ ਅਤੇ ਇੱਕ ਫੰਗਸ ਦੀ ਪ੍ਰੋਬਲਮ ਆ, ਉਹਦੇ ਨਾਲ ਵੀ ਇੱਦਾਂ ਦੇ ਪੱਤੇ ਹੋ ਜਾਂਦੇ ਆ, ਅਤੇ ਜਾਂ ਫਿਰ ਤੁਸੀਂ ਇਹ ਕਹਿ ਲਓ ਵੀ ਲੰਮੇ ਸਮੇਂ ਲਈ ਇਗਨੋਰ ਕੀਤਾ ਵਾ ਵੀ ਚਲੋ ਸਿਆਲ ਹੀ ਆ ਅਤੇ ਪਾਣੀ ਕੀ ਪਾਉਣਾ, ਅਤੇ ਜਦੋਂ ਇਹ ਬੂਟੇ ਮਤਲਬ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਬੰਦਾ ਡੀਹਾਈਡਰੇਟ ਹੋ ਜਾਂਦਾ, ਬੂਟੇ ਵੀ ਹੋ ਜਾਂਦੇ, ਅਤੇ ਉਹ ਤੁਹਾਡਾ ਇਹ ਵਾਲਾ ਮਸਲਾ ਹੋਇਆ ਵਾ। ਹੁਣ ਉਹਨੂੰ ਤੁਸੀਂ ਚੈੱਕ ਕਿੱਦਾਂ ਕਰਨਾ ਵਾ ਵੀ ਉਹਨੂੰ ਤੁਸੀਂ ਆਪਣਾ ਫੋਲ ਕੇ ਥੋੜ੍ਹਾ ਜਿਹਾ ਜੜ੍ਹਾਂ ਲਾਗੋਂ ਵੇਖ ਲਓ, ਤੁਹਾਨੂੰ ਆਈਡੀਆ ਹੋ ਜੂਗਾ, ਜਾਂ ਫਿਰ ਜੇ ਤੁਸੀਂ ਪਾਉਂਦੇ ਹੋ ਪਾਣੀ ਹੋਰ ਕਿਸੇ ਨੇ ਕਦੀ ਨਹੀਂ ਪਾਇਆ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਤੁਸੀਂ ਕਦੋਂ ਕਦਾ ਪਾਣੀ ਪਾਇਆ ਵਾ, ਉਹ ਤੁਹਾਨੂੰ ਈਜ਼ੀਲੀ ਤੁਹਾਨੂੰ ਪਤਾ ਲੱਗ ਜਾਣਾ। ਸੋ ਇਹਦਾ ਸਿੱਧਾ ਸਿੱਧਾ ਜਿਹਾ ਫੰਡਾ ਹੁੰਦਾ ਵਾ ਜੇ ਇਹਨੂੰ ਤੁਸੀਂ ਹੁਣ ਸੈੱਟ ਕਰਨਾ, ਅਤੇ ਜੇ ਤਾਂ ਬਿਲਕੁਲ ਹੀ ਡੀਹਾਈਡਰੇਟ ਹੈ, ਬਿਲਕੁਲ ਹੀ ਸੁੱਕਾ ਪਿਆ ਵਾ, ਅਤੇ ਕੋਈ ਵੀ ਇਨਡੋਰ ਤੁਹਾਡਾ ਪਲਾਂਟ ਆ ਤਾਂ ਉਹਨੂੰ ਤੁਸੀਂ ਆਪਣੇ ਸਿੰਕ ਦੇ ਕੋਲ ਲੈ ਜਾਓ, ਜਾਂ ਉਹਨੂੰ ਬਾਹਰ ਲੈ ਜਾਓ, ਜੇ ਬਾਹਰ ਨਹੀਂ ਲੈ ਜਾਣ ਵਾਲਾ ਤੁਹਾਡਾ ਉੱਥੇ ਬੂਟਾ ਵਾ ਮਤਲਬ ਲੰਮੇ ਤਾਂ ਉੱਤੇ ਵੱਧਾ ਬੁੱਧਾ ਵਾ ਤੁਸੀਂ, ਅਤੇ ਜਿੱਦਾਂ ਵੀ ਕਰਕੇ ਉਹਨੂੰ ਤੁਸੀਂ ਥਰੂ ਆਊਟ ਇੱਕ ਵਾਰੀ ਪਾਣੀ ਦੇ ਵਿੱਚੋਂ ਦੀ ਲੰਘਾਉਣਾ ਵਾ। ਮੰਨ ਲਓ ਜੇ ਤੁਸੀਂ ਉਹਨੂੰ ਬਾਹਰ ਲੈ ਕੇ ਜਾ ਸਕਦੇ ਹੋ ਅਤੇ ਉਹਨੂੰ ਤੁਸੀਂ ਪਾਣੀ ਖੁੱਲ੍ਹਾ ਪਾ ਕੇ ਅਤੇ ਇੱਕ ਟੱਬ ਥੱਲੇ ਰੱਖ ਦਿਉ, ਜਿਹਦੇ ਨਾਲ ਥੱਲਿਓਂ ਵੀ ਪਾਣੀ ਜਿੱਦਾਂ ਉੱਤੋਂ ਪਾਈ ਜਾਓਗੇ ਥੱਲਿਓਂ ਨਿਕਲਦਾ ਜਾਊਗਾ। ਸੋ ਉਹਦੇ 'ਚ ਤੁਸੀਂ ਥੱਲੇ ਟੱਬ ਰੱਖੋਗੇ ਅਤੇ ਉਹਨੂੰ ਪਿਆ ਰਹਿਣ ਦਿਉ, ਉਹਦੇ ਨਾਲ ਥੱਲਿਓਂ ਪਾਣੀ ਰਿਸ ਕੇ ਅਤੇ ਸਾਰਾ ਇੱਤੋਂ ਤੱਕ ਇੱਕ ਵਾਰੀ ਗਿੱਲਾ ਹੋ ਜਾਵੇ, ਜਾਂ ਉੱਤੋਂ ਪਾ ਦਿਉ ਅਤੇ ਥੱਲਿਓਂ ਤੁਹਾਡੇ ਉਹਨੇ ਹੋਲਡ ਕਰਕੇ ਫਿਰ ਤਾਂ ਵਾਪਸ ਚੜਾ ਦੇਣਾ। ਸੋ ਇੱਕ ਵਾਰੀ ਉਹਨੂੰ ਸਾਰੇ ਨੂੰ ਗਿੱਲਾ ਕਰ ਦਿਉ, ਪਰ ਉਸ ਤੋਂ ਬਾਅਦ ਉਹਨੂੰ ਤੁਸੀਂ ਕੱਢ ਕੇ ਅਤੇ ਡਰੇਨ ਕਰ ਲਓ, ਪਾਣੀ ਵਿੱਚ ਨਹੀਂ ਖਲੋਣਾ ਚਾਹੀਦਾ। ਸੋ ਇਹਦਾ ਸਿੱਧਾ ਹੀ ਫੰਡਾ ਵਾ ਵੀ ਇਹਨੂੰ ਸਿੱਲ ਜੀ ਚਾਹੀਦੀ ਹੁੰਦੀ ਆ, ਇਹਨੂੰ ਪਾਣੀ ਵਿੱਚ ਨਹੀਂ ਖਲੋਣਾ ਚਾਹੀਦਾ ਅਤੇ ਨਾ ਹੀ ਇਹਨੂੰ ਸੋਕਾ ਲੱਗਣਾ ਚਾਹੀਦਾ। ਸੋ ਇਹ ਸਿੱਧਾ ਸਿੱਧਾ ਜ਼ਿਆਦਾ ਫੰਡਾ ਵਾ। ਇਸ ਕਰਕੇ ਸਪਰੇਅ ਦੇ ਨਾਲ ਜੇ ਤੁਸੀਂ ਹਰ ਸਿਆਲ ਆ ਅਤੇ ਤੁਸੀਂ ਪਰ ਹੀਟ ਅੰਦਰ ਲੱਗੀ ਹੁੰਦੀ ਆ, ਹਾਂ ਸਾਨੂੰ ਲੱਗਦਾ ਸਿਆਲ ਆ ਪਰ ਅੰਦਰ ਹੀਟ ਬਹੁਤ ਮੋਇਸਚਰ ਖਿੱਚਦੀ ਆ, ਸੋ ਉਹਦੇ ਵਿੱਚ ਤੁਸੀਂ ਮਤਲਬ ਇੱਕ ਅੱਧਾ ਦਿਨ ਛੱਡ ਕੇ ਹਫ਼ਤੇ 'ਚ ਇੱਕ ਵਾਰੀ ਤੁਸੀਂ ਜਿਹੜਾ ਥੋੜ੍ਹਾ ਜਿਹਾ ਵੱਧ ਪਾਣੀ ਪਾ ਦਿਓ ਅਤੇ ਬਾਕੀ ਤੁਸੀਂ ਹਫ਼ਤੇ 'ਚ ਦੋ ਤਿੰਨ ਵਾਰੀ ਸਪਰੇਅ ਜੀ ਮਾਰ ਛੱਡੋ ਅਤੇ ਠੀਕ ਹੋ ਜਾਂਦਾ।
1: ਓਕੇ,
0: ਸੋ ਉਹਦੇ ਵਿੱਚ ਤੁਸੀਂ ਹੁਣ ਇੱਕ ਵਾਰੀ ਪਾਣੀ ਚੰਗੀ ਤਰ੍ਹਾਂ ਮਿੱਟੀ ਸਾਰੀ ਗਿੱਲੀ ਕਰਕੇ ਅਤੇ ਪਾਣੀ ਨੂੰ ਜਿਹੜਾ ਡਰੇਨ ਕਰਕੇ ਮਤਲਬ ਜਾਂ ਉਸੋ ਜਿਹੀ ਥਾਂ 'ਚ ਰੱਖੋ, ਭਾਂਡੇ 'ਚ ਰੱਖੋ ਵੀ ਉਹ ਨਿਕਲ ਜਾਵੇ, ਜਿਹੜਾ ਐਕਸਟਰਾ ਵਾ ਥੱਲੇ ਨਿਕਲ ਜਾਵੇ। ਅਤੇ ਉਸ ਤੋਂ ਬਾਅਦ ਤੁਸੀਂ ਪਾਣੀ ਉਦੋਂ ਤੱਕ ਨਹੀਂ ਪਾਉਣਾ ਜਦੋਂ ਤੱਕ ਤੁਸੀਂ ਮਤਲਬ ਉਂਗਲਾਂ ਨਾਲ ਫੋਲ ਫਾਲ ਕੇ ਵੇਖ ਲਓ ਜਦੋਂ ਉੱਤੋਂ ਸੁੱਕਾ ਸੁੱਕਾ ਜਿਹਾ ਹੋਣ ਲੱਗੇ, ਮੰਨ ਲਓ ਵੀ ਤੁਹਾਡਾ ਪੋਟਾ ਕੁੱਤੋਂ ਜਿਹੜਾ ਉਹ ਜਿੱਦਾਂ ਵੱਤਰ ਕਹਿ ਦਿੰਦੇ ਆਪਾਂ ਨਾ, ਥੋੜ੍ਹਾ ਥੋੜ੍ਹੀ ਜਿਹੀ ਸਿੱਲ ਜਿਹੀ ਰਹਿ ਜੇ, ਅਤੇ ਫਿਰ ਤੁਸੀਂ ਸਪਰੇਅ ਵਾਲਾ ਕੰਟੀਨਿਊ ਕਰ ਲਓ ਉੱਥੋਂ, ਫਿਰ ਠੀਕ ਰਹਿ ਜੂਗਾ। ਅਤੇ ਜੇ ਤੁਹਾਡਾ ਬੂਟਾ ਜਿਹੜਾ ਵਾ ਬਹੁਤ ਜ਼ਿਆਦਾ ਪਾਣੀ ਕਰਕੇ ਇਹ ਕੰਮ ਹੋਇਆ ਵਾ, ਤਾਂ ਫਿਰ ਇਮੀਜੀਏਟਲੀ ਤੁਸੀਂ ਉਹਦੇ 'ਚੋਂ ਪਾਣੀ ਕੱਢੋ ਪਹਿਲਾਂ, ਅਤੇ ਉਹਨੂੰ ਤੁਸੀਂ ਇੱਕ ਆਪਣਾ ਫੰਗੀਸਾਈਡ ਸਪਰੇਅ ਵੀ ਆਉਂਦੀ ਆ ਉਹ ਤੁਸੀਂ ਮਾਰ ਸਕਦੇ ਹੋ, ਉਹਦੇ ਨਾਲ ਠੀਕ ਹੋ ਜੂਗਾ। ਪਰ ਇੱਕ ਵਾਰੀ ਉਹਦਾ ਜਿਹੜਾ ਪਾਣੀ ਆ ਉਹ ਤੁਸੀਂ ਡਰਾਈ ਓਵਰ ਲੈਂਦੋ, ਫਿਰ ਅਗੇਨ ਉਹੀ ਆ ਵੀ ਇੰਨਾ ਕੁ ਡਰਾਈ ਓਵਰ ਲੈਂਦੋ ਵੀ ਉਤਲਾ ਜਿਹੜਾ ਹਿੱਸਾ ਵਾ ਉਹ ਥੋੜ੍ਹਾ ਜਿਹਾ ਸੁੱਕ ਜੇ, ਪਰ ਥਰੂ ਆਊਟ ਥੱਲੇ ਤੱਕ ਸੋਕਾ ਨਾ ਜਾਣ ਦਿਓ, ਅਤੇ ਫਿਰ ਤੁਸੀਂ ਅੱਗੇ ਜਿਹੜਾ ਵਾ ਉਹਨੂੰ ਪਾਣੀ ਨੂੰ ਮੇਨਟੇਨ ਕਰਨਾ ਸ਼ੁਰੂ ਕਰ ਦਿਓ। ਬਾਕੀ ਇਨਡੋਰ ਜਿਹੜੇ ਬੂਟੇ ਨੇ ਉਹਨਾਂ ਦੇ ਲਈ ਆਪਣਾ ਖੁਰਾਕ ਵੀ ਜ਼ਰੂਰੀ ਹੁੰਦੀ ਹੈ, ਜ਼ਿਆਦਾਤਰ ਤੁਸੀਂ ਜਿਹੜੇ ਬਾਹਰ ਪਾਉਂਦੇ ਹੋ ਤੁਸੀਂ ਖੁਰਾਕ ਉਹ ਤੁਸੀਂ ਇਨਡੋਰ ਟਰਾਈ ਕਰ ਸਕਦੇ ਹੋ, ਪਰ ਇਨਡੋਰ ਬੂਟਿਆਂ ਦੇ ਲਈ ਵੱਖਰੀ ਉਹ ਆ ਜਾਂਦੀ ਆ ਸਪਰੇਅ ਬਨਿੰਗ ਤੋਂ ਤੁਸੀਂ ਲਾਇਓ, ਅਤੇ ਉਹ ਵਿੱਚ ਵਾਰ ਘੋਲ ਕੇ ਅਤੇ ਥੋੜ੍ਹੀ ਜਿਹੀ ਪਾ ਦਿਆ ਕਰੋ, ਜਦੋਂ ਵੀ ਸੀਜ਼ਨ ਬਦਲਦਾ ਉਦੋਂ ਪਾ ਦਿੱਤੀ, ਅਤੇ ਬਹੁਤ ਜ਼ਿਆਦਾ ਇਹਨੂੰ ਲੋੜ ਨਹੀਂ ਹੁੰਦੀ। ਸੋ ਇੰਨੇ ਦੇ ਨਾਲ ਹੀ ਇਹ ਤਾਂ ਇੱਕ ਵਾਰੀ ਹੋ ਜਾਵੇ ਤਾਂ ਫਿਰ ਇਹ ਚੱਲਦਾ ਹੀ ਰਹਿੰਦਾ ਵਾ, ਸੋ ਇਹਦਾ ਇੰਨਾ ਕਿ ਫੰਡਾ ਵਾ। ਬਾਕੀ ਜਿੱਦਾਂ ਜੇ ਤਾਂ ਛੋਟਾ ਵਾ ਬੂਟਾ ਤਾਂ ਫਿਰ ਮੈਂ ਕਹੂੰਗਾ ਵੀ ਜਦੋਂ ਧੁੱਪ ਲੱਗਦੀ ਆ ਇਹਨੂੰ ਤੁਸੀਂ ਚੁੱਕ ਕੇ ਅਤੇ ਕਰੀ ਬਾਹਰ ਲੈ ਜਾਓ, ਅਤੇ ਉਹਨੂੰ ਮਤਲਬ ਜਰਦੀ ਜਰਦੀ ਜੀ ਧੁੱਪ ਲਵਾ ਲਓ, ਬਹੁਤ ਕੜਕ ਧੁੱਪ ਨਾ ਲਵਾਓ, ਉਹਦੇ ਨਾਲ ਵੀ ਇਹ ਖਰਾਬ ਹੋ ਜਾਣਾ ਇਹਦਾ ਕੰਮ। ਸੋ ਮਤਲਬ ਆਸ ਕਰਦਾ ਵੀ ਇਹ ਚੀਜ਼ਾਂ ਤੁਹਾਡੇ ਲਈ ਹੈਲਪ ਕਰਨਗੀਆਂ। ਧੰਨਵਾਦ, ਮਿਹਰਬਾਨੀ। ਕਹਿੰਦੇ ਜੇ ਕਿਸੇ ਬਿਮਾਰੀ ਦੇ ਬਹੁਤ ਸਾਰੇ ਇਲਾਜ ਦੱਸੇ ਜਾਣ ਤਾਂ ਸਪੱਸ਼ਟ ਹੈ ਕਿ ਬਿਮਾਰੀ ਲਾ ਇਲਾਜ ਹੈ। ਅਜਨਬੀ ਕਦੇ ਨਿੰਦਿਆ ਨਹੀਂ ਕਰਦੇ, ਨਿੰਦਿਆ ਜਾਣੂ ਵੀ ਕਰਦੇ ਨੇ। ਭੁੱਖ ਲੱਗੀ ਹੋਵੇ ਬਹਿਸ ਸੰਭਵ ਨਹੀਂ ਹੁੰਦੀ, ਰੱਜ ਕੇ ਖਾਧਾ ਹੋਵੇ ਤਾਂ ਬਹਿਸ ਸੰਭਵ ਨਹੀਂ ਹੁੰਦੀ। ਕਈ ਜਿਸ ਦਿਨ ਪਿਤਾ ਮਰਦਾ ਹੈ ਉਸੇ ਦਿਨ ਤੋਂ ਪਿਤਾ ਦਾ ਸਤਿਕਾਰ ਕਰਨਾ ਆਰੰਭ ਕਰਦੇ ਨੇ, ਮਨਸਾ ਮੈਸੇਜ ਭੇਜਦੇ ਨੇ। ਬਹੁਤ ਮਿਹਰਬਾਨੀ ਨਰਿੰਦਰ ਜੀ। ਕਹਿੰਦੇ ਕਿ ਜਸ਼ ਜੀ ਨੂੰ 2-4 ਮਿੰਟ ਦੇ ਕੇ ਕੇਲੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕਿਰਪਾ ਕਰੋ। 1 ਘੰਟਾ ਹੋ ਗਿਆ ਵਾ ਮੈਂ ਕੇਲਾ ਖਾਣਾ ਹੁਣੋਂ ਬੈਠਾ ਵਾਂ। ਅੱਛਾ,
1: ਕੇਲੇ ਦੀ ਤਾਂ ਆਪਾਂ ਦੱਸ ਦਿੱਤੀ,
0: ਤੇ ਜੇ ਜਸ਼ ਜੀ ਕਹਿ ਦੇਣਗੇ ਵੀ ਪਹਿਲਾਂ ਛਿੱਲੜ ਖਾ ਲਓ ਕੇਲਾ ਬਾਅਦ 'ਚ ਖਾ ਲਿਓ, ਤੇ ਫਿਰ ਉਹਦਾ ਮੰਨ ਜਾਓਗੇ ਤੁਸੀਂ ਭਲਾ। ਬਾਕੀ ਅੱਜ ਤੁਸੀਂ ਚੀਜ਼ ਹੀ ਗਲਤ ਲਿਆਂਦੀ, ਅੱਜ ਤੁਹਾਨੂੰ ਔਰੇਂਜ ਲਿਆਉਣਾ ਚਾਹੀਦਾ ਹੈ, ਅੱਜ ਤਾਂ ਕੇਲੇ ਦੀ ਗੱਲ ਹੀ ਨਹੀਂ ਹੋ ਰਹੀ ਕੋਈ। ਉਹੀ ਮਤਲਬ
1: ਮੈਂ ਦੇਖਿਆ ਸੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕੇਲੇ ਦੀ, ਗੱਲ ਸੁਣੀ ਨਹੀਂ ਤੁਸੀਂ।
0: ਕਮਾਲ ਕਰਦੇ ਹੋ ਤੁਸੀਂ ਨਾ। ਤੁਸੀਂ ਪੁਰਾਣੀ ਕਹਾਵਤ ਹੈ ਕਹਿੰਦੇ ਕਿ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾਉਣਾ, ਬਿਲਕੁਲ ਇੱਦਾਂ ਹੀ ਆ ਜੀ। ਪਰਮਿੰਦਰ ਸੇਖੋ ਜੀ ਕਹਿੰਦੇ ਕਿ ਵੀਰੇ ਸਤਿ ਸ਼੍ਰੀ ਅਕਾਲ, ਮੇਰੇ ਹਿਸਾਬ ਦੇ ਨਾਲ ਕਿਸੇ ਵੀ ਤਰ੍ਹਾਂ ਚੁਗਲੀ ਜਾਂ ਨਿੰਦਾ ਆਪਣੇ ਜਵਾਕਾਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ ਗੱਲ ਹੈ ਜੀ, ਅਤੇ ਉਹ ਬਹੁਤ ਹੀ ਕਹਿੰਦੇ ਕਿ ਡੀਪਲੀ ਸੋਚਦੇ ਆ ਅਤੇ ਗਲਤ ਰਿਐਕਟ ਕਰਦੇ ਆ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ, ਜੋ ਆਪਾਂ ਇਸ ਸੈਂਸ ਦੇ ਵਿੱਚ ਬੱਚੇ ਨੂੰ ਸਿਖਾ ਰਹੇ ਹੁੰਦੇ ਹਾਂ ਉਹ ਬਿਲਕੁਲ ਸਹੀ ਨਹੀਂ ਆ। ਕਹਿੰਦੇ ਕਿਸੇ ਚੌਥੇ ਸ਼ਖਸ ਕੋਲੋਂ ਪਤਾ ਲੱਗਾ ਕਿ ਗੁਰਨੇਕ ਭਾਅ ਜੀ ਅੱਜ ਸਾਡੇ ਬਾਰੇ ਚੁਗਲੀ ਕਰ ਗਏ ਨੇ। ਕੀਤੀ ਤਾਂ ਹੈਗੀ ਉਹਨਾਂ ਨੇ, ਪਰ ਇਹ ਆ ਵੀ ਹਾਂ, ਪਰ ਇੱਦਾਂ ਨਹੀਂ ਉਹਨਾਂ ਨੇ ਕਿਹਾ ਜਿੱਦਾਂ ਤੁਹਾਡੇ ਤੱਕ ਪਹੁੰਚੀ ਹੈ ਨਾ, ਇੱਦਾਂ ਨਹੀਂ ਕਿਹਾ। ਅਸਲ 'ਚ ਉਹ ਗੱਲ ਅਗਾਂਹ ਪਹੁੰਚਣੇ ਥੋੜ੍ਹੀ ਜਿਹੀ ਬਦਲ ਗਈ, ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਉਹ ਇਹ ਹੀ ਵੀ ਮਤਲਬ ਮੈਂ ਬੁਰਾ ਲੱਗਦਾ ਸਿੱਧਾ ਪੁੱਛਦਾ, ਅਤੇ ਤੁਸੀਂ ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਥੋੜ੍ਹਾ ਪਤਾ ਕਰਕੇ ਦੱਸੋ ਵੀ ਉਹ ਤਾਂ ਅਸਲ 'ਚ ਤਾਂ ਚਿੰਤਾ ਹੀ ਕਰਨ ਡੇ ਸੀ ਤੁਹਾਡੀ ਨਾ। ਅਤੇ ਇਹ ਹੁੰਦੀ ਆ ਚੁਗਲੀ ਜਿਹੜੀ ਗਾਂਹ ਤੋਂ ਗਾਂਹ ਅੱਗੇ ਤੋਂ ਅੱਗੇ ਕਹਿ ਲਓ ਵੀ
1: ਟਰੈਵਲ
0: ਪਹੁੰਚ ਜਾਂਦੀ ਆ, ਟਰੈਵਲ ਕਰਦੀ ਆ, ਅਤੇ ਫਿਰ ਉਹ ਸਾਡੇ ਰਿਸ਼ਤੇ ਵੀ ਖਰਾਬ ਕਰਦੀ ਆ, ਸਾਡੀ ਸ਼ਖਸੀਅਤ ਉਸੇ ਤਰ੍ਹਾਂ ਦੀ ਅਸਟੈਬਲਿਸ਼ ਕਰ ਦਿੰਦੀ। ਮਤਲਬ ਆਪਾਂ ਕਹਿ ਦਿੰਦੇ ਹਾਂ ਫਲਾਣਾ, ਕਈਆਂ ਦੇ ਤਾਂ ਨਾ ਹੀ ਪੈ ਜਾਂਦੇ ਆ ਛੋਟੇ ਮੋਟੇ ਲੈਵਲ ਦੇ ਉੱਤੇ। ਯਾਰ ਜੀ ਹਰ ਇੱਕ ਨੂੰ ਆਦਤ ਹੈ, ਭਾਵੇਂ ਬੰਦਾ ਭਾਵੇਂ ਜਨਾਨੀ, ਭਾਵੇਂ ਕੋਈ ਘੱਟ ਭਾਵੇਂ ਕੋਈ ਵੱਧ, ਹਰ ਕੋਈ ਇਹਦਾ ਸ਼ਿਕਾਰ ਹੁੰਦਾ ਹੀ ਆ।
1: ਕਰੈਕਟ,
0: ਕਿਉਂਕਿ ਕਿਤੇ ਨਾ ਕਿਤੇ ਕਈ ਵਾਰੀ ਜਿਹੜੀ ਇਹ ਚੁਗਲੀ ਹੈ ਨਾ ਉਹ ਤੁਹਾਡੇ ਗੁੱਸੇ 'ਚੋਂ ਵੀ ਨਿਕਲਦੀ ਹੈ, ਤੁਹਾਨੂੰ ਤੁਹਾਡਾ ਜੀ ਕਰਦਾ ਵਾ ਵੀ ਮਤਲਬ ਉਹਦੇ ਖਿਲਾਫ ਤੁਹਾਨੂੰ ਕਿਹੜ ਹੁੰਦੀ ਆ ਕਿਸੇ ਤਰ੍ਹਾਂ ਦੀ, ਅਤੇ ਤੁਹਾਨੂੰ ਇਹ ਹੁੰਦਾ ਵਾ ਵੀ ਹੁਣ ਮੈਂ ਗਾਂਹ ਦੱਸਾਂ। ਪਰ ਜ਼ਿਆਦਾਤਰ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਲੱਗਦੀ ਆ ਉਹ ਇਹੋ ਹੀ ਆ ਵੀ ਆਪਾਂ ਨੂੰ ਨਾ ਰਸ ਆਉਂਦਾ ਵਾ ਜਦੋਂ ਆਪਾਂ ਸੁਣਦੇ ਹਾਂ ਅਤੇ ਜਦੋਂ ਆਪਾਂ ਕਰਦੇ ਹਾਂ, ਸਵਾਦ ਜਿਹੜਾ ਨਾ ਜ਼ਬਾਨ ਦਾ ਸਵਾਦ ਕੰਨਾਂ ਦਾ ਰਸ ਇਹ ਬੰਦੇ ਨੂੰ ਬਹੁਤ ਖੱਜਲ ਕਰਦਾ। ਇਸੇ ਕਰਕੇ ਕਹਿੰਦੇ ਆ ਵੀ ਤੁਸੀਂ ਚੰਗਾ ਹੀ ਸੁਣੋ, ਚੰਗਾ ਸੁਣੋਗੇ ਬੇਸਿਕਲੀ ਇਹ ਦੋਵੇਂ ਰਿਲੇਟਿਡ ਹੋ ਗਈਆਂ ਨਾ ਚੀਜ਼ਾਂ, ਤੁਸੀਂ ਚੰਗਾ ਸੁਣੋਗੇ ਅਤੇ ਚੰਗਾ ਬੋਲੋਗੇ ਕਿਉਂਕਿ ਜਿੱਦਾਂ ਦੀ ਤੁਹਾਨੂੰ ਇਨਟੇਕ ਹੋ ਰਹੀ ਹੈ ਇਨਫੋਰਮੇਸ਼ਨ ਦੀ ਉੱਦਾਂ ਦੀ ਆਊਟ ਗੋਇੰਗ ਹੋਣੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ
1: ਬਾਉਂਡਰੀਜ਼ ਬਣਾ ਕੇ ਰੱਖੋ ਜੇ ਤੁਹਾਨੂੰ ਲੱਗਦਾ ਕਿ ਇੱਥੇ ਟੂ ਮੱਚ ਗੋਸਿਪ ਹੈ ਅਤੇ ਜੇ ਤੁਸੀਂ ਬਚਣਾ ਚਾਹੁੰਦੇ। ਜਿਵੇਂ ਤੁਸੀਂ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਿ ਤੁਸੀਂ ਐਵੇਂ ਬਚ ਸਕਦੇ ਹੋ ਕਿ ਯਾਰ ਇਹ ਤਾਂ ਮੇਰੇ ਜਿਵੇਂ ਮੈਂ ਕਿਹਾ ਮੈਨੂੰ ਗੱਡੀਆਂ ਦੀ ਮਸ਼ੀਨਾਂ ਦੀ ਗੱਲ ਕਰੋਗੇ ਮੈਨੂੰ ਸਮਝ ਹੀ ਨਹੀਂ ਆਉਣੀ, ਉੱਦਾਂ ਕਰਕੇ ਤੁਸੀਂ ਬਚ ਵੀ ਬਚ ਕੇ ਨਿਕਲ ਵੀ ਸਕਦੇ ਹੋ ਕਿਉਂਕਿ ਜੇ ਤੁਸੀਂ ਉੱਥੇ ਬਾਉਂਡਰੀ ਨਹੀਂ ਬਿਠਾਈ ਤੇ ਫਿਰ ਅੱਗੇ ਵਧਣੀ ਹੈ ਗੱਲਾਂ ਘਟਣੀ ਨਹੀਂ
0: ਹੈ। ਬਿਹਤਰ ਆ ਵੀ ਤੁਸੀਂ ਜਿਹੜੇ ਬੰਦੇ ਤੋਂ ਤੁਹਾਨੂੰ ਲੱਗਦਾ ਨਾ ਇੱਦਾਂ ਦੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਜਾਂ ਜਿਹੜਾ ਇੱਦਾਂ ਦੀਆਂ ਕਰਤਾ ਤੁਹਾਡੇ ਨਾਲ, ਜੇ ਤੇ ਉਹਦੇ ਨਾਲ ਤੁਸੀਂ ਡਿਸਟੈਂਸ ਬਣਾ ਲਓਗੇ ਤੇ ਸੌਖੇ ਰਹੋਗੇ।
1: ਕਰੈਕਟ,
0: ਕਿਉਂਕਿ ਕਈ ਬੰਦੇ ਹੁਣ ਵੇਖੋ ਤੁਸੀਂ ਆਪਾਂ ਜੇ ਵੈਸੇ ਜਦੋਂ ਆਪਾਂ ਸੁਣ ਰਹੇ ਹੁੰਦੇ ਹਾਂ ਨਾ ਤੇ ਕੋਈ ਨਹੀਂ ਭੱਜ ਸਕਦਾ ਇਸ ਗੱਲੋਂ, ਸਾਨੂੰ ਸਵਾਦ ਆਉਂਦਾ ਵਾ ਸਾਡੇ ਮਤਲਬ ਦੀ ਗੱਲ ਹੋਵੇ, ਤੇ ਖਾਸ ਤੌਰ ਦੇ ਉੱਤੇ ਉਸ ਬੰਦੇ ਬਾਰੇ ਹੋਵੇ ਜਿਹਦੇ ਨਾਲ ਤੁਹਾਨੂੰ ਥੋੜ੍ਹੀ ਜਿਹੀ ਜੈਲਸੀ ਆ ਜਾਂ ਜਿਹਦੇ ਨਾਲ ਤੁਹਾਡਾ ਕੋਈ ਲੜਾਈ ਝਗੜਾ ਹੋਇਆ ਵਾ ਜਾਂ ਜਿਹਦੇ ਨਾਲ ਤੁਹਾਡੀ ਕੋਲਡ ਵਾਰ ਚੱਲਦੀ ਹੈ, ਥੋੜ੍ਹੀ ਮਤਲਬ ਰਿਲੇਸ਼ਨ ਉਨੇ ਸਮੂਦ ਨਹੀਂ ਆ। ਜਿਹਦੇ ਨਾਲ ਤੁਹਾਡੇ ਬਹੁਤ ਵਧੀਆ ਰਿਲੇਸ਼ਨ ਹੋਣਗੇ ਅਗਲਾ ਝੱਕਦਾ ਤੁਹਾਡੇ ਨਾਲ, ਪਹਿਲੀ ਗੱਲ ਤਾਂ ਕਰਦਾ ਹੀ ਨਹੀਂ ਆ, ਦੂਸਰੀ ਗੱਲ ਆ ਜੇ ਕਰਦਾ ਤਾਂ ਤੁਸੀਂ ਸੁਣਦੇ ਨਹੀਂ ਆ, ਤੀਸਰੀ ਗੱਲ ਜੇ ਸਾਰਾ ਕੁਝ ਹੋ ਜਾਂਦਾ ਤੇ ਤੁਸੀਂ ਯਕੀਨ ਨਹੀਂ ਕਰਦੇ, ਤੁਸੀਂ ਉਸੇ ਵੇਲੇ ਕਹਿੰਦੇ ਵੀ ਓਕੇ ਖੜ ਮੈਂ ਪੁੱਛ ਲੈਂਦੇ ਹੁਣ। ਇਹ ਉਦੋਂ ਹੀ ਸਪੇਸ ਬਣਦੀ ਆ ਜਦੋਂ ਜੇ ਤੇ ਉਹ ਜਾਣ ਪਛਾਣ ਚੋਂ ਆ ਤੇ ਫਿਰ ਕੁਛ ਨਾ ਕੁਛ ਤੇ ਸਾਡੀ ਟਿਊਨਿੰਗ ਹਿੱਲੀ ਹੋਊਗੀ।
1: ਮਤਲਬ ਉਹ ਸਪੇਸ ਦੀ ਤੁਸੀਂ ਗੱਲ ਕੀਤੀ ਹੈ, ਅਗਰੀ ਟੋਟਲੀ। ਕਈ ਵਾਰੀ ਕੀ ਹੁੰਦਾ ਜਿਵੇਂ ਉਹ ਜੇ ਤੁਹਾਡੇ ਕੋਲ ਮਤਲਬ ਸਪੋਜ਼ ਪਰਿਵਾਰ ਦੀ ਆਪਾਂ ਗੱਲ ਕਰੀਏ ਕਿ ਪਰਿਵਾਰਾਂ ਦੇ ਵਿੱਚ ਜਿਹੜੀ ਲੜਾਈਆਂ ਹੁੰਦੀਆਂ ਹੁਣ ਸਪੇਸ ਸਾਹਮਣੇ ਵਾਲੇ ਨੂੰ ਮਿਲੀ ਹੈ
0: ਤਾਂ ਹੀ।
1: ਹਾਂ ਐਗਜੈਕਟਲੀ, ਜੇ ਤੁਸੀਂ ਇੱਦਾਂ ਬਾਉਂਡਰੀ ਬਣਾ ਕੇ ਰੱਖੋ ਕਿ ਨਹੀਂ ਮੇਰੇ ਪਰਿਵਾਰ ਦੀ ਲਾਈਕ ਮੇਰੀ ਫੈਮਿਲੀ ਸਭ ਮੇਰੀ ਪ੍ਰਾਇਓਰਟੀ ਹੈ, ਉਹਨਾਂ ਦੇ ਬਾਰੇ ਤੇ ਮੈਂ ਕੁਛ ਮਤਲਬ ਤੁਸੀਂ ਪਹਿਲਾਂ ਹੀ ਇੱਕ ਇੰਟਰੋਡਕਟਰੀ ਇੱਦਾਂ ਦੇ ਦਿਓ ਤੇ ਮਜ਼ਾ ਲੈ ਕਿਸੇ ਦੀ। ਡਾਰਵਿਨ ਅਸੀਂ ਰਹਿੰਦੇ ਸੀ ਨਾ ਤੇ ਉੱਥੇ ਆਂਟੀਆਂ ਬੜੇ ਪਾਰਕ 'ਚ ਸਾਰੀਆਂ ਆਂਟੀਆਂ ਇਕੱਠੇ ਹੋਣਾ ਤੇ ਸਾਡੇ ਘਰ ਦੇ ਉੱਪਰ ਅਸੀਂ ਯੂਨਿਟਾਂ 'ਚ ਰਹਿੰਦੇ ਸੀ ਤੇ ਉੱਪਰ ਵਾਲੀ ਆਂਟੀ ਕਦੇ ਜ਼ਿੰਦਗੀ 'ਚ ਮਤਲਬ ਉਹਨਾਂ ਆਂਟੀ ਦੇ ਮੂੰਹ ਤੋਂ ਕਦੇ ਨਹੀਂ ਸੁਣੀ ਮਤਲਬ ਇੱਕ ਪਰਸਨ ਵੀ ਆਪਣੀ ਨੂੰਹ ਦੇ ਬਾਰੇ। ਮਤਲਬ ਉਹਨਾਂ ਆਂਟੀ ਦਾ ਉਹਨਾਂ ਨੇ ਆਉਣਾ ਕਿ ਮਤਲਬ ਅਤੇ ਆਂਟੀਆਂ ਨੇ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਦੱਸ ਬਹਿੰਦੇ ਹਾਂ ਅਤੇ ਇਹ ਬੜੀ ਪੱਕੀ ਹੈ ਅਤੇ ਆਂਟੀ ਨੇ ਉਹਨਾਂ ਨੇ ਹੱਸ ਕੇ ਮਤਲਬ ਸਮਾਈਲ ਜੀ ਕਰਨੀ ਅਤੇ ਨਾ ਉਹਨਾਂ ਦੀ ਹਾਂ ਕਹਿਣੀ ਨਾ ਕਹਿਣੀ, ਪਰ ਉਹਨਾਂ ਨੇ ਇੱਕ ਆਪਣੀ ਬਾਉਂਡਰੀ ਬਣਾ ਕੇ ਰੱਖੀ ਅਤੇ ਉਹ ਚੀਜ਼ ਹੋਣੀ ਚਾਹੀਦੀ ਹੈ। ਤੁਸੀਂ ਮਤਲਬ ਫੈਮਿਲੀ ਫਸਟ ਵਾਲਾ ਹੈ ਨਾ, ਜੇ ਤੁਸੀਂ ਸਪੇਸ ਉਹ ਹਲਕੀ ਜਿਹੀ ਵੀ ਤੁਸੀਂ ਇੱਕ ਸਪੇਸ ਦਿੱਤੀ ਨਾ ਫਿਰ ਉਹ ਕਦ ਵੱਜ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ।
0: ਤੁਸੀਂ ਮਾੜਾ ਜਿਹਾ ਉਹ ਕਹਿੰਦੇ ਹੁੰਦੇ ਵੀ ਇਹ ਤੇ ਜਿੱਦਾਂ ਉਹ 'ਚ ਰੋਡਵੇਜ ਦੀ ਬੱਸ 'ਚ ਸੀਟ ਲੈਣ ਵਾਲਾ ਕੰਮ ਆ, ਮਾੜਾ ਜਿਹਾ ਤੁਸੀਂ ਉਹਨੇ ਹੌਲੀ ਹੌਲੀ ਤੁਹਾਨੂੰ ਸੀਟ ਤੋਂ ਥੱਲੇ ਸੁੱਟ ਦੇਣਾ। ਹਾਲੇ ਕਈ ਕਹਿੰਦੀਆਂ ਹੁੰਦੀਆਂ ਨਾ ਵੀ ਵੀਰਾ ਮਾਰ ਮਾੜਾ ਜਿਹਾ ਪਾਸਾ ਆਵੇ ਫਿਰ ਉਹਨੇ ਹੌਲੀ ਹੌਲੀ ਮੁੰਡਾ ਵੀ ਲਾਗੇ ਕਰ ਲੈਣਾ ਹੌਲੀ ਹੌਲੀ ਹੌਲੀ ਹੌਲੀ, ਤੁਸੀਂ ਜਾਂ ਤਾਂ ਪੀਚੇ ਹੀ ਨਹੀਂ ਜਾਣਾ ਵੀ ਤੁਸੀਂ ਆਪੇ ਖਿੱਚ ਕੇ ਕਹਿ ਦੇਣਾ ਆਂਟੀ ਮੈਨੂੰ ਨਿਕਲ ਲੈਂਦੇ ਜਾਂ ਫਿਰ ਹੌਲੀ ਹੌਲੀ ਉਹਨਾਂ ਨੇ ਰੇਲ ਸੀ ਦੇ ਕੇ ਤੁਹਾਨੂੰ ਵੀ ਥੱਲੇ ਸੁੱਟ ਦੇਣਾ। ਸੋ ਇਹ ਉੱਦਾਂ ਦੀ ਚੀਜ਼ ਆ, ਆਪਾਂ ਥੋੜ੍ਹੀ ਜਿਹੀ ਗੁੰਜਾਇਸ਼ ਕਦੀ ਵੀ ਕਿਤੇ ਜਦੋਂ ਦਿੰਦੇ ਹਾਂ। ਸੋ ਆਪਾਂ ਇਨ ਸ਼ੋਰਟ ਜਿੱਦਾਂ ਘਰ ਦੀ ਆਪਾਂ ਸਫਾਈ ਕਰਦੇ ਹਾਂ, ਘਰ ਦੇ ਵਿੱਚੋਂ ਆਪਾਂ ਗੰਦਗੀ ਕੱਢ ਕੇ ਬਾਹਰ ਸੁੱਟਦੇ ਹਾਂ, ਬਿੰਚ ਸੁੱਟਦੇ ਹਾਂ। ਸੋ ਬੇਸਿਕਲੀ ਇਹ ਇੱਕ ਤਰ੍ਹਾਂ ਦੀ ਇਹ ਕੂੜਾ ਕਰਕਟ ਹੀ ਆ, ਗੰਦਗੀ ਆ। ਆਪਾਂ ਜਿੰਨਾ ਮਰਜ਼ੀ ਆਪਣੇ ਦਿਮਾਗ ਦੇ ਵਿੱਚ ਪਾਈ ਜਾਈਏ ਓਨਾ ਉਹ ਬੋ ਮਾਰੂਗਾ। ਕੂੜਾ ਕਦੀ ਕਿਸੇ ਦੇ ਕੰਮ ਨਹੀਂ ਆਇਆ, ਉਹ ਬਾਹਰ ਰੂੜੀਆਂ 'ਤੇ ਹੀ ਚੰਗਾ ਲੱਗਦਾ। ਸੋ ਜੇ ਤੁਹਾਡੇ 'ਤੇ ਕੋਈ ਸੁੱਟ ਰਿਹਾ ਵਾ ਇਹਦਾ ਮਤਲਬ ਜਾਂ ਤਾਂ ਤੁਸੀਂ ਰੂੜੀ ਬਣ ਰਹੇ ਹੋ ਅਤੇ ਜਾਂ ਫਿਰ ਅਗਲਾ ਜਿਹੜਾ ਸੁੱਟਣ ਵਾਲਾ ਇਹਦਾ ਮਤਲਬ ਵੀ ਉਹ ਕੂੜੇ ਦਾ ਕੰਮ ਕਰਦਾ। ਅਤੇ ਆਪਾਂ ਦੋਵਾਂ 'ਚ ਹੀ ਸ਼ਾਮਿਲ ਹੋਣਾ ਤਾਂ ਕਦੀ ਵੀ ਪਸੰਦ ਨਹੀਂ ਕਰਾਂਗੇ, ਪਰ ਜਦੋਂ ਆਪਾਂ ਜਾਣੇ ਅਣਜਾਣੇ ਇਸ ਚੀਜ਼ ਦਾ ਆਪਾਂ ਹਿੱਸਾ ਬਣ ਜਾਂਦੇ ਹਾਂ ਅਤੇ ਫਿਰ ਬੜਾ ਔਖਾ, ਕਿਉਂਕਿ ਕੋਈ ਵੀ ਬੰਦਾ ਨਾ ਤੁਸੀਂ ਜਦੋਂ ਦੁਨੀਆਂ ਦੇ ਵਿੱਚ ਹਰ ਇੱਕ ਬਾਰੇ ਗੱਲਾਂ ਹੁੰਦੀਆਂ ਹੋਣਗੀਆਂ, ਬਹੁਤ ਨਿਕੰਮੇ ਤੋਂ ਨਿਕੰਮੇ ਬਦਨਾਮ ਤੋਂ ਬਦਨਾਮ ਬੰਦੇ ਵੀ ਦੁਨੀਆਂ 'ਤੇ ਜਿਨ੍ਹਾਂ ਬਾਰੇ ਗੱਲ ਉੱਡ ਜਾਂਦੀ ਹੈ। ਇੱਕ ਗੱਲ ਤਾਂ ਸੱਚ ਹੈ ਕਿ ਚੋਰ ਉਹੀ ਜਿਹੜਾ ਫੜਿਆ ਗਿਆ, ਹਰ ਇੱਕ ਨਹੀਂ ਚਲੋ, ਪਰ ਵੱਡੀ ਵੋਲੀਊਮ ਜ਼ਿਆਦਾਤਰ ਵੋਲੀਊਮ ਉਹ ਆ ਜਿਨ੍ਹਾਂ ਨੇ ਉਸੇ ਤਰ੍ਹਾਂ ਦੀਆਂ ਰਲਦੀਆਂ ਮਿਲਦੀਆਂ ਆਪਾਂ ਵੇਖਿਆ ਹੋਵੇ ਅਤੇ ਗਲਤੀਆਂ ਕੀਤੀਆਂ ਹੁੰਦੀਆਂ। ਮੰਨ ਲਓ ਜਿਹੜੀ ਚੀਜ਼ ਕਿਸੇ ਬਾਰੇ ਆਪਾਂ ਸੁਣ ਕੇ ਕਹਿ ਰਹੇ ਹੁੰਦੇ ਹਾਂ ਤੌਬਾ ਤੌਬਾ ਤੌਬਾ, ਅਤੇ ਪਰ ਰਲਦੀ ਮਿਲਦੀ ਭਾਵੇਂ ਉਹ 1% ਹੀ ਹੋਵੇ, ਆਪਾਂ ਆਪਣੀ ਲਾਈਫ 'ਚ ਵੀ ਕਿਤੇ ਨਾ ਕਿਤੇ ਉਹ ਚੀਜ਼ ਜ਼ਰੂਰ ਕੀਤੀ ਹੁੰਦੀ ਆ। ਵੱਖਰੀ ਗੱਲ ਹੈ ਵੀ ਸਾਡੀ ਫੜੀ ਨਹੀਂ ਗਈ, ਸਾਡੀ ਹਾਈਲਾਈਟ ਨਹੀਂ ਹੋਈ, ਸਾਡੀ ਕਿਸੇ ਨੂੰ ਪਤਾ ਨਹੀਂ ਲੱਗਾ, ਸਾਡੇ ਆਲੇ ਦੁਆਲੇ ਲੋਕ ਇਹੋ ਜਿਹੇ ਜਿਨ੍ਹਾਂ ਨੇ ਉਹ ਚੀਜ਼ ਸਾਂਭ ਲਈ। ਸੋ ਜੇ ਆਪਾਂ ਉਸ ਤਰੀਕੇ ਦੇ ਨਾਲ ਵੇਖੀਏ, ਉਹ ਕਹਿੰਦੇ ਹੁੰਦੇ ਵੀ ਤੁਸੀਂ ਕਿਸੇ ਦੀ ਪੱਤ ਬਚਾਓ, ਕੋਈ ਤੁਹਾਡੀ ਬਚਾਉਣ ਦੇ ਲਈ ਫਿਰ ਖੜਾ ਰਹਿੰਦਾ ਹੈ ਨਾ, ਅਤੇ ਇਹੋ ਜਿਹੀ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਰਿਲੇਸ਼ਨ ਬਣਦਾ ਵਾ, ਕਿੰਨਾ ਕੁ ਗਾੜਾ ਬਣਦਾ ਵਾ, ਕਿੰਨਾ ਕੁ ਤੁਹਾਡਾ ਹਲਕਾ ਰਹਿੰਦਾ, ਇਹ ਸਾਰੀਆਂ ਚੀਜ਼ਾਂ ਤੁਹਾਡੀ ਕਮਿਊਨੀਕੇਸ਼ਨ 'ਤੇ ਹੀ ਨਿਰਭਰ ਕਰਦੀਆਂ ਨੇ। ਸੋ ਆਪਣੀ ਗੱਲਬਾਤ ਜਦੋਂ ਵੀ ਆਪਾਂ ਕਿਸੇ ਨਾਲ ਕਰਨੀ ਆ ਅਤੇ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਕਿ ਚੰਗਾ ਪੜ੍ਹੀਏ, ਚੰਗਾ ਸੁਣੀਏ, ਅਤੇ ਸਾਡੇ ਕੋਲ ਫਿਰ ਉਹ ਚੀਜ਼ਾਂ ਹੋਣਗੀਆਂ ਅੱਗੇ ਸ਼ੇਅਰ ਕਰਨ ਲਈ, ਕਿਉਂਕਿ ਸਾਡਾ ਜਿਹੜਾ ਗੱਲਾਂ ਕਰਨ ਦਾ ਸਵਾਦ 'ਤੇ ਨਹੀਂ ਜਾਣਾ, ਉਹਨੂੰ ਆਪਾਂ ਚੁਗਲੀ ਤੱਕ ਨਾ ਜਾਣ ਦੀ, ਉਹਨੂੰ ਆਪਾਂ ਗੱਪ ਸ਼ੱਪ ਤੱਕ ਸੀਮਿਤ ਰੱਖ ਲਈਏ, ਉਹਨੂੰ ਆਪਾਂ ਵਿਚਾਰ ਵਟਾਂਦਰੇ ਤੱਕ ਸੀਮਿਤ ਕਰ ਲਈਏ ਆਪਾਂ, ਅਤੇ ਫਿਰ ਆਈ ਥਿੰਕ ਵੀ ਅਗਲਾ ਵੀ ਸੌਖਾ ਅਤੇ ਆਲਾ ਦੁਆਲਾ ਵੀ ਥੋੜ੍ਹਾ ਵਧੀਆ, ਨਹੀਂ ਤਾਂ ਫਿਰ ਨਾ ਇੱਕ ਉਹ ਚੁਗਲੀ ਵਾਲੇ ਬੰਦੇ ਨੂੰ ਇਹ ਵੀ ਲੱਗੀ ਰਹਿੰਦੀ ਹਮੇਸ਼ਾ ਵੀ ਕਿਤੇ ਗੱਲ ਨਾ ਦਿੱਤੀ ਹੋਵੇ।
1: ਬਿਲਕੁਲ
0: ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖੋ, ਜੇਕਰ ਕੋਈ ਇੱਦਾਂ ਦਾ ਤੁਹਾਡੇ ਨਾਲ ਕਰਨ ਵੀ ਲੱਗਦਾ ਵਾ, ਕੋਈ ਨੈਗਟਿਵ ਕਿਸੇ ਦੀ, ਕੋਈ ਗੱਲਬਾਤ, ਕੋਈ ਕਿੱਦਾਂ, ਅਤੇ ਉਹਨੂੰ ਇਹ ਸਮਝ ਕੇ, ਜਾਣਕਾਰੀ ਸਮਝ ਕੇ ਉਹਨੂੰ ਨਾ ਸੁਣੋ ਉਹਨੂੰ, ਅਤੇ ਉਹ ਤੁਹਾਨੂੰ ਬਾਅਦ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਮਹਿੰਗੀ ਵੀ ਪੈ ਸਕਦੀ ਹੈ। ਸੋ ਇੰਨਾ ਕਹਿੰਦੇ ਹੋਏ ਆਪਾਂ ਫਿਰ ਅੱਗੇ ਵੱਧਦੇ ਹਾਂ ਹੁਣ, ਅਤੇ ਸਾਡੇ ਨਾਲ ਅੱਛਾ ਬਨਿੰਗ ਦੇ ਕਹਿੰਦੇ ਕਿ ਪਲਾਂਟ ਪ੍ਰੋਮਿਸ ਪੋਲਿਸੀ ਬਾਰੇ ਵੀ ਦੱਸੋ। ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਜੀ ਪਤਾ, ਪਰ ਮੈਂ ਅਗਲੇ ਹਫ਼ਤੇ ਜ਼ਰੂਰ ਗੁਰਜਿੰਦਰ ਜੀ ਇਹਦੇ ਬਾਰੇ ਗੱਲ ਕਰੂੰਗਾ। ਮੈਂ ਜਿੱਥੋਂ ਤੱਕ ਮੈਨੂੰ ਝਲਕ ਜੀ ਪੈ ਰਹੀ ਹੈ, ਇਹ ਇੱਕ ਉਹਨਾਂ ਦਾ ਹੁਣ ਪ੍ਰੋਗਰਾਮ ਹੈਗਾ ਵਾ ਵੀ ਉਹ ਇੱਕ ਤਰ੍ਹਾਂ ਦੀ ਪਲਾਂਟ ਜਿਹੜਾ ਵਾ ਉਹ ਤੁਹਾਡਾ ਜੇ ਇੰਨੇ ਚਿਰ 'ਚ ਮਰ ਜੂਗਾ ਅਤੇ ਸਾਡੀ ਗਰੰਟੀ ਆ ਜਾਂ ਇੱਦਾਂ ਦਾ ਕੁਛ ਹੁੰਦਾ ਵਾ ਸ਼ਾਇਦ, ਮੈਂ ਬਹੁਤਾ ਨਹੀਂ ਇਹਦੇ ਬਾਰੇ ਜਾਣਦਾ ਅਗੇਨ, ਪਰ ਮੈਂ ਤੁਹਾਡੇ ਲਈ ਜ਼ਰੂਰ ਇਹ ਚੀਜ਼, ਹਾਂ ਜੇ ਕਿਸੇ ਨੂੰ ਪਤਾ ਤਾਂ ਕੋਈ ਦੱਸਦੇ, ਨਹੀਂ ਤਾਂ ਫਿਰ ਮੈਂ ਜ਼ਰੂਰ ਇਹ ਅਗਲੇ ਹਫ਼ਤੇ ਤੁਸੀਂ ਚੇਤਾ ਕਰਾਇਓ, ਮੈਂ ਅਗਲੇ ਹਫ਼ਤੇ ਤੱਕ ਇਹਦੇ ਬਾਰੇ ਜਾਣਕਾਰੀ ਇਕੱਠੀ ਕਰ ਲਿਆਊਂਗਾ। ਚਲੀਏ ਫਿਰ ਜਸ਼ੀ
1: ਜੀ। ਜੀ ਬਿਲਕੁਲ, ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਣਾ। ਆਪਾਂ ਸਿਰਫ ਇੱਕ ਟੋਪਿਕ ਹੀ ਲਿਆਂਦਾ ਸੀਗਾ, ਤੁਸੀਂ ਆਪਾਂ ਕਿਸੇ ਨੂੰ ਵੀ ਇੱਕ ਮਤਲਬ ਉਹ ਨਹੀਂ ਕਰਨਾ ਇਸ ਦੇ ਵਿੱਚ ਕਿ ਹਾਂ ਮਤਲਬ ਇੱਕ ਕਹਿ ਲਓ ਟਾਈਟਲ ਦੇ ਦਿਓ ਕਿਸੇ, ਬਸ ਇੱਕ ਟੋਪਿਕ ਸੀਗਾ ਅਤੇ ਤੁਹਾਡੇ ਵਿਚਾਰ ਆਪਾਂ ਲਏ ਨੇ, ਆਪਣੇ ਵੀ ਦੱਸੇ ਨੇ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ। ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਵਧੀਆ ਟੋਪਿਕਸ ਤੁਹਾਡੇ ਲਈ ਲੈ ਕੇ ਆਈਏ, ਅਤੇ ਤੁਸੀਂ ਆਪਣੀ ਫੀਡਬੈਕ ਰਾਹੀਂ ਸਾਨੂੰ ਦੱਸਦੇ ਰਿਹਾ ਕਰੋ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ, ਅਤੇ ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਣਾ।
0: ਜੀ ਬਿਲਕੁਲ, ਇਸੇ ਆਸ ਦੇ ਨਾਲ ਕਿ ਤੁਸੀਂ ਸਭ ਰਾਜ਼ੀ ਖੁਸ਼ੀ ਹੋ ਗਏ, ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਕਿਆ ਸੁਣਿਆ ਮਾਫ਼, ਅਤੇ ਫਿਰ ਦੁਬਾਰਾ ਤੁਹਾਡੇ ਨਾਲ ਲੱਗੂਗੀ ਹਾਜ਼ਰੀ। ਸੋ ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਮੇਰੇ ਨਾਲ ਸਨ ਯਸ਼ਪ੍ਰੀਤ ਕੌਰ ਜੀ, ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅੱਜ ਦੀਆਂ ਚੁਗਲੀਆਂ ਦੇ ਵਿੱਚੋਂ, ਚੁਗਲੀਆਂ ਦੇ ਪ੍ਰੋਗਰਾਮ ਦੇ ਵਿੱਚੋਂ। ਰੱਬ ਰੱਖਾ।

0: ready, set, go. Chadston Ford. Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set. Ford.
1: Sona chahida.
2: Parosa chahida.
0: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers. 310/2 Main Street, Point Cook. Call 0493-536-042. Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपने आदा एक मजबूत कर हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नो 0433-280-252 ते
3: 04-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-7-
0: ਕੰਸਲਟੈਂਟ।
1: ਹਰ ਕਦਮ ਤੁਹਾਡੇ ਨਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ। ਹਾਂਜੀ 1674 ਐਵਨ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੇ ਦਿਨ ਤੁਹਾਡੇ ਲਈ ਵਾਤਾਵਰਣ ਦੇ ਸੰਬੰਧ ਵਿੱਚ ਲੈ ਕੇ ਆਉਂਦੇ ਹਾਂ। ਸੋ ਅੱਜ ਉਹੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਕਲਾਈਮੇਟ ਕੰਟਰੋਲ ਨਾਂ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਕਿ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹੁੰਦੇ ਹਾਂ। ਸੋ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਇਹ ਦੱਸਦੇ ਨੇ ਕਿ ਵਾਤਾਵਰਣ ਦੇ ਵਿੱਚ ਕੀ ਹੋ ਰਿਹਾ, ਵਾਤਾਵਰਣ ਤਬਦੀਲੀਆਂ ਦੇ ਕਰਕੇ ਕੀ ਸਮੱਸਿਆ ਸਾਨੂੰ ਆ ਰਹੀ ਹੈ, ਆਪਾਂ ਕੀ ਯੋਗਦਾਨ ਪਾ ਸਕਦੇ ਹਾਂ। ਸੋ ਇਸ ਟਾਈਮ ਦੇ ਉੱਤੇ ਇਸੇ ਲੜੀ ਨੂੰ ਆਪਾਂ ਅੱਗੇ ਤੋਰਨ ਦੇ ਲਈ ਤਿਆਰ ਬਾਤ ਤਿਆਰ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਰਮਿੰਦਰ ਜੀ ਜੁੜ ਚੁੱਕੇ ਨੇ, ਅਤੇ ਆਓ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ। ਹਾਂਜੀ ਦੇ
1: ਬਿਲਕੁਲ ਜੀ ਬਿਲਕੁਲ। ਵਾਤਾਵਰਨ ਤੋਂ ਕਰਨ ਤੋਂ ਪਹਿਲਾਂ ਮੈਂ ਇੱਕ, ਤੁਸੀਂ ਤੁਹਾਡੇ ਤੇ ਬੈਕਗ੍ਰਾਉਂਡ ਤੇ ਇੱਕ ਚੱਲ ਰਹੀ ਸੀ ਜਗਜੀਤ ਸਿੰਘ ਦੀ ਗਫਲ, ਮੈਂ ਕਿਹਾ ਸ਼ਾਇਦ ਤੁਸੀਂ ਉਹ ਵਜਾ ਰਹੇ ਸੀਗੇ ਉਹ ਆਨਲਾਈਨ।
0: ਜੀ ਜੀ,
1: ਛੱਬਾ ਰਹਾ ਚਰਚਾ ਤੇਰਾ
0: ਜੀ।
1: ਦੇਖੋ ਬਾਈ ਜੀ, ਇਹ ਮਤਲਬ ਇਬਨ ਇਨਸ਼ਾ ਨੇ ਲਿਖੀ ਆ, ਇਹ ਉਹਨਾਂ ਦੇ ਉਰਦੂ ਦੇ ਸ਼ਾਇਰ ਸੀ
0: ਜੀ।
1: ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ 99.99 ਤੁਹਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਇਬਨ ਇਨਸ਼ਾ ਜਿਹੜੇ ਸੀ ਜਲੰਧਰ ਦੇ ਲਾਗੇ ਫਲੌਰ ਦੇ ਰਹਿਣ ਵਾਲੇ।
0: ਅੱਛਾ ਜੀ।
1: ਹਾਂ ਹਾਂ, ਤੇ ਜਿਹੜੇ ਜਗਜੀਤ ਸਿੰਘ ਨੇ ਉਹ ਜਲੰਧਰ ਸਿੱਖੇ ਨੇ, ਹਨਾ, ਜਲੰਧਰ ਪੜ੍ਹੇ ਡੀਏਵੀ ਕਾਲਜ, ਤੇ ਫਿਰ ਜਿਹੜੀ ਉਹਨਾਂ ਦੀ ਸਾਰੀ ਮਿਊਜ਼ਿਕ ਦੀ ਟ੍ਰੇਨਿੰਗ ਹੈ ਉਹ ਜਲੰਧਰ ਇੱਕ ਬਲਬੀਰ ਸਿੰਘ ਉਸਤਾਦ ਹੁੰਦੇ ਸੀਗੇ, ਕਲਸੀ ਬਲਬੀਰ ਸਿੰਘ ਕਲਸੀ, ਉਹਨਾਂ ਤੋਂ ਸਿੱਖੇ ਨੇ। ਤੇ ਮੈਂ ਕਿਹਾ ਮੈਨੂੰ ਆਵਾਜ਼ ਸੁਣੀ, ਮੈਂ ਕਿਹਾ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ।
0: ਨਹੀਂ, ਬਹੁਤ ਵਧੀਆ। ਸੋ ਇਹਦਾ ਮਤਲਬ ਕਿ ਤੁਸੀਂ ਮਿਊਜ਼ਿਕ 'ਚ ਵੀ ਖਾਸਾ ਇੰਟਰਸਟ ਰੱਖਦੇ ਹੋ।
1: ਹਾਂਜੀ ਬਿਲਕੁਲ ਜੀ, ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਖੁਦ ਦਿਲ ਰੁਬਾ ਵਜਾਉਣੀ ਸਿੱਖ ਰਿਹਾ। ਮੈਂ ਕਿਸੇ ਜ਼ਮਾਨੇ 'ਚ ਕਲਾਸੀਕਲ ਗਾਉਂਦਾ ਸੀ, ਤਬਲਾ ਵਜਾਉਂਦਾ ਸੀ, ਫਿਰ ਵਿਆਹ ਹੋ ਜਾਂਦਾ, ਬੱਚੇ ਹੋ ਜਾਂਦੇ, ਭੁੱਲ ਜਾਂਦੇ,
0: ਫਿਰ ਆਪੇ ਕੀ ਕਰ ਬੰਦਾ ਆਪ ਹੀ ਸਾਜ ਬਣ ਜਾਂਦਾ। ਮਿਹਰਬਾਨੀ ਤੁਹਾਡੀ।
1: ਹਾਂਜੀ, ਆਪਾਂ ਗੱਲ ਕਰ ਰਹੇ ਸੀ ਵੀ ਗਰਮੀ ਬਾਰੇ, ਬੜੀ ਗੱਲ ਕੀਤੀ ਵੀ ਆਪਾਂ ਪਹਿਲਾਂ ਵੀ ਇਹ ਹੈ ਕੀ ਚੀਜ਼ ਹੈ, ਤੇ ਫਿਰ ਗਰਮੀ ਪੈ ਰਹੀ ਸੀ ਪੂਰੇ ਪੰਜਾਬ ਚ, ਫਿਰ ਇੱਥੇ ਕੈਨੇਡਾ ਦੇ ਵਿੱਚ ਵੀ ਸਾਡੇ ਸੜਕਾਂ ਪੰਗੜ ਗਈਆਂ, ਟ੍ਰੇਨ ਟਰੈਕ। ਤੇ ਮੈਂ ਅਕਸਰ ਲੋਕ ਪੁੱਛਦੇ ਆ ਬਾਈ ਜੀ ਵੀ ਇੱਕ ਜਿਹੜੀ ਜਲਵਾਯੂ ਤਬਦੀਲੀ ਹੈ, ਕਲਾਈਮੇਟ ਚੇਂਜ ਹੈ, ਜਾਂ ਗਲੋਬਲ ਵਾਰਮਿੰਗ ਜਿਹਨੂੰ ਆਲਮੀ ਤਪਿਸ਼ ਕਹਿੰਦੇ ਆ, ਬਈ ਇਹ ਅੱਜ ਤੋਂ 5-7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕਦੀ ਨਹੀਂ ਸੀ ਸੁਣਿਆ ਵੀ ਇਹ ਹੁਣੇ ਕਿੱਥੋਂ ਆ ਗਿਆ ਸਾਰਾ ਕੁਛ, ਹੈ ਨਾ, ਵੀ ਇੰਨਾ ਜੇ ਇੰਨੀ ਭਿਆਨਕ ਹੈ ਵੀ ਇਹ ਇੰਨੀ ਜਲਦੀ ਤੇ ਕਦੋਂ ਹੋ ਗਈ। ਸੋ ਜਿਵੇਂ ਮੈਂ ਜਦੋਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ 80s ਦੇ ਵਿੱਚ, ਮੈਂ 87 ਦੇ ਗ੍ਰੈਜੂਏਟ ਕੀਤਾ, ਮੈਂ ਕਦੀ ਇਹ ਦੋ ਸ਼ਬਦ ਕਦੀ ਵੀ ਨਹੀਂ ਸੀ ਸੁਣੇ, ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ। ਤੇ ਮੈਂ ਵੀ ਪਹਿਲੀ ਵਾਰੀ ਜਦੋਂ 1996 ਚ ਜਪਾਨ ਦਾ ਸ਼ਹਿਰ ਹੈ ਕਯੋਟੋ, ਉੱਥੇ ਇੱਕ ਸੰਧੀ ਹੋਈ, ਉਹਨੂੰ ਕਯੋਟੋ ਪ੍ਰੋਟੋਕੋਲ ਕਹਿੰਦੇ ਆ, ਤੇ ਉਹ ਤੋਂ ਬਾਅਦ ਮਤਲਬ ਮੈਂ ਸੁਣਿਆ, ਤੇ ਉਹ ਤੋਂ ਬਾਅਦ ਥੋੜਾ ਜਿਹਾ ਇੱਧਰ ਕੰਨ ਕਰਨਾ ਸ਼ੁਰੂ ਕੀਤਾ। ਤੇ ਬਾਈ ਉਹਦੇ ਗੱਲਾਂ ਇਹਦੀਆਂ, ਇਹਦਾ ਕਾਰਨ ਇੱਕ, ਕਈ ਕਾਰਨ ਨੇ ਇਹਦੇ ਵੀ ਅਸੀਂ ਪਹਿਲਾਂ ਕਿਉਂ ਨਹੀਂ ਸੁਣਿਆ। ਇੱਕ ਤਾਂ ਕਾਰਨ, ਸਭ ਤੋਂ ਵੱਡਾ ਜਿਹੜਾ ਕਾਰਨ ਇਹ ਹੈ ਵੀ ਖਾਸ ਕਰਕੇ ਜਿਹੜੇ ਮੇਰੀ ਉਮਰ ਦੇ ਨੇ, 50-60 ਵਾਲੇ ਸਾਲ ਵਾਲੇ ਨੇ, ਬਈ 1980 ਤੱਕ ਇਹਦਾ ਜ਼ਿਕਰ ਤਾਂ ਨਹੀਂ ਸੀ ਕਿ ਜਿੰਨੀ ਵੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਅੱਜ ਤੱਕ ਪਈ ਹੈ। ਜਦੋਂ ਤੋਂ ਸਾਡੀ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਈ ਆ, ਉਹਨੂੰ 1850 ਗਿਣਦੇ ਆਪਾਂ, ਜਿੰਨੀ ਪਈ ਹੈ 1850 ਤੋਂ ਲੈ ਕੇ ਅੱਜ ਤੱਕ, ਉਹਦੇ ਵਿੱਚ ਅੱਧੀ ਤੋਂ ਜ਼ਿਆਦਾ, 50% ਤੋਂ ਜ਼ਿਆਦਾ ਜਿਹੜੀ ਹੈ ਅਸੀਂ ਉਹ 1980 ਤੋਂ ਬਾਅਦ ਪਾਈ ਹੈ। ਸੋ ਇਹਦਾ ਮਤਲਬ ਜੇ ਆਪਾਂ 1980 ਅੱਜ ਪਹੁੰਚੀਏ, ਤੇ ਉਦੋਂ ਹਾਲੇ ਅੱਧੀ ਤੋਂ ਘੱਟ ਸੀਗੀ, ਤੇ ਜਿਹੜਾ ਸਾਡਾ ਜਿੰਨਾ ਇਹ ਹਾਹਾਕਾਰ ਹੁਣ ਮਚੀ ਹੋਈ ਹੈ, ਜਿੰਨੀ ਸਾਡੇ ਮੌਸਮ ਦੀ ਗੜਬੜ ਹੋਈ ਹੈ, ਇਹ ਹਾਲੇ ਕੁਛ ਨਹੀਂ ਸੀ ਵਾਪਰਿਆ। ਸਾਇੰਟਿਸਟ ਕਹਿ ਰਹੇ ਸੀ ਵਾਪਰੇਗਾ ਇਸ ਤਰੀਕੇ ਨਾਲ, ਜਿੰਨੀ ਤੇਜ਼ੀ ਨਾਲ ਪਾ ਰਹੇ, ਪਰ ਹਾਲੇ ਵਾਪਰਿਆ ਨਹੀਂ ਸੀ, ਤੇ ਹਾਲੇ ਸਾਇੰਟਿਸਟਾਂ ਦੀਆਂ ਗੱਲਾਂ, ਕਿਉਂਕਿ ਉਦੋਂ ਉਹ ਤੋਂ ਬਾਅਦ ਕੀ ਹੋਇਆ, ਅੱਧੀ ਇੰਨੀ ਜਲਦੀ ਕਿੱਦਾਂ ਹੋ ਗਈ? ਪਹਿਲਾਂ ਸਾਨੂੰ ਆਲਮੋਸਟ 250 ਸਾਲ ਲੱਗੇ ਪਾਉਣ ਲਈ, ਤੇ ਮੁੜ ਕੇ ਅਸੀਂ 20 ਸਾਲਾਂ 'ਚ ਉਹਦੇ ਬਰਾਬਰ ਦੀ ਪਾ ਦਿੱਤੀ। ਉਹਦਾ ਵੀ ਬੜਾ ਸੌਖਾ ਹੀ ਜਵਾਬ ਹੈ। ਜੇ ਤੁਸੀਂ ਵੇਖੋ ਜਿਹੜੀ ਚਾਈਨਾ ਦੀ ਉੱਨਤੀ ਹੈ ਜਾਂ ਇੰਡਸਟਰੀਅਲ ਤਰੱਕੀ ਹੈ, ਉਹ 1980 ਤੋਂ ਬਾਅਦ ਸ਼ੁਰੂ ਹੁੰਦੀ ਆ। ਤੇ ਇਸ ਵੇਲੇ ਜਿਹੜਾ ਚਾਈਨਾ ਆ, ਉਹ ਦੁਨੀਆਂ ਦਾ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਦਾ ਐਮਿਟਰ ਹੈ, ਤੇ ਦੂਜੇ ਨੰਬਰ ਤੇ ਅਮਰੀਕਾ ਆ, ਤੇ ਤੀਜੇ ਨੰਬਰ ਤੇ ਇੰਡੀਆ ਆ। ਸੋ ਅਮਰੀਕਾ ਤੋਂ ਉਦੋਂ ਵੀ ਬਹੁਤ ਵੱਡੀ ਤਾਕਤ ਸੀ, ਹੁਣ ਤੁਸੀਂ 1980 ਵਿੱਚ ਪਹੁੰਚੋ, ਨਾ ਚਾਈਨਾ ਤਾਕਤ ਸੀ ਤੇ ਨਾ ਇੰਡੀਆ ਤਾਕਤ ਸੀ। ਸੋ ਇਸ ਲਈ ਇਹਦਾ ਜ਼ਿਕਰ ਨਹੀਂ ਸੀ ਹੁੰਦਾ, ਤੇ ਇਹਦੇ ਬਾਰੇ ਜਿਹੜੀ ਉਦੋਂ ਖੈਰ ਯੂਨੀਫਸੀ ਤੇ ਜਿਹੜੇ ਹਲੇ ਸਾਇੰਟਿਸਟ ਸੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਚਾਈਨਾ ਨੇ ਇੰਨੀ ਜਲਦੀ ਤੇ ਇੰਨੀ ਵੱਡੀ ਤੇਜ਼ ਰਫਤਾਰ ਨਾ ਕਰਨੀ ਆ ਤਰੱਕੀ, ਇੰਨੀਆਂ ਫੈਕਟਰੀਆਂ ਲੱਗਣਗੀਆਂ। ਸੋ ਇਸ ਲਈ ਇਹਦਾ ਜਿਹੜਾ ਜ਼ਿਕਰ ਸੀ ਪਹਿਲਾਂ ਨਹੀਂ ਸੀ ਹੁੰਦਾ, ਤੇ ਜਦੋਂ ਫਿਰ ਚਾਈਨਾ ਨੇ ਕੀਤੀ ਉਹਨੇ ਹੌਲੀ ਹੌਲੀ ਕੀਤੀ। ਸੋ 90 ਮਹੀਨੇ ਚ ਗੱਲ ਸੁਣੀ ਜਦੋਂ ਚੱਲ ਵਧਣ ਲੱਗੀ, ਫਿਰ 91 ਤੋਂ ਬਾਅਦ ਇੰਡੀਆ ਚ ਜਿਹੜੇ ਪੋਲੀਟੀਕਲ ਰਿਫੋਰਮ ਆਏ, ਉਹ ਤੋਂ ਬਾਅਦ ਇੰਡੀਆ ਦੇ ਵਿੱਚ ਇੰਡਸਟਰੀ ਵਧਣ ਲੱਗੀ, ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ, ਡੀਸੈਂਟਰਲਾਈਜੇਸ਼ਨ ਹੋਈ। ਸੋ ਇਹਦਾ ਜਿਹੜੀ ਜ਼ਿਆਦਾ ਜਿਹੜੀ ਇਹਨੇ ਪੂਰੀ ਰਫਤਾਰ ਫੜੀ ਫਿਰ ਇਹਨੂੰ ਵਧਣ ਦੀ, ਮਤਲਬ ਬਹੁਤ ਨਵੀਂ ਰਫਤਾਰ, ਤੇ ਉਹ ਫਿਰ 2000 ਦੇ ਕਰੀਬ ਸ਼ੁਰੂ ਹੁੰਦੀ ਜਦੋਂ ਇੰਡੀਆ ਵੀ ਪੂਰੇ ਐਨ ਪੂਰੀ ਥਰੋਟਲ ਚੱਲ ਰਿਹਾ, ਪੂਰੀ ਉਹਨੇ ਐਕਸਲੇਟਰ ਖਿੱਚਿਆ ਹੋਇਆ, ਤੇ ਉਧਰੋਂ ਚਾਈਨਾ ਨੇ ਵੀ। ਤੇ ਤੁਸੀਂ ਇਹ ਵੇਖ ਲਓ ਵੀ 2015 ਤੋਂ ਲੈ ਕੇ 2025 ਤੱਕ ਜਿੰਨੀ ਵੀ ਨਵੀਂ ਕਾਰਬਨ ਡਾਈਆਕਸਾਈਡ ਵਾਤਾਵਰਣ ਚ ਪਈ, ਮਤਲਬ ਇੱਕ ਤਾਂ ਪੱਧਰ ਤੇ ਪਈ ਰਹੇ ਨੇ, ਪਰ ਜਿੰਨਾ ਉਹਦੇ ਵਿੱਚ ਇਜ਼ਾਫਾ ਹੋਇਆ, ਵਾਧਾ ਹੋਇਆ 2015 ਤੋਂ ਲੈ ਕੇ 2025 ਤੱਕ, ਉਹਦੇ ਲਈ 90% ਜਿਹੜਾ ਸੀ ਉਹ ਇਜ਼ਾਫਾ ਹੋਇਆ, ਵਾਧਾ ਹੋਇਆ, ਉਹ ਕੇਵਲ ਤੇ ਕੇਵਲ ਹਿੰਦੁਸਤਾਨ ਤੇ ਚੀਨ ਵਿੱਚ ਹੋਇਆ। ਬਾਕੀ ਯੂਰਪ ਦੇ, ਅਮਰੀਕਾ ਦਾ ਸਟੱਡੀ ਚੱਲ ਰਿਹਾ ਸੀ, ਉਹਨਾਂ ਦੀ ਥੋੜ੍ਹੀ ਵਧੀ, ਹੁਣ ਵੀ ਉਹਨਾਂ ਦੀ ਜ਼ਿਆਦਾ ਨਹੀਂ ਵੱਧ ਰਹੀ, ਪਰ ਜਿਹੜਾ ਵਧਿਆ। ਸੋ ਤੁਸੀਂ ਇਹ ਲਾ ਲਓ ਵੀ 1980 ਤੋਂ ਸ਼ੁਰੂ ਕਰਕੇ ਤੇ 2026 ਤੱਕ ਹਾਲੇ ਤੱਕ ਵੀ ਇੰਡੀਆ ਦੀ ਵੱਧ ਰਹੀ ਹੈ। ਹੁਣ ਉਹਦੇ ਵਧਣ ਦੀ ਰਫਤਾਰ ਘੱਟ ਗਈ, ਪਰ ਹਾਲੇ ਵੀ ਵੱਧ ਰਹੀ ਹੈ। ਤੇ ਜਿਹੜੇ ਚੀਨ ਨੇ ਉਹਨਾਂ ਦੀ ਪਿਛਲੇ ਤਕਰੀਬਨ 20 ਮਹੀਨਿਆਂ ਤੋਂ ਜਾਂ ਤਾਂ ਬਿਲਕੁਲ ਫਲੈਟ ਚੱਲ ਰਹੇ ਕਾਰਬਨ ਡਾਈਆਕਸਾਈਡ ਮਿਸ਼ਨ, ਤੇ ਜਾਂ ਉਹ 1% ਦੇ ਕਰੀਬ ਘਟੇ ਨੇ, ਕਿਉਂਕਿ ਉੱਥੇ ਸੋਲਰ ਤੇ ਵਿੰਡ ਵਗੈਰਾ ਪਾਵਰ ਬਹੁਤ ਆਈ ਆ। ਸੋ ਇੱਕ ਤੇ ਕਾਰਨ ਹੈ ਕਿ ਇਹ ਵਾਪਰਿਆ ਹੀ ਬਹੁਤ ਤੇਜ਼ੀ ਦੇ ਨਾਲ ਇਹ ਵਰਤਾਰਾ, ਤੇ ਇਹਦੀ ਮਤਲਬ ਜਿਹੜੀ ਖਬਰ ਆਉਣ ਦੇ ਸੀਗੇ ਉਹ ਤਾਂ ਹੀ ਉਹ ਆਉਣ ਲੱਗੀ 2010 ਵਿੱਚ, 2010 ਤੋਂ ਕਰੀਬ ਲੋਕਾਂ ਨੇ ਕਿਹਾ ਵੀ ਉਦੋਂ ਤੱਕ ਇੰਡੀਆ ਤੇ ਚਾਈਨਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੇ ਸੀ, ਤੇ ਉਹਨਾਂ ਨੇ ਫਿਰ ਉਹਦੇ ਜਿਹੜੀਆਂ ਖਤਰੇ ਦੀਆਂ ਘੰਟੀਆਂ ਵਜਾਈਆਂ। ਇੱਕ ਕਾਰਨ ਇਹ ਆ, ਤੇ ਦੂਜਾ ਕਾਰਨ ਇਹ ਹੈ ਬਈ ਜਿਹੜੀ ਆਇਲ ਤੇ ਗੈਸ ਦੀ ਲੌਬੀ ਆ, ਤੇਲ ਵਾਲੀ ਲੌਬੀ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਦੁਨੀਆ ਦੇ 90% ਜਿਹੜੇ ਕਾਰਬਨ ਮਿਸ਼ਨ ਨੇ ਉਹ ਤਕਰੀਬਨ 80 ਕੰਪਨੀਆਂ ਨਾਲ ਜੁੜੇ ਹੋਏ ਆ, 80 ਪੂਰੀ ਦੁਨੀਆ ਦੇ
0: ਜੀ।
1: ਸਭ ਤੋਂ ਵੱਡਾ ਚੀਨ ਹੈ, ਉਹ ਤੋਂ ਬਾਅਦ ਅਮਰੀਕਾ, ਉਹ ਤੋਂ ਬਾਅਦ ਇੰਡੀਆ, ਤੇ ਇੰਡੀਆ ਤੋਂ ਬਾਅਦ ਫਿਰ ਮੇਖਲਾਂ ਦਾ ਰਸ਼ੀਆ, ਰਸ਼ੀਆ ਤੋਂ ਬਾਅਦ ਫਿਰ ਜਰਮਨੀ ਤੇ UK, ਤੇ ਜਿਹੜਾ ਮਤਲਬ ਕੈਨੇਡਾ 10ਵੇਂ ਨੰਬਰ ਤੇ ਆਉਂਦਾ। ਤੇ 10ਵੇਂ ਨੰਬਰ ਤੇ ਜਿਹੜਾ ਕੈਨੇਡਾ ਆ ਉਹ ਦੁਨੀਆ ਦੇ ਜਿੰਨੇ ਕਾਰਬਨ ਮਿਸ਼ਨ ਹੈ ਉਹਦਾ ਸਿਰਫ 1% ਦਾ ਜ਼ਿੰਮੇਦਾਰ ਹੈ। ਸੋ ਬਾਕੀ ਜਿਹੜੇ 99% ਹੈ ਉਹ ਪਹਿਲੇ 9 ਜਿਹੜੇ ਮੁਲਕ ਨੇ ਉਹਨਾਂ 'ਚ ਆ ਜਾਂਦੇ, ਜਿਹੜੇ ਅਫਰੀਕਾ ਵਗੈਰਾ ਦੇ ਮੁਲਕ ਨੇ, ਲੈਟਿਨ ਅਮਰੀਕਾ, ਉਹ ਤਾਂ ਕਦੇ ਨਾ ਮਾਤਰ ਦੇ ਬਰਾਬਰ ਨੇ। ਸੋ ਕਿਉਂਕਿ ਇਹ ਜਿਹੜੇ ਕੰਟਰੀਜ਼ ਨੇ ਚੀਨ ਤੇ ਰਸ਼ੀਆ ਵੀ ਤੇ ਉਧਰੋਂ ਇੰਡੀਆ ਵੀ, ਇਹਨਾਂ ਦੀ ਜਿਹੜੀ ਸਾਰੀ ਪਸਾਰਾ ਹੋਇਆ ਇਹਨਾਂ ਦੀ ਇੰਡਸਟਰੀ ਦਾ, ਉਹ ਪਿਛਲੇ 1980 ਤੋਂ ਬਾਅਦ ਹੋਇਆ, ਤੇ ਇਸ ਲਈ ਇਹਦੇ ਜਿਹੜੇ ਕਾਰਨ ਵੱਧਦੇ ਨੇ। ਸੋ ਮੈਂ ਕਿਉਂਕਿ ਜਿਹੜੀਆਂ ਆਲ ਕੰਪਨੀਆਂ ਨੇ, ਸਾਊਦੀ ਅਰਬ ਜਿਵੇਂ ਤੇਲ ਦੇ ਸਿਰ ਤੇ ਜਿਉਂਦਾ ਹੈ, ਬਾਕੀ ਜਿਹੜੇ ਖਾੜੀ ਦੇ ਮੁਲਕ ਨੇ ਤੇਲ ਦੇ ਸਿਰ ਤੇ ਜਿਉਂਦੇ ਨੇ, ਸੋ ਉਹਨਾਂ ਨੇ ਜਦੋਂ ਇਹਦੀ ਗੱਲ ਚੁਲਣ ਲੱਗੀ 96 ਤੋਂ ਬਾਅਦ, ਤੇ ਉਹਨਾਂ ਨੇ ਅਰਬਾਂ ਡਾਲਰ, ਬਿਲੀਅਨਸ ਆਫ ਡਾਲਰ ਹਰ ਸਾਲ ਖਰਚਣੇ ਸ਼ੁਰੂ ਕਰਤੇ ਇਹਦੇ ਇਹਦੇ ਖਿਲਾਫ ਝੂਠਾ ਪ੍ਰੋਪੇਗੰਡਾ ਕਰਨ 'ਚ। ਕਲਾਈਮੇਟ ਚੇਂਜ ਨਾਲ ਦੀ ਕੋਈ ਚੀਜ਼ ਨੀ, ਇਹ ਤਾਂ ਐਵੇਂ ਇੱਕ ਕੰਸਪੀਰੇਸੀ ਹੈ, ਇਹ ਤਾਂ ਚੀਨ ਵਾਲੇ ਰੌਲੀ ਪਾਉਂਦੇ ਆ, ਜਿਵੇਂ ਟਰੰਪ ਹੁਣ ਵੀ ਕਹਿੰਦਾ। ਤੇ ਉਹ ਜਿਹੜਾ ਹੁਣ ਸਾਡੀਆਂ ਅਖਬਾਰਾਂ ਜਿਹੜੀਆਂ ਨੇ, ਖਾਸ ਕਰਕੇ ਆਪਣੇ ਇੰਡੀਆ ਵਗੈਰਾ 'ਚ ਖਾਸ ਕਰਕੇ, ਪਰ ਇੱਥੇ ਵੀ ਉਹ ਤਾਂ ਸਾਰੀਆਂ ਇਹਨਾਂ ਕੰਪਨੀਆਂ ਦੇ ਇਸ਼ਤਿਹਾਰਾਂ ਨਾਲ ਚੱਲਦੀਆਂ ਨੇ, ਇਹਨਾਂ ਦੀਆਂ ਉਹਨਾਂ ਦੇ ਆਪਣੇ ਡੀਲ ਨੇ। ਸੋ ਇਸ ਲਈ ਜਿਹੜਾ ਸਾਡਾ ਮੀਡੀਆ ਸੀ ਨਾ, ਉਹ ਸਾਰੇ ਦਾ ਸਾਰਾ ਸੀ ਇਹਦੇ ਬਾਰੇ ਚੁੱਪ ਕਰਕੇ, ਇੰਨਾ ਜ਼ਿਆਦਾ ਉਹਨੂੰ ਅਟੈਕ ਕੀਤਾ, ਜਿਹੜਾ ਵੀ ਅਟੈਕ ਕਰਦਾ ਸੀ ਸਾਇੰਟਿਸਟ ਉਹਦੇ ਪਿੱਛੇ ਪੈ ਜਾਣਾ, ਉਹਦੀ ਨੌਕਰੀ ਤੋਂ ਉਹਨੂੰ ਕੁਛ ਸ਼ਿਕਾਇਤਾਂ ਕਰਨੀਆਂ। ਸੋ ਕਿਉਂਕਿ ਜਿਹੜੀ ਉਹਨਾਂ ਦਾ ਸਾਰਾ ਕਾਰੋਬਾਰ ਹੀ ਤੇਲ ਵੇਚਣ ਨਾਲ ਹੈ, ਤੇ ਜੇ ਤੇਲ ਅਸੀਂ ਬੰਦ ਕਰ ਦਾਂਗੇ ਤਾਂ ਉਹ ਤਾਂ ਇੱਕੋ ਦਿਨ 'ਚ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਏਗਾ, ਤੇ ਉਹ ਤਾਂ ਹਰ ਸਾਲ ਅਰਬਾਂ ਰੁਪਏ ਕਮਾਉਂਦੇ ਨੇ। ਸੋ ਜਿਹੜਾ ਉਹਦੇ ਕਰਕੇ ਇਹਦਾ ਸੀ, ਹਾਲਾਂਕਿ ਉਹਨਾਂ ਨੂੰ ਖੁਦ ਪਤਾ ਸੀ, ਹਾਲਾਂਕਿ ਅੱਜ ਇਸ ਹਫ਼ਤੇ ਦੀ ਖ਼ਬਰ ਆਇਆ, ਕਿਉਂਕਿ ਉੱਥੇ ਇੱਕ ਕੇਸ ਚੱਲਦਿਆ ਨਿਊਯਾਰਕ ਦੇ ਵਿੱਚ ਵੀ ਐਕਸਨ ਮੋਬਲ ਦੇ ਸਾਇੰਟਿਸਟ ਨੇ, ਇਹਨਾਂ ਦੇ ਜਿਹੜਾ ਆਪਣੇ ਸਾਇੰਟਿਸਟ ਸੀ, ਉਹਨਾਂ ਨੇ 1950 ਦੇ ਕਰੀਬ ਪੂਰੇ ਦਾ ਪੂਰਾ ਜਿਹੜਾ ਵੀ ਕਿੰਨੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਿੰਨੀ ਇਹ ਵਧੇਗੀ, ਤੇ 2020 ਤੱਕ ਕਿੰਨਾ ਇਹਦਾ ਜਿਹੜਾ ਭੈੜਾ ਅਸਰ ਪਏਗਾ, ਉਹਨੇ ਸਾਰੇ ਦਾ ਸਾਰਾ ਰਿਸਰਚ ਕਰਕੇ ਡੇਟਾ ਕਰਕੇ ਪਬਲਿਸ਼ ਕਰਤਾ ਸੀ ਆਪਣੇ ਕੰਪਨੀ ਦੇ ਡਾਕੂਮੈਂਟਾਂ 'ਚ। ਤੇ ਜਿਹੜਾ ਐਕਸਨ ਮੋਬਿਲ ਨੇ ਕੀ ਕੀਤਾ, ਉਹਨੂੰ ਦਬਾਤਾ, ਆਪਣੀ ਉਹ ਜਿਹੜੀ ਯੂਨਿਟ ਸੀ ਰਿਸਰਚ ਯੂਨਿਟ ਉਹਨੂੰ ਖਤਮ ਕਰਤਾ ਤੇ ਬਾਹਰ ਲਗਾਤਾਰ ਇਹਦੇ ਖਿਲਾਫ਼ ਪ੍ਰਚਾਰ ਕਰਦੇ ਰਹੇ। ਸਭ ਤੋਂ ਦੁਨੀਆਂ 'ਚ ਵੱਧ ਸਭ ਤੋਂ ਵੱਧ ਪ੍ਰੋਪੇਗੰਡਾ ਜਿਹੜਾ ਕਲਾਈਮੇਟ ਚੇਂਜ ਦੇ ਖਿਲਾਫ਼ ਹੁੰਦਾ ਉਹ ਐਕਸਨ ਮੋਬਿਲ ਸਭ ਤੋਂ ਜ਼ਿਆਦਾ ਪੈਸੇ ਖਰਚਦੀ ਹੈ ਅਤੇ ਨਾਲ ਉਹ ਤੋਂ ਬਾਅਦ ਜਿਹੜੀਆਂ ਕੰਪਨੀਆਂ ਨੇ ਬੀ ਪੀ, ਸ਼ੈੱਲ, ਰਸ਼ੀਆ ਵਾਲੇ ਤਾਂ ਹੀ ਨੇ, ਸਾਊਦੀ ਅਰਬ ਵਾਲੇ ਹੈਗੇ ਨੇ, ਉਹ ਜਿਹੜੀਆਂ ਹੋਰ ਕੰਪਨੀਆਂ ਨੇ ਵੱਡੀਆਂ ਵੱਡੀਆਂ ਜਿਹੜੀਆਂ ਤੇਲ ਕੱਢਦੀਆਂ ਨੇ, ਉਹ ਕੰਪਨੀਆਂ ਲੈ ਤੇ ਕੇ 10 ਕਿੰਨੇ ਜਿਹੜੀਆਂ ਸਾਊਦੀ ਤੇਲ ਕੱਢਦੀਆਂ ਨੇ, ਚਾਹੇ ਉਹ ਤੇਲ ਰਸ਼ੀਆ 'ਚ ਨਿਕਲਦਾ, ਚਾਹੇ ਉਹ ਆਸਟ੍ਰੇਲੀਆ 'ਚ ਨਿਕਲਦਾ, ਚਾਹੇ ਉਹ ਅਮਰੀਕਾ 'ਚ ਨਿਕਲਦਾ, ਉਹ ਐਕਸਨ ਮੋਬਿਲ ਸਭ ਤੋਂ ਵੱਡੀ ਹੈ। ਉਹ ਤੋਂ ਬਾਅਦ ਸ਼ੈੱਲ ਹੈ, ਫਿਰ ਉਹ ਤੋਂ ਬਾਅਦ ਬੀ ਪੀ ਹੈ, ਫਿਰ ਹੋਰ ਆ ਜਾਂਦੀਆਂ ਨੇ 10 ਕੰਪਨੀਆਂ ਨੇ। ਉਹ ਮੁੱਖ ਕਾਰਨ ਸਾਡਾ ਇਹ ਸੀ ਵੀ ਇੱਕ ਤੇ ਵਰਤਾਰਾ ਜਿਹੜਾ ਸੀ ਬਹੁਤ ਤੇਜ਼ੀ ਦੇ ਨਾਲ ਆਇਆ, ਤੇ ਖਾਸ ਕਰਕੇ 1980 ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਇਕੋਨਮੀ ਨੇ ਤੇ ਚੀਨ ਦੀ ਇਕੋਨਮੀ ਨੇ ਬੜੀ ਵੱਡੀ ਰਫ਼ਤਾਰ ਫੜੀ। ਤੇ ਦੂਸਰਾ ਜਿਹੜਾ ਸਾਡਾ ਮੀਡੀਆ ਆ, ਮਤਲਬ ਇਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ, ਉਹਨਾਂ ਦੀ ਨਲਾਇਕੀ ਆ, ਜਾਂ ਉਹਨਾਂ ਦਾ ਵਿਕਿਆ ਹੋਣਾ ਹੈ, ਜਾਂ ਉਹਨਾਂ ਦਾ ਕੰਪਰੋਮਾਈਜ਼ ਹੋਣਾ, ਉਹਦਾ ਕਾਰਨ ਸੀ। ਇਹ ਦੋ ਵੱਡੇ ਕਾਰਨ ਸੀਗੇ ਜਿਹਦੇ ਕਰਕੇ ਜੇ ਕੋਈ ਵੱਡੀ ਉਮਰ ਦਾ ਬੰਦਾ ਕਹੋ ਮੈਂ ਤਾਂ ਸੁਣਿਆ ਨਹੀਂ, ਤਾਂ ਉਹਦਾ ਕਾਰਨ ਇਹ ਆ
0: ਜੀ। ਸੋ ਇੱਦਾਂ ਬੜੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਆਪਾਂ ਇਹਨੂੰ ਬਹੁਤੀ ਸੰਜੀਦਗੀ ਦੇ ਨਾਲ ਨਹੀਂ ਆਪਾਂ ਵੇਖਦੇ, ਸਾਨੂੰ ਲੱਗਦਾ ਵੀ ਚਲੋ ਅੱਗੇ ਵੀ ਕੀ ਹੋਇਆ ਵਾ, ਗਰਮੀ ਤਾਂ ਅੱਗੇ ਕਦੀ ਵੱਧ ਪੈ ਗਈ, ਕਦੀ ਘੱਟ ਪੈ ਗਈ, ਮੀਂਹ ਦੇ ਉੱਤੇ ਥੱਲੇ ਹੁੰਦੇ ਰਹਿੰਦੇ ਆ, ਠੰਡ ਵੀ ਇਸੇ ਤਰ੍ਹਾਂ ਦੇ ਨਾਲ ਹੀ ਹੈ, ਪਰ ਹੁਣ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਫਰਕ ਆ। ਅੱਛਾ, ਇਹ ਵੀ ਕਹਿ ਰਹੇ ਨੇ ਕਿ ਸਮੁੰਦਰ ਦਾ ਵੀ ਜਿਹੜਾ ਤਾਪਮਾਨ ਆ ਉਹ ਵੀ ਨਾਲ ਦੀ ਨਾਲ, ਚਲੋ ਜੀ ਧਰਤੀ ਦਾ ਵੱਧ ਰਿਹਾ ਅਤੇ ਉਹ ਵੀ ਵੱਧ ਰਿਹਾ, ਉਹ ਕਹਿੰਦੇ ਹੋਰ ਵੀ ਨੁਕਸਾਨਦੇਹ ਆ, ਅਤੇ ਪਿਛਲੇ 10 ਸਾਲਾਂ ਦੇ ਵਿੱਚ ਇਹ ਵੀ ਇੱਕ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ।
1: ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਸਮੁੰਦਰ ਨੂੰ ਇਗਨੋਰ ਕਰ ਦਿੰਦੇ ਕਿ ਸਾਡਾ ਸਮੁੰਦਰ ਨਾਲ ਰੋਜ਼ਾਨਾ ਜੀਵਨ 'ਚ ਸਾਡਾ ਉਹਨਾਂ ਨਾਲ ਵਾਸਤਾ ਨਹੀਂ ਪੈਂਦਾ, ਪਰ ਜਿਹੜੀ 90% ਸੂਰਜ ਦੀ ਜਿਹੜੀ ਗਰਮੀ ਆਉਂਦੀ ਹੈ ਉਹਨੂੰ ਜਿਹੜਾ ਆਪਣੇ ਆਪ 'ਚ ਸੂਕਦਾ ਆ ਉਹ ਸਮੁੰਦਰ ਹੈ, ਸਮੁੰਦਰ ਦੇ ਪਾਣੀ 'ਚ ਚਲੀ ਜਾਂਦੀ ਆ ਉਹ, ਅਤੇ ਉਹ ਜਿਹੜਾ ਟੈਂਪਰੇਚਰ ਉਹਦਾ ਵੱਧ ਰਿਹਾ ਹੁਣ, ਅਤੇ ਉਹਦੀ ਇੰਨਾ ਪਾਣੀ ਉਹਦੇ ਕੋਲ ਹੋਰ ਸਮਰੱਥਾ ਨਹੀਂ ਹੋਰ ਗਰਮੀ ਨੂੰ ਲੈਣ ਦੀ, ਅਤੇ ਜਿਹੜਾ ਸਾਡਾ ਸਾਰਾ ਦੁਨੀਆਂ ਦਾ ਮੌਸਮ ਨੇ ਉਹ, ਜਾਂ ਈਵਨ ਆਸਟ੍ਰੇਲੀਆ ਗਰਮ ਕਿਉਂ ਹੈ ਤੇ ਇੰਗਲੈਂਡ ਠੰਡਾ ਕਿਉਂ ਆ, ਉਹ ਇਸ ਤਰ੍ਹਾਂ ਵੀ ਜਿਹੜੀਆਂ ਸਾਡੇ ਸਮੁੰਦਰ ਦੇ ਵਿੱਚ ਉਹਨੂੰ ਕਹਿੰਦੇ ਨੇ ਕਰੰਟਸ, ਵੀ ਉਹ ਇੱਕ ਦਰਿਆ ਨੇ, ਮਹਾਂਦਰਿਆ ਨੇ, ਏਡੇ ਵੱਡੇ ਦਰਿਆ ਨੇ, ਉਹ ਉੱਤੇ ਨਹੀਂ ਤੁਹਾਨੂੰ ਦਿਖਦੇ, ਉਹ ਥੱਲੇ ਥੱਲੇ ਪਾਣੀ ਵਗਦਾ, ਤੇ ਉਹ ਪਾਣੀ ਜਿਹੜਾ ਆ ਸ਼ੁਰੂ ਉਹਦੇ ਹਰੇਕ ਤੁਸੀਂ ਦੇਖੋਗੇ ਅਟਲਾਂਟਿਕ ਉਹਨੂੰ ਕਰੰਟਸ ਕਹਿੰਦੇ ਨੇ, ਪੈਸਿਫਿਕ ਕਰੰਟ ਕਹਿੰਦੇ ਨੇ, ਉਹ ਤਾਂ ਆਪਣੀ ਇੰਡੀਆ ਦੇ ਇੰਡੀਅਨ ਓਸ਼ਨ ਦੇ ਵਿੱਚ ਵੀ ਚੱਲਦੀਆਂ ਨੇ, ਉਹੋ ਹੀ ਨੇ ਜਿਹੜੀਆਂ ਜਦੋਂ ਭੂ ਮੱਧ ਰੇਖਾ ਜਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਆ ਉੱਥੋਂ ਦੇ ਸਮੁੰਦਰ ਦੇ ਵਿੱਚੋਂ ਜਿਹੜੀ ਗਰਮੀ ਹੈ ਵਾਧੂ ਉਹਨੂੰ ਲੈ ਕੇ ਉੱਪਰ ਨੂੰ ਯੂਰਪ ਵੱਲ ਜਾਂਦੀਆਂ ਨੇ, ਤੇ ਜਾ ਕੇ ਉੱਥੋਂ ਦਾ ਜਿਹੜਾ ਮੌਸਮ ਆ ਉਹਨੂੰ ਗਰਮ ਕਰਦੇ ਨੇ, ਨਹੀਂ ਤਾਂ ਠੰਡ ਬਹੁਤ ਪਏਗੀ, ਤੇ ਜਿਹੜੀ ਉੱਥੋਂ ਦੀ ਮਤਲਬ ਠੰਡ ਘਟਾਉਂਦੀਆਂ ਨੇ ਤੇ ਇੱਧਰੋਂ ਜਿਹੜੀ ਭੂ ਮੱਧ ਰੇਖਾ ਆ ਉਹਦੀ ਗਰਮੀ ਘਟਾਉਂਦੀਆਂ ਨੇ। ਸੋ ਜਿਹੜਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਿਹਦੀ ਉਹਨੂੰ ਕਹਿੰਦੇ ਏ ਐਮ ਓ ਸੀ, ਅਟਲਾਂਟਿਕ ਓਸ਼ਨ ਕਰੰਟ ਕਹਿੰਦੇ ਉਹਨੂੰ, ਤੇ ਉਹ ਜਿਹੜੀ ਹੈ ਉਹ ਦੁਨੀਆਂ ਦੀ ਸਭ ਤੋਂ ਵੱਡੀ ਆ, ਕਿਉਂਕਿ ਅਟਲਾਂਟਿਕ ਓਸ਼ਨ ਸਭ ਤੋਂ ਵੱਡਾ, ਤੇ ਉਹ ਜਿਹੜੀ ਸਾਡੇ ਇਕੁਏਟਰ ਹੈ ਭੂ ਮੱਧ ਰੇਖਾ ਉੱਥੋਂ ਦੇ ਪਾਣੀ ਨੂੰ ਲੈ ਕੇ ਉੱਪਰ ਜਾਂਦੀ ਹੈ, ਤੇ ਉਹ ਤਕਰੀਬਨ ਹੁਣ ਉਹਦੀ ਰਫ਼ਤਾਰ ਸਲੋ ਹੋ ਰਹੀ ਆ, ਕਿਉਂਕਿ ਟੈਂਪਰੇਚਰ ਗਰਮ ਹੋ ਰਿਹਾ ਸਮੁੰਦਰ ਤੋਂ ਉੱਪਰ ਵੀ, ਕਿਉਂਕਿ ਉਹ ਚੱਲਦੀ ਤਾਂ ਹੀ ਆ ਵੀ ਸਮੁੰਦਰ ਉੱਪਰ ਨੌਰਥ ਦੇ ਵਿੱਚ ਠੰਡਾ ਹੈ ਤੇ ਥੱਲੇ ਗਰਮ ਹੈ, ਤੇ ਉਹ ਫਿਰ ਉਹਦੇ ਨਾਲ ਉਹਦਾ ਚੱਕਰ ਬਣਦਾ, ਤੇ ਹੁਣ ਜਿਉਂ ਜਿਉਂ ਸਮੁੰਦਰ ਜਿਹੜਾ ਨੌਰਥ ਵਾਲਾ ਉਹ ਵੀ ਗਰਮ ਹੋ ਰਿਹਾ ਤੇ ਉਹ ਜਿਹੜਾ ਡਿਫਰੈਂਸ਼ੀਅਲ ਹੈ ਉਹ ਘੱਟ ਰਿਹਾ, ਤੇ ਇਸ ਲਈ ਉਹਦੀ ਸਪੀਡ ਸਲੋ ਹੋ ਰਹੀ ਆ, ਔਰ ਉਹ 15% ਜਿਹੜੀ ਹੈ ਸਪੀਡ ਸਲੋ ਹੋ ਜਾਏਗੀ ਇਸ ਸੈਂਚਰੀ ਦੇ ਆਖਿਰ ਤੱਕ, ਤੇ ਜੇ ਉਹ 15% ਹੋ ਗਈ ਤੇ ਜਿਹੜੇ ਵੀ ਆਪਣੇ ਇਹ ਨੌਰਦਰਨ ਯੂਰਪੀਅਨ ਕੰਟਰੀਜ਼ ਨੇ ਜਿੱਥੇ ਜਿਹਨੂੰ ਆਪਾਂ ਠੰਡੇ ਮੁਲਕ ਕਰਕੇ ਜਾਣਦੇ ਹਾਂ, ਇਹਨਾਂ ਦੇ ਮੌਸਮ 'ਚ ਬਹੁਤ ਵੱਡਾ ਇਜ਼ਾਫਾ ਆਏਗਾ, ਤਾਂ ਹੀ ਉੱਥੇ ਇਸ ਵਾਰੀ ਯੂਰਪ ਦੇ ਵਿੱਚ ਇੰਨੀ ਗਰਮੀ ਪੈ ਰਹੀ ਆ, ਕਿਉਂਕਿ ਉਹ ਜਿਹੜੀ ਉੱਥੇ ਮੌਸਮ ਠੰਡਾ ਸੀਗਾ ਉਹਨੂੰ ਉਹ 'ਚ ਗੜਬੜ ਹੋ ਰਹੀ ਸਾਰੀ ਦੀ ਸਾਰੀ।
0: ਵੈਸੇ ਹੁਣ ਕੀ ਸੂਰਤ ਹਾਲ ਨੇ ਇਸ ਟਾਈਮ ਦੇ ਉੱਤੇ ਯੂਰਪ ਦੇ ਜਾਂ ਫਿਰ ਤੁਹਾਡੇ ਇੱਧਰ ਕੀ ਚੱਲ ਰਿਹਾ?
1: ਸਾਡੇ ਗਰਮੀ ਵੀ ਪੈ ਰਹੀ ਹੈ ਲਗਾਤਾਰ ਸਾਡੇ, ਇਨਫੈਕਟ ਫੋਰੈਸਟ ਫਾਇਰ ਮੈਨੂੰ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ, ਪਿਛਲੇ 3 ਸਾਲਾਂ ਤੋਂ ਪਹਿਲਾਂ ਮੈਂ ਕਦੀ ਟੋਰਾਂਟੋ ਦੇ ਵਿੱਚ ਜਿਹੜਾ ਉਹ ਫੋਰੈਸਟ ਫਾਇਰ ਦਾ ਧੂੰਆਂ ਨਹੀਂ ਸੀ ਵੇਖਿਆ, ਹੁਣ 3-4 ਸਾਲ ਤੋਂ ਲਗਾਤਾਰ ਆਲਮੋਸਟ ਹਰ ਗਰਮੀਆਂ ਦੀ ਰੁੱਤ 'ਚ ਸਾਡੇ ਤੋਂ ਬਹੁਤ ਦੂਰ ਹੈ, ਇੱਥੋਂ ਆਲਮੋਸਟ ਮੇਰੇ ਖਿਆਲ 1000-2000 ਕਿਲੋਮੀਟਰ ਦੂਰ ਨੌਰਥ ਨੂੰ ਜਾ ਕੇ ਉੱਥੇ ਅੱਗ ਲੱਗੀ ਸੀ, ਤੇ ਸਾਡੇ ਇੱਥੇ ਤਕਰੀਬਨ 5-6 ਦਿਨ ਬਿਲਕੁਲ ਸੂਰਜ ਨਹੀਂ ਵਿਖਿਆ, ਇੰਝ ਲੱਗਦਾ ਸੀ ਜਿਵੇਂ ਉਹ ਇੰਡੀਆ 'ਚ ਜਿਹੜਾ ਜ਼ੀਰੋ ਦਾ ਬਲਬ ਜਗਦਾ ਹੁੰਦਾ ਹੈ ਨਾ ਉਦਾਂ ਦਾ, ਤੇ ਸਾਰਾ ਹੀ ਧੁੰਦਲਾ ਧੁੰਦਲਾ ਤੇ ਤੁਸੀਂ ਉਹ ਜਿਹੜੀ ਜਲੀ ਹੋਈ ਲੱਕੜੀ ਦਾ ਜਿਹੜਾ ਮੁਸ਼ਕ ਹੈ ਉਹ ਹਵਾ ਚ ਤੁਹਾਨੂੰ ਆਉਂਦਾ ਸੀ, ਤੈਨੂੰ ਲੱਗਦਾ ਸੀ ਕੋਈ ਲੱਕੜੀ ਜਲ ਰਹੀ ਆ। ਤੇ ਉਹ ਇੱਥੋਂ ਦੇਖੋ ਪੂਰਾ ਕੈਨੇਡਾ ਥੱਲੇ ਅਮਰੀਕਾ ਨਿਊਯਾਰਕ ਤੱਕ ਵਾਸ਼ਿੰਗਟਨ ਡੀਸੀ ਤੱਕ ਤਾਂ ਹੀ ਟਰੰਪ ਸਾਹਿਬ ਰੌਲੀ ਪਾ ਰਹੇ ਸੀਗਾ ਅਸੀਂ ਕੈਨੇਡਾ ਨੂੰ ਜੁਰਮਾਨਾ ਕਰਾਂਗੇ ਜਿਵੇਂ ਉਹ ਕਰਦੇ ਹੁੰਦਾ ਵੀ ਅਸੀਂ ਇੰਜ ਕਰਾਂਗੇ। ਤੇ ਇਹ ਉਹਦਾ ਕਾਰਨ ਇਹ ਆ ਵੀ ਜਿਉਂ ਜਿਉਂ ਸਾਡੀ ਗਰਮੀ ਵੱਧ ਰਹੀ ਆ ਸਾਡੇ ਜੰਗਲ ਜਿਹੜੇ ਨੇ ਸੁੱਕ ਰਹੇ ਨੇ, ਉਹ ਖੁਸ਼ਕ ਹੋ ਰਹੀ ਹੈ ਲੱਕੜੀ, ਮੀਂਹ ਘੱਟ ਪੈ ਰਿਹਾ ਤੇ ਉਹਨੂੰ ਅੱਗ ਜ਼ਿਆਦਾ ਲੱਗਦੀ
0: ਜੀ। ਸੋ ਇਸ ਤਰ੍ਹਾਂ ਦਾ ਪਹਿਲਾਂ ਆਪਾਂ ਨੇ ਇਹ ਕਦੀ ਵੇਖਿਆ ਵਰਤਾਰਾ। ਸੋ ਇਹ ਜਿਹੜੇ ਤਰੀਕੇ ਦੇ ਨਾਲ ਦਿਨੋਂ ਦਿਨ ਹੁਣ ਵੱਧ ਰਿਹਾ ਵਾ, ਸੋ ਇਸ ਸੰਬੰਧ ਦੇ ਵਿੱਚ ਕੀ ਉੱਧਰਲੇ ਪਾਸੇ ਤੁਹਾਡੇ ਦੇਸ਼ ਦੇ ਵਿੱਚ ਕੁਛ ਚੱਲ ਰਿਹਾ ਵਾ ਜਾਂ ਫਿਰ ਜੋ ਚੱਲ ਰਿਹਾ ਵਾ ਉਹ ਨਾ ਕਾਫੀ ਆ?
1: ਹਾਂਜੀ ਬਿਲਕੁਲ ਚੱਲ ਤਾਂ ਰਿਹਾ ਪਰ ਉਹ ਜਿੰਨਾ ਵੀ ਆ ਸਾਨੂੰ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ, ਪਰ ਕਿਉਂਕਿ ਆ ਟਰੰਪ ਦੇ ਆਉਣ ਨਾਲ ਸਾਰਾ ਤਹਿਸ ਨਹਿਸ ਹੋ ਗਿਆ, ਉਹਨੇ ਸਾਰੇ ਇਕਨੋਮਿਕ ਰਿਲੇਸ਼ਨ ਜਿਹੜੇ ਸੀ ਅਪਸੈਟ ਕਰਤੇ, ਜਿੰਨੀਆਂ ਵੀ ਇਹਨਾਂ ਦੇ ਵਪਾਰ ਸੰਧੀਆਂ ਸੀ ਉਹ ਅਪਸੈਟ ਕਰਤੀਆਂ। ਸੋ ਸਾਰੇ ਮੁਲਕ ਕੈਨੇਡਾ ਵੀ ਉਹਨਾਂ ਵਾਂਗੂ ਹੀ ਉਹਦੇ 'ਚ ਲੱਗੇ ਹੋਏ ਨੇ ਕਿ ਇਹਨੂੰ ਕਿਵੇਂ ਠੀਕ ਕਰਨਾ ਤਾਂ ਕਿ ਇਕੋਨਮੀ ਚੱਲਦੀ ਰਹੇ, ਜੋਬਾਂ ਹੋਣ ਅਤੇ ਹੋਰ ਸਾਰਾ ਚੱਲਦਾ ਰਹੇ, ਪਰ ਇਹਦੀ ਬਹੁਤ ਜ਼ਿਆਦਾ ਲੋੜ ਆ। ਇੰਡੀਆ ਨੇ ਮੇਰੇ ਖਿਆਲ ਆ ਪਿਛਲੇ ਹਫ਼ਤੇ ਅਨਾਊਂਸ ਕੀਤਾ, ਮੈਨੂੰ ਯਾਦ ਭੁੱਲਿਆ ਕਿੰਨਾ, 20,000,00,000 ਕਰੋੜ ਰੁਪਈਏ ਦੀ ਸਬਸਿਡੀ ਇਲੈਕਟ੍ਰਿਕ ਕਾਰਾਂ ਦੇ ਲਈ, ਜਿਹੜੀਆਂ ਖਾਸ ਕਰਕੇ ਇਲੈਕਟ੍ਰਿਕ ਟਰੱਕ ਅਤੇ ਬੱਸਾਂ ਦੇ ਲਈ, ਕਿਉਂਕਿ ਇੰਡੀਆ ਦੇ ਵਿੱਚ 40% ਜਿਹੜਾ ਤੇਲ ਆ ਉਹ ਟਰੱਕ ਤੇ ਬੱਸਾਂ ਖਾਂਦੇ ਨੇ, ਕਮਰਸ਼ੀਅਲ ਵਹੀਕਲ ਖਾਂਦੇ ਨੇ, ਪੈਟਰੋਲ ਡੀਜ਼ਲ ਜਿੰਨਾ ਵੀ ਲੱਗਦਾ। ਸੋ ਕਿਉਂਕਿ ਇੰਡੀਆ 3rd number ਤੇ ਆ ਨਾ, ਤੇ ਕੈਨੇਡਾ 10th number ਤੇ ਆ, 1% ਆ। ਸੋ ਕੈਨੇਡਾ ਦੇ ਵਿੱਚ ਕੋਈ ਕਾਰਬਨ ਮਿਸ਼ਨ ਘਟੇ ਜਾਂ ਵਧੇ ਬਾਹਲਾ ਫਰਕ ਨਹੀਂ ਪੈਣਾ, ਪਰ ਜੇ ਇੰਡੀਆ ਦੇ ਵਿੱਚ 1% ਵੀ ਘਟਦੇ ਨੇ ਜਾਂ ਚਾਈਨਾ ਦੇ ਵਿੱਚ 1% ਵੀ ਘਟਦੇ ਨੇ, ਉਹਨਾਂ ਦੀ ਕੁਆਂਟਿਟੀ ਇੰਨੀ ਵੱਡੀ ਹੋ ਜਾਂਦੀ 1% ਦੀ ਵੀ ਤੁਸੀਂ ਉਹ ਜਿਹੜਾ ਉਹਦਾ ਪੂਰੀ ਦੁਨੀਆਂ 'ਤੇ ਅਸਰ ਪਏਗਾ। ਸੋ ਪੂਰੀ ਦੁਨੀਆਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਇੰਡੀਆ ਅਤੇ ਚਾਈਨਾ ਅਤੇ ਨਾਲ ਜਿਹੜੇ ਹੋਰ ਕੋਲੇ ਤੋਂ ਜ਼ਿਆਦਾ ਬਿਜਲੀ ਬਣਾਉਂਦੇ ਨੇ ਜਿਹਨਾਂ 'ਚ ਇੰਡੋਨੇਸ਼ੀਆ ਆ, ਜਪਾਨ ਵੀ ਆ ਕਿਸੇ ਹੱਦ ਤੱਕ, ਅਤੇ ਇੱਧਰੋਂ ਜਰਮਨੀ ਆ, ਉਹਨਾਂ 'ਤੇ ਲੱਗੀਆਂ ਹੋਈਆਂ ਵੀ ਉਹਨੂੰ ਕਿਵੇਂ ਘਟਾਉਣਗੇ ਉਹ।
0: ਸੋ ਇੱਧਰ ਜੇ ਆਪਾਂ ਤੁਹਾਡੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਜਾਂ ਫਿਰ ਵਿਕਸਿਤ ਦੇਸ਼ਾਂ ਦੀ ਆਪਾਂ ਗੱਲ ਕਰ ਲਈਏ, ਅਤੇ ਜਿੱਦਾਂ ਤੁਹਾਡਾ ਵਾਹ ਵਾਸਤਾ ਪੈਂਦਾ ਹੀ ਰਹਿੰਦਾ ਹੋਊਗਾ ਹੋਰ ਵੀ ਲੋਕਾਂ ਦੇ ਨਾਲ, ਹੋਰ ਅਲੱਗ ਅਲੱਗ ਖਿੱਤਿਆਂ ਤੋਂ, ਅਲੱਗ ਅਲੱਗ ਦੇਸ਼ਾਂ ਤੋਂ, ਭਾਸ਼ਾਵਾਂ ਤੋਂ, ਸੋ ਜੇ ਉਹਨਾਂ ਦੇ ਵਿੱਚ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਅਤੇ ਕੰਪੇਅਰ ਕਰੀਏ ਆਪਣੇ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਜਾਂ ਫਿਰ ਇੰਡੀਅਨਸ ਦੇ ਨਾਲ, ਫਰਕ ਹੈ ਕੋਈ ਜਾਂ ਫਿਰ ਸਾਰੀ ਦੁਨੀਆਂ 'ਚ ਇਹੋ ਹਾਲ ਹੈ?
1: ਦੇਖੋ ਜੀ ਇਹਦੀਆਂ ਕਈ ਪਰਤਾਂ ਨੇ ਇਸ ਗੱਲ ਦੀਆਂ। ਜਿਹੜਾ ਬੰਦਾ ਪੰਜਾਬ 'ਚ ਜੁੜਿਆ ਹੋਇਆ ਪਿੰਡ ਦੇ ਨਾਲ ਅਤੇ ਕਿਸਾਨੀ ਦੇ ਨਾਲ, ਉਹ ਤਾਂ ਹਰ ਰੋਜ਼ ਜਲਵਾਯੂ ਤਬਦੀਲੀ ਦੇ ਨਾਲ ਜੂਝ ਰਿਹਾ, ਉਹਦੇ ਤਾਂ ਸਾਹਮਣੇ ਆ, ਮੱਥੇ 'ਤੇ ਲੱਗੀ ਹੋਈ ਆ ਉਹਦੇ, ਉਹਦੀਆਂ ਫਸਲਾਂ ਜਲ ਰਹੀਆਂ ਨੇ, ਉਹਨਾਂ ਦੀਆਂ ਗਾਵਾਂ ਮਰ ਰਹੀਆਂ ਨੇ, ਉਹਨਾਂ ਦੇ ਫਲ ਹੈ ਉਹਨਾਂ ਨੂੰ ਬੂਰ ਨਹੀਂ ਪੈਂਦਾ। ਸੋ ਭਾਵੇਂ ਉਹ ਜਲਵਾਯੂ ਸ਼ਬਦ ਤਬਦੀਲੀ ਦਾ ਵਰਤੇ ਜਾਂ ਨਾ ਵਰਤੇ, ਉਹਨੂੰ ਸਮਝ ਆਵੇ ਨਾ ਆਵੇ, ਉਹ ਇਹ ਤੋਂ ਮੁਨਕਰ ਨਹੀਂ ਹੈ। ਸੋ ਇਹੀ ਹਾਲ ਪੂਰੀ ਦੁਨੀਆਂ ਦਾ, ਵੀ ਦੁਨੀਆਂ ਦੇ ਵਿੱਚ ਇਹਦੇ ਬਾਰੇ ਵੱਧ ਰਹੀ ਆ, ਲੋਕ ਚਿੰਤਤ ਨੇ। ਪਰ ਜੇ ਆਪਾਂ ਕਹੀਏ ਵੀ ਜਿਹੜੇ ਲੋਕ ਅੰਗਰੇਜ਼ੀ ਨਹੀਂ ਬੋਲਦੇ, ਜਿਹਨਾਂ ਦੀ ਅੰਗਰੇਜ਼ੀ ਭਾਸ਼ਾ ਨਹੀਂ ਪਹਿਲੀ, ਪੰਜਾਬੀ ਵਿੱਚ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਉਰਦੂ ਬੋਲਣ ਵਾਲੇ ਹੋ ਗਏ, ਹਾਂ ਤੁਸੀਂ ਉਹਨਾਂ ਬਾਰੇ ਕਹਿ ਸਕਦੇ ਹੋ, ਕਿਉਂਕਿ ਇਹਦਾ ਸਾਡਾ ਮੀਡੀਆ ਆ, ਤੁਸੀਂ ਉਹ 'ਚ ਐਕਸੈਪਸ਼ਨ ਹੋ ਰੇਡੀਓ, ਹਾਂਜੀ, ਪਰ ਓਵਰਆਲ ਜਿਹੜਾ ਸਾਡਾ ਇੱਕ ਪੰਜਾਬੀ ਦਾ ਮੀਡੀਆ ਆ ਹਿੰਦੀ, ਉਹ ਜਿਹੜਾ ਜ਼ਿਆਦਾ ਤੁਸੀਂ ਜੇ ਸੁਣੋਗੇ ਬਸ ਉਹ ਗਾਣੇ ਵਜਾਤੇ ਚਾਰ, ਉਹਨਾਂ ਨੇ ਚੁਟਕਲੇ ਸੁਣਾਤੇ, ਕੋਈ ਇੱਦਾਂ ਦੀਆਂ ਜਾਂ ਪੰਜਾਬ ਦੀਆਂ ਖਬਰਾਂ ਆ ਗਈਆਂ ਜੀ, ਅਕਾਲੀਆਂ ਨੇ ਕੀ ਕਰਤਾ ਜੀ, ਕਾਂਗਰਸ ਨੇ ਕੀ ਕਰਤਾ, ਉਹਦੇ 'ਚ ਘਾਟ ਹੈ, ਇਹ ਸਾਡੇ ਘਾਟ ਹੈ। ਤੇ ਸਾਡਾ ਐਥਨਿਕ ਮੀਡੀਆ ਭਾਵੇਂ ਗੁਜਰਾਤੀ ਹੋਵੇ, ਤਾਮਿਲ ਹੋਵੇ, ਉਹ ਇੱਥੇ ਹੀ ਆ। ਇੱਕ ਤਾਂ ਉਹਨਾਂ ਕੋਲ ਰਿਸੋਰਸ ਵੀ ਨਹੀਂ ਹੁੰਦੇ, ਛੋਟੇ ਹੁੰਦੇ ਨਾ, ਉਹਨਾਂ ਦੀ ਇਕੋਨਮੀ ਬੜੀ ਛੋਟੀ ਹੁੰਦੀ ਆ, ਤੇ ਇਸ ਕਰਕੇ ਉਹਨਾਂ ਦੇ ਜਿਹੜਾ ਉਹਨਾਂ ਦੀ ਸਮਰੱਥਾ ਘੱਟ ਹੁੰਦੀ ਆ। ਤੇ ਸਭ ਤੋਂ ਵੱਡਾ ਜਿਹੜਾ ਇਹੀ ਆ, ਮੈਂ ਪੰਜਾਬ 'ਚ ਜਦੋਂ ਵੀ ਜਾਂਦਾ ਉੱਥੇ ਲੋਕ ਹਾਲੇ ਵੀ ਵਾਤਾਵਰਨ ਨੂੰ ਤੇ ਜਲਵਾਯੂ ਤਬਦੀਲੀ ਨੂੰ ਇੱਕੋ ਚੀਜ਼ ਸਮਝ ਰਹੇ ਨੇ। ਜਦੋਂ ਪੰਜਾਬ 'ਚ ਗਰਮੀ ਪੈ ਕੇ ਬੰਦੇ ਮਰ ਰਹੇ ਨੇ, ਗਾਵਾਂ ਮਰ ਰਹੀਆਂ ਨੇ, ਫਸਲਾਂ ਜੋ ਨੇ, ਇਹ ਵਾਤਾਵਰਨ ਦੀ ਖਬਰ ਨਹੀਂ, ਇਹ ਮੌਸਮ ਦੀ ਖਬਰ ਨਹੀਂ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ, ਇਹ ਆਲਮੀ ਤਪਸ਼ ਦੀ ਖਬਰ ਹੈ। ਤੇ ਇਹ ਸ਼ਬਦ ਜਦੋਂ ਤੁਸੀਂ ਅਸੀਂ ਨਹੀਂ ਵਰਤਾਂਗੇ, ਉਹਨਾਂ ਚਿਰ ਸਾਡੇ ਇਹ ਗੱਲ ਦਿਮਾਗ 'ਚ ਘਰ ਨਹੀਂ ਕਰੇਗੀ, ਉਹ ਸਾਡੀ ਜਿਹੜੀ ਅਵੇਅਰਨੈਸ ਹੈ ਉਹ ਅਧੂਰੀ ਰਹਿ ਜਾਏਗੀ।
0: ਜੀ, ਸੋ ਜਿੱਥੋਂ ਆਪਾਂ ਇਹ ਵਾਲਾ ਆਪਣਾ ਨਵਾਂ ਸੈਗਮੈਂਟ ਜਿਹੜੇ ਨੇ ਉਹ ਸ਼ੁਰੂ ਕੀਤੇ ਸੀ ਕਿ ਇਹਦੇ ਵਿੱਚ ਫਰਕ ਕੀ ਹੈ, ਡਿਫਰੈਂਸ ਕੀ ਹੈ। ਸੋ ਜੇਕਰ ਤੁਸੀਂ ਦੁਬਾਰਾ ਜਾਣਨਾ ਚਾਹੋ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਚਲੇ ਜਾਓ ਅਤੇ ਜਾ ਕੇ ਅਤੇ ਤੁਸੀਂ ਉਹ ਪਿਛਲੇ ਅੰਕ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਵਧੇਰੇ ਜਾਣਕਾਰੀ ਮਿਲ ਜਾਊਗੀ। ਇੱਕ ਮੈਸੇਜ ਸੀਗਾ ਜਿਹੜਾ ਤੁਹਾਡੇ ਲਈ, ਉਹ ਮੈਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਦਿੰਦਾ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀਂ ਵਾਤਾਵਰਨ ਸੰਬੰਧੀ ਪ੍ਰੋਗਰਾਮ ਦਾ, ਅਤੇ ਇਹ ਕਹਿੰਦੇ ਜਾਗਰੂਕਤਾ ਜਿਹੜੀ ਆ ਉਹ ਵੰਡ ਰਹੇ ਹੋ ਤੁਸੀਂ। ਇਨਸਾਨ ਦੀ ਤ੍ਰਾਸਦੀ ਇਹ ਆ ਕਿ ਜਿਸ ਟਾਹਣੀ ਦੇ ਉੱਤੇ ਉਹ ਬੈਠਾ ਉਸੇ ਟਾਹਣੀ ਨੂੰ ਹੌਲੀ ਹੌਲੀ ਉਹ ਵੱਢ ਰਿਹਾ ਵਾ। ਧਰਤ ਸੁਹਾਵੀ ਨੇ ਇਨਸਾਨ ਨੂੰ ਜੀਵਨ ਦਿੱਤਾ, ਪਰ ਬਦਲੇ ਦੇ ਵਿੱਚ ਅਸੀਂ ਧਰਤੀ ਮਾਂ ਨੂੰ ਬੰਜਰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੋ ਰੱਬ ਸੱਚਾ ਸਾਨੂੰ ਸਭ ਨੂੰ ਸੋਝੀ ਬਖਸ਼ੇ, ਅਮੀਨ, ਅਤੇ ਜਿਉਂਦੇ ਵਸਦੇ ਰਹੋ। ਅਤੇ ਧੰਨਵਾਦ ਕਰਦੇ ਨੇ ਇਹ ਢਿੱਲੋਂ ਸਾਹਿਬ, ਤੁਹਾਡਾ ਦਿਆ ਜੀ ਨੇ ਮੈਸੇਜ ਭੇਜਿਆ ਤੁਹਾਡੇ ਲਈ।
1: ਬਿਲਕੁਲ ਧੰਨਵਾਦ ਜੀ ਇਹਨਾਂ ਦਾ। ਸਗੋਂ ਤੁਸੀਂ ਜੀ ਜੇ ਕੱਲ੍ਹ ਤੁਸੀਂ ਸੁਣਦੇ ਹੋ, ਤੁਸੀਂ ਬਸ ਇਹੀ ਕੰਮ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ 'ਚ ਕਰੋ, ਕਿਉਂਕਿ ਕੋਈ ਵੀ ਦੁਨੀਆਂ ਦਾ ਮੀਡੀਆ, ਕੋਈ ਦੁਨੀਆਂ ਦੀ ਸਰਕਾਰ, ਕੋਈ ਦੁਨੀਆਂ ਦਾ ਬੰਦਾ ਹਰੇਕ ਤੱਕ ਨਹੀਂ ਪਹੁੰਚ ਸਕਦਾ। ਸਾਨੂੰ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਹਾਨੂੰ ਉੱਥੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਲੋੜ ਹੈ, ਕਿਉਂਕਿ ਤੁਹਾਡਾ ਪਿੰਡ, ਤੁਹਾਡੀ ਗਲੀ, ਤੁਹਾਡਾ ਤਹਿਸੀਲ, ਬਲਾਕ, ਸ਼ਹਿਰ, ਉਹ ਤੁਸੀਂ ਉਹਨੂੰ ਸਭ ਤੋਂ ਵਧੀਆ ਜਾਣਦੇ ਹੋ। ਤੁਹਾਨੂੰ ਪਤਾ ਵੀ ਉੱਥੇ ਕਿਹੜੀ ਭਾਸ਼ਾ ਜਿਹੜੀ ਕੰਮ ਕਰੇਗੀ, ਕਿਹੜੇ ਬੰਦੇ ਨੂੰ ਕਿਹੜੀ ਦਲੀਲ ਅਪੀਲ ਕਰੇਗੀ। ਸੋ ਇਹ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਲਓ ਕਿ ਤੁਸੀਂ ਇਸ ਜਿਹੜੀ ਬਾਰੇ ਜਾਣਕਾਰੀ ਅਗਾਂਹ ਤੱਕ ਪਹੁੰਚਾਓ।
0: ਜੀ ਬਿਲਕੁਲ, ਅਤੇ ਧੰਨਵਾਦ ਤੁਹਾਡਾ ਵੀ ਸਮਾਂ ਦੇਣ ਦੇ ਲਈ। ਇਹ ਇੱਕ ਵਾਰੀ
1: ਬਹੁਤ ਬਹੁਤ ਧੰਨਵਾਦ ਬਾਈ ਜੀ,
0: ਬੜੀ ਸੋਹਣੀ, ਬੜੀ ਵਡਮੁੱਲੀ ਜਾਣਕਾਰੀ। ਸੋ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ। ਅਤੇ ਹਰ ਹਫ਼ਤੇ ਸਾਡੇ ਨਾਲ ਜੁੜਦੇ ਨੇ ਅਤੇ ਇਸੇ ਵਿਸ਼ੇ ਦੇ ਉੱਤੇ ਇੱਕ ਨਵਾਂ ਅੰਕ ਲੈ ਕੇ ਆਉਂਦੇ ਨੇ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਆਪਣੀ ਧਰਤੀ ਨੂੰ, ਵਾਤਾਵਰਣ ਨੂੰ ਪਿਆਰ ਕਰੋ, ਆਸ ਪਾਸ ਦੇ ਬਾਰੇ ਥੋੜ੍ਹੀ ਸੋਝੀ ਰੱਖੋ, ਕੁਦਰਤ ਦੇ ਪ੍ਰਤੀ ਬਣਦੇ ਸਾਡੇ ਜੋ ਸਰੋਕਾਰ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਸਾਨੂੰ ਜ਼ਰੂਰ ਕਰਨੇ ਬਣਦੀ ਹੈ, ਬਣਦੇ ਫਰਜ਼ ਸਾਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ। ਸੋ ਇਹ ਨੌਲੇਜ ਜੇਕਰ ਵਧੀਆ ਲੱਗਦੀ ਹੈ ਤਾਂ ਅੱਗੇ ਬਾਕੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਹੌਲੀ ਹੌਲੀ ਅਗਲੇ ਅੰਕਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਫਿਰ ਉੱਥੇ ਲੈ ਕੇ ਆਵਾਂਗੇ ਕਿ ਕੀ ਆਪਾਂ ਕੀ ਕਰ ਸਕਦੇ ਹਾਂ। ਅਸੀਂ ਤਾਂ ਏਡੇ ਵੱਡੇ ਵਰਤਾਰੇ ਦੇ ਵਿੱਚ ਸ਼ਾਇਦ ਕੁਛ ਕਰ ਹੀ ਨਹੀਂ ਪਾਵਾਂਗੇ, ਸਰਕਾਰਾਂ ਕਰਨ ਜਾਂ ਫਿਰ ਵੱਡੀਆਂ ਵੱਡੀਆਂ ਔਰਗਨਾਈਜੇਸ਼ਨਾਂ ਕਰਨ, ਪਰ ਨਹੀਂ, ਤੁਸੀਂ ਵੀ ਵੱਡਾ ਯੋਗਦਾਨ ਪਾ ਸਕਦੇ ਹੋ ਆਪਣੇ ਪੱਧਰ ਦੇ ਉੱਤੇ। ਕਿਵੇਂ? ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਜੁੜ ਕੇ ਰਹੋ, ਉਹਦੇ ਵਿੱਚ ਆਪਾਂ ਜ਼ਰੂਰ ਸਾਂਝਾ ਪਾਵਾਂਗੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ
6: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ

0: ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਹਾਂਜੀ

0: ਕਿ ਬੰਦਾ ਕਿੱਦਾਂ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨਹੀਂ ਇਕੱਠਿਆਂ ਰਹਿਣਾ, ਹੁਣ ਤੇ ਇਕੱਠਿਆਂ ਰਹਿਣ ਵਾਲਾ ਕੀ ਆ?
1: ਹੁਣ ਤੇ ਮਤਲਬ ਕੋ ਐਗਜ਼ਿਸਟੈਂਸ ਹੀ ਆ, ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ, ਇੱਕ ਟਾਈਮ
0: ਸਾਥ ਹੀ ਆ ਹੁੰਦੇ ਇੱਕ ਦੂਜੇ ਦਾ, ਹੈ ਨਾ? ਤੁਸੀਂ ਮਤਲਬ ਇਸ ਉਮਰ 'ਚ ਆ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ, ਤੁਸੀਂ ਕੀ ਕਰੋਗੇ?
1: ਪਰ ਚਲੋ ਛੱਡੋ, ਆਪਾਂ ਲੋਕਾਂ ਨਾਲ ਕੀ ਲੈਣਾ, ਤੁਸੀਂ ਮੈਨੂੰ ਦੱਸੋ, ਹਾਊ ਆਰ ਯੂ ਫੀਲਿੰਗ, ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ? ਆਰ ਯੂ ਫੀਲਿੰਗ ਗੁੱਡ, ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ?
0: ਜੀ ਬਹੁਤ ਵਧੀਆ ਦਿਨ,
1: ਦੈਟਸ ਨਾਈਸ,
0: ਬਹੁਤ ਸੋਹਣਾ ਚੱਲ ਰਿਹਾ ਹੈ
1: ਦਿਨ, ਅੱਛਾ ਚੱਲ ਰਿਹਾ। ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ, ਬਾਅਦ ਸੁਣਨ ਵਾਲੇ ਹੋ, ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ ਤੇ, ਕਿ ਦੇਖੋ ਜੋ ਵੀ ਹੈਗੇ ਤੇ ਬੋਏ ਨੇ ਵੀ ਸੀਗਾ ਕਿ ਅਸੀਂ
0: ਨਾਲ ਨਾ ਹੱਸਦਾ ਤੇ ਫਿਰ ਫਿਰ ਠੀਕ ਸੀ।
1: ਮੇਰਾ ਮਤਲਬ ਉਹ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ, ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ, ਪਰ ਚਲੋ। ਪਰ ਮੇਰਾ ਬੇਸਿਕ ਪੁਆਇੰਟ
0: ਹੱਸ ਲਿਆ ਨਾਲ,
1: ਹਾਂ ਨਹੀਂ ਨਹੀਂ ਮੇਰਾ ਪੁਆਇੰਟ ਇਹ ਹੈ ਐਕਚੁਅਲੀ ਐਜ਼ ਅ ਫਾਰਮਰ, ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ, ਸੋ ਮੇਰਾ ਮਨ ਸੇ ਹੈ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21, 22 ਕੀ ਹੁੰਦਾ ਸੀ, ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ ਜੋ ਅੱਜ ਦਾ ਮਾਹੌਲ ਹੈ। ਅੱਜ ਤੋਂ 15-16 ਸਾਲ, ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ CEO ਸਾਹਿਬ ਦੀ, ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ, ਕਿੱਦਾਂ ਦਾ ਫੀਲ ਸੀਗਾ। ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ, ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ। ਕੀ ਮਾਹੌਲ ਹੈ ਅੱਜ ਦਾ,
0: ਕਿੱਦਾਂ
1: ਦਿਨ ਆ, ਕਿੱਦਾਂ ਦਿਨ ਆ ਖਾਲਸਾ ਕਾਲਜ ਦਾ ਅੱਜ ਦਾ?
0: ਬਹੁਤ ਵਧੀਆ ਮਾਹੌਲ ਆ ਖਾਲਸਾ ਕਾਲਜ ਤੇ, ਮਤਲਬ ਆਲਵੇਜ਼ ਵਧੀਆ ਵਧੀਆ ਵਧੀਆ ਮਾਹੌਲ ਕਾਲਜ, ਭਾਵੇਂ ਕੋਈ ਵੀ ਹੋਵੇ ਕਾਲਜ, ਉਹ ਵਾਲੀ ਲਾਈਫ ਤੇ ਹਰ ਇੱਕ ਦੀ ਵਧੀਆ ਹੁੰਦੀ ਹੈ।
1: ਗੋਲਮੋਲ ਜੀ ਕਰਕੇ
0: ਜਿਹੜੀ ਹੱਸ ਕੇ
1: ਦੇਖੋ, ਅੱਛਾ ਹੀ ਹੈ,
0: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ, ਮੈਂ ਕਿਉਂ ਦੱਸਾਂ ਹੁਣ, ਹੁਣ ਮੈਂ ਵੀ ਨਹੀਂ ਦੱਸਣੀਆਂ ਗੱਲਾਂ।
1: ਸੋਰੀ ਯਾਰ, ਸੋਰੀ, ਮੈਂ ਉਸ ਹਿਸਾਬ ਨਾਲ ਥੋੜ੍ਹਾ ਨਾ ਹੱਸਿਆ ਸੀਗਾ, ਮੈਂ ਐਕਚੁਅਲੀ ਮੈਂ ਕਿਹਾ ਬੜੀ ਓਬਵੀਅਸ ਜੀ ਗੱਲ ਹੀ ਕਰਦਾ ਪਿਆ ਤਾਂ ਕਰਕੇ ਹੱਸਿਆ ਸੀਗਾ। ਪਰ ਦੱਸੋ ਨਾ ਯਾਰ, ਮੈਂ ਖੜਾ ਪਿਆ ਤੁਹਾਡੇ ਨਾਲ ਸਾਈਡ ਤੇ ਕਾਲਜ 'ਚ, ਦੱਸੋ ਕੀ ਆ ਮਾਹੌਲ ਚਾਲ, ਕਿੱਥੇ ਖੜਾ ਇਸ ਵਕਤ ਮੈਂ, ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ? ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ, ਜਿੱਥੇ ਲੋਕੀ ਬੰਕ ਬੁੰਕ ਮਾਰ ਕੇ, ਇੱਕ ਪਤਾ ਨੀ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ, ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ, ਨੰਜੀ,
0: ਹਾਂਜੀ ਹਾਂਜੀ, ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ, ਚਾਹ ਦੀ ਦੁਕਾਨ ਸੀ ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ ਲੱਗਦਾ ਲਗਭਗ ਸਾਰਿਆਂ, ਜਿਹੜਾ ਵਾਕਈ ਪੜ੍ਹਿਆ ਉਹਨੇ ਭਾਵੇਂ ਨਾ ਸੁਣਿਆ ਹੋਵੇ, ਪਰ ਅਦਰਵਾਈਜ਼
1: ਜਿਹੜਾ ਸਾਡੇ ਵਰਗਾ ਪੜ੍ਹਿਆ ਉਹ
0: ਜਿਹਨੇ ਬਾਹਰ ਖਲੋਣਾ ਮਤਲਬ ਗੇਟ ਤੇ, ਉਹਨੂੰ ਤੇ ਜ਼ਰੂਰ ਪਤਾ ਹੁੰਦਾ ਹੈ, ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ, ਡਰਾਮੇ ਵਾਲੇ ਹੋ ਗਏ, ਭੰਗੜੇ ਵਾਲੇ ਹੋ ਗਏ, ਪਲੇਅਰ ਹੋ ਗਏ, ਤੇ ਉਹ ਸਾਰਿਆਂ ਨੂੰ, ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ ਵਿੱਚੋਂ ਜਿਹੜਾ ਵੀ ਗਿਆ ਜਾਂ ਹੋਸਟਲ ਚੋਂ ਜਿਹੜਾ ਵੀ ਰਿਹਾ ਵਾ, ਸੋ ਇਹ ਵਾਲੀ ਸਾਰੀ, ਸੋ ਆਪਾਂ ਕੀ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ, ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ, ਨੰਜੀ ਟੀ ਸਟਾਲ। ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ। ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼, ਮੰਨ ਲਓ ਜਿਹੜੇ ਕੋਈ ਚਾਹ ਵਾਲਾ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ, ਬਨਾਨਾ ਸ਼ੇਕ, ਹੈ ਨਾ, ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਪੀ ਜਾਣੀ, ਹੈ ਨਾ, ਉਹ ਵੀ ਹੁੰਦਾ ਸੀ। ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ, ਉਹ ਜ਼ਿਆਦਾ ਮਸ਼ਹੂਰ, ਮੈਂ ਆਈ ਥਿੰਕ ਸੋਹਣਾ ਤਾਂ ਹਾਲੇ ਵੀ ਹੈਗਾ, ਹਾਲੇ ਵੀ ਕਰਦਾ ਕੰਮ, ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ। ਸੋ ਦੋ ਜਣੇ ਹੁੰਦੇ ਸੀ, ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ, ਹੁਣ ਤਾਂ ਆਈ ਡੋਂਟ ਨੋ, ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ ਧਿਆਨ, ਜਦੋਂ ਗਏ ਜਾ ਨਹੀਂ ਹੋਇਆ, ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਣ ਨਾਲ, ਫਿਰ ਇੱਕ ਹੋਰ ਸੀ ਦੁਕਾਨ, ਮੈਨੂੰ ਨਾਂ ਜਿਹੜੇ ਉਹ ਭੁੱਲ ਗਏ, ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ, ਉਹ ਹੈਗੀ ਸੀ ਕਿਤਾਬਾਂ ਵਾਲੀ,
1: ਓਕੇ,
0: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆ ਤੁਹਾਡੇ ਆਪਣੇ ਸਕੂਟਰ, ਸਕੂਟਰੀਆਂ ਨਾਟਸ਼ਾਲਾ ਵਾ, ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲਓ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਹੈ, ਵੇਖਣ ਦਾ ਪਲੇਅ ਵੇਖਣ ਦਾ ਸ਼ੌਕੀਨ ਹੈ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇਅ ਵੇਖੇ। ਜੇ
1: ਪਰ ਮਤਲਬ ਜ਼ਰੂਰੀ ਹੈ ਕਾਲਜ ਦਾ ਐਲੂਮਨਾਈ ਹੋਣਾ ਕਿ ਕੋਈ ਵੀ
0: ਨਹੀਂ ਨਹੀਂ ਕੋਈ ਵੀ ਵੇਖ ਸਕਦਾ ਨਹੀਂ ਨਹੀਂ ਕੋਈ ਕੋਈ ਵੀ ਵੇਖ ਸਕਦਾ
1: ਮਤਲਬ ਬਾਹਰ ਆ ਹਿੱਸਾ
0: ਹਾਂਜੀ ਹਾਂਜੀ ਉਹ ਬਾਹਰ ਆ ਅਲੱਗ ਹੈ ਕਾਲਜ ਦਾ ਪਾਰਟ ਨਹੀਂ ਆ ਉਹ
1: ਓਕੇ
0: ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ ਇਹ ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲੇ ਹੋ
1: ਓਕੇ
0: ਸੜਕੋਂ ਪਾਰ ਕਰਕੇ ਜੇ ਸੜਕ ਕ੍ਰੋਸ ਕਰ ਗਏ ਜੇ ਤੁਸੀਂ ਹੁਣ
1: ਦੇਖੋ ਇੰਨਾ ਹੀ ਸ਼ੌਂਕ ਆ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ ਫਿਰ ਆਪਾਂ ਫੇਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ ਮਾਹੌਲ ਚੱਲ ਦੇਖਣ ਲਈ
0: ਹਾਂ ਨਹੀਂ ਇਹ ਪਰਲੇ ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ
1: ਕੀ ਯੂਜਲੀ ਵਟ ਡੂ ਯੂ ਯੂਜਲੀ ਮਿਸ ਜਿਸ ਮੈਂ ਆਪਣੇ ਸਕੂਲ ਟਾਈਮ ਦੀ ਜੇ ਮੈਂ ਕਦੀ ਸੋਚਾਂ ਤਾਂ ਮੈਨੂੰ ਸਕੂਲ ਦਾ 11ਵੀਂ 12ਵੀਂ ਦਾ ਸਮਾਂ ਥੋੜ੍ਹਾ ਛੇਤੀ ਸਕੂਲ ਔਫ ਹੋ ਜਾਂਦਾ ਸੀਗਾ ਫਿਰ ਬਾਅਦ 'ਚੋਂ ਆਪਾਂ ਆਪਣੇ ਆਡੀਟੋਰੀਅਮ 'ਚ ਹੈ ਨਾ ਜਾ ਕੇ ਬੈਠੇ ਰਹਿਣਾ ਸਕੂਲ ਦੇ ਕੀ ਪਤਾ ਵੈਸੇ ਤਾਂ ਸਕੂਲ ਜਨਰਲੀ 1:30-2 ਵਜੇ ਤੱਕ ਲੱਗਿਆ ਰਹਿੰਦਾ ਤੁਸੀਂ 11ਵੀਂ 12ਵੀਂ 12:30-12 ਵਜੇ ਤੱਕ ਫਰੀ ਹੋ ਗਏ ਜਾਂ ਫਿਰ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ ਇੱਕੋ ਹੀ ਮਾਲ ਰੋਡ ਉੱਥੇ ਹੀ ਆਸੇ ਪਾਸੇ ਘੁੰਮੀ ਜਾਣਾ ਅਤੇ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ ਕੋਈ ਚੀਜ਼ ਜਿਸ ਆਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ ਕੀ ਯਾਦ ਆਉਂਦਾ ਜ਼ਿਆਦਾਤਰ
0: ਇੱਦਾਂ ਕੁਛ ਖਾਸ ਨਹੀਂ ਆਈ ਥਿੰਕ ਜਿਹੜਾ ਰੈਸਟੋਰੈਂਟ ਰੂਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ ਉਹ ਜ਼ਿਆਦਾ ਤੁਸੀਂ ਮਿਸ ਕਰਦੇ ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਚਾਹੇ ਉਹ ਪੜ੍ਹਾਈ ਵਾਲਾ ਹੋਵੇ ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ
1: ਵਾ ਉਹਨੂੰ
0: ਉਦੋਂ ਚੁੱਭਦੀ ਆ ਉਹ ਚੀਜ਼ ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦਿਆਂ ਉਹਨੇ ਚਿਰ ਨੂੰ ਚੁੱਭਦੀ ਆ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ ਇਹ ਵੀ ਬੜੀ ਕਮਾਲ ਦੀ ਚੀਜ਼ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਇਹ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ
1: ਹਾਂ ਇਹ ਗੱਲ ਸਹੀ ਹੈ ਤੁਹਾਡੀ
0: ਹੈ ਨਾ ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਬੜੀਆਂ ਖੂਬਸੂਰਤ ਯਾਦਾਂ ਨੇ ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਕਿ ਉਹ ਕਦੀਆਂ
1: ਖੂਬਸੂਰਤ ਠੀਕ ਹੈ ਕਿਤੇ ਕੱਲੀ ਬੈ ਕੇ
0: ਹੈ ਨਾ ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ ਆਈ ਡੋਂਟ ਨੋ ਹੈ ਨਾ ਪਰ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ
1: ਹਾਂ ਕਾਫੀ ਕਾਫੀ
0: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂੰਹ ਮਹਾਂਦਰਾ ਉਹ ਬਨਾਵਟ ਉਹ ਤੌਰ ਤਰੀਕੇ ਉੱਥੇ ਬਹੁਤ ਫਰਕ ਪੈ ਗਿਆ
1: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਆਬੋ ਹਵਾ ਵੀ ਹੁੰਦੀ ਆ
0: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ
1: ਹੈ ਨਾ ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ ਅਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ ਕੀ ਜਨਰੇਸ਼ਨ ਹੈ ਨਾ ਅਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਤਾਂ ਇਹ ਮਿੱਠੀ ਮਿੱਠੀ ਭੀਨੀ ਵੀਨੀ ਜਿਹੜੀ ਹੈ ਨਾ ਸਮੈਲ ਹੈ ਇਹ ਤਾਂ ਆਪਣੀ ਹੀ ਹੈ ਅਤੇ ਜੇ ਤੁਸੀਂ ਥੋੜ੍ਹੇ ਇੱਧਰ ਇਨਵਾਇਰਮੈਂਟ 'ਚੋਂ ਅਸਲ 'ਚ ਨਹੀਂ ਫਰਕ ਆ ਅਸਲ 'ਚ ਤਾਂ ਉਹੀ ਹੈ ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
0: ਮਾਹੌਲ ਹੀ ਆ ਨਾ ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 ਚੋਂ ਉਸੇ ਜਗ੍ਹਾ ਦੇ ਉੱਤੇ ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਬੇਸਿਕਲੀ ਤੁਹਾਡੇ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਹੈ ਨਾ ਤੁਸੀਂ ਅੰਦਰੋਂ ਜੇ ਖੁਸ਼ ਹੋ ਅਤੇ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਕਿੰਨਾ ਬੋਝ ਆ ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ ਉਹਨੂੰ ਵੀ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ ਮੈਂ ਕਦੋਂ ਤੁਰਨਾ ਹੈ ਨਾ
1: ਬੜੀ ਸਹੀ ਗੱਲ ਕੀਤੀ ਅਤੇ
0: ਜਦੋਂ ਤੁਹਾਡੇ ਤੁਸੀਂ ਸਾਈਕਲ 'ਤੇ ਹੁੰਦੇ ਉਦੋਂ ਵੀ ਤੁਹਾਡੇ 'ਤੇ ਇੱਕ
1: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ
0: ਹਾਂ
1: ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟ
2: ਸਪੋਰਟਾਂ ਉਤਰ ਜਾਣ ਪਹਿਲਾਂ ਤਾਂ ਤੁਸੀਂ ਇੱਕ ਸਪੋਰਟ ਤੇ ਚਲਾਈ ਜਾਂਦੇ ਹੋ, ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਹੁਣ ਛੇਤੀ ਛੇਤੀ ਉਤਰੇ ਕਿ ਮੇਰਾ ਡਰ ਹਟੇ।
0: ਉਸੇ ਉਸੇ ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ।
2: ਹਾਂ,
0: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼, ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ, ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ, ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ, ਆਪਾਂ ਕੈਟਾਗਰਾਈਜ਼ ਕਰ
2: ਕੈਟਾਗਰਾਈਜ਼
0: ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਆਂ ਤਾਂ ਅਸੀਂ ਸੌਖੇ ਰਵਾਂਗੇ, ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਹੈਗੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ, ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ।
2: ਹਾਂ,
0: ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ, ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਓ ਹਾਂ ਅੱਜ ਵੇਖੋ ਹਾਂ, ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਆ।
2: ਫੈਕਟ ਆ, ਫੈਕਟ ਆ। ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ, ਅਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ, ਤੂੰ ਅੱਜ ਤੋਂ 7 ਸਾਲ ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ, ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਹੋਇਆ ਯਾਰ, ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ, ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ, ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ, ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ, ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ, ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ 'ਚ ਸੀ, ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
0: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਹਾਂ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਨ ਚੈਨ ਕਰੀ ਜਾਵੇ, ਅਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ, ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ, ਉਹ ਸਾਰੇ ਉਹਨੇ ਗਿਣਾ ਦਿੱਤੇ।
2: ਬਿਲਕੁਲ ਠੀਕ।
0: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ, ਤੂੰ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾ ਲਾ ਲਾ ਲਾ ਲਾ ਲਾ ਲਾ ਲਾ, ਹੈ ਨਾ, ਉੱਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖ ਹੀ ਨਹੀਂ ਰਿਹਾ ਸੀ, ਅਤੇ ਉਹ ਉੱਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ, ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ, ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ, ਅਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ, ਤਾਂ ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ, ਤਾਂ ਉਹਨੂੰ ਕਿਰਪਾਨ ਫੜਾ ਦੇ ਵਿੱਚ ਲਾ ਲੜਨ ਚਲੀ ਗਏ, ਤਾਂ ਹੁਣ ਉੱਥੇ ਉਹ ਵਿੱਚ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ, ਜੇ ਉਹਨਾਂ ਨੇ ਫਿਰ ਉਹ ਬੜੀ ਡਿਟੇਲ 'ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ, ਉਹਨਾਂ ਨੇ ਰੋਟੀ ਵੀ ਦਿੱਤੀ, ਤਾਂ ਉਹਨਾਂ ਨੇ ਮਤਲਬ ਉਹ ਥੋੜ੍ਹੀ ਅੱਜ ਵਾਂਗੂ ਥੋੜ੍ਹੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲਓ ਤੁਸੀਂ ਨਾਲ ਦਹੀਂ ਵੀ ਖਾਓ, ਤੁਸੀਂ ਨਾਲ ਦਾਲ ਵੀ ਲਓ, ਤੁਸੀਂ ਨਾਲ ਪਨੀਰ, ਓਕੇ ਸੋਰੀ ਤੁਸੀਂ ਆ ਲਓ, ਤੁਸੀਂ ਲੜਨ ਚੱਲਿਓ ਤੁਸੀਂ ਨਾਲ, ਹੈ ਨਾ,
2: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ, ਚਿਕਨ ਚਿਕਨ ਪ੍ਰੋਟੀਨ ਸ਼ੇਕ ਹੈ,
0: ਉਹ ਇੱਕ ਹੀ ਰੋਟੀ ਸੀ, ਉਹ ਤਿੰਨਾਂ ਚੌਂ ਜਾਣਿਆਂ ਨੇ ਲੜ ਕੇ ਇੱਕ ਦੂਸਰੇ ਕੋਲ, ਉਹ ਜਿਹੜਾ ਪਰਿਓਂ ਆਇਆ ਉਹਨੇ ਉਹ ਵੀ ਉਹਦੇ ਇੱਥੋਂ ਖੋਲੀ। ਸੋ ਆਪਾਂ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਉੱਥੇ, ਹੁਣ ਉਹ ਜਿਹੜਾ ਬੰਦਾ ਗੱਡੀਆਂ ਦਾ ਗਿੱਜਾ ਸੀ ਉੱਥੇ ਉਹਨੂੰ ਖੋਤੇ 'ਤੇ ਜਾਣਾ ਪੈਣ ਡਿਆ, ਹੈ ਨਾ, ਘੋੜਾ ਵੀ ਵੱਡੇ ਬੰਦਿਆਂ ਕੋਲ ਹੀ ਆ।
2: ਹਾਂ ਬਿਲਕੁਲ ਠੀਕ।
0: ਜਾਂ ਫਿਰ ਤੁਸੀਂ ਤੁਰ ਕੇ ਹੀ ਤੁਸੀਂ ਸਫ਼ਰ ਤੈਅ ਕਰ ਰਹੇ ਹੋ, ਹੈ ਨਾ, ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਆ, ਤੁਹਾਡੇ ਕੋਲ ਤੁਸੀਂ ਮਤਲਬ ਤੁਹਾਡੇ ਕੋਲ ਇੱਦਾਂ ਦੇ ਘਰ ਨਹੀਂ ਆ ਹੈ ਨਾ ਤੁਹਾਡੇ ਕੋਲ ਇਹ ਥੋੜੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚਲੇ ਤੇ ਜਾਓਗੇ ਪਰ ਇਹ ਥੋੜੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ
2: ਇੱਥੇ ਬੜਾ ਔਖਾ ਮਿਲਦਾ
0: ਹੈ ਵੀ ਉੱਥੇ ਤੁਹਾਨੂੰ ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ
2: ਜੁਆਇੰਟ ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ ਮਾਸਟਰ ਬੈਡਰੂਮ ਜਿੰਨੇ ਵੀ
0: ਨਹੀਂ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਭਾਵੇਂ ਆਪਣਾ ਘਰ ਬਣਾਓ ਨਹੀਂ ਉਹ
2: ਤਾਂ ਮਤਲਬ ਜੇ ਬਣਿਆ ਬਣਾਇਆ ਚ ਇਸ ਤਰ੍ਹਾਂ ਕਿਉਂ ਆ ਭਾਜੀ ਆਈ ਡੋਨਟ ਅੰਡਰਸਟੈਂਡ ਦਿਸ
0: ਕੀ
2: ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ
0: ਮੈਂ ਭਾਜੀ ਮਾਸਟਰ ਹੁੰਦਾ ਨਾ ਘਰ ਦਾ
2: ਤੇ ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ ਮੈਂ ਘਰ ਵੇਖਣ ਗਿਆ ਆਹਾ ਵੈਸਟਰਨ ਸਬਰਬ ਵਾਲੀ ਸੀਗਾ ਸਬਰਬ ਦਾ ਨਾਮ ਨਹੀਂ ਲਵਾਂਗੇ ਓਬਵੀਅਸਲੀ ਗਾਇਸ ਸੌਰੀ ਤੇ ਮੈਂ ਗਿਆ ਮਾਸਟਰ ਬੈਡਰੂਮ ਵਾਸ ਓਕੇ ਸਭ ਕੁਝ ਠੀਕ ਆ ਟੋਇਲਟ ਦਾ ਦਰਵਾਜ਼ਾ ਹੀ ਨਹੀਂ ਆ
0: ਅੱਛਾ ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲਟ ਸੀ
2: ਦਰਵਾਜ਼ਾ ਹੀ ਨਹੀਂ ਆ
0: ਓਕੇ
2: ਤੇ ਮੈਂ ਬ੍ਰੋਕਰ ਨੂੰ ਕਿਹਾ ਨਹੀਂ ਕਹਿੰਦੇ ਡਿਜ਼ਾਈਨ ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ ਇਹਦਾ ਇਹਦਾ ਫਾਇਦਾ ਕੀ ਆ ਇਹਦਾ ਕੀ ਫਾਇਦਾ ਇਹਨਾਂ ਦਾ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ
0: ਉਹਨੇ ਉਹ ਗਾਣਾ ਸੁਣ ਲਿਆ ਹੋਣਾ ਨਾ
2: ਕਿਹੜਾ
0: ਕਾਦਾ ਲੰਬੜਦਾਰ ਵੇ ਦਰਵਾਜ਼ਾ ਹੈ ਨਹੀਂ ਇੱਦਾਂ ਦਾ ਕੁਛ ਹੈਗਾ ਸੀ
2: ਲੰਬੜਦਾਰ ਬਿਲਡਰਸ ਤੋਂ ਬਚ ਕੇ ਰਹੋ ਗਾਇਸ ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ
0: ਨਹੀਂ ਉਹ ਤਾਂ ਹੋਊਗਾ ਨਾ ਉਹ ਪਲਾਨ ਚ ਨਹੀਂ ਹੋਊਗਾ ਗੋਰਿਆਂ ਸਟਾਈਲ ਹੋਊਗਾ
2: ਪਰ ਕੀ ਸਟੂਪਿਡਿਟੀ ਆ ਆਈ ਡੋਨਟ ਅੰਡਰਸਟੈਂਡ ਦਿਸ
0: ਇਸੇ ਕਰਕੇ ਲਿਆ
2: ਹਾਂ ਜੈਨੂਅਨਲੀ ਸੱਚੀ ਗੱਲ ਆ ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ ਉਹ
0: ਕਹਿੰਦੇ ਪਰਦਾ ਪਰਦਾ ਵੀ ਜਾ ਸਕਦਾ
2: ਨਹੀਂ ਉਹ ਕਹਿੰਦੇ ਮੈਂ ਲੀਜ਼ ਕਰ ਰਹੇ ਹੈਗਾ ਨਾ ਸੋ ਕਹਿੰਦੇ ਵੀ ਵਿਲ ਨਾਟ ਡੂ ਇਟ ਸੋਰੀ ਲੈਣਾ ਲਓ ਛੱਡਣਾ ਛੱਡੋ ਪਰਦਾ ਲਵਾ ਲਓ ਮੈਂ ਕਿਹਾ ਫੇਰ ਵੀ ਬੜੀ ਸਟੂਪਿਡਿਟੀ ਯਾਰ ਮਤਲਬ ਸਾਰਾ ਦਿਨ ਬੰਦਾ ਕੀ ਨਾਟ ਨਾਈਸ ਨਹੀਂ ਤਾਂ ਮੈਨੂੰ ਪਸੰਦ ਸੀ ਸਗੋਂ ਮੈਨੂੰ ਹਰ ਪਾਸੋਂ ਲੱਗਿਆ ਪੈਣਾ ਹੈਗਾ
0: ਵੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ ਤਾਂ ਤੁਹਾਡੇ ਤੋਂ ਟਰਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ ਹੈ ਨਾ ਟੋਇਲਟ ਇਸ ਕੰਮ ਦੇ ਲਈ ਆ ਉਹ ਸੋਚ ਚੋਂ ਬਾਹਰ ਨਿਕਲੋ
2: ਪਰ ਜਿਸ ਕੰਮ ਲਈ ਆ ਉਹ ਤਾਂ ਰਹੇਗਾ ਹੀ ਯਾਰ
0: ਅੱਜ ਕੱਲ੍ਹ ਵੇਖੋ
2: ਬੰਦਾ ਕਰੇਗੀ
0: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ ਵੇਖਿਆ ਤੇ ਉੱਥੇ ਰੋਟੀ ਥੋੜੀ ਬਣਾਉਂਦੇ ਆ ਇਸੇ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਤੁਹਾਡਾ ਟੋਇਲਟ ਆ ਤੁਸੀਂ ਅਜ਼ੂਮ ਕਰੋ ਵੀ ਉਸ ਕੰਮ ਲਈ ਆਏ ਨੀ ਬਾਹਰਲੇ ਚ ਜਾ ਕੇ ਕਰ ਲੋ ਜੋ
2: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ ਬੰਦੇ ਨੇ ਜੋ ਕਾਰਜਕ੍ਰਮ ਕਰਨਾ ਹੀ ਆ ਸਿੰਘ ਸਾਹਿਬ
0: ਨਹੀਂ ਤਾਂ ਬਾਹਰਲੇ ਚ ਕਰ ਲੋ ਜੋ ਤੁਸੀਂ ਵਿਸ਼ੇਸ਼ ਕਰਨਾ ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲੋ ਬਸ
2: ਨਹੀਂ
0: ਮਾਡਰਨ ਕਨਸੈਪਟ ਨੇ ਤੁਸੀਂ ਹੁਣ ਮਤਲਬ ਕਮਾਲ ਕਰਦੇ ਹੋ ਤੁਸੀਂ
2: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ ਕਹਿੰਦਾ ਭਰਾ ਇਹ ਲੱਲੀ ਨੀ ਕਰਦੇ ਇਹਨਾਂ ਚ ਲੱਲੀ ਹੈ ਲੱਲੀ ਕੀ ਆ ਲੱਲੀ ਕੀ ਆ ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ ਗਾਣਾ ਸੁਣਾਓ ਪਹਿਲੇ ਮੈਂ ਫਿਰ ਅੱਗੇ
0: ਕਿਹੜਾ ਗਾਣਾ ਸੁਣਨਾ
2: ਤੁਹਾਡੀ ਪ੍ਰੋਬਲਮ ਹੈ ਬਾਈ
0: ਨਹੀਂ ਇਹ ਤੁਸੀਂ ਦੱਸੋ
2: ਮੈਂ
0: ਫਿਰ ਨਾ ਕਿਉਂ ਸੈਡ ਸੌਂਗ ਸੁਣਾਤਾ ਹੁਣ ਦੱਸ ਦੋ ਜਿੰਨਾ
2: ਕੋਈ
0: ਘੈਂਟ ਜਿਹਾ ਸੁਣਾਵਾਂ
2: ਕੋਈ ਚਟਪਟਾ ਜਿਹਾ ਗਾਣਾ ਸੁਣਾਓ
0: ਹੈ
2: ਚਟਪਟਾ ਜਿਹਾ ਪੰਜਾਬੀ ਪਰ
0: ਨਹੀਂ ਇਹ ਇੱਕ ਸੁਣਾਉਣਾ ਮੈਂ ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ
2: ਚਲੋ
0: ਕੱਲ੍ਹ ਸਾਡੇ ਨਾਲ ਬਿਤਾਇਆ ਅੱਜ ਚੇਤਾ ਵੀ ਨਹੀਂ ਆਇਆ
2: ਨਹੀਂ ਸੁਣਿਆ ਮੈਂ
0: ਕਿਹਦਾ
2: ਕਹਿੰਦਾ ਸਾਡੇ ਨਾ ਬਿਤਾਇਆ ਅੱਜ ਚੇਤਾ ਵੀ ਨਾ
0: ਕੰਪੋਜੀਸ਼ਨ ਤੇ ਬਦਲ ਗਈ
2: ਮੈਂ ਫਿਰ ਗਲਤੀ ਖਾ ਗਿਆ ਹੋਊਗਾ ਚਲੋ ਤੁਸੀਂ ਲਾਓ ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ
0: ਪੱਕੀ ਗੱਲ
2: ਪੱਕੀ ਗੱਲ
0: ਨਾ ਸੁਣਾਏਗੀ ਤੇ
2: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ
0: ਨਹੀਂ ਫਿਰ ਕੌਫੀ
2: ਓ ਯੈਸ ਫਿਰ ਕੌਫੀ ਮੇਰੇ ਵੱਲੋਂ ਡਨ ਹੋ ਗਈ

0: ਦਾਏ ਹੋਏ ਨੇ
1: ਆਸਟ੍ਰੇਲੀਆ ਚ ਘਰ ਉਹਨਾਂ ਦਰਵਾਜੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ
2: ਦੱਸੋ ਹੁੱਕ ਲਾਏ ਨਾ ਕਾਫੀ ਦਾ ਸਵਾਲ ਆ
0: ਮੰਮੀ
2: ਮੈਂ ਵੀ ਦੱਸ ਦਿੰਦਾ ਇਹ ਆਵਾਜ਼ ਕੁਲਵਿੰਦਰ ਢਿੱਲੋਂ ਆ
0: ਅੱਛਾ ਮੈਂ ਤਾਂ ਨਛੱਤਰ ਗਿੱਲ ਸਾਹਿਬ ਦਾ
2: ਗਾਣਾ ਲੈ
0: ਭਾਜੀ ਮੇਰੇ ਨਾ ਇਸ ਗਾਣੇ ਤੋਂ ਬਾਅਦ ਨਾ
2: ਨਿੰਮੇ ਲੁਹਾਰ ਕੇ ਨੇ
0: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ 'ਚ ਆ ਗਿਆ ਨਾ ਮੈਂ ਭੁੱਲ ਗਿਆ
2: ਮੈਟਰ ਮਤਲਬ ਇਹ ਕੀ ਹੈ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
0: ਹਾਂ ਸੁਣਾ ਦਿਓ
2: ਚਲੋ ਫਿਰ
0: ਕੰਪਲੀਟ ਕਰ
2: ਸੁਣਦੇ ਆ

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਆ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਆ
0: ਕੁਛ ਬੈਠ ਕੀਤੀ ਬੋਇਜ਼ ਮੀਟਾ
1: ਬੋਇਜ਼ ਮੀਟਾ ਤੜੀਆਂ ਮੈਂ ਇਹ ਲੱਗਾ ਮੈਂ ਕਿਹਾ ਹੁਣੇ ਹਾਂਜੀ ਹਾਂਜੀ ਮੈਲਬਨ ਕਹਿਣ ਲੱਗੇ ਤਗੜਾ ਯੂ ਟਰਨ ਮਾਰਿਆ ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮ ਹੈ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ 'ਚ ਸਕੰਬ ਕਰ ਗਿਆ
0: ਇਹੋ ਤਾਂ ਗੱਲ ਹੁੰਦੀ ਹੈ
1: ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ 'ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਤੋ ਉੱਥੋਂ ਹੀ ਫਿਰ ਸੁਣੇ ਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵਾਲਾ ਆਉਣ ਲੱਗਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤਿਆਂ ਪਿਆਰਾਂ ਵਾਲੀਏ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ 'ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ 'ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕਹੋ ਨਾ ਸਿਟੀ ਸੁਟੀ ਵਾਈਬ ਲਵੇ ਥੋੜ੍ਹੀ ਆਰਾਮ ਨਾਲ ਬੈਠੇ ਕਿਤੇ ਜੰਗਲ 'ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ਹੂਰ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਹੁੰਦੇ
1: ਬੜੇ ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਦਾ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ
1: ਕੌਫੀ ਤੁਹਾਡੀ ਹੋ ਗਈ ਪੱਕੀ ਕੌਫੀ ਤੁਹਾਨੂੰ ਪਤਾ ਕਿਹੜੀ ਪਿਲਾਊਂਗਾ ਅੱਜ ਕੱਲ੍ਹ ਮੈਲਬਨ 'ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕੌਫੀ ਇਹ ਵਾਲੀ ਅਸੀਂ ਇਸ ਸ਼ੋਅ 'ਚ ਸੈਗਮੈਂਟ ਵੀ ਹੁੰਦਾ ਕਿ ਆਸੇ ਪਾਸੇ ਦੱਸਦੇ ਮੈਲਬਨ 'ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕੌਫੀ ਚੱਲ ਰਹੀ ਜੀ ਮੌਂਟ ਬਲੈਂਕ
0: ਇਹ ਤਾਂ ਪਰਫਿਊਮ ਹੁੰਦਾ ਹੈ
1: ਹਾਂ ਇਹ ਮਤਲਬ ਬਹੁਤ ਮਸ਼ਹੂਰ ਕੰਪਨੀ ਆ ਪਰਫਿਊਮ ਘੜੀਆਂ ਪੈਨਸ ਵਾਸਤੇ ਬਹੁਤ ਮਸ਼ਹੂਰ ਆ ਮਤਲਬ ਸੱਤ $10,000 ਦੇ ਪੈਨ ਆਉਂਦੇ ਆ ਪਰ ਇਹ ਹੁਣ ਇੱਕ ਡਰਿੰਕ ਦਾ ਨਾਮ ਵੀ ਆ ਵਾਟ ਦੇ ਡੂ ਇਜ਼ ਕਿ ਇਹ ਡਬਲ ਐਕਸਪ੍ਰੈਸੋ ਸ਼ੋਟ ਦੇ ਅੰਦਰ ਹਲਕਾ ਜਿਹਾ ਬਸ ਦੁੱਧ ਪਾਉਂਦੇ ਆ
0: ਅੱਛਾ
1: ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨੀ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਆ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ 'ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕੱਪ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ
0: ਹਾਂ
1: ਡਮ ਸ਼ਰਾਬ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ 'ਚ ਕੌਫੀ ਦੇ ਰਹੇ
0: ਹਾਂ ਉਹਦੇ ਕੱਪਾਂ 'ਚ ਕੌਫੀ ਦਿੰਦੇ
1: ਮਨ ਕਰ ਗਿਆ ਯਾਰ ਭਾਈ ਇੱਕ ਹੋਰ
0: ਖਾ ਲੈਂਦੇ ਆ ਮਤਲਬ ਬ੍ਰੇਕਫਾਸਟ ਹੈ ਪ੍ਰੋਪਰ ਤੁਸੀਂ ਉਹ ਪੀ ਲਓ ਕੌਫੀ ਤੇ ਬਾਅਦ 'ਚ ਉਹਨੂੰ ਖਾ ਲਓ
1: ਇੱਕ ਹੋਰ ਬਹੁਤ ਵਧੀਆ ਮੈਂ ਟਰਾਈ ਕੀਤਾ ਬਟ ਇਟਸ ਟੂ ਸਵੀਟ ਬਹੁਤ ਮਸ਼ਹੂਰ ਆ ਮਤਲਬ ਉਹ ਵਾਲਾ ਮਸ਼ਹੂਰ ਹੈ ਕਿ 8:30 ਵਜੇ ਲਾਈਨ ਲੱਗ ਜਾਂਦੀ ਤੇ 9:30-9:30 ਵਜੇ ਵਾਰੀ ਆਉਂਦੀ ਹੈ ਕਾਲਟਨ ਦੇ ਅੰਦਰ ਬੇਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉੱਪਰੋਂ ਦੀ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-5 million ਵਿਊ ਚੱਲ ਗਏ ਉਹਨਾਂ ਦੇ ਲੋਕ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰੋਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੋਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣੀ ਕਿ ਹਾਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹਨਾ ਅਗਲਿਆਂ ਨੇ ਮੈਕਾਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਹਾਂ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਅੱਜ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੀ ਲੱਗੀਏ ਵੀ ਯੰਗਸਟਰ ਹੀ ਲੱਗੀਏ ਪਰ ਅਸਲ ਦੇ ਵਿੱਚ ਉਹਨਾਂ ਦਾ चल जान पर जो एक रौला रपा हों यंगस्टर करके पिया हों हूँ जो यंगस्टर ने रौला रपा पाया ना तो उ दो चीजा कॉमन वेखोगे उन्होंने सारिया चीजा दो तीन तीन ला लो तीसरी जी इन मतलब समअप कर दूगी पहली मिठा जिहड़ी भी जिन्नियां भी चीज़ां मशहूर आले दुआले खाण पीण वालियां तुहानूं लगेगा कि बहुत ज़्यादा हाइप आ उस एक चीज़ तो कॉमन होगी होगी मिठा तुन के होगा भावें वह तुसीं अपना ड्रिंक ही ला लो ड्रिंक वालियां किन्नियां दुकानां ने अपने बबल टी आ गई फिर तुहाडे अपने अपने स्लर्पी आ गई फिर आप भावें सॉफ्ट ड्रिंक ही ला लो बर्फ विकदी है ना वह सारिया तुम वेखोगे मशहूर हो गए खास तौर इत मैं
1: हां सिटी बहुत मशहूर एक कैफे माइनस 85 डिग्री ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਦਿੰਦੇ ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ
0: ਬਿਲਕੁਲ ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ ਮਤਲਬ ਬਰਫ਼ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚੱਲ ਜਾਓ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ਼ ਪਾਉਣੀ ਹੈ ਫਿਰ ਉਹ 'ਚ ਸੋਫਟ ਡਰਿੰਕ ਵੀ ਅਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ ਤੁਸੀਂ ਵੇਖੋ ਵੀ ਸਾਰਾ ਕੁਛ ਬਰਫ਼ ਹੈ ਸਲਰਪੀ ਵੀ ਬਰਫ਼ ਆ ਠੀਕ ਆ ਹੁਣ ਤੁਸੀਂ ਆਹ ਚੱਲ ਜਾਓ ਹੈ ਨਾ ਆਪਣੇ ਆਹ ਫੂਡ ਕੋਰਸ ਦੇ ਵਿੱਚ ਚੱਲ ਜਾਓ ਉੱਥੇ ਉਹ ਬਰਫ਼ ਦਾ ਭਰ ਕੇ ਫਿਲਮ ਵੇਖਣ ਚੱਲ ਜਾਓ ਤੁਸੀਂ ਉਹ ਤੁਹਾਨੂੰ ਬਰਫ਼ ਦਾ ਕੱਪ ਭਰ ਕੇ ਫੜਾ ਦਿੰਦੇ ਆ ਅਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ ਅਤੇ ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ ਹੁਣ ਉਹਨਾਂ ਨੂੰ ਚੇਂਜ ਕਰਨਾ ਪਿਆ ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ ਉਹ ਸਾਡਾ ਸਾਰਿਆਂ 'ਚ ਨਾ ਹੋਇਆ ਹੋਵੇ ਪਰ ਉਹ 'ਚ ਕਰਤਾ ਉਹਨਾਂ ਨੇ ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਈਂ ਉਹਨਾਂ ਨੇ ਲਿਖਿਆ ਹੁੰਦਾ ਥੱਲੇ ਵੀ 2 ਮੈਕਸੀਮਮ ਰੀਫਿਲ ਜਾਂ ਹੈ ਨਾ ਉਹ ਹੁਣ ਕੀਤਾ ਇਹਨਾਂ ਨੇ ਚੇਂਜ ਲਿਆ ਨੇਰ ਦਿੰਦੇ ਆ
1: ਅੱਛਾ ਕੀ ਗੱਲ ਆ ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਸਾਈਜ਼ ਅਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ ਅਸੀਂ ਕਰਦੇ ਹੀ ਨਹੀਂ ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ 9:30 ਹੋ ਗਈ
0: मशहूर मशहूर थावां दे जिहड़ियां बहुत ज्यादा चर्चा च होणगियां सोशल मीडिया दे उत्ते क्योंकि आपां ज्यादातर उहदे राहीं आपां उत्थे पहुंचदे आ ते उहदे उह सारियां इहदे करके मशहूर होणगियां
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਆ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ ਕਿ ਮੈਂ ਇੱਥੋਂ ਹੋ
0: ਮੈਂ ਵੀ ਉੱਥੇ ਗਿਆ ਸੀ
1: ਹਾਂ ਮੈਂ ਹੋ ਆਇਆ
0: ਤੇ ਬੇਸਿਕਲੀ ਇਹ ਸਾਰਾ ਤੁਸੀਂ ਆਪਾਂ ਜੇ ਵੇਖੀਏ ਨਾ ਤੇ ਜਿਹੜਾ ਲੂਣ ਆ ਜਿਹੜਾ ਮਿੱਠਾ ਆ ਜਿਹੜਾ ਠੰਡਾ ਆ ਜਾਂ ਜਿਹੜਾ ਤੇਲ ਆ ਹੈਵੀਨੈਸ ਆ ਤਲਿਆ ਵਾ ਹੈਵੀ ਆ ਚੀਜ਼ੀ ਆ ਉਹ ਸਾਰਾ ਜਿਹੜਾ ਅਫਕੋਰਸ ਉਹ ਖਾਣ ਦੇ ਵਿੱਚ ਨਾ ਤੁਹਾਨੂੰ ਵਧੀਆ ਲੱਗਦਾ ਵਾ ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਹੁਣ ਇੱਦਾਂ ਨਹੀਂ ਤੁਹਾਨੂੰ ਕੋਈ ਹੈਲਦੀ ਕਿਸੇ ਜਗ੍ਹਾ ਦੇ ਉੱਤੇ ਜੇ ਮਿਲ ਰਿਹਾ ਅਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ ਕਰੋ ਫੋਰ ਐਗਜ਼ਾਮਪਲ ਤੁਸੀਂ ਚਾਹ ਲਾ ਲਓ ਦੂਰ ਕੀ ਜਾਣਾ ਵਾ ਚਾਹ ਲਾ ਲਓ ਅਤੇ ਚਾਹ ਤੁਸੀਂ ਜੇ ਕਹੋ ਪੀਓ ਫਲਾਣੇ ਥਾਂ 'ਤੇ ਕੋਈ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ ਕੋਈ ਫਿੱਕੀ ਚਾਹ ਵੇਚਦਾ ਵਾ ਕਿੱਦਾਂ ਮਸ਼ਹੂਰੀ ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ ਉਹ ਚ ਘੱਟ ਮਿੱਠਾ ਪਾ ਕੇ ਬਣਾ ਲਓ ਉਹ ਚਾਹ ਤੁਹਾਨੂੰ ਨਕੰਮੀ ਲੱਗਣ ਲੱਗ ਪੈਂਦੀ ਹੈ ਹੈ ਨਾ ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਆਈਸ ਵਾਲੀ ਇੱਥੇ ਨਾ ਚੋ ਦਫ਼ਾ ਕਰੋ ਕੀ ਨਾਂ ਕੀ ਲੈਣਾ ਇੱਕ ਰੈਸਟੋਰੈਂਟ ਸੀ ਇੱਕ ਅਤੇ ਉਹਨਾਂ ਨੇ ਨਾ $18 ਦੀ ਡਰਿੰਕ ਆਈ ਥਿੰਕ 16 ਜਾਂ 18 ਦੀ ਕਾਫ਼ੀ ਮਹਿੰਗੀ ਮਤਲਬ ਮੇਰੀ ਔਕਾਤ ਤੋਂ ਮਹਿੰਗੀ ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਲੈਣੀ ਆ ਉਹਨੇ ਲਾਗਲੇ ਟੇਬਲ 'ਤੇ ਵੇਖ ਲਈ ਨਾ ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ
1: ਰੰਗ ਪਤਲਾ ਜਿਹਾ
0: ਬਰੀਕ ਜਿਹਾ ਹੈ ਨਾ ਬਰੀਕ ਜਿਹਾ ਮਤਲਬ ਮੰਨ ਲਓ ਮਰੀਅਲ ਜਿਹਾ ਗਲਾਸ ਜਿਹੜਾ ਲੰਮਾ ਹੀ ਲੰਮਾ ਹੁੰਦਾ ਵਾ ਹੈ ਨਾ ਅਤੇ ਉੱਤੇ ਉਹਦੇ ਪ੍ਰੋਪਰ ਉਹ ਖੰਡ ਖੁੰਡ ਜਿਹੀ ਲਾ ਕੇ ਅਤੇ ਜਿੱਦਾਂ ਉਹਨੂੰ ਸਜਾਇਆ ਅਤੇ ਉੱਤੇ ਟੋਪੀ ਜਿਹੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐਂ ਮਤਲਬ ਐਂ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜੇ ਉਹਦੇ 'ਚ ਆਉਣ ਹੈ ਨਾ ਅਤੇ ਮੈਂ ਕਿਹਾ ਚੱਲ ਲਿਆ ਦੇ ਹੈ ਨਾ ਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਤੇ ਉਹਨੇ ਕੀ ਕੀਤਾ ਵੀ ਲਿਆ ਕੇ ਤੇ ਦੇਤਾ ਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ ਚੋਂ ਨਾ ਆਈਸ ਕੱਢ ਦੇ ਜਿਹੜੀ ਤੁਸੀਂ ਆਇਸ ਵਾਲੀ ਗੱਲ ਕੀਤੀ ਮੈਂ ਵੀ ਇਹਦੇ ਚੋਂ ਆਈਸ ਜਿਹੜੀ ਆ ਉਹ ਕੱਢ ਦੇ ਤੇ ਉਹ ਚੌਕੇ ਤੇ ਲੈ ਗਈ ਉਹ ਤੇ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ ਇੱਕ ਨੋਰਮਲ ਗਲਾਸ ਹੁੰਦਾ ਜਿਹ ਚ ਆਪਾਂ ਜਿਹ ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ ਉਹਨੇ ਕੀ ਕੀਤਾ ਉਹਦੇ ਚੋਂ ਬਰਫ਼ ਬੁਰਫ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਤੇ ਲਿਆ ਕੇ ਤੇ ਟੇਬਲ ਤੇ ਧਰਤਾ ਮੈਂ ਵੀ ਤੁਹਾਨੂੰ ਦੱਸ ਇਹਦੇ ਹੱਲ ਵੇਖ ਕੇ ਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ ਮੈਂ ਕਹਿੰਦਾ ਨੋਟਿਸ ਪੀਰੀਅਡ ਦੇ ਹੋਣੀ
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ
1: ਅੱਛਾ
0: ਮਾਲਕ ਵੀ ਉਸੇ ਤਰ੍ਹਾਂ ਦਾ ਹੀ ਮੈਂ ਮੈਂ ਮੈਨੂੰ ਲੱਗਾ ਮੈਂ ਉਹ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਤੇ ਖੜਨਾ ਤੇ ਜਿਹੜਾ ਬਾਹਰ ਤੇ ਕੰਮ ਕਰਨ ਡਿਆ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਦੇ ਰਿਹਾ ਕਹਿੰਦਾ ਤੁਸੀਂ ਆਈਸ ਕਢਾਈ ਉਹ ਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹ ਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਦਿੱਤਾ ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਦੇ ਯੂਜ਼ ਇਸ ਟਰਮ ਨਾ ਇੰਸਟਾਗ੍ਰਾਮੇਬਲ ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼ ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ ਹੈ
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ ਇਹੀ ਸੀ ਨਾ
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਅਤੇ ਉਹ ਸਾਰਾ ਕੁਛ ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ
1: ਰਿਐਲਿਟੀ ਸ਼ੋਜ਼ ਦੇ ਅੰਦਰ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ ਉਹ ਤਾਂ ਸ਼ਰਮਾ ਹੀ ਲਾਈਆਂ ਹੋਈਆਂ ਉਹਦੇ 'ਚ ਤਾਂ ਉਹ ਤਾਂ ਗੱਲ
0: ਇੱਦਾਂ ਦਾ ਹੀ ਆ ਇਸ ਟਾਈਪ
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ ਰਿਤੇਸ਼ ਦੇਸ਼ਮੁਖ ਤੇ ਫਰਾਹ ਖਾਨ ਕਰਦੇ ਇਹਨੂੰ ਕੀ ਕਹਿੰਦੇ ਆਪਾਂ ਹੋਸਟ
0: ਹੋਸਟ ਓਕੇ
1: ਪਹਿਲੇ ਕੰਗਨਾ ਰਣੌਤ ਕਰਦੇ ਸੀ ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ ਤੇ ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ ਸੋ ਅਸੀਂ ਤਦ ਦੇਖਿਆ ਨਹੀਂ ਹੋਇਆ
0: ਓਕੇ
1: ਹੁਣ ਨੈਟਫਲਿਕਸ ਨੇ ਚੱਕ ਲਿੱਤਾ ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਆ ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ ਉਹ 'ਚ ਵੀ ਕਿੰਨੀ ਹੀ ਹੈ ਨਾ ਮਤਲਬ ਬੋਰਿੰਗ ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ ਬਿਨਾਂ ਗੱਲ ਦੀ ਗਰੀਬੀ ਮੈਂ ਗਰੀਬ ਘਰ ਸੇ ਹੂੰ ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ ਇੱਕ ਆ ਪਿੱਛੇ ਜੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ ਉਹ ਸਾਰਾ ਯੰਗ ਕਰਾਊਡ ਰਫਤਾਰ ਹੋਏ ਤਾਂ ਸੀਗਾ ਅਤੇ ਬੰਦੇ ਨੇ ਕਿਹਾ ਬੰਦਾ ਆਇਆ ਕਰਤਾ ਮੈਂ ਗਰੀਬ ਮੇਰੇ ਪਾਪਾ ਬਹੁਤ ਗਰੀਬ ਹੈ ਮੈਂ ਵੀ ਗਰੀਬ ਘਰ ਸੇ ਹੂੰ ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ ਕਹਤਾ ਮੈਨੇ ਜੋ ਜੂਤੇ ਪਹਿਨੇ ਨਾ ਇਹ 3 ਸਾਲ ਪੁਰਾਣਾ ਕਿਸੇ ਪਤਾ ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ ਮੇਰੇ ਲਈ ਤਾਂ ਨਏ ਆ ਇਹ ਰੋਣਾ ਮਤ ਕਰ ਰੈਪ ਕਰ ਰੈਪ ਕਰ ਵਿਚਾਰਾ ਉਹ ਇਹਨੇ ਮੀਮ ਬਣੇ ਨਾ ਉਹਦੇ ਉਹ ਵਿਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀ ਵੀ ਵੱਲੋਂ ਉੱਪਰ ਜਾਇਆ ਕਰੋ ਵਾਂ ਪਰੋ ਪੀਚ ਨਾ ਟੋਂ ਕਾ ਬੜਾ ਮਿਊਜ਼ਿਕ ਲਾਉਂਦੇ
0: ਨਹੀਂ ਉਹ ਹੈ ਤੇ ਇਹੋ ਕੁਛ ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ ਪਰ ਇਹਦੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ ਮਤਲਬ ਇਹ ਵੀ ਤਾਂ ਗੱਲ ਹੈ ਨਾ ਆਪਣਾ ਮੇਨਟੇਨ ਵੀ ਤਾਂ ਕਰਨਾ ਨਾ
0: ਅੱਛਾ ਇਹ ਇੱਕ ਮੈਨੂੰ ਥੋੜ੍ਹਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜ੍ਹਾ ਜਿਹਾ ਅੱਖਾਂ 'ਚ ਫਰਕ ਨਹੀਂ ਇਹਦੇ
1: ਅੱਛਾ ਹੁਣ ਮੈਂ ਦੇਖਾਂਗਾ
0: ਹਾਂ ਧਿਆਨ ਨਾਲ ਵੇਖੋ
1: ਹੁਣ ਮੈਂ ਪੱਕਾ ਦੇਖਾਂਗਾ ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ ਅਤੇ ਹੋਰ ਕੌਣ ਕੌਣ ਆ ਬਈ ਗੋਵਿੰਦਾ ਦੀ ਵਾਈਫ ਰਾਮ ਕਪੂਰ ਆਏ, ਰਾਮ ਕਪੂਰ ਯਾਦ ਹੈ ਤੁਹਾਨੂੰ, ਭਾਰਾ ਜਿਹਾ ਸੀਗਾ ਇੱਕ, ਬੜੇ ਅੱਛੇ ਲੱਗਦੇ, ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ,
0: ਅੱਛਾ ਪਤਲਾ ਹੋ ਗਿਆ,
1: ਹਾਂ ਹੋਰ ਪਤਾ ਨੀ ਦੋ ਚਾਰ ਲੋਕ ਮੇਰੀ ਮਤਲਬ ਆਈ ਡੋਂਟ ਨੋ ਕੌਣ ਨੇ ਉਹ, ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਵੀ ਨੇ ਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ ਬਣਾਈ ਹੋਈ ਹੈ, ਜਿਸ ਬਿਗ ਬੋਸ ਚ ਘਰ ਹੈ ਜੇਲ ਬਣਾਈ ਹੈ, ਜੇਲ ਨਾਲ ਤੁਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ ਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ ਕੀ ਰੋਟੀ ਖਾਣੀ ਪੜੇਗੀ,
1: ਬਸ ਉਹ ਸਭ ਰਹਿੰਦਾ ਸੀ, ਸੋ ਇਹ ਚੱਲਦਾ,
0: ਪਤਾ ਨੀ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ, ਮਤਲਬ ਇਹ ਉਹ ਤੇ ਚਲੋ ਲੈ ਹੀ ਆਉਂਦੇ ਆ, ਪਰ ਇਹ ਆ ਵੀ ਇਹ ਚੱਲਦੇ ਵੀ ਬੜੇ,
1: ਹਾਂ ਸੁਹੇਲ ਖਾਨ ਆ ਗਿਆ, ਸੁਹੇਲ ਖਾਨ ਉਹ ਕੁਨਾਲ ਖੇਮੂ ਕਰਦਾ ਪਿਆ ਉਹਨੂੰ ਹੋਸਟ, ਨਾਮ ਉਹਦਾ ਮੇਰੇ ਖਿਆਲ ਨਾਲ ਅਲਾਇੰਸ ਨਾਮ ਆ, ਉਹ ਪ੍ਰਾਈਮ ਤੇ ਮੈਂ ਦੇਖਿਆ ਨੀ ਉਹ, ਪਰ ਉਹ ਵੀ ਇਹੀ ਕੰਸੈਪਟ ਹੈ ਕਿ ਤੁਸੀਂ ਬੇਸਿਕਲੀ ਅਲਟੀਮੇਟਲੀ ਕੰਸੈਪਟ ਬਿਗ ਬੋਸ ਇਹ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ ਤਾਂ ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨਹੀਂ ਮਿਲੂਗੀ ਤਾਂ ਆਪਾਂ ਚ ਕਲੇਸ਼ ਕਰੂੰਗੇ, ਹੈ ਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨਹੀਂ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਨਹੀਂ ਮਿਲਦੀ। ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤੇ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਕਿਉਂਕਿ 24 ਘੰਟੇ ਦੀ ਫੁਟੇਜ, ਮਗਰ 1 ਘੰਟੇ 'ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ। ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹੈ ਨਾ, ਅਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ, ਅੱਛਾ ਜੇ ਮਿਲਣਾ ਤਾਂ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹੈ ਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ, ਬ੍ਰੇਕਫਾਸਟ 'ਚ ਸੀਰੀਅਲ ਖਾਣਾ, ਦੁੱਧ ਚਾਹੀਦਾ, ਅਤੇ ਤੁਸੀਂ 9 ਵਜੇ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ। ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹੈ ਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਚ ਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ ਦੋ ਅਸੀਂ ਨਾ ਠੀਕ ਕਰਾਉਂਦੇ ਪਏ ਹਾਂ, ਸੋ ਆਹ 4 ਹੀ ਨੇ। ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹੈ ਨਾ, ਅਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਅਤੇ ਲੋਕ ਦੇਖਣ ਅਤੇ ਇੰਜੋਏ ਕਰਨ।
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ 'ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ।
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ।
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-3 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਕ ਪਤਾ ਨਹੀਂ ਪਿਕਚਰ 'ਚ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਹੈ ਉਸ ਘਰ ਦੀ ਜਿਹੜੀ ਨੂੰਹ ਹੈ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ।
0: ਵਾਹ।
1: ਫਿਰ ਕਹਿੰਦੇ ਹੇ ਮਾਤਾ ਜੀ, ਮੈਂ ਮੱਖੀ ਤੋਂ ਬਣ ਗਈ ਪਰ ਮੈਂ ਆਪਣੇ ਘਰ ਕੋ ਬਚਾ ਕਰ ਰਹੂੰਗੇ, ਪਤਾ ਨਹੀਂ ਮੱਖੀ ਬਣ ਗਈ ਕਿਸ ਤਰੀਕੇ ਨਾਲ ਸੈੱਟ ਕਰਦੇ। ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ।
0: ਉਹ ਫਿਲਮ ਵੀ ਹੈਗੀ ਹੈ ਨਾ ਇੱਕ ਮੱਖੀ,
1: ਉਹ ਬਹੁਤ ਵਧੀਆ ਫਿਲਮ ਹੈ।
0: ਹਾਂ, ਫਿਲਮ ਬਹੁਤ ਵਧੀਆ,
1: ਰਾਜਾ ਮੌਲੀ ਵਧੀਆ ਫਿਲਮਾਂ ਬਣਾਉਂਦਾ
0: ਵੀ, ਫਿਲਮਾਂ ਵਧੀਆ। ਸੋ ਉਹ ਤੇ ਕਰ ਜਾਂਦੇ ਆ ਨਾ, ਸਮਝ ਉਹ ਸਮਝ ਜਾਂਦੇ ਆ।
1: ਇਹ ਜਿਹੜਾ ਮਿਸਟਰ ਬੀਨ ਬਣਦਾ ਨਾ ਭਾਜੀ, ਉਹਦਾ ਵੀ ਇੱਕ ਸ਼ੋਅ ਆ, 7-8 ਐਪੀਸੋਡ ਆ ਬੱਚਿਆਂ ਵਾਲਾ, ਇਟਸ ਗੁੱਡ, ਤੁਸੀਂ ਵੀ ਦੇਖੋ, ਇੰਜੋਏ ਕਰੋਗੇ। ਮੈਨ ਵਰਸਿਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂ ਮੱਖੀ ਆ ਗਈ ਹੈ ਯਾਰ, ਭੁੰਡੀ ਆ ਗਈ ਆ।
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ 'ਚ ਸੀਗਾ, ਇਹ 'ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੇ ਉਹਦੀ ਹਨਾ ਹੁਨਰ ਉਹੀ ਆ, ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ 'ਚ ਦੇਖ ਜਾਂਦੇ ਹੈ ਵੀ, ਮਤਲਬ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ।
0: ਨਹੀਂ ਉਹ ਤਾਂ ਚਲੋ ਗਏ ਨਾ, ਉਹ ਤਾਂ ਕ੍ਰੀਏਟਿਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ। ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਇਜ਼ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ
1: ਖਾਨ? ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਆ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ, ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ?
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ। ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼, ਹੈ ਨਾ, ਤੇ ਕਲਰਸ ਤੋਂ ਸੋਨੀ ਤੇ ਆਇਆ ਜਦੋਂ, ਹੈ ਨਾ, ਤੇ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ। ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ ਇਹਨਾਂ ਲੋਕਾਂ ਨੇ ਵੀ ਕਿਹੜਾ ਇਸ ਤਰ੍ਹਾਂ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ ਤੇ ਹਨਾ ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore rupees ਐਵਰੀ ਐਪੀਸੋਡ
0: ਓਕੇ
1: ਹਫ਼ਤੇ 'ਚ ਦੋ ਵਾਰੀ ਆਉਣਾ ਹੀ ਆਉਣਾ
0: ਇਹ ਪਹਿਲੀਆਂ 'ਚ ਤਾਂ ਸ਼ੁਰੂ 'ਚ ਸ਼ਾਇਦ ਓਲਾ ਜਿਹਾ ਸੀ ਨਾ ਕਹਿੰਦੇ ਹੁੰਦੇ ਵੀ ਆਵਾਜ਼ ਤੋਂ ਪਛਾਣਦੇ ਵੀ ਉਹਦੀ ਆਵਾਜ਼ ਆ ਪਰ ਓਦਾਂ ਸਾਹਮਣੇ ਨਹੀਂ ਆਉਂਦਾ
1: ਉਹ ਬੰਦਾ ਤਾਂ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ
0: ਅੱਛਾ ਹੋ ਰਿਹਾ
1: ਹਾਂ ਹਾਂ ਹਾਂ ਉਹ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ ਇਨਫੈਕਟ ਅਸੀਂ ਜੇ ਜਿੰਨੀਆਂ ਵੀ ਆਪਣੀ ਲਾਈਫ 'ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਆ ਉਹ ਇਹਦੀ ਹੀ ਹੈ ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ ਬੇਸ ਵਧਾਉਂਦਾ ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ਼ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ ਪੁਸ਼ਪਾ
0: ਹੈ ਨਾ
1: ਅਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ ਬਾਹੂਬਲੀ ਵਾਸਤੇ
0: ਅੱਛਾ ਆਪਣੀ ਨਹੀਂ ਆਵਾਜ਼ ਉਹਨਾਂ ਦੀ
1: ਹਾਂ ਓਬਵੀਅਸਲੀ ਇਹਨਾਂ ਦੋਨਾਂ ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਉ ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ ਆਈ ਐਮ ਨੋਟ ਗੈਟਿੰਗ ਹਿਜ਼ ਨੇਮ ਪਤਾ ਨਹੀਂ ਸ਼ਿਵ ਨਾਮ ਓਮ ਨਾਮ ਹੈ ਇੱਧਰ ਹੀ ਨਾਮ ਆ ਉਹ ਬੰਦੇ ਦਾ ਹੀ ਕੰਮ ਹੈ ਸਾਰਾ ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ ਥੋੜਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ ਪਰ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ ਥੋੜਾ ਇੱਦਾਂ ਨਹੀਂ ਇੱਦਾਂ ਕੀਤਾ ਬਸ ਇੰਨਾ ਫਰਕ
0: ਜਿੱਦਾਂ ਏ ਆਈ ਚ ਉਹ ਬਣਾਏ ਜਾਂਦੇ ਆ ਗਾਣੇ ਪਰ ਉਹ ਇੱਕੋ ਹੀ ਜਨਾਨੀ ਬੰਦਾ ਇੱਕੋ ਹੀ ਆ ਚਲੋ ਖੈਰ ਬਹੁਤ ਸਾਰਾ ਕੁਛ ਆ ਬਹੁਤ ਕੁਛ ਆ ਸਾਡੇ ਆਸ ਪਾਸ ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ ਬਸ ਉਸੇ 'ਚ ਹੀ ਰਹਿ ਗਏ ਤੁਸੀਂ ਫਿਰ ਉੱਥੋਂ ਬਾਹਰ ਨਹੀਂ ਤੁਸੀਂ ਨਿਕਲ ਪਾਉਂਦੇ ਤੁਹਾਨੂੰ ਲੱਗਦਾ ਵੀ ਚਾਰ ਉਹ ਲੜੀ ਜੀ ਤੁਰੀ ਆ ਉਹ ਹੀ ਵੇਖੀ ਜਾਂਦੇ

0: The Swedish. ਤੇ ਬੇਸਿਕ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਯਾਰ, ਮੈਨੂੰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ। ਹਾਂ ਇਹ ਕੋਈ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਤਾਂ ਰੋ ਰਹੀ ਹੁੰਦੀ ਆ, ਪਰ ਇਹ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਤਾਂ ਤੁਹਾਨੂੰ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ, ਕੋਈ ਰੋ ਹੀ ਰਿਹਾ ਵਾ, ਜਾਂ
1: ਉਹਦੇ
0: ਹੈ ਨਾ ਵੀ ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ। ਸੋ ਉਹ ਵੈਸੇ ਹੀ ਆਈ ਥਿੰਕ ਇੱਕ ਇੱਕ ਦੌਰ ਹੀ ਜਦੋਂ ਮੰਨ ਲਓ
1: ਇਹਦੇ ਮਸ਼ਹੂਰ ਹੋ ਗਏ।
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ। ਅੱਜ ਕੱਲ ਖੈਰ ਨਹੀਂ ਆ ਉਹ,
1: ਅੱਜ ਕੱਲ
0: ਸਾਈਡ ਚ ਵੀ ਬੀਟੀ। ਹਾਂ
1: ਬੀਟੀ ਨੇ ਗੱਡੀ ਬਹੁਤ ਤਗੜੀ ਆ, ਪਾਨਾ ਮੈਂ ਸਿਰਫ ਬ੍ਰਾਂਡਡ ਆ, ਡਿਜ਼ਾਈਨਰ ਹੀ ਕੱਪੜੇ ਪਾਨਾ ਮੈਂ, ਹੋਰ ਕੁਛ ਨਹੀਂ ਪਾਉਂਦਾ ਅੱਜ ਕੱਲ ਆਹੀ ਸਭ। ਦੋ ਚਾਰ ਦਾ ਬ੍ਰਾਂਡ ਹੀ ਸਿੰਗਰਾ ਕਰਕੇ ਪਤਾ ਲੱਗਿਆ, ਪਹਿਲੇ ਤਾਂ ਪਤਾ ਹੀ ਨਹੀਂ ਹੁੰਦਾ ਸੀ।
0: ਚਲੋ ਫਿਰ ਚੱਲੀਏ ਆਪਾਂ ਫਿਰ,
1: ਚਲੋ ਫਿਰ। ਪਰ ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਜਾਓ ਨਾ ਲੋਕ।
0: ਚਟਪਟਾ ਕਿੱਦਾਂ ਦਾ ਸੁਣਨਾ ਮਤਲਬ?
1: ਕੁਛ ਵੀ ਚਟਪਟਾ ਜਿਹਾ ਸੁਣਾ ਦਿਓ ਨਾ।
0: ਚਟਪਟਾ ਮਤਲਬ ਦਰਦ ਭਰੇ ਹੋਗਾ ਫਿਰ, ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ ਆ।
1: ਅੱਛਾ ਫਿਰ ਅੱਜ ਫਿਰ ਠੀਕ ਹੈ, ਜਾਂਦੇ ਜਾਂਦੇ ਵੀ
0: ਕਿਉਂ ਕਿਉਂ
1: ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰਲਾ ਗਾਣਾ ਜਾਂਦਾ।
0: ਨਹੀਂ ਅਪ ਟੂ ਯੂ ਵੈਸੇ, ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ,
0: ਨਹੀਂ
1: ਨਹੀਂ ਸੈਡ ਹੀ ਸੁਣਾਓ ਫਿਰ,
0: ਵੇਖ ਲਓ
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ, ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ ਚ।
0: ਆਪਾਂ ਕਿੱਥੇ ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ,
1: ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨੀ
0: ਆਵੇ ਤਾਂ ਲੱਗ ਨੀ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ।
1: ਹਾਂ ਮੈਨੂੰ ਪਤਾ, ਮੈਂ ਵੀ ਕਿਹੜਾ ਰੁਕਣਾ
0: ਮਹਿਸੂਸ ਨੀ ਹੋ ਰਿਹਾ ਮਤਲਬ ਇੱਦਾਂ ਕਿੱਦਾਂ। ਨਹੀਂ ਯਾਰ ਉਹ ਘੱਟ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ, ਪਰ ਔਖਾ ਹੋ ਜਾਂਦਾ ਵਾ ਜੋ ਹੈਗਾ ਵਾ ਨਾ ਜੋ ਮਤਲਬ।
1: ਪਰ ਇਹ ਇੱਕ ਗੱਲ ਆ, ਇਹ ਵਾਲੇ ਗਾਣੇ ਕਿਹੜਾ ਸੀਗਾ, ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ।
0: ਅੱਛਾ
1: ਟੈਰਿਫਿਕ ਵੀਡੀਓ, ਕਿਆ ਵੀਡੀਓ ਉਸ ਗਾਣੇ ਦੀ, ਵੀਡੀਓ ਮੈਨੂੰ ਹਜੇ ਤੱਕ ਯਾਦ ਆ, ਕਿਆ ਸੀਨ
0: ਜਾ ਬੇਦਰ ਦੇ ਤੇਰੇ ਬਾਜੋ ਜੀਣਾ ਸਿੱਖ ਲਿਆ।
1: ਹਾਂ
0: ਓਕੇ, ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ ਉਹ ਭਾਈ, ਮੈਨੂੰ ਮਾਡਲ ਦਾ ਨਾਮ ਭੁੱਲ ਗਿਆ, ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ, ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਕਰਕੇ, ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ, ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ, ਕੋਈ ਹੋਰ ਜਿਹੜਾ, ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਰਿਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ, ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹਨਾ ਪਹਿਲੇ, ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ, ਮੇਰਾ ਖਾੜਕੂ ਗਾਣੇ ਦੇ ਅੰਦਰ ਸੀਗਾ।
0: ਅੱਛਾ ਅੱਛਾ ਉਹ ਠੀਕ ਆ ਬਿੱਲਾ ਜੀ,
1: ਹਾਂ ਮੇਰੇ ਖਿਆਲ ਉਹ ਨੇ ਉਸ ਗਾਣੇ ਦੇ ਅੰਦਰ, ਤੇ ਉਹ ਪ੍ਰੋਪਰ ਬੋਡੀ ਸ਼ੋਡੀ ਜੀ ਬਣੀ ਪਈ, ਉਹ ਫਿਰ ਉਹ ਬੋਨਟ ਖੁੱਲਦੇ ਗੱਡੀ ਦਾ ਕਾਰ ਠੀਕ ਕਰ ਰਹੇ, ਪਿੱਛੇ ਸਾਬਰਕੋਟੀ ਸਾਹਿਬ ਲੱਗੇ ਹੋਏ, ਹੰਝੂਆਂ ਦੇ ਵਿੱਚ ਗਮ ਪਾ ਕੇ
0: ਪੀਣਾ ਸਿੱਖ ਲਿਆ, ਜਾਵੇ ਦਰਦ ਤੇਰੇ ਬਾਜੋ ਜੀਣਾ ਸਿੱਖ ਲਿਆ। ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਹਾਂ।
1: ਗੁੱਡ
0: ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ। ਪ੍ਰੋਗਰਾਮ ਸੀ ਅੱਜ ਬੋਇਜ਼
1: ਬੋਇਜ਼ ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ, ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ, ਥੈਂਕ ਯੂ ਸੋ ਮਚ,
0: ਧੰਨਵਾਦ ਜੀ, ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਗਾਣਾ ਸੁਣਦੇ ਹਾਂ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ। ਉਹ ਕੁੜੀ ਕੌਣ,
1: ਉਹ ਕੁੜੀ ਕੌਣ,
0: ਉਹ ਕੁੜੀ ਕੌਣ, ਮਤਲਬ ਸੋਚ ਵੇਖਿਓ ਤੁਸੀਂ, ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ, ਆਹ ਵੇਖ ਜਰਾ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vivaimmigration.com.au।
1: ਯਾਦ ਰੱਖੋ 9077-9733।
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਵਿਅਕਤੀ ਖਾਣਾ ਖਾ ਕੇ ਬਾਹਰ ਨਿਕਲਿਆ ਤੇ ਵੇਟਰਾਂ ਦੇ ਵਿੱਚ ਕੁਛ ਕੁਸਰ ਪੁਸਰ ਹੋਣੀ ਸ਼ੁਰੂ ਹੋ ਗਈ। ਸਾਰਿਆਂ ਨੇ ਆਪਸ ਦੇ ਵਿੱਚ ਕੀ ਕੁਸਰ ਪੁਸਰ ਕੀਤੀ ਆ। ਉਹਨਾਂ ਦੇ ਵਿੱਚੋਂ ਇੱਕ ਜਣਾ ਜਾ ਕੇ ਮਾਲਕ ਨੂੰ ਦੱਸਦਾ ਇਹ ਉਹੀ ਵਿਅਕਤੀ ਆ ਜਿਹਦੇ ਬਾਰੇ ਆਪਾਂ ਹਰ ਰੋਜ਼ ਤੁਹਾਡੇ ਨਾਲ ਗੱਲ ਕਰਦੇ ਹਾਂ। ਸ਼ਾਇਦ ਤੁਸੀਂ ਬਹੁਤ ਬਿਜ਼ੀ ਹੁੰਦੇ ਹੋ ਇਸ ਕਰਕੇ ਤੁਸੀਂ ਕਦੀ ਧਿਆਨ ਨਹੀਂ ਦਿੱਤਾ, ਪਰ ਸ਼੍ਰੀਮਾਨ ਜੀ ਇੱਕ ਵਾਰੀ ਫਿਰ ਤੋਂ ਆਪਣਾ ਫਰਜ਼ ਸਮਝਦੇ ਹੋਏ ਤੁਹਾਨੂੰ ਆਪਾਂ ਦੱਸ ਦਈਏ। ਇਹ ਉਹ ਵਿਅਕਤੀ ਆ ਜਿਹੜਾ ਹਰ ਰੋਜ਼ ਪੈਸੇ ਨਹੀਂ ਪੇ ਕਰਕੇ ਜਾਂਦਾ। ਜਦੋਂ ਰੈਸਟੋਰੈਂਟ ਦੇ ਵਿੱਚ ਕਾਫ਼ੀ ਭੀੜ ਭੜੱਕਾ ਹੋ ਜਾਂਦਾ ਇਹ ਉਸੇ ਸਮੇਂ ਆਉਂਦਾ, ਇਹ ਆਪਣਾ ਖਾਣਾ ਖਾਂਦਾ ਅਤੇ ਅੱਖ ਬਚਾ ਕੇ ਨਿਕਲ ਜਾਂਦਾ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਕਦੀ ਗੱਲ ਗੌਲੀ ਨਹੀਂ, ਤੁਸੀਂ ਸਾਨੂੰ ਹੋਰ ਹੋਰ ਕੰਮ ਦੱਸ ਦਿੰਦੇ ਹੋ। ਉਸ ਸਮੇਂ ਤੁਸੀਂ ਕਹਿੰਦੇ ਹੋ ਕਿ ਕੰਮ ਬਹੁਤ ਜ਼ਿਆਦਾ ਹੈ, ਜੇ ਆਪਾਂ ਇਹਦੇ ਪਿੱਛੇ ਗਏ ਤਾਂ ਪਿੱਛੋਂ ਕੰਮ ਦਾ ਨੁਕਸਾਨ ਹੋਊਗਾ। ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ, ਤੁਹਾਨੂੰ ਭੁਲੇਖਾ ਲੱਗਾ ਹੋਊਗਾ। ਪਰ ਇੱਕ ਚੀਜ਼ ਦਾਅਵੇ ਦੇ ਨਾਲ ਕਹਿ ਦਿੰਦੇ ਹਾਂ, ਅੱਜ ਇਹਦੇ ਉੱਤੇ ਪ੍ਰੋਪਰ ਧਿਆਨ ਰੱਖਿਆ ਗਿਆ, ਕਰਦਾ ਇਹ ਇੱਦਾਂ ਹੀ ਆ। ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ ਆਪਾਂ ਇਹਦੇ ਪਿੱਛੇ ਜਾਈਏ। ਮਾਲਕ ਨੇ ਕਿਹਾ ਨਹੀਂ। ਮੇਰਾ ਜਵਾਬ ਅੱਜ ਦੇ ਦਿਨ ਵੀ ਉਹੀ ਹੋਊਗਾ, ਆਪਾਂ ਬਹੁਤ ਬਿਜ਼ੀ ਹਾਂ, ਆਪਣੇ ਕੰਮ ਦਾ ਨੁਕਸਾਨ ਕਰਨ ਦੀ ਜ਼ਰੂਰਤ ਨਹੀਂ, ਆਪਾਂ ਆਪਣੇ ਕੰਮ 'ਤੇ ਧਿਆਨ ਦੇਈਏ। ਜੋ ਮਾਲਕ ਨੇ ਕਿਹਾ ਸਿਰ ਮੱਥੇ। ਜਦੋਂ ਮਾਲਕ ਹੀ ਕਹਿੰਦਾ ਨਹੀਂ ਤਾਂ ਫਿਰ ਕੰਮ ਕਰਨ ਵਾਲਿਆਂ ਦੀ, ਨੌਕਰਾਂ ਦੀ ਕੀ ਔਕਾਤ ਕਿ ਉਹ ਇਸ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਨ। ਰੈਸਟੋਰੈਂਟ ਦਾ ਕੰਮਕਾਰ ਸਮੇਟਿਆ, ਰੈਸਟੋਰੈਂਟ ਬੰਦ ਕਰਨ ਦਾ ਸਮਾਂ ਆਇਆ ਅਤੇ ਅੱਜ ਫਿਰ ਸਾਰਿਆਂ ਨੇ ਸਲਾਹ ਕਰਕੇ ਮਾਲਕ ਨੂੰ ਪੁੱਛਣਾ ਜ਼ਰੂਰੀ ਸਮਝਿਆ। ਮਨ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਇੱਦਾਂ ਕਿਉਂ ਮਾਲਕ ਇਗਨੋਰ ਕਰਦਾ। ਕਹਿਣ ਲੱਗੇ ਸ਼੍ਰੀਮਾਨ ਜੀ ਉਦੋਂ ਜਦੋਂ ਬਿਜ਼ੀ ਹੁੰਦਾ ਉਦੋਂ ਤੁਹਾਨੂੰ ਆਪਾਂ ਦੱਸਦੇ ਹਾਂ, ਮੰਨਿਆ ਕਿ ਤੁਸੀਂ ਆਪਣੇ ਗ੍ਰਾਹਕਾਂ ਦੇ ਉੱਤੇ ਬਹੁਤਾ ਧਿਆਨ ਦਿੰਦੇ ਹੋ, ਪਰ ਆਪਾਂ ਨੋਟ ਕਰਦੇ ਹਾਂ ਕਿ ਤੁਸੀਂ ਕਦੀ ਵੀ ਉਹਦੇ ਉੱਤੇ ਕੋਈ ਐਕਸ਼ਨ ਹੀ ਨਹੀਂ ਲਿਆ। ਕੀ ਤੁਹਾਨੂੰ ਵਾਕਈ ਨਹੀਂ ਪਤਾ ਜਾਂ ਆਪਾਂ ਦੱਸ ਨਹੀਂ ਪ੍ਰੋਪਰ ਪਾਉਂਦੇ ਕੁਛ ਇਹਦੇ ਉੱਤੇ ਚਾਨਣ ਪਾ ਸਕਦੇ? ਅਤੇ ਮਾਲਕ ਨੇ ਬੜੇ ਸਹਿ ਸੁਭਾਅ ਬੜੀ ਸਿਆਣਪ ਦੇ ਨਾਲ ਜਵਾਬ ਦਿੱਤਾ। ਮਾਲਕ ਨੇ ਕਿਹਾ ਮੈਨੂੰ ਪਤਾ, ਜਿੱਦਣ ਤੁਹਾਨੂੰ ਪਤਾ ਹੈ ਮੈਨੂੰ ਵੀ ਉਸ ਤੋਂ ਵੀ ਕਿਤੇ ਪਹਿਲਾਂ ਦਾ ਪਤਾ ਕਿ ਵਿਅਕਤੀ ਹਮੇਸ਼ਾ ਖਾਣਾ ਖਾਂਦਾ ਪਰ ਪੈਸੇ ਨਹੀਂ ਦੇ ਕੇ ਜਾਂਦਾ, ਪਰ ਮੈਂ ਆਪਣੀ ਮਰਜ਼ੀ ਦੇ ਨਾਲ ਚਾਹੁੰਦਿਆਂ ਹੋਇਆਂ ਕਦੀ ਇਹਨੂੰ ਨਹੀਂ ਰੋਕਿਆ। ਇਹ ਕੀ ਗੱਲ ਹੋਈ ਜੀ? ਗੱਲ ਇਹ ਹੋਈ ਕਿ ਇਹ ਵਿਅਕਤੀ ਸਾਹਮਣੇ ਉਹ ਬੈਂਚ 'ਤੇ ਬੈਠਾ ਰਹਿੰਦਾ, ਤੁਸੀਂ ਚਾਹੇ ਕਦੀ ਨੋਟ ਕੀਤਾ ਜਾਂ ਨਹੀਂ ਕੀਤਾ, ਉਹ ਸੜਕੋਂ ਲੱਗੇ ਪਾਰ ਬੈਂਚ ਦੇ ਉੱਤੇ ਬੈਠਾ ਰਹਿੰਦਾ ਅਤੇ ਇੰਤਜ਼ਾਰ ਕਰਦਾ ਕਦੋਂ ਸਾਡਾ ਰੈਸਟੋਰੈਂਟ ਬਿਜ਼ੀ ਹੋਵੇ, ਕਦੋਂ ਪੂਰਾ ਭੀੜ ਭੜੱਕਾ ਹੋਵੇ, ਉਦੋਂ ਇਹ ਭੀੜ ਦੇ ਨਾਲ ਅੰਦਰ ਵੜਦਾ, ਖਾਂਦਾ ਅਤੇ ਹੌਲੀ ਦਿਨੀ ਬਾਹਰ ਖਿਸਕ ਜਾਂਦਾ। ਤੁਹਾਡੇ ਵਾਂਗੂ ਮੇਰੇ ਮਨ ਦੇ ਵਿੱਚ ਵੀ ਆਇਆ ਬੜੀ ਵਾਰੀ, ਮੈਂ ਇਹਨੂੰ ਪੁੱਛਾਂ, ਪੈਸੇ ਦੀ ਗੱਲ ਕਰਾਂ, ਮੁਫ਼ਤ ਦਾ ਖਾ ਕੇ ਚਲੇ ਜਾਂਦਾ। ਪਰ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਉੱਥੇ ਬੈਂਚ ਦੇ ਉੱਤੇ ਬੈਠਾ ਵਾਰ ਵਾਰ ਜਦੋਂ ਇਹ ਰੈਸਟੋਰੈਂਟ ਵੱਲ ਵੇਖਦਾ, ਕਈ ਵਾਰੀ ਗਾਹਕ ਥੋੜ੍ਹਾ ਜਿਹਾ ਲੇਟ ਹੁੰਦੇ ਨੇ ਅਤੇ ਬੇਚੈਨ ਹੋ ਜਾਂਦਾ। ਕਿਸੇ ਦਿਨ ਇੱਥੇ ਬੈਠ ਕੇ ਇਹਦੀ ਬੋਡੀ ਲੈਂਗੁਏਜ ਵੇਖਿਓ, ਜਿਸ ਦਿਨ ਪਹਿਲਾਂ ਗ੍ਰਾਹਕ ਆ ਜਾਂਦੇ ਨੇ ਪਹਿਲਾਂ ਲੈਣ ਲੱਗ ਜਾਂਦੀ ਹੈ ਅਤੇ ਇਹਦੇ ਚਿਹਰੇ ਦੀ ਖੁਸ਼ੀ ਦੂਣੀ ਹੋ ਜਾਂਦੀ ਹੈ, ਜਿੱਦਾਂ ਮੰਨੋ ਕਿ ਇਹਦਾ ਆਪਣਾ ਰੈਸਟੋਰੈਂਟ ਹੋਵੇ। ਗਾਹਕਾਂ ਦੀ ਲਾਈਨ ਇੱਥੇ ਲੱਗਦੀ ਹੈ, ਚਿਹਰੇ ਉਹਦੇ 'ਤੇ ਖੁਸ਼ੀ ਆ ਜਾਂਦੀ ਹੈ ਵੀ ਹੁਣ ਮੈਂ ਅੰਦਰ ਵੜ ਸਕੂੰਗਾ। ਉਹ ਕੀਪਤਾ ਉੱਥੇ ਬੈਂਚ 'ਤੇ ਬੈਠੀਆਂ ਕਿੰਨੀਆਂ ਅਰਦਾਸਾਂ ਕਰਦਾ ਕਿ ਛੇਤੀ ਤੋਂ ਛੇਤੀ ਇਹ ਬਿਜ਼ੀ ਹੋਵੇ, ਰੈਸਟੋਰੈਂਟ ਵੱਧ ਤੋਂ ਵੱਧ ਬਿਜ਼ੀ ਹੋਵੇ ਅਤੇ ਮੈਂ ਦਵਾ ਦਵ ਅੰਦਰ ਵੜ ਕੇ ਆਪਣਾ ਢਿੱਡ ਭਰਾਂ, ਆਪਣੇ ਪੇਟ ਦੀ ਅੱਗ ਬੁਝਾਵਾਂ। ਬਸ ਇਹੋ ਹੀ ਸੋਚ ਕੇ ਕਿ ਮੇਰੇ ਲਈ ਇਹ ਹਰ ਰੋਜ਼ ਅਰਦਾਸਾਂ ਕਰਦਾ ਵਾ, ਮੇਰੇ ਰੈਸਟੋਰੈਂਟ ਦੇ ਲਈ, ਮੇਰੇ ਕਾਰੋਬਾਰ ਲਈ ਇੱਕ ਤਰ੍ਹਾਂ ਦੇ ਨਾਲ ਹਰ ਰੋਜ਼ ਇਹ ਅਰਦਾਸਾਂ ਕਰਦਾ, ਅਤੇ ਫਿਰ ਇਹ ਥੋੜ੍ਹਾ ਬਹੁਤਾ ਕਿਤੇ ਖਾ ਵੀ ਜਾਂਦਾ ਕਦੇ ਕਦਾਈ, ਤਾਂ ਕੀ ਫਰਕ ਪੈਂਦਾ। ਸਾਰੇ ਸਟਾਫ ਵਾਲੇ ਹੈਰਾਨ ਸੀ ਕਿਉਂਕਿ ਉਹਨਾਂ ਨੇ ਇਸ ਨਜ਼ਰੀਏ ਤੋਂ ਕਦੀ ਨਹੀਂ ਸੀ ਸੋਚਿਆ। ਹੁਣ ਇਹ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਾਡੇ ਕਾਰੋਬਾਰ ਤੋਂ ਕੋਈ ਰੋਜ਼ ਚੋਰੀ ਕਰਦਾ, ਰੋਜ਼ ਕੋਈ ਚੀਜ਼ਾਂ ਚੁੱਕਦਾ ਅਤੇ ਆਪਾਂ ਉਹਨੂੰ ਇਗਨੋਰ ਕਰ ਦਈਏ। ਕਹਾਣੀ ਦਾ ਮਕਸਦ ਕੁਛ ਹੋਰ ਹੈ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਲੋੜ ਹੁੰਦੀ। ਉਹ ਕਹਿੰਦੇ ਹੁੰਦੇ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀਆਂ ਅਰਦਾਸਾਂ ਦੇ ਨਾਲ ਤੁਹਾਡੇ ਕੰਮਕਾਰ ਚੱਲ ਰਹੇ ਹੁੰਦੇ ਆ। ਸੋ ਉਹ ਜਿਹੜੇ ਲੋਕ ਤੁਹਾਡੇ ਲਈ ਅਰਦਾਸਾਂ ਕਰ ਰਹੇ ਹੁੰਦੇ ਆ ਉਹ ਬਹੁਤ ਅਹਿਮੀਅਤ ਰੱਖਦੇ ਨੇ। ਜਾਂ ਤਾਂ ਆਪਾਂ ਖੁਦ ਇੰਨਾ ਸਮਾਂ ਹੋਵੇ ਸਾਡੇ ਕੋਲ ਕਿ ਅਸੀਂ ਆਪਣੇ ਆਪ ਦੇ ਲਈ, ਆਪਣੀ ਬਿਹਤਰੀ ਦੇ ਲਈ ਉਸ ਰੱਬ ਨੂੰ ਯਾਦ ਕਰ ਸਕੀਏ, ਅਤੇ ਨਹੀਂ ਤਾਂ ਫਿਰ ਆਨੇ ਬਹਾਨੇ ਜਿੱਦਾਂ ਵੀ ਕੋਈ ਆਸ ਪਾਸ ਤੁਹਾਨੂੰ ਮਹਿਸੂਸ ਹੁੰਦਾ ਕਿ ਕੋਈ ਸ਼ਾਇਦ ਤੁਹਾਡੇ ਕੰਮ ਦੇ ਲਈ, ਬਿਹਤਰੀ ਲਈ ਅਰਦਾਸ ਕਰ ਰਿਹਾ, ਅਤੇ ਉਹਦਾ ਆਦਰ ਮਾਣ ਤਾਂ ਜ਼ਰੂਰ ਬਣਦਾ। ਇੱਕ ਆਪਣਾ ਆਪਣਾ ਨਜ਼ਰੀਆ ਵਾ। ਕਹਾਣੀ ਦਾ ਇੱਕ ਨਾ ਮਾਤਰ ਇੱਕ ਸਮਝਾਉਣ ਦਾ ਇਸ਼ਾਰਾ ਮਾਤਰ ਇੱਕ ਇੱਕ ਜ਼ਰੀਆ ਕਿ ਤੁਹਾਨੂੰ ਕੋਈ ਪਤਾ ਨਹੀਂ, ਤੁਹਾਡਾ ਨੁਕਸਾਨ ਕਰਨ ਵਾਲਾ ਵੀ ਕਈ ਵਾਰੀ ਤੁਹਾਡੀ ਬਿਹਤਰੀ ਲਈ ਅਰਦਾਸ ਕਰ ਰਿਹਾ ਹੁੰਦਾ। ਸੋ ਆਪਾਂ ਫਿਰ ਇਹ ਵੇਖਣਾ ਕਿ ਉਹ ਸਾਡਾ ਫਾਇਦਾ ਜ਼ਿਆਦਾ ਕਰ ਰਿਹਾ ਵਾ ਜਾਂ ਫਿਰ ਸਾਡਾ ਨੁਕਸਾਨ ਜ਼ਿਆਦਾ ਕਰ ਰਿਹਾ। ਜਿੱਦਾਂ ਕਿ ਇਸ ਕਹਾਣੀ ਦੇ ਵਿੱਚ ਮਾਲਕ ਨੂੰ ਇਹ ਲੱਗਦਾ ਕਿ ਉਹ ਫਾਇਦਾ ਮੇਰਾ ਕਿਤੇ ਵਧੇਰੇ ਕਰ ਰਿਹਾ ਨੁਕਸਾਨ ਦੇ ਨਾਲੋਂ, ਅਤੇ ਫਿਰ ਕੀ ਫਰਕ ਪੈਂਦਾ। ਵੈਸੇ ਵੀ ਤਾਂ ਆਪਾਂ ਕਿਸੇ ਭੁੱਖੇ ਦੇ ਉੱਤੇ ਰੋਟੀ ਪਾਉਂਦੇ ਹਾਂ, ਵੈਸੇ ਵੀ ਤਾਂ ਇਨਸਾਨ ਆਪਣਾ ਫਰਜ਼ ਸਮਝ ਕੇ ਕਿਸੇ ਨੂੰ ਰੋਟੀ ਖਵਾਉਂਦਾ। ਸੋ ਇਹ ਇਹ ਇੱਕ ਨਜ਼ਰੀਆ ਉਸ ਮਾਲਕ ਦਾ, ਉਸ ਰੈਸਟੋਰੈਂਟ ਦੇ ਮਾਲਕ ਦਾ। ਅਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸੋਚਣ ਵਾਲੀ ਗੱਲ ਹੈ ਕਿ ਕੋਈ ਪਤਾ ਨਹੀਂ ਕਿਹਦੇ ਭਾਗਾਂ ਦਾ ਆਪਾਂ ਖਾ ਰਹੇ ਹਾਂ, ਕਿਹਦੀਆਂ ਅਰਦਾਸਾਂ ਪਿੱਛੇ ਆਪਾਂ ਖਾ ਰਹੇ ਹਾਂ, ਕਿਉਂਕਿ ਆਪਾਂ ਤਾਂ ਕੁਛ ਨਹੀਂ ਜਾਣਦੇ। ਜਾਣਦਾ ਤਾਂ ਉਹ ਆ ਜਿਹਨੇ ਸਭ ਕੁਛ ਦਿੱਤਾ, ਜਿਹੜਾ ਕਾਰੋਬਾਰ ਚਲਾ ਰਿਹਾ, ਅਤੇ ਸਾਨੂੰ ਇੱਕ ਭਰਮ ਵੀ ਪਾਇਆ ਕਿ ਬੱਲੇ ਤੇਰੇ, ਬੜੀ ਤੇਰੀ ਮਿਹਨਤ ਆ, ਤੂੰ ਬਹੁਤ ਕੁਛ ਕਰਦਾ, ਬੜਾ ਤੇਰਾ ਦਿਮਾਗ ਚੱਲਦਾ, ਬੜਾ ਤੂੰ ਕਾਰੋਬਾਰੀ ਹੈ, ਬੜਾ ਤੂੰ ਹਿੰਮਤੀ ਹੈ। ਪਰ ਇਹ ਇਹੋ ਜਿਹਾ ਛਲਾਵਾ, ਇਹ ਇਹੋ ਜਿਹਾ ਭਰਮ ਹੈ ਜਿਹੜਾ ਹਮੇਸ਼ਾ ਸਾਨੂੰ ਪਾਲ ਕੇ ਰੱਖਣਾ ਚਾਹੀਦਾ। ਇਹ ਹਰ ਰੋਜ਼ ਸਾਨੂੰ ਇੱਕ ਨਵੀਂ ਐਨਰਜੀ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਹਾਣੀ ਭੇਜੀ। ਮੈਂ ਮਾਫ਼ੀ ਚਾਹੁੰਦਾ ਕਿ ਉਹਨਾਂ ਦਾ ਨਾਮ ਮੈਂ ਮਿਸ ਕਰ ਗਿਆ, ਅਤੇ ਜਾਂ ਫਿਰ ਸ਼ਾਇਦ ਤੁਸੀਂ ਭੇਜਿਆ ਹੀ ਨਹੀਂ ਆ। ਇਸੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੋਣ ਕੋਈ ਕਹਾਣੀਆਂ ਤਾਂ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ, ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੀਏ। ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।
1: ਬਾਹਰ ਸੇ ਕੋਈ ਅੰਦਰ ਨਾ ਆ ਸਕੇ, ਅੰਦਰ ਸੇ ਕੋਈ ਬਾਹਰ ਨਾ ਜਾ ਸਕੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 ਤੇ ਹਾਂਜੀ

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: प्राणलाल मुथुट 11 रुपए, डॉक्टर बी डी साहब 21 रुपए, इंदर मेडिकल स्टोर 51 रुपए, सबोदय ज्ञान इंटरनेशनल 101 रुपए, कांति शरण मुद्गल 101 रुपए।
2: हैं?
1: गलती मारे से भी तो हुई है ना।
2: सच।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਹਾਂਜੀ

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਪਾਪ ਕਾ ਨਾਸ,

ਜੋ ਤੁਦ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਂ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ ਜਮਫਾਸ ਭਰੇ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ

सूही महला पहला कार्य सेवा

ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ।

ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਵਿੱਚ ਗੁਰਦੁਆਰਾ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਤੁਰਕੀ ਬਾਣੀ ਦਾ ਉਪਦੇਸ਼ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਹ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਦੂਰੋਂ ਨੇੜਿਓਂ ਮਨ ਵਿੱਚ ਭਾਵਨਾ ਲੈ ਕੇ ਸ਼ਰਧਾ ਸਤਿਗੁਰੂ ਜੀ ਦਾ ਪਿਆਰ ਲੈ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਮੇਲੇ ਇਸ਼ਨਾਨ ਕਰਕੇ ਆਪ ਜੀ ਸਤਿਗੁਰਾਂ ਦੇ ਸ਼ਬਦ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਸੁਰਤੀ ਦਾ ਇਸ਼ਨਾਨ ਕਰਾਉਣ ਵਾਸਤੇ ਪਹੁੰਚੇ ਹੋ। ਅੱਜ ਦਾ ਜੋ ਸ੍ਰੀ ਮੁੱਖ ਵਾਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 729 ਅੰਗ ਉੱਪਰ ਸਭਾਏਮਾਨ ਹੈ ਔਰ ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਭਾਈ ਸੱਜਣ ਜਿਨ੍ਹਾਂ ਨੂੰ ਪਹਿਲਾਂ ਸੱਜਣ ਠੱਗ ਕਿਹਾ ਜਾਂਦਾ ਸੀ ਸਤਿਗੁਰਾਂ ਨੇ ਉਸ ਜੀਵ ਤੇ ਕਿਰਪਾ ਕੀਤੀ ਰਹਿਮਤ ਕੀਤੀ ਨਦਰ ਕਰਕੇ ਠੱਗ ਤੋਂ ਸੰਤ ਬਣਾ ਦਿੱਤਾ ਕਿਉਂਕਿ ਗੁਰੂ ਦੀ ਕਿਰਪਾ ਵਿੱਚ ਬਹੁਤ ਵੱਡਾ ਬਲ ਹੈ ਜੇ ਚਾਹੇ ਤਾਂ ਸੁੱਕੇ ਤੀਲਿਆਂ ਨੂੰ ਹਰੇ ਕਰ ਸਕਦਾ ਜੇ ਚਾਹੇ ਤਾਂ ਮਿੱਟੀ ਨੂੰ ਸੋਨਾ ਬਣਾ ਸਕਦਾ ਇਹਦਾ ਭਾਵ ਕੀ ਹੈ ਕਿ ਜੋ ਮਨੁੱਖ ਦੀ ਸੁਰਤ ਬੜੀ ਕੀਮਤੀ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਅੰਦਰ ਪਏ ਹੋਏ ਨੇ ਗਿਆਨ ਰੂਪੀ ਨਾਮ ਰੂਪੀ ਪਦਾਰਥ ਅੰਦਰ ਪਏ ਨੇ ਪਰ ਜਿਵੇਂ ਹੀਰਾ ਬਹੁਤ ਸਮਾਂ ਕਿਸੇ ਰਸਤੇ ਦੀ ਮਿੱਟੀ ਵਿੱਚ ਪਿਆ ਰਹੇ ਉਹਦੇ ਤੇ ਧੂੜ ਪੈਂਦੀ ਰਹਿੰਦੀ ਹੈ ਉਹਦੇ ਤੇ ਮਿੱਟੀ ਪੈਂਦੀ ਰਹਿੰਦੀ ਹੈ ਉਹਦੇ ਤੇ ਮੀਂਹ ਕਣੀ ਪੈਣ ਕਰਕੇ ਉਹਨੂੰ ਜੰਗਾਲ ਵੀ ਪੈ ਜਾਂਦਾ ਤੇ ਜੇ ਕੋਈ ਮਿਹਨਤ ਕਰੇ ਉਸ ਹੀਰੇ ਦਾ ਪਾਰ ਖੂਹ ਹੋਵੇ ਤੇ ਉਹਨੂੰ ਮਿੱਟੀ ਵਿੱਚੋਂ ਕੱਢ ਕੇ ਪਰਤ ਕੇ ਰਗੜ ਕੇ ਸਾਫ਼ ਕਰੇ ਤੇ ਉਹ ਫਿਰ ਚਮਕ ਪੈਂਦਾ ਇਵੇਂ ਹੀ ਸਾਧ ਸੰਗਤ ਜੀ ਸਾਡੇ ਇਸ ਸਰੀਰ ਦੇ ਅੰਦਰ ਇੱਕ ਵਿਵੇਕ ਰੂਪੀ ਸੁਰਤ ਰੂਪੀ ਪਰਮੇਸ਼ਰ ਦੇ ਨਾਮ ਤੱਤ ਰੂਪੀ ਹੀਰਾ ਪਿਆ ਹੋਇਆ ਹੈ ਜੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਗੁਰੂ ਨੂੰ ਉਹ ਹੀਰਾ ਸੌਂਪ ਦਈਏ ਜੋ ਜੰਗਾਲਿਆ ਹੋਇਆ ਭਾਵੇਂ ਉਹਨੂੰ ਮਨ ਕਹਿ ਲਓ ਇੱਕੋ ਹੀ ਗੱਲ ਹੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕਹਿ ਕਾਰਜ ਰਾਸ ਫਿਰ ਪੂਰਾ ਗੁਰੂ ਉਹਨੂੰ ਤਰਾਸ਼ਦਾ ਹੈ ਉਹਨੂੰ ਘੜਦਾ ਹੈ ਉਸ ਨੂੰ ਸਾਫ਼ ਕਰਦਾ ਤੇ ਸਾਫ਼ ਕਰਕੇ ਉਸੇ ਜੰਗਾਲੇ ਹੋਏ ਮਨ ਨੂੰ ਜਦੋਂ ਉਹਦੇ ਵਿੱਚ ਚਮਕ ਆ ਜਾਂਦੀ ਹੈ ਤੇ ਉਹਦੇ ਵਿੱਚੋਂ ਹੀ ਉਹਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ ਹੈ ਬਾਹਰੋਂ ਨਹੀਂ ਕਿਤਿਓਂ ਉਹਨੂੰ ਉਹਦੇ ਮਨ ਵਿੱਚੋਂ ਹੀ ਅਕਾਲ ਪੁਰਖ ਦੇ ਦਰਸ਼ਨ ਕਰਾ ਦਿੰਦਾ ਹੈ ਤੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਤੁਰੇ ਹਾਂ
ਤੇ ਪਿਛਲੇ ਜਨਮਾਂ ਤੋਂ ਪਿਛਲੇ ਸਮੇਂ ਤੋਂ ਲੈ ਕੇ ਆਪਣੇ ਜੀਵਨ ਦੇ ਵਿੱਚ ਜੋ ਅਸੀਂ ਕਰਮ ਕੀਤੇ ਨੇ ਉਹਨਾਂ ਦੀ ਮੈਲ ਸਾਡੇ ਮਨ ਤੇ ਪੈ ਗਈ, ਜਿਹਦੇ ਕਰਕੇ ਉਹ ਮੈਲਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖੰਦਲੀ ਧੋਤੀ ਉਜਲੀ ਨਾ ਥੀਐ ਜੇ ਸੋ ਧੋਵਣ ਪਾਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖੰਦਲੀ ਕਹਿੰਦੇ ਨੇ ਜਿਹੜੀ ਸਰੋਂ ਦਾ ਤੇਲ ਕੱਢਣ ਵਾਲਾ ਕੋਹਲੂ ਹੁੰਦਾ ਹੈ, ਉਹਨੂੰ ਸਾਫ ਕਰਨ ਵਾਲੀ ਜਿਹੜੀ ਲੀਰ ਇੱਕ ਕੱਪੜਾ ਹੁੰਦਾ, ਉਹਨੂੰ ਵਾਰ ਵਾਰ ਤੇਲ ਵਿੱਚ ਭਿਉਣ ਕਰਕੇ ਉਹਦੀ ਹਾਲਤ ਐਵੇਂ ਦੀ ਬਣ ਜਾਂਦੀ ਹੈ ਕਿ ਉਹਨੂੰ ਫਿਰ ਧੋਤਾ ਵੀ ਨਹੀਂ ਜਾ ਸਕਦਾ। ਪਰ ਜੇ ਗੁਰੂ ਚਾਹੇ ਤੇ ਉਹਨੂੰ ਵੀ ਧੋ ਸਕਦਾ, ਉਹਦੇ ਵੀ ਕਿਰਪਾ ਕਰਦਾ। ਇਹ ਸ਼ਬਦ ਉਸ ਸੱਜਣ ਠੱਗ ਦੇ ਨਾਲ ਕੀਰਤਨ ਕਰਦਿਆਂ ਗੱਲਬਾਤ ਕਰਦਿਆਂ ਜਦੋਂ ਗੁਰੂ ਸਾਹਿਬ ਇਧਰ ਪੱਛਮ ਵੱਲ ਉਦਾਸੀ ਤੇ ਸਨ, ਰਾਹ ਵਿੱਚ ਲੰਘਦਿਆਂ ਇੱਕ ਨਗਰ ਤੁਲੰਬਾ ਪੈਂਦਾ, ਤੁਲੰਬੇ ਨਗਰ ਦੇ ਕੋਲੋਂ ਲੰਘਦਿਆਂ ਅਜੇ ਪਾਤਸ਼ਾਹ ਇਹ ਸੱਜਣ ਠੱਗ ਨੇ ਇੱਕ ਹਵੇਲੀ ਬਣਾਈ ਹੋਈ ਹੈ ਬੜੀ ਵੱਡੀ, ਉਹਦੇ ਵਿੱਚ ਮੰਦਰ ਵੀ ਹੈ, ਉਹਦੇ ਵਿੱਚ ਮਸੀਤ ਵੀ ਹੈ, ਉਹਦੇ ਵਿੱਚ ਜੋਗੀਆਂ ਦਾ ਮੱਠ ਵੀ ਹੈ, ਉਹਦੇ ਵਿੱਚ ਆਮ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੈ। ਇਹਨੇ ਸਾਰਾ ਪ੍ਰਬੰਧ ਕੀਤਾ ਤੇ ਬੜਾ ਮਸ਼ਹੂਰ ਹੈ, ਪਰ ਹੈ ਠੱਗ ਅਸਲ ਵਿੱਚ, ਤੇ ਨਾਲ ਇਹਨੇ ਬਹੁਤ ਸਾਰੇ ਠੱਗ ਵੀ ਰੱਖੇ ਹੋਏ ਨੇ ਜਿਹੜੇ ਇਹਦੇ ਉਸ ਹਵੇਲੀ ਤੋਂ 10-10 ਮੀਲ ਪਿੱਛੇ ਰਾਹ ਵਿੱਚ ਤੁਰਦੇ ਰਹਿੰਦੇ ਸੀ। ਜਦੋਂ ਕੋਈ ਬੰਦਾ ਤੁਰਦਾ ਸੀ ਤੇ ਉਹਦੇ ਨਾਲ ਸਫ਼ਰ ਕਰਦੇ, ਗੱਲਾਂ ਬਾਤਾਂ ਕਰਦੇ, ਉਹਦੇ ਤੋਂ ਭੇਤ ਲੈ ਲੈਂਦੇ ਸੀ ਵੀ ਇਹਦੇ ਕੋਲ ਕਿੰਨਾ ਕੁ ਸਮਾਨ ਹੈ, ਕਿੰਨਾ ਕੁ ਅਸਬਾਬ ਹੈ, ਮਾਲ ਹੈ, ਧਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਕੁਝ ਐਵੇਂ ਦੇ ਸੂਹੀਏ ਇਹਨੇ ਪਿੱਛੋਂ ਹੀ ਲਾ ਦਿੱਤੇ ਸਨ ਜਦੋਂ ਅਜੇ ਗੁਰੂ ਸਾਹਿਬ ਪਹੁੰਚੇ ਨਹੀਂ ਸਨ। ਭਾਈ ਮਰਦਾਨਾ ਜੀ, ਕਈਆਂ ਨੇ ਕਿਹਾ ਭਾਈ ਮਰਦਾਨੇ ਦਾ ਪੁੱਤਰ ਸੀ ਸਜਾਦਾ, ਕੋਈ ਵੀ ਹੋਵੇ, ਇੱਕ ਰਬਾਬੀ ਹੈ, ਹੋਰ ਵੀ ਸਿੱਖ ਹੋ ਸਕਦੇ ਨੇ। ਉਹ ਨਾਲ ਹੀ ਪਿੱਛੇ ਠੱਗ ਲਾ ਦਿੱਤੇ ਸੀ, ਠੱਗਾਂ ਨੇ ਵੇਖ ਲਿਆ, ਉਹਨਾਂ ਕੋਲ ਪਰਖ ਹੁੰਦੀ ਹੈ, ਉਹਨਾਂ ਨੇ ਵੇਖਿਆ ਬਈ ਇਹ ਜਿਹੜੇ ਸਾਧੂਆਂ ਦਾ ਕੱਪੜੇ ਪਾ ਕੇ ਤੁਰੇ ਜਾਂਦੇ ਨੇ, ਇੱਕ ਜਣੇ ਕੋਲ ਰਬਾਬ ਹੈ, ਇਹਨਾਂ ਦੇ ਚਿਹਰਿਆਂ ਤੇ ਇੱਕ ਚਮਕ ਹੈ, ਚਿਹਰੇ ਚਮਕਦੇ ਨੇ ਇਹਨਾਂ ਦੇ, ਤੇ ਜ਼ਰੂਰ ਦੁਨਿਆਵੀ ਤੌਰ ਤੇ ਵੇਖਿਆ ਜਾਏ ਤੇ ਇਹ ਭੁਲੇਖਾ ਪੈਂਦਾ ਵੀ ਜਿਸ ਬੰਦੇ ਦਾ ਰੰਗ ਥੋੜਾ ਜਿਹਾ ਲਾਲ ਹੋਵੇ, ਦੁਨਿਆਵੀ ਪਰਖ ਨਾਲ ਲੋਕ ਸੋਚਦੇ ਨੇ ਵੀ ਇਹਦੀ ਜੇਬ ਦੇ ਵਿੱਚ ਕੁਝ ਨਾ ਕੁਝ ਹੈ ਤਾਂ ਇਹਦਾ ਰੰਗ ਰੂਪ ਜਿਹੜਾ ਉਹ ਲਾਲ ਹੋਇਆ, ਚਾਰ ਪੈਸੇ ਇਹਦੇ ਕੋਲ ਹੈਣ। ਗੁਰੂ ਸਾਹਿਬ ਦਾ ਤੇ ਚਿਹਰਾ ਸਦਾ ਹੀ ਖਿੜਿਆ ਹੋਇਆ ਸੀ, ਸਦਾ ਉਜਲਾ ਸੀ, ਉਥੋਂ ਭੁਲੇਖਾ ਇਹ ਪੈ ਗਿਆ ਵੀ ਇਹਨਾਂ ਦੇ ਕੋਲ ਕੋਈ ਅੰਦਰ ਹੀਰਾ ਜ਼ਰੂਰ। ਆ ਕੇ ਖਬਰ ਦਿੱਤੀ ਸੱਜਣ ਠੱਗ ਨੂੰ, ਰਾਹ ਵਿੱਚ ਇੱਕ ਫਕੀਰ ਤੁਰਿਆ ਹੁੰਦਾ, ਉਹਦੇ ਨਾਲ ਸੰਗੀ ਸਾਥੀ ਵੀ ਨੇ, ਚਿਹਰਾ ਉਹਦਾ ਖਿੜਿਆ ਜਿਹਦੇ ਤੋਂ ਖਬਰ ਮਿਲਦੀ ਹੈ ਵੀ ਉਹਦੇ ਜੇਬਾਂ ਦੇ ਵਿੱਚ ਹੀਰੇ ਜਵਾਹਰਾਤ ਨੇ। ਸੱਦ ਲਿਆ ਗਿਆ, ਛੋਟੀ ਗੱਲ ਕਰਾਂ, ਸਤਿਗੁਰੂ ਅੰਤਰਜਾਮੀ ਗੁਰੂ ਗਰੀਬ ਨਵਾਜ ਗੁਰੂ ਨਾਨਕ ਦੇਵ ਜੀ ਅੱਜ ਇਸ ਜਨਮਾਂ ਜਨਮਾਂਤਰਾਂ ਦੇ ਬਿਮਾਰ ਹੋਏ ਸੱਜਣ ਦਾ ਇਲਾਜ ਕਰਨ ਲੱਗੇ ਨੇ, ਉਹਦੀ ਬਿਮਾਰੀ ਹਟਾਉਣ ਲੱਗੇ ਨੇ। ਉੱਥੇ ਆ ਕੇ ਬੈਠ ਗਏ, ਸੇਵਾ ਕੀਤੀ, ਜਲ ਲਿਆਂਦਾ, ਪੈਰ ਧੋਤੇ, ਬੜੀ ਸੇਵਾ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਬੜਾ ਵਧੀਆ ਬੰਦਾ, ਸਤਿਗੁਰੂ ਚੁੱਪ ਕੀਤੇ ਰਹੇ, ਕੁਝ ਨਹੀਂ ਕਿਹਾ। ਅਖੀਰ ਨੂੰ ਉਹ ਉਡੀਕ ਕਰਨ ਲੱਗੇ ਵੀ ਕਦੋਂ ਸੌਂਦੇ ਨੇ, ਤੇ ਇਹਨੇ ਇੱਕ ਥੱਲੇ ਤਹਿਖਾਨਾ ਬਣਾਇਆ ਹੋਇਆ ਸੀ, ਖੂਹ ਬਣਾਇਆ ਹੋਇਆ ਸੀ, ਬੰਦੇ ਮਾਰ ਕੇ ਉੱਥੇ ਵਗਾ ਦਿੰਦਾ ਸੀ ਤੇ ਹੀਰੇ ਖੋਹ ਲੈਂਦਾ ਸੀ ਜਵਾਰਾ। ਇਹ ਉਡੀਕ ਕਰਦੇ ਰਹੇ ਵੀ ਗੁਰੂ ਸਾਹਿਬ ਕਦੋਂ ਸੌਂਦੇ ਨੇ, ਤੇ ਸਤਿਗੁਰੂ ਕਹਿੰਦੇ ਮਰਦਾਨਿਆਂ ਅੱਜ ਸੌਣਾ ਨਹੀਂ, ਰਭਾਵ ਵਜਾ। ਰਭਾਵ ਵੱਜੀ ਤੇ ਰਭਾਵ ਦੇ ਵਿੱਚ ਗਿਆਨ ਰੂਪੀ ਕੀਰਤਨ ਗਾਇਆ ਗਿਆ, ਇਹ ਸ਼ਬਦ ਗਾਇਆ ਗਿਆ ਜੋ ਅੱਜ ਸ੍ਰੀ ਮੁਖ ਵਾਕ ਹਰਿਮੰਦਰ ਸਾਹਿਬ ਤੋਂ ਆਇਆ, ਇਹਦਾ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਸੱਚੇ ਪਾਤਸ਼ਾਹ ਜੀ ਸੰਖੇਪ ਵਿੱਚ ਕਹਿੰਦੇ ਨੇ ਕਿ ਜੇ ਕੋਈ ਕਹਿ ਦਾ ਭਾਂਡਾ
ਕਹਿਣ ਦਾ ਭਾਂਡਾ ਇੱਕ ਧਾਤ ਹੁੰਦੀ ਹੈ ਜਿਵੇਂ ਸਟੀਲ ਦਾ ਭਾਂਡਾ ਹੈ ਤਾਂਬੇ ਦਾ ਭਾਂਡਾ ਹੈ ਐਵੇਂ ਹੁਣ ਤਾਂ ਬਹੁਤ ਘੱਟ ਗਏ ਅਜੇ ਬਹੁਤ 20-25-30 ਸਾਲ ਪਹਿਲਾਂ ਵੀ ਕਹਿਣ ਦੇ ਆਮ ਭਾਂਡੇ ਘਰਾਂ ਦੇ ਵਿੱਚ ਹੁੰਦੇ ਸੀ ਤੇ ਉਹਨੂੰ ਜਿੰਨਾ ਮਰਜ਼ੀ ਧੋ ਲਓ ਤੁਸੀਂ ਉਹਦੀ ਕਲੀ ਨਹੀਂ ਜਾਂਦੀ ਕਿਉਂਕਿ ਉਹ ਬਣਿਆ ਹੀ ਕਾਲਖ ਦਾ ਹੁੰਦਾ ਹੈ ਉਹਦੇ ਆਧਾਰ ਦੇ ਵਿੱਚ ਉਹਦੀ ਤਹਿ ਦੇ ਵਿੱਚ ਕਾਲਖ ਹੁੰਦੀ ਹੈ ਗੁਰੂ ਸਾਹਿਬ ਨੇ ਕੀਰਤਨ ਗਾਇਆ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਸ਼ਬਦ ਸਿੱਧੇ ਸਨ ਤੇ ਬਾਹਰ ਇਹ ਸੱਜਣ ਠੱਗ ਸੁਣ ਰਿਹਾ ਸੀ ਕਿ ਜੇ ਕਿਸੇ ਕਹਿ ਦੀ ਥਾਲੀ ਨੂੰ ਜਿੰਨਾ ਮਰਜ਼ੀ ਧੋ ਲਵੋ ਜਦੋਂ ਉਹ ਬਣੀ ਹੀ ਕਾਲਖ ਦੀ ਹੋਈ ਹੈ ਤੇ ਧੋ ਕੇ ਉਹਦਾ ਕੀ ਕਰੋਗੇ ਜਿੰਨੀ ਵਾਰੀ ਧੋ ਕੇ ਪਰਤ ਕੇ ਉਹਨੂੰ ਹੱਥ ਮਾਰੋ ਤੇ ਪਰਤ ਕੇ ਫਿਰ ਕਾਲਖ ਉਹਦੇ ਵਿੱਚੋਂ ਨਿਕਲਦੀ ਭਾਵ ਉਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਇਹਦਾ ਭਾਵ ਸੀ ਕਿ ਜੇ ਕੋਈ ਬੰਦਾ ਬਾਹਰੋਂ ਮੈਲਾ ਹੋਵੇ ਤੇ ਉਹਦੇ ਅੰਦਰ ਕੁਝ ਨਾ ਕੁਝ ਸੱਚ ਹੋਵੇ ਉਹਦਾ ਤੇ ਇਲਾਜ ਹੋ ਸਕਦਾ ਹੈ ਤੇ ਜਿਹਦੇ ਅੰਦਰ ਡੂੰਘੇ ਥਾਂ ਤੇ ਬਿਮਾਰੀ ਚਲੀ ਜਾਏ ਤੇ ਮੌਤ ਤੋਂ ਬਿਨਾਂ ਉਹਦਾ ਕੋਈ ਇਲਾਜ ਨਹੀਂ ਐਸੇ ਮਨੁੱਖ ਦਾ ਕੋਈ ਇਲਾਜ ਨਹੀਂ ਜਿਹੜਾ ਸਭ ਕੁਝ ਜਾਣਦਾ ਵੀ ਹੈ ਸਭ ਕੁਝ ਪਤਾ ਵੀ ਹੈ ਤੇ ਕੱਪੜੇ ਜਿੰਨੇ ਧਰਮ ਦੇ ਪਾਏ ਹੋਏ ਨੇ ਅੱਗੇ ਸਾਰੇ ਉਦਾਹਰਨ ਦਿੱਤੇ ਨੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਬਗਲਿਆਂ ਵਰਗੇ ਚਿੱਟੇ ਕੱਪੜੇ ਪਾਏ ਹੋਏ ਨੇ ਤੇ ਬਾਹਰੋਂ ਉਹ ਧਾਰਮਿਕ ਭੇਖ ਬਣਾ ਕੇ ਰੱਖਦਾ ਫਿਰ ਗੱਲਾਂ ਧਰਮ ਦੀਆਂ ਕਰਦਾ ਵੈਸੇ ਇਹ ਬਾਹਰਲਾ ਸਰੂਪ ਹਰ ਇੱਕ ਧਰਮ ਕੋਲ ਹੁੰਦਾ ਹੈ ਪਰ ਇਹਦੀ ਓਟ ਦੇ ਵਿੱਚ ਬੜੇ ਬੰਦੇ ਦੁਨੀਆਂ ਨੂੰ ਧੋਖਾ ਦੇਣ ਵਾਸਤੇ ਵੀ ਆ ਜਾਂਦੇ ਨੇ ਕਿਉਂਕਿ ਇਹ ਇੱਕ ਵਿਸ਼ਵਾਸ ਦਾ ਘਰ ਹੁੰਦਾ ਤਿੰਨ ਚੀਜ਼ਾਂ ਨੇ ਜਿਹੜੀਆਂ ਧਰਮ ਵਿੱਚ ਚੰਗੀਆਂ ਵੀ ਕਹੀਆਂ ਨੇ ਤੇ ਮਾੜੀਆਂ ਵੀ ਕਹੀਆਂ ਨੇ ਗੁਰੂ ਗ੍ਰੰਥ ਸਾਹਿਬ ਤਿੰਨ ਚੀਜ਼ਾਂ ਸ਼ੁੱਭ ਵੀ ਹੋ ਸਕਦੀਆਂ ਨੇ ਜੇ ਉਹਨਾਂ ਦਾ ਕਨੈਕਸ਼ਨ ਨਾਮ ਨਾਲ ਹੋ ਜਾਏ ਤੇ ਜੇ ਉਹਨਾਂ ਦਾ ਕਨੈਕਸ਼ਨ ਹੋ ਜਾਏ ਅੰਦਰ ਬੇਨੀਤੀ ਦੇ ਨਾਲ ਤੇ ਫਿਰ ਉਹ ਮਾੜੀਆਂ ਨੇ ਤਿੰਨ ਚੀਜ਼ਾਂ ਨੇ ਇਹਦਾ ਇਤਿਹਾਸ ਵਿੱਚ ਵੀ ਜ਼ਿਕਰ ਆਇਆ ਮਨ ਦੀ ਸਿੱਖੀ ਬਚਨਾਂ ਦੀ ਸਿੱਖੀ ਤੇ ਕਰਮ ਦੀ ਸਿੱਖੀ ਇਹ ਤਿੰਨ ਤਰ੍ਹਾਂ ਦੀ ਸਿੱਖੀ ਹੈ ਮਨ ਕਰਕੇ ਸਿੱਖ ਰਹਿਣਾ ਮਨ ਕਰਕੇ ਗੁਰੂ ਸਾਹਿਬ ਦੇ ਪਿਆਰ ਵਿੱਚ ਰਹਿਣਾ ਮਨ ਕਰਕੇ ਮੈਂ ਆਤਮਾ ਕਰਕੇ ਨਹੀਂ ਕਹਿ ਰਿਹਾ ਧਿਆਨ ਦਿਓ ਇਹਨਾਂ ਤਿੰਨਾਂ ਚੀਜ਼ਾਂ ਦਾ ਜ਼ਿਕਰ ਹੈ ਮਨ ਦੀ ਸਿੱਖੀ ਮਨ ਕਰਕੇ ਸੋਚਣਾ ਚੰਗਾ ਮਨ ਕਰਕੇ ਕਿਸੇ ਦਾ ਬੁਰਾ ਨਾ ਸੋਚਣਾ ਇਹ ਮਨ ਦੀ ਸਿੱਖੀ ਹੈ ਫਿਰ ਵਚਨਾਂ ਦੀ ਸਿੱਖੀ ਮੂੰਹ ਤੋਂ ਚੰਗੇ ਸ਼ਬਦ ਬੋਲਣੇ ਮੂੰਹ ਤੋਂ ਵਧੀਆ ਬੋਲਣਾ ਇਹ ਵੀ ਇੱਕ ਚੰਗੀ ਗੱਲ ਹੈ ਪਰ ਇਹ ਪੂਰੀ ਗੱਲ ਨਹੀਂ ਨਾਲੋ ਨਾਲ ਮੈਂ ਇਹ ਵੀ ਬੇਨਤੀ ਕਰਦਾ ਜਾਵਾਂਗਾ ਕਿਉਂਕਿ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਤਿੰਨਾਂ ਨੂੰ ਹੀ ਖੰਡਨ ਕਰ ਦਿੱਤਾ ਇਹਨਾਂ ਨੂੰ ਰਿਜੈਕਟ ਕਰਤਾ ਕੰਡੇਮ ਕਰ ਦਿੱਤਾ ਇਹਨਾਂ ਬਈ ਇਹ ਨਰਕ ਤੋਂ ਨਹੀਂ ਬਚਾ ਸਕਦੀਆਂ ਚੀਜ਼ਾਂ ਮਨ ਦੀ ਸਿੱਖੀ ਮਨ ਕਰਕੇ ਚੰਗਾ ਸੋਚਣਾ ਇਹਦਾ ਕੇਂਦਰ ਮਨ ਹੈ ਬਚਨਾਂ ਦੀ ਸਿੱਖੀ ਚੰਗਾ ਚੰਗੇ ਬੋਲ ਬੋਲਣੇ ਬੜਾ ਸੋਹਣਾ ਬੋਲਣਾ ਲੋਕ ਕਹਿਣ ਵੀ ਵਾਕਈ ਧਰਮ ਦੀ ਹੀ ਗੱਲ ਕਰਦਾ ਤੇ ਤੀਜਾ ਕਰਮ ਚੰਗੇ ਕਰਨੇ ਕਰਮ ਚੰਗੇ ਕਰਨੇ ਇਹ ਵੀ ਮਹਾਰਾਜ ਨੇ ਕਿਹਾ ਵੀ ਕਰਮ ਚੰਗੇ ਹੋਣੇ ਚਾਹੀਦੇ ਨਾ ਕੋਈ ਮਾੜੇ ਥੋੜੀ ਕਹੇ ਨੇ ਗੁਰਬਾਣੀ ਵਿੱਚ ਵੀ ਮਾੜੇ ਕਰਮ ਕਰੋ ਚੰਗੇ ਕਰਮ ਕਰੋ ਵਧੀਆ ਕਰਮ ਕਰੋ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹਨਾਂ ਦੀ ਹਮਾਇਤ ਵੀ ਕੀਤੀ ਹੈ ਗੁਰਬਾਣੀ ਵਿੱਚ ਪਰ ਗੁਰੂ ਸਾਹਿਬ ਨੇ ਕਿਹਾ ਜੇ ਇਹ ਤਿੰਨ ਕੰਮ ਕਰਨ ਵਾਲਾ ਮਨ ਕਰਕੇ ਚੰਗਾ ਸੋਚਣ ਵਾਲਾ ਮੂੰਹ ਜੀਭਾ ਕਰਕੇ ਚੰਗਾ ਬੋਲਣ ਵਾਲਾ ਤੇ ਹੱਥਾਂ ਨਾਲ ਦਾਨ ਪੁੰਨ ਕਰਮ ਚੰਗੇ ਕਰਨ ਵਾਲਾ ਹੋਵੇ ਬੰਦਾ ਤੇ ਉਹਦੀ ਨੀਯਤ ਵਿੱਚ ਬੇਈਮਾਨੀ ਹੋ ਜਾਏ ਤੇ ਉਸ ਬੰਦੇ ਨੂੰ ਨਰਕ ਜਾਣ ਤੋਂ ਕੋਈ ਨਹੀਂ ਬਚਾ ਸਕਦਾ ਇਹ ਵੀ ਬਚਨ ਤੁਸੀਂ ਕੱਢ ਕੇ ਵੇਖ ਲਿਆ ਜੇ ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਮਨਸਾ ਮਨ ਕਰਕੇ ਚੰਗਾ ਸੋਚਦਾ ਸੀ ਬਾਚਾ ਬਚਨਾ ਕਰਕੇ ਚੰਗਾ ਬੋਲਦਾ ਸੀ ਕਰਮਣਾ ਕਰਮ ਚੰਗੇ ਕਰਦਾ ਸੀ ਪਰ ਅੰਦਰੋਂ ਬੇਈਮਾਨ ਸੀ ਹਰ ਇੱਕ ਚੀਜ਼ ਵਿੱਚ ਉਹਦੇ ਧੋਖਾ ਹੁੰਦਾ ਸੀ ਯਾਦ ਰੱਖੋ ਤੁਸੀਂ ਕਹੋਗੇ ਵੀ ਇਹ ਕੋਈ ਗੱਲ ਸਮਝ ਸਪਸ਼ਟ ਨਹੀਂ ਹੋਈ ਮੈਂ ਥੋੜੀ ਜਿਹੀ ਉਦਾਹਰਨ ਦੇ ਦਿੰਦਾ ਕਰਮ ਕਈ ਵਾਰੀ ਇੱਕੋ ਹੀ ਹੁੰਦਾ
ਬੰਦੇ ਦੀ ਨੀਅਤ ਵਿੱਚ ਦੋ ਤਰ੍ਹਾਂ ਦੇ ਸਰੂਪ ਹੁੰਦੇ ਨੇ। ਮੈਂ ਉਦਾਹਰਣ ਦੇ ਦਿੰਦਾ, ਇੱਕ ਬੰਦਾ ਸਾਧ ਸੰਗਤ ਜੀ ਆਪਣੇ ਹੱਥ ਦੇ ਵਿੱਚ ਦਾਣੇ ਲੈ ਕੇ ਇੱਕ ਤਲਾਬ ਦੇ ਕੋਲੋਂ ਲੰਘ ਰਿਹਾ, ਉਹਦੇ ਮਨ ਦੇ ਵਿੱਚ ਲੰਘ ਰਿਹਾ ਸੀ ਘਰ ਜਾਣ ਵਾਸਤੇ, ਬੱਚਿਆਂ ਵਾਸਤੇ, ਆਪਣੇ ਵਾਸਤੇ, ਰੋਟੀ ਪਕਾਉਣ ਵਾਸਤੇ। ਉਹਨੇ ਵੇਖਿਆ ਤਲਾਬ ਦੇ ਵਿੱਚ ਮੱਛੀਆਂ ਨੇ, ਦਇਆ ਆ ਗਈ, ਉਹਨੇ ਦਾਣੇ ਭਗਾ ਦਿੱਤੇ, ਮੱਛੀਆਂ ਨੇ ਖਾ ਲਏ, ਉਹਦਾ ਵੀ ਕਰਮ ਦਾਣੇ ਭਗਾਉਣਾ। ਉਹ ਲੰਘ ਗਿਆ, ਉਹਨੂੰ ਦਇਆ ਆਈ ਸੀ, ਉਹਦੀ ਤਹਿ ਵਿੱਚ ਦਇਆ ਸੀ, ਉਹਦੇ ਹਿਰਦੇ ਵਿੱਚ ਦਇਆ ਸੀ। ਇੱਕ ਪਿੱਛੋਂ ਮੱਛੀਆਂ ਫੜਨ ਵਾਲਾ ਆਇਆ, ਜਿਹਦੇ ਹੱਥ ਦੇ ਵਿੱਚ ਕੁੰਡੀ ਸੀ, ਮੱਛੀਆਂ ਫੜਨ ਵਾਲੀ ਜਾਲ ਸੀ, ਦਾਣੇ ਉਹਦੇ ਕੋਲ ਵੀ ਉਹੀ ਸਨ, ਵਗਾਏ ਉਹਨੇ ਵੀ ਉਸੇ ਤਰ੍ਹਾਂ ਹੀ, ਤੇ ਮੱਛੀਆਂ ਆਈਆਂ ਵੀ ਉਸੇ ਤਰ੍ਹਾਂ ਹੀ ਖਾਣ, ਪਰ ਜਦੋਂ ਖਾਣ ਵਾਸਤੇ ਇਕੱਠੀਆਂ ਹੋਈਆਂ ਉਹਨੇ ਉੱਤੇ ਜਾਲ ਵਗਾ ਦਿੱਤਾ, ਉਹਨੇ ਫੜ ਕੇ ਬਾਹਰ ਵਗਾਈਆਂ, ਤੜਫਣ ਲੱਗ ਪਈਆਂ। ਮੈਂ ਤਾਂ ਇਹ ਬੇਨਤੀ ਕੀਤੀ ਹੈ ਬਈ ਇਹ ਤਿੰਨ ਕਰਮ ਚੰਗੇ ਤੇ ਮਾੜੇ ਦੋਵਾਂ ਤਰ੍ਹਾਂ ਦੇ ਲੋਕਾਂ ਵਿੱਚ ਹੁੰਦੇ ਨੇ। ਚੰਗਾ ਬੋਲਣਾ, ਚੰਗਾ ਸੋਚਣਾ ਤੇ ਚੰਗਾ ਕਰਮ ਕਰਨਾ, ਇਹ ਤਿੰਨ ਕਰਮ ਜੇ ਨਾਮ ਤੋਂ ਖਾਲੀ ਹੋਣਗੇ ਉਸ ਬੰਦੇ ਨੂੰ ਤੁਸੀਂ ਕਦੀ ਧਰਮੀ ਨਾ ਕਿਹਾ ਜੇ, ਉਹ ਧਰਮੀ ਨਹੀਂ ਹੁੰਦਾ। ਜੇ ਅੰਦਰ ਗਹਿਰੇ ਵਿੱਚ ਇਮਾਨ ਨਹੀਂ ਹੈ, ਨਾਮ ਨਹੀਂ ਹੈ ਅੰਦਰ, ਉੱਚਾ ਸੁੱਚਾ ਜੀਵਨ ਰੱਬ ਦੇ ਪਿਆਰ ਵਾਲਾ ਨਹੀਂ ਹੈ। ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਇਹ ਸੱਜਣ ਠੱਗ ਦਾ ਹਾਲ ਇਹ ਸੀ ਕਿ ਮਨ ਕਰਕੇ ਹੋ ਸਕਦਾ ਕਦੀ ਚੰਗਾ ਹੀ ਸੋਚ ਲੈਂਦਾ ਹੋਵੇ, ਤੇ ਮੂੰਹ ਤੇ ਚੰਗਾ ਬੋਲਦੇ ਸੀ ਤਾਂ ਹੀ ਲੋਕੀ ਆਉਂਦੇ ਸੀ ਨਾ, ਜਾਲ ਵਿੱਚ ਫਸਦੇ ਸੀ, ਤੇ ਕਰਮ ਤੇ ਚੰਗਾ ਹੈ ਸੀ, ਤੇ ਭੇਖ ਵੀ ਚੰਗਾ ਸੀ, ਤੇ ਕੱਪੜੇ ਵੀ ਬੜੇ ਵਧੀਆ ਚਿੱਟੇ, ਤੇ ਲੋਕਾਂ ਨੂੰ ਭੁਲੇਖਾ ਪੈ ਗਿਆ। ਅੱਜ ਸਾਡੇ ਜੀਵਨ ਵਿੱਚ ਕੀ ਹੋ ਰਿਹਾ? ਇਹ ਤਾਂ ਹੋ ਰਿਹਾ ਨਾ, ਵੇਖੋ ਇਹ ਅਸੀਂ ਕਰ ਰਹੇ ਹਾਂ, ਅਸੀਂ ਫਰੰਟ ਤੇ ਚੰਗਿਆਈ ਪੇਸ਼ ਕਰ ਰਹੇ ਹਾਂ ਲੋਕਾਂ ਦੇ ਸਾਹਮਣੇ, ਅਸੀਂ ਸਕਰੀਨ ਤੇ ਸੱਚਾਈ ਪੇਸ਼ ਕਰ ਰਹੇ ਹਾਂ ਬਾਹਰਲੇ ਪਾਸੇ। ਜੋ ਸਾਡੀ ਬੇਸਮੈਂਟ ਹੈ, ਜੋ ਸਾਡਾ ਤਹਿਖਾਨਾ ਹੈ, ਜੋ ਸਾਡਾ ਅਚੇਤਨ ਮਨ ਹੈ, ਉਹਦੇ ਵਿੱਚ ਚੰਗਿਆਈ ਨਹੀਂ ਹੈ। ਇਸ ਕਰਕੇ ਅੱਜ ਦਾ ਮਨੁੱਖ ਪਾਠ ਕਰ ਰਿਹਾ ਸਿਰਫ ਬਚਨਾ ਕਰਕੇ ਕਰ ਰਿਹਾ, ਨੀਅਤ ਕਰਕੇ ਨਹੀਂ ਕਰ ਰਿਹਾ। ਜੇ ਨੀਅਤ ਨਾਲ ਕਰੇਗਾ ਤੇ ਉਸ ਮਨੁੱਖ ਤੋਂ ਕਿਸੇ ਨੂੰ ਦੁੱਖ ਨਹੀਂ ਪਹੁੰਚੇਗਾ, ਉਹਨੂੰ ਕਿਸੇ ਤੋਂ ਧੋਖਾ ਨਹੀਂ ਪਹੁੰਚੇਗਾ। ਇਸ ਕਰਕੇ ਤਹਿ ਦੇ ਵਿੱਚ ਜਦੋਂ ਨਾਮ ਜਾਏਗਾ ਉਹਦੇ ਮਨ ਵਚ ਕਰਮ ਦੀ ਭਗਤੀ ਵੀ ਵਿੱਚ ਜੁੜ ਜਾਣੀ ਹੈ, ਪ੍ਰਵਾਨ ਹੋ ਜਾਣੀ ਹੈ। ਜੇ ਇਕੱਲਾ ਬਾਹਰੋਂ ਕਰ ਰਿਹਾ, ਬਾਹਰਲੇ ਸਰੂਪ ਬਾਹਰਲੇ ਬਿਆਨ ਬੜੇ ਸੋਹਣੇ, ਇੱਕ ਪਾਸੇ ਇੱਕ ਨੂੰ ਮਾੜਾ ਕਹਿਤਾ, ਦੂਜੇ ਪਾਸੇ ਦੂਜੇ ਨੂੰ ਚੰਗਾ ਕਹਿਤਾ, ਸਾਲ ਬਾਅਦ ਬਦਲ ਗਏ, ਫਿਰ ਜਿਨ੍ਹਾਂ ਦਾ ਗਲ ਘੁੱਟਿਆ ਸੀ ਉਹਨਾਂ ਨੂੰ ਸ਼ਹੀਦ ਕਹਿਣ ਲੱਗ ਪਏ। ਇਵੇਂ ਦੀਆਂ ਵੀ ਗੱਲਾਂ ਹੈ ਨਾ ਸਾਡੇ ਜੀਵਨ ਦੇ ਵਿੱਚ। ਇਹ ਹੈ ਸੱਜਣ ਬਿਰਤੀ, ਇਹ ਹੈ ਠੱਗ ਬਿਰਤੀ। ਇਸ ਕਰਕੇ ਗੁਰੂ ਸਾਹਿਬ ਨੇ ਇਵੇਂ ਦੀ ਨੀਤੀ ਤੋਂ ਵਰਜਿਆ ਹੈ। ਉਹਨਾਂ ਨੇ ਕਿਹਾ ਕਿ ਮੇਰਾ ਸਿੱਖ ਭਲਾ ਕਰਦਾ, ਇੱਕ ਮਨ ਇੱਕ ਚਿੱਤ ਹੋ ਕੇ ਕਰਦਾ, ਸੰਸਾਰ ਦੇ ਘਾਟੇ ਵਾਧੇ ਦੀ ਪਰਵਾਹ ਨਹੀਂ ਕਰਦਾ। ਦੁਨੀਆਂ ਕੀ ਕਹਿੰਦੀ ਹੈ ਇਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਦੁਨੀਆਂ ਅੱਜ ਕੁਝ ਕਹੇਗੀ, ਕੱਲ ਨੂੰ ਤੁਹਾਨੂੰ ਹਾਰ ਪਾਉਣ ਲੱਗ ਪੈਗੀ, ਪਰਸੋਂ ਤੁਹਾਨੂੰ ਵੱਟੇ ਮਾਰਨ ਲੱਗ ਪੈਗੀ, ਅਗਲੇ ਦਿਨ ਫਿਰ ਤੁਹਾਨੂੰ ਹਾਰ ਪਾਉਣ ਲੱਗ ਪੈਗੀ। ਇੰਨੇ ਸੰਸਾਰ ਵੱਲੋਂ ਵੇਖ ਕੇ ਜੀਵਨ ਜਿਉਣਾ ਕਿਉਂ ਹੈ? ਜੀਵਨ ਜਿਉਣਾ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵੱਲੋਂ ਵੇਖ ਕੇ ਜੀਵੋ। ਜੋ ਕੁਝ ਗੁਰੂ ਗ੍ਰੰਥ ਸਾਹਿਬ, ਜੋ ਕੁਝ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ, ਉਹਦੇ ਵੱਲ ਵੇਖ ਕੇ ਜੀਵਨ ਨੂੰ ਜਿਉਣਾ ਚਾਹੀਦਾ। ਔਰ ਦੂਜੀ ਗੱਲ, ਅਸੀਂ ਕਈ ਵਾਰੀ ਕਹਿੰਦੇ ਹਾਂ ਬਈ ਇਹ ਚੀਜ਼ਾਂ ਤੇ ਆਮ ਬੰਦਿਆਂ ਦੇ ਹੱਥ ਵਿੱਚ ਆ ਗਈਆਂ ਨੇ। ਸਾਧ ਸੰਗਤ ਜੀ, ਇਸ ਥਾਂ ਦੇ ਨਾਲ, ਇਸ ਤਖ਼ਤ ਦੇ ਨਾਲ, ਇਸ ਹਰਿਮੰਦਰ ਦੇ ਨਾਲ ਜੇ ਕਿਸੇ ਬੰਦੇ ਨੇ ਬੇਈਮਾਨੀ ਕੀਤੀ, ਉਹਨੂੰ ਇਸੇ ਜ਼ਮੀਨ ਤੇ ਤੁਸੀਂ ਰੁਲਦਾ ਹੋਇਆ ਵੇਖ ਲਿਆ ਜੀ, ਕਿਉਂਕਿ ਇਹ ਸੱਚ ਦਾ ਥਾਂ ਹੈ, ਸੱਚ ਦਾ ਘਰ ਹੈ। ਥੋੜਾ ਚਿਰ ਚੱਲ ਸਕਦਾ ਹੈ, ਥੋੜਾ ਸਮਾਂ ਚੱਲ ਸਕਦਾ ਹੈ। ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ ਇੱਕ ਐਸੀ ਨੀਅਤ ਵਾਲੇ ਮਨੁੱਖ ਦਾ ਜ਼ਿਕਰ ਹੈ, ਔਰ ਇਹਦੇ ਵਿੱਚ ਇਹ ਨਹੀਂ ਵੀ ਇਕੱਲਾ ਸੱਜਣ ਹੀ ਸ਼ਾਮਲ ਹੈ। ਗੁਰਬਾਣੀ ਵਿੱਚ ਜਦੋਂ ਵੀ ਕੋਈ ਉਪਦੇਸ਼ ਹੁੰਦਾ ਤਾਂ ਉਦੋਂ ਸਾਖੀ ਪਰਥਾਏ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਕਿਵੇਂ ਕਿਵੇਂ ਉਸ ਸੱਜਣ ਦੇ ਅੰਦਰ ਦੀ ਤਸਵੀਰ
गुरु नानक साहब कीर्तन दे विच उचारण करदे ने, आओ भाई साहब पंक्ति पंक्ति दा पाठ करनगे ते नाल आपां अर्थ करन दी गुरु कृपा द्वारा कोशिश करांगे। गुरु नानक साहब सोही राग दे विच फरमा

0: ਸਤਿਗੁਰ ਪ੍ਰਸਾਦ।
1: ਸੂਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਰਾਗ ਆਏ ਨੇ 31 ਰਾਗ, ਉਹਨਾਂ ਦੇ ਵਿੱਚੋਂ ਇੱਕ ਰਾਗ ਹੈ। ਹਰ ਇੱਕ ਬਾਣੀ ਜ਼ਿਆਦਾਤਰ ਜਪਜੀ ਸਾਹਿਬ ਨੂੰ ਛੱਡ ਕੇ ਰਾਗ ਦੇ ਵਿੱਚ ਉਚਾਰੀ ਹੋਈ ਹੈ। ਸੋ ਸੂਹੀ ਰਾਗ ਦੇ ਵਿੱਚ ਮਹੱਲਾ ਪਹਿਲਾ, ਮਹੱਲਾ ਮਤਲਬ ਟਿਕਾਣਾ, ਪਹਿਲਾ ਮਹੱਲਾ ਯਾਨੀ ਕਿ ਜੋ ਜੋਤ ਹੈ ਪਰਮੇਸ਼ਰ ਦੀ ਉਹ ਪਹਿਲੇ ਸਰੀਰ ਵਿੱਚ ਟਿਕੀ ਹੈ। ਪਹਿਲੇ ਸਰੀਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਵਿੱਚੋਂ ਇਹ ਜੋਤ ਬਾਣੀ ਉਚਾਰਨ ਕਰ ਰਹੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਨੇ ਤੇ 6ਵੇਂ ਘਰ ਦੇ ਵਿੱਚ ਉਚਾਰਨ ਕਰ ਰਹੇ ਹਨ। ਇਸ ਸ਼ਬਦ ਦਾ ਮਕਸਦ ਹੈ ਮਨੁੱਖ ਨੂੰ ਇੱਕ ਓਅੰਕਾਰ ਜੋ ਅਕਾਲ ਪੁਰਖ ਇੱਕ ਸਰਬ ਥਾਵਾਂ ਤੇ ਵਿਆਪਕ ਪ੍ਰਕਾਸ਼ਿਤ ਹੋ ਰਿਹਾ, ਸਾਰੇ ਥਾਵਾਂ ਤੇ ਜਿੱਥੇ ਉਹਦੀ ਧੁਨ ਵੱਜ ਰਹੀ ਹੈ, ਉਹਦੀ ਆਵਾਜ਼ ਆ ਰਹੀ ਹੈ, ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਉਹਦੇ ਨਾਲ ਜੋੜਨ ਵਾਸਤੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਇਹ ਅੱਗੇ ਫੁਰਮਾਨ ਕਰਦੇ ਹਨ।
0: ਉਜਲ ਕਹਿਆ ਤਿਲਕਣਾ ਕੋਟਮ ਕਾਲੜੀ ਮਸ,
1: ਇੱਕ ਇੱਕ ਅੱਖਰ ਸਮਝਣ ਯੋਗ ਹੈ। ਉਜਲ ਉਜਲ ਮੈਨੇ ਚਿੱਟੇ ਰੰਗ ਦਾ, ਪ੍ਰਕਾਸ਼ ਹੋਇਆ ਜਗ ਦਾ। ਉਜਲ ਕਹਿਹਾਂ ਕਹਿਹਾਂ ਕਹਿ ਦਾ ਭਾਂਡਾ, ਉਹ ਪਹਿਲਾਂ ਮੈਂ ਬੇਨਤੀ ਕਰਤੀ ਜਿਵੇਂ ਸਟੀਲ ਦਾ ਭਾਂਡਾ ਹੁੰਦਾ ਥਾਲੀ ਹੁੰਦੀ ਹੈ, ਇਵੇਂ ਪੁਰਾਣੇ ਸਮੇਂ ਵਿੱਚ ਕਹਿ ਦੇ ਭਾਂਡੇ ਹੁੰਦੇ ਸੀ ਤੇ ਉਹਨੂੰ ਤੁਸੀਂ ਵੇਖਿਆ ਹੋਣਾ ਬਜ਼ੁਰਗ ਜਾਣਦੇ ਕਲੀ ਕਰਾਉਂਦੇ ਹੁੰਦੇ ਸੀ, ਕਲੀ ਕਰਕੇ ਤਾਂ ਉਹ ਕੰਮ ਦਿੰਦਾ ਸੀ ਕਿਉਂਕਿ ਉਹਦੀ ਧਾਤ ਹੀ ਕਾਲਖ ਹੈ, ਉਹ ਬਣਿਆ ਹੀ ਕਾਲਖ ਦੇ ਵਿੱਚੋਂ ਹੋਇਆ। ਉਜਲ ਕਹਿਹਾਂ ਚਿਲਕਣਾ, ਚਿਲਕਣਾ ਨਹੀਂ ਪੜਨਾ ਇਹਨੂੰ, ਚੱਚੇ ਤੋਂ ਲਿਖਿਆ ਹੋਇਆ। ਚਿਲਕਣਾ ਯਾਨੀ ਕਿ ਚਮਕਦਾ ਬੜਾ, ਚਮਕਾ ਮਾਰਦਾ। ਵੇਖੋ ਉਹਦਾ ਜਿਹੜਾ ਵਜੂਦ ਹੈ ਉਹ ਕਾਲਖ ਦਾ ਹੈ, ਪਰ ਉਹਦਾ ਜਿਹੜਾ ਸਰੂਪ ਹੈ ਉਹ ਚਮਕਦਾ ਹੈ। ਗੁਰੂ ਸਾਹਿਬ ਨੇ ਬਹੁਤ ਵੱਡੀ ਉਦਾਹਰਣ ਲਈ। ਉਜਲ ਕਹਿਹਾਂ ਚਿਲਕਣਾ ਘੋਟਿਮ, ਘੋਟਿਮ ਦਾ ਮਤਲਬ ਜੇ ਉਹਨੂੰ ਘੋਟੀਏ ਯਾਨੀ ਕਿ ਮਲੀਏ, ਜੇ ਉਹਦੇ ਨਾਲ ਉਹ ਧੁਪਿਆ ਹੋਵੇ ਤੇ ਉਂਗਲ ਘਸਾਈਏ। ਕਾਲੜੀ ਮਸ, ਮਸ ਮੈਨੇ ਕਾਲਖ, ਕਾਲੜੀ ਕਾਲੇ ਰੰਗ ਦੀ, ਕਾਲੇ ਰੰਗ ਦੀ ਕਾਲਖ ਉਹਦੇ ਵਿੱਚੋਂ ਪੈਦਾ ਹੁੰਦੀ ਹੈ। ਇਹ ਨੇ ਇਹਦੇ ਅਖਰੀ ਅਰਥ ਤੇ ਭਾਵ ਅਰਥ ਇਹਦਾ ਇਹ ਹੈ, ਜਿਸ ਬੰਦੇ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ ਤੇ ਉਹ ਬਾਹਰੋਂ ਕੇਵਲ ਧਰਮ ਦਾ ਲਿਬਾਸ ਭਾਵੇਂ ਕਿਹੜੇ ਰੰਗ ਦਾ ਪਾ ਲੈ, ਜ਼ਰੂਰੀ ਚਿੱਟੇ ਦਾ ਨਹੀਂ ਹੈ, ਭਾਵੇਂ ਕਿਹੜੇ ਰੰਗ ਦਾ ਬਾਹਰੋਂ ਲਿਬਾਸ ਪਾ ਲਵੇ, ਕੋਈ ਚਿੱਟਾ ਪਾਏ, ਨੀਲਾ ਪਾਏ, ਭਗਵਾਂ ਪਾਏ, ਹਰਾ ਪਾਏ, ਸਫੈਦ ਪਾਏ, ਅੰਦਰ ਜੇ ਨਾਮ ਪਰਮੇਸ਼ਰ ਦੀ ਪ੍ਰਤੀਤੀ ਨਹੀਂ ਹੈ, ਅਕਾਲ ਪੁਰਖ ਦਾ ਨਾਮ ਨਹੀਂ ਅੰਦਰ ਵਸਿਆ ਤੇ ਪਾਤਸ਼ਾਹ ਕਹਿੰਦੇ ਨੇ ਉਹ ਕਹਿਣ ਦੇ ਭਾਂਡੇ ਵਰਗਾ ਹੈ, ਉਹਦੇ ਨੇੜੇ ਤੁਸੀਂ ਜਾਓਗੇ ਤੇ ਤੁਹਾਨੂੰ ਰੱਬ ਚੇਤਾ ਨਹੀਂ ਆਵੇਗਾ, ਤੁਹਾਨੂੰ ਸੰਸਾਰ ਹੀ ਚੇਤਾ ਆਵੇਗਾ। ਉਹ ਸੰਤ ਨਹੀਂ ਹੈ, ਉਹ ਸਾਧੂ ਨਹੀਂ ਹੈ ਜਿਹਦੇ ਕੋਲ ਸੰਸਾਰ ਚੇਤੇ ਆਵੇ, ਉਹਦੇ ਕੋਲ ਕਾਲਖ, ਉਹਦੇ ਕੋਲ ਸੰਸਾਰ ਦੀਆਂ ਗੱਲਾਂ ਨੇ। ਇਵੇਂ ਦਾ ਮਨੁੱਖ ਕੇਵਲ ਭੇਖਦਾਰੀ ਹੈ। ਗਰੀਬ ਨਵਾਜ ਜੀ ਅੱਗੇ ਹੋਰ ਲਕਸ਼ਣ ਦੱਸਦੇ ਹਨ।
0: ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ,
1: ਇਸ ਤਰ੍ਹਾਂ ਉਸ ਕਹਿਣ ਦੇ ਭਾਂਡੇ ਦੀ ਧੋਤਿਆਂ ਧੋਣ ਦੇ ਨਾਲ ਝੂਠ ਨਾ ਉਤਰੈ, ਉਹਦੀ ਝੂਠ ਨਹੀਂ ਉਤਰਦੀ ਜੇ ਉਹਨੂੰ 100 ਧੋਵਾਂ ਤਿਸ, ਭਾਵੇਂ ਉਹਨੂੰ 100 ਵਾਰੀ ਵੀ ਧੋ ਲਈਏ, ਭਾਵ ਜੇ ਅੰਦਰ ਪਰਮਾਤਮਾ ਦਾ ਪ੍ਰੇਮ ਨਹੀਂ ਹੈ, ਉਹਦਾ ਨਾਮ ਨਹੀਂ ਹੈ, ਨਿਤਨੇਮ ਨਹੀਂ ਹੈ, ਸਿਮਰਨ ਨਹੀਂ ਹੈ ਤੇ ਬਾਹਰਲਾ ਸਰੂਪ ਬਣਾ ਕੇ ਉਹ ਫਿਰ ਰਿਹਾ ਤੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਸੁੱਚਾ ਨਹੀਂ ਹੋ ਸਕਦਾ।
0: ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ,
1: ਗੁਰੂ ਸਾਹਿਬ ਇਹਦਾ ਕੀਰਤਨ ਕਰਦੇ ਜਾ ਰਹੇ ਨੇ, ਭਾਈ ਮਰਦਾਨਾ ਜੀ ਰਭਾਵ ਵਜਾ ਰਹੇ ਨੇ ਤੇ ਅੰਦਰ ਕੈਦੀ ਕਈ ਡੱਕੇ ਹੋਏ ਨੇ, ਕਈ ਮਾਰ ਕੇ ਸਿੱਟੇ ਹੋਏ ਨੇ। ਇਸ ਸੱਜਣ ਠੱਗ ਦੀ ਹਵੇਲੀ ਦੇ ਵਿੱਚ ਕੀਰਤਨ ਦੀਆਂ ਲਹਿਰਾਂ ਉੱਠੀਆਂ, ਸੱਜਣ ਦੇ ਅੰਦਰ ਇਹ ਸ਼ਬਦ ਵੜਦੇ ਗਏ, ਸ਼ਬਦ ਅੰਦਰ ਧੱਸਦੇ ਗਏ, ਉਹਦੇ ਅੰਦਰ ਉਹਨੂੰ ਸਮਝ ਵੀ ਆਉਂਦੇ ਗਏ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਕਹਿੰਦੇ ਹਾਂ ਸੱਜਣ ਨੇ ਇੱਕ ਸ਼ਬਦ ਸੁਣਿਆ ਸੀ ਤੇ ਸੱਜਣ ਦਾ ਜੀਵਨ ਬਚ ਗਿਆ, ਬਦਲ ਗਿਆ, ਸੰਤ ਬਣ ਗਿਆ। ਤੇ ਆਮ ਅਸੀਂ ਸਟੇਜਾਂ ਤੇ ਕਹਿੰਦੇ ਆ ਵੀ ਅਸੀਂ ਤੇ ਸਾਰਾ ਪਾਠ ਸੁਣਨੇ ਆ ਤੇ ਸਾਡਾ ਜੀਵਨ ਨਹੀਂ ਬਦਲਦਾ। ਤੇ ਮੈਂ ਬੇਨਤੀ ਕਰਿਆ ਕਰਨਾ, ਸੁਣਨ ਵਾਲਿਆਂ ਦਾ ਨੁਕਸ ਨਹੀਂ, ਇਹ ਸਾਡੇ ਸੁਣਾਉਣ ਵਾਲਿਆਂ ਦਾ ਨੁਕਸ ਹੈ। ਜੇ ਕਮਾਣ ਬੜੀ ਵਧੀਆ ਹੋਵੇ ਨਾ ਤੇ ਤੀਰ ਹੋਵੇ ਮੂੰਹ ਮੋਟਾ ਉਹਦਾ, ਕਮਾਣ ਚੰਗੀ ਹੋਵੇ ਤੇ ਜਿਹੜਾ ਉਹਦੇ ਵਿੱਚ ਫਲ ਤੀਰ ਪਾਉਣਾ ਹੈ ਉਹਦਾ ਮੂੰਹ ਮੋਟਾ ਹੋਵੇ ਤੇ ਜਦੋਂ ਉਹਨੂੰ ਚਲਾਈਏ ਉਹ ਨਿਸ਼ਾਨਾ ਨਹੀਂ ਲਾਉਂਦਾ, ਨਿਸ਼ਾਨੇ ਤੇ ਨਹੀਂ ਜਾਂਦਾ ਉਹ। ਅੱਜ ਕਾਰਨ ਇਹ ਬਣ ਗਿਆ, ਸ਼ਬਦ ਤੇ ਉਹ ਹੀ ਹੈ, ਧੁਰ ਕੀ ਬਾਣੀ ਉਹ ਹੀ ਹੈ ਜਿਹੜੀ ਉਦੋਂ ਸੀ, ਪਰ ਅੱਜ ਬਾਬਾ ਬੁੱਢਾ ਲੱਭਣਾ ਔਖਾ ਹੋ ਗਿਆ, ਸ਼ਬਦ ਉਹ ਹੀ ਨੇ ਅੱਜ। ਇਹ ਸਾਡੇ ਵਿੱਚ ਵੀ ਨੁਕਸ ਹੈ, ਠੀਕ ਹੈ, ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਅੱਜ ਕੱਲ ਇਹ ਵੀ ਗੱਲ ਚੱਲੀ ਗ੍ਰੰਥੀ ਸਿੰਘਾਂ ਦੀ ਸੰਭਾਲ ਹੋਵੇ, ਬੜਾ ਜ਼ਰੂਰੀ ਹੈ, ਉਹਨਾਂ ਨੂੰ ਵੀ ਸਹੂਲਤਾਂ ਚਾਹੀਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾਜਨਕ ਕਾਰਜ ਹੈ ਵੀ ਗੁਰੂ ਘਰਾਂ ਦੇ ਵਿੱਚ ਕੌਣ ਰਹੇਗਾ, ਅੱਗੋਂ ਕੋਈ ਪੜ੍ਹ ਨਹੀਂ ਰਿਹਾ ਗੁਰਬਾਣੀ। ਪਰ ਨਾਲ ਗੱਲ ਇਹ ਵੀ ਹੈ, ਸ਼ਬਦ ਉਹ ਹੀ ਨੇ। ਅੱਜ ਵੀ ਜੇ ਕੀਰਤਨ ਕਿਸੇ ਰੱਬ ਰੰਗੀ ਰੂਹ ਕਰੇਗੀ ਕੀਰਤਨ, ਤੇ ਲੋਕਾਂ ਦੇ ਵਿੱਚ ਚਾਅ ਪੈਦਾ ਹੋਵੇਗਾ ਗੁਰੂ ਦੇ ਪ੍ਰਤੀ, ਤੇ ਜੇ ਉਹਦਾ ਆਪਣਾ ਜੀਵਨ ਨਾ ਹੋਇਆ ਕਰਨ ਵਾਲੇ ਦਾ, ਫਿਰ ਸ਼ਬਦ ਅੰਦਰ ਨਹੀਂ ਜਾਣਗੇ। ਕੱਲੀ ਸਮਝ ਆਉਣ ਨਾਲ ਬੰਦਾ ਨਹੀਂ ਬਦਲਦਾ, ਸਮਝ ਦਿਮਾਗ ਨੂੰ ਆਉਂਦੀ ਏ, ਸ਼ਬਦ ਉਦੋਂ ਬਦਲਦੇ ਨੇ ਜ਼ਿੰਦਗੀ ਜਦੋਂ ਆਤਮਾ ਤੱਕ ਤਹਿ ਤੱਕ ਚਲੇ ਜਾਣ, ਤੇ ਆਤਮਾ ਤੱਕ ਤਾਂ ਜਾਣਗੇ ਜੇ ਆਤਮਾ ਤੋਂ ਬੋਲਿਆ ਜਾਏਗਾ। ਜੇ ਦਿਮਾਗ ਤੋਂ ਬੋਲਿਆ ਗਿਆ ਦਿਮਾਗ ਤੋਂ ਅੱਗੇ ਕੁਝ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸੱਜਣ ਸਹੀ ਨਾਲ ਮੈਂ, ਹੇ ਸੱਜਣ ਨਾਲ ਤੇ ਸਿਰਫ ਗੁਣ ਚੱਲਦੇ ਨੇ, ਚੱਲਦਿਆਂ ਨਾਲ ਚਲਨ, ਤੇ ਤੂੰ ਤਾਂ ਅਵਗੁਣ ਇਕੱਠੇ ਕਰੀ ਆਉਣਾ, ਤੂੰ ਤਾਂ ਭੇਖ ਪਾ ਕੇ ਲੋਕਾਂ ਦੇ ਗਲੇ ਕੱਟੀ ਆਉਣਾ। ਚੱਲਦਿਆਂ ਨਾਲ ਚਲਨ, ਜਿਹੜੇ ਤੁਰਨ ਲੱਗਿਆਂ ਨਾਲ ਰਹਿਣ, ਸਹਿਯੋਗ ਕਰਨ, ਬੰਦੇ ਨੂੰ ਸਹਾਇਤਾ ਦੇਣ। ਤੇ ਗੁਰੂ ਸਾਹਿਬ ਨੇ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜ ਗੁਣ ਦਿੱਤੇ ਨੇ, ਪੰਜ। ਜਦੋਂ ਅਸੀਂ ਅੰਮ੍ਰਿਤ ਛਕਣੇ ਆ ਤੇ ਸਾਨੂੰ ਪੰਜ ਪਿਆਰੇ ਸਾਹਿਬਾਨ ਪੰਜ ਗੁਣ ਦਿੰਦੇ ਨੇ। ਪਹਿਲੇ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਸਾਨੂੰ ਦਇਆ ਦਾ ਗੁਣ ਦਿੰਦੇ ਨੇ, ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਸਾਨੂੰ ਧਰਮ ਦਾ ਗੁਣ ਦਿੰਦੇ ਨੇ, ਤੀਜੇ ਪਿਆਰੇ ਭਾਈ ਮੋਹਕਮ ਸਿੰਘ ਜੀ ਸਾਨੂੰ ਮੋਹਕਮ ਯਾਨੀ ਕਿ ਪਰਪੱਕਤਾ ਦਾ ਗੁਣ ਦਿੰਦੇ ਨੇ, ਤੇ ਚੌਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਸਾਨੂੰ ਸਾਹਸ ਹਿੰਮਤ ਦਾ ਗੁਣ ਦਿੰਦੇ ਨੇ। ਤੇ ਜਿੱਥੇ ਇਹ ਚਾਰ ਗੁਣ ਆ ਜਾਣ ਉੱਥੇ ਸਾਹਿਬ ਆਪ ਹੀ ਆ ਜਾਂਦਾ, ਉੱਥੇ ਸਾਹਿਬ ਪਿਆਰੇ ਸਾਹਿਬ ਸਿੰਘ ਜੀ ਉਸ ਵੇਲੇ ਸਾਨੂੰ ਸਾਹਿਬ ਦਾ ਅਨੁਭਵ ਕਰਾ ਦਿੰਦੇ ਨੇ, ਤਸੱਲੀ ਹੋ ਜਾਂਦੀ ਅੰਮ੍ਰਿਤਧਾਰੀ ਸਿੰਘ ਨੂੰ। ਇਹ ਪੰਜ ਗੁਣ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਸੱਜਣ ਠੱਗ ਨੂੰ, ਕਹਿੰਦੇ ਵੀ ਜੇ ਇਹ ਗੁਣ ਹੋਣਗੇ ਤੇ ਨਾਲ ਚੱਲਣਗੇ ਤੁਰਨਗੇ ਨਾਲ।
0: ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ।
1: ਤੇ ਫਿਰ ਜਿੱਥੇ ਲੇਖਾ ਮੰਗਿਆ ਜਾਏ, ਕਿਉਂਕਿ ਹਿਸਾਬ ਵੀ ਹੋਣਾ ਨਾ ਜੀਵਨ ਦੇ ਵਿੱਚ, ਲੇਖਾ ਹਰ ਇੱਕ ਦਾ ਹੀ ਹੋਣਾ, ਇੱਕ ਸਿਰਫ ਲੇਖੇ ਤੋਂ ਬਿਨਾਂ ਹੈ, ਇੱਕ ਹੈ ਸਿਰਫ ਲੇਖੇ ਤੋਂ ਬਿਨਾਂ। ਲੇਖਾ ਕੋਈ ਨਾ ਪੁੱਛੇਈ, ਜਾਂ ਹਰ ਬਖਸ਼ੰਦਾ ਜਿਹੜਾ ਬਖਸ਼ਿਆ ਗਿਆ, ਜੋ ਜਨ ਪਾਰ ਬ੍ਰਹਮ ਆਪਣੇ ਕੀਏ ਤਿਨ ਕਾ ਬਹੁੜ ਕਛ ਨਾ ਵਿਚਾਰੇ। ਪਰ ਇਹ ਸਾਨੂੰ ਸੋਚ ਕੇ ਇਹ ਖੁੱਲੇ ਨਹੀਂ ਛੁੱਟ ਜਾਣਾ ਚਾਹੀਦਾ ਵੀ ਜੋ ਮਰਜ਼ੀ ਕਰੀ ਜਾਈਏ। ਜਿੱਦਣ ਬਖਸ਼ਿਆ ਗਿਆ ਉਦਣ ਆਪਣੇ ਆਪ ਹੀ ਜੀਵਨ ਉਹ ਹੀ ਕਰਦਾ ਜੋ ਹੁਕਮ ਹੋਵੇਗਾ, ਉਹ ਤੋਂ ਬਾਹਰ ਨਹੀਂ ਕਰਦਾ। ਪਰ ਉਹਦੇ ਤੋਂ ਬਿਨਾਂ ਹਰ ਇੱਕ ਜੀਵ ਦੇ ਇੱਕ ਇੱਕ ਸਵਾਸ ਦਾ ਲੇਖਾ ਲਿਆ ਜਾਂਦਾ ਹੈ, ਤੇ ਜਦੋਂ ਲੇਖਾ ਹੋਵੇਗਾ ਨਾ ਉਹਦੇ ਨਾਲ ਜਿਹੜੇ ਗੁਣ ਨੇ ਉਹ ਖਲੋ ਕੇ ਧਰਮਰਾਜ ਦੇ ਜਦੋਂ ਲੇਖਾ ਕੀਤਾ ਜਾਏਗਾ ਵੀ ਕਿਆ ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਉਸ ਵੇਲੇ ਫਿਰ ਇਹ ਜਿਹੜੇ ਗੁਣ ਨੇ ਇਹ ਸਹਿਤ

0: ਇਹ ਉਦਾਹਰਣ ਹੈ। ਇਹ ਕੀਰਤਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ। ਕਹਿਣ ਲੱਗੇ ਸੱਜਣ ਠੱਗ, ਜੇ ਕੋਈ ਬੜੇ ਸੋਹਣੇ ਕੋਠੇ ਪਾ ਕੇ, ਕੋਠੇ ਮੰਡਪ ਮਾੜੀਆਂ ਮੰਡਪ ਵੱਡੇ ਵੱਡੇ ਉੱਚੇ ਉੱਚੇ ਕੋਠੇ, ਮਹਿਲ ਮਾੜੀਆਂ ਮਹਿਲ ਮਾੜੀਆਂ ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤਵੀਆਂ, ਪਾਸੋਂ ਯਾਨੀ ਕਿ ਪਾਸਿਆਂ ਤੋਂ ਦੀਵਾਰਾਂ ਤੋਂ ਬਾਹਰਲੇ ਪਾਸੇ ਬੜਾ ਸੋਹਣਾ ਜਿਨ੍ਹਾਂ ਨੂੰ ਰੰਗ ਕੀਤਾ ਹੋਵੇ, ਇਹਨੇ ਇਹਦੇ ਭਾਵ ਅਖਰੀ ਅਰਥ ਤੇ ਭਾਵ ਅਰਥ ਨੇ। ਜਿਵੇਂ ਕਿਸੇ ਮਨੁੱਖ ਨੇ ਆਪਣਾ ਬਾਹਰਲਾ ਫਲਾਵ ਬੜਾ ਧਾਰਮਿਕ ਬਣਾਇਆ ਹੋਵੇ, ਅੰਦਰ ਧਰਮ ਨਾ ਹੋਵੇ ਤੇ ਬਾਹਰਲਾ ਸਰੂਪ ਧਰਮ ਦਾ ਬਣਾਇਆ ਹੋਵੇ, ਜਿਨੇ
1: ਠੱਠੀਆਂ ਕੰਮ ਨ ਆਵਣੀ ਵਿੱਚੋਂ ਸਖਣੀਆਂ,
0: ਜਦੋਂ ਉਹ ਢਹਿ ਜਾਂਦੀਆਂ ਨੇ ਵਿੱਚੋਂ ਸਖਣੀਆਂ ਹੋਣ ਕਰਕੇ, ਵਿੱਚੋਂ ਖਾਲੀ ਹੋਣ ਕਰਕੇ ਕਿਸੇ ਕੰਮ ਨਹੀਂ ਆਉਂਦੀਆਂ, ਐਵੇਂ ਉਹ ਨਾਮਹੀਣ ਮਨੁੱਖ ਹੈ ਜਿਹਦੇ ਅੰਦਰ ਨਾਮ ਨਹੀਂ ਹੈ, ਉਹ ਅੰਦਰੋਂ ਸਖਣਾ ਹੈ, ਅੰਦਰੋਂ ਖਾਲੀ ਪਿਆ ਹੋਇਆ, ਅੰਦਰੋਂ ਖੜਕਦਾ ਹੈ, ਬਾਹਰੋਂ ਭਾਵੇਂ ਕਿੰਨਾ ਉਹਦੇ ਕੋਲ ਸੁੱਖ ਹੋਵੇ, ਪਰ ਸਾਧ ਸੰਗਤ ਜੀ ਜਿੰਨਾ ਚਿਰ ਅੰਦਰ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਹੈ, ਨਾਮ ਤੋਂ ਬਿਨਾਂ ਹੈ, ਉਹ ਖਾਲੀ ਸਖਣਾ ਹੈ ਬਿਲਕੁਲ। ਅਰਦਾਸ ਕਰੀਏ ਪਾਤਸ਼ਾਹ ਸਾਡੇ ਅੰਦਰ ਖਾਲੀ ਅੰਦਰ ਨੂੰ ਆਪਣੇ ਨਾਮ ਦੇ ਨਾਲ ਭਰ ਦਿਓ, ਆਪਣੀ ਕਿਰਪਾ ਦੇ ਨਾਲ ਭਰ ਦਿਓ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੀਏ ਅਰਦਾਸ ਸਾਰੇ।

0: महाराज कहिंदे जिवें अंदरों सखणे कोठे कम नहीं आउंदे एवें तरह जो नामहीन जीवन है ਉਹ ਟੱਠੇ ਉਹਨਾਂ ਮਕਾਨਾਂ ਵਰਗਾ ਗਰੀਬ ਨਵਾਜ ਜੀ ਫਰਮਾਉਂਦੇ ਹਨ
1: ਬੱਗਾ ਬੱਗੇ ਕੱਪੜੇ ਤੀਰਥ ਮਾਂਜਵ ਸਨ
0: ਜੇ ਕੇਵਲ ਤੀਰਥਾਂ ਤੇ ਰਹਿਣ ਦੇ ਨਾਲ ਮੁਕਤੀ ਹੋਵੇ ਤਾਂ ਫਿਰ ਜਿਹੜੇ ਕਈ ਥਾਵਾਂ ਤੇ ਬਗਲੇ ਬੱਗੇ ਉਹ ਵੀ ਰਹਿੰਦੇ ਨੇ ਤੀਰਥ ਮਾੜੇ ਨਹੀਂ ਹੁੰਦੇ ਤੀਰਥ ਵੈਸੇ ਸ਼ਬਦ ਜਿਹੜਾ ਨਾ ਉਹ ਤਾਂ ਸੀ ਕਿ ਰੱਬ ਚੇਤੇ ਆਵੇ ਉੱਥੇ ਜਾ ਕੇ ਅੱਗੋਂ ਉਹਦੀ ਵਰਤੋਂ ਕਿਵੇਂ ਕਰਨੀ ਹੈ ਇਹ ਵੱਖਰੀ ਗੱਲ ਹੈ ਵੈਸੇ ਮੈਂ ਪਿਛਲੇ ਦਿਨਾਂ ਵਿੱਚ ਕਈ ਥਾਵਾਂ ਤੋਂ ਇਹ ਪੜ੍ਹਿਆ ਵੀ ਸਰੋਵਰ ਨੂੰ ਤੀਰਥਾਂ ਨਾਲ ਨਹੀਂ ਜੋੜਿਆ ਜਾ ਸਕਦਾ ਜੇ ਇਸ਼ਨਾਨ ਕਰਨ ਵਾਲਾ ਬਾਣੀ ਪੜ੍ਹਦਾ ਜੇ ਇਸ਼ਨਾਨ ਕਰਨ ਵਾਲਾ ਨਿਤਨੇਮੀ ਹੈ ਫਿਰ ਇਹ ਤੀਰਥਾਂ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇੱਕ ਅੰਗਰੇਜ਼ ਨੇ ਕਿਤੇ ਸੁਣਿਆ ਸੀ ਕਿ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕਦੀ ਡੱਡੂ ਨਹੀਂ ਵੇਖਿਆ ਕਿਸੇ ਨੇ ਨਹੀਂ ਤੇ ਹਰ ਇੱਕ ਤਲਾਬ ਦੇ ਵਿੱਚ ਡੱਡੂ ਹੁੰਦਾ ਉਹਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ ਹੁਣ ਤਾਂ ਵੇਖੋ ਵਧੀਆ ਬਣਿਆ ਹੋਇਆ ਨਾ ਪੱਕਾ ਸਾਰਾ ਲੱਗਾ ਹੋਇਆ ਪੱਥਰ ਲੱਗਾ ਹੋਇਆ ਉਸ ਟਾਈਮ ਤੇ ਇੰਨਾ ਨਹੀਂ ਸੀ ਬਣਿਆ ਉਹਨੇ ਕਹਿੰਦੇ ਵੀ ਪਹਿਰਾ ਲਾ ਦਿੱਤਾ ਚੌਵਾਂ ਪਾਸੇ ਦਰਬਾਰ ਸਾਹਿਬ ਦੇ ਸਰੋਵਰ ਦੇ ਵੀ ਚੈੱਕ ਕਰੋ ਪੰਜ ਸੱਤ ਦਿਨ ਰਹਿ ਕੇ ਕਿਤੇ ਡੱਡੂ ਹੋਵੇਗਾ ਤੇ ਬਾਹਰਲੇ ਪਾਸੇ ਮੂੰਹ ਕੱਢੇਗਾ ਨਾ ਇਹਦੇ ਵਿੱਚ ਕਹਿੰਦੇ ਨੇ ਉਹਦੇ ਸਿਪਾਹੀ ਅੱਠ ਦਸ ਦਿਨ ਪਹਿਰਾ ਦਿੰਦੇ ਰਹੇ ਤੇ ਉਹਨਾਂ ਨੇ ਅਖੀਰ ਨੂੰ ਜਾ ਕੇ ਰਿਪੋਰਟ ਦਿੱਤੀ ਜੀ ਜਨਾਬ ਇੱਥੇ ਕੋਈ ਡੱਡੂ ਨਹੀਂ ਰਹਿੰਦਾ ਇੱਥੇ ਬਿਲਕੁਲ ਸਾਫ਼ ਨਿਰਮਲ ਜਲ ਹੈ ਕਿਉਂ ਇੱਥੇ ਬਾਣੀ ਪੜੀ ਜਾਂਦੀ ਚੌਵੀ ਘੰਟੇ ਇਹ ਆਮ ਅਸਥਾਨ ਨਹੀਂ ਹੈ ਪਰ ਨਾਲ ਨਾਲ ਗੁਰਬਾਣੀ ਨਾਲ ਨਾਲ ਕੀਰਤਨ ਨਾਲ ਨਾਲ ਕਥਾ ਤੇ ਨਾਲ ਨਾਲ ਕਲਗੀਧਰ ਪਾਤਸ਼ਾਹ ਜੀ ਦਿੱਤੀ ਹੋਈ ਰਹਿਤ ਮਰਿਆਦਾ ਵੀ ਹੋਵੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੇ ਬਗਲੇ ਹਨ ਯਾਨੀ ਕਿ ਜੇ ਕੋਈ ਭੇਖਧਾਰੀ ਚਿੱਟੇ ਵਸਤਰ ਪਾਉਂਦਾ ਹੈ ਤੇ ਤੀਰਥਾਂ ਦੇ ਵਿੱਚ ਧਾਰਮਿਕ ਅਸਥਾਨਾਂ ਵਿੱਚ ਇਕੱਲਾ ਵਸਦਾ ਭਾਵ ਇਸ਼ਾਰਾ

0: ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦੇ ਹਨ, ਭਾਵ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੇ ਗਲੇ ਕੱਟਦੇ ਹਨ। ਖਾਸ ਤੌਰ ਤੇ ਵੈਸੇ ਆਪਣੇ ਦੇਸ਼ ਵਿਚ ਰਿਵਾਜ ਹੈ, ਬਾਹਰਲੇ ਦੇਸ਼ਾਂ ਵਿਚ ਇੰਨਾ ਰਿਵਾਜ ਨਹੀਂ ਹੈ। ਆਪਣੇ ਦੇਸ਼ ਵਿਚ ਇਹ ਰਿਵਾਜ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਆਪਸ ਵਿਚ ਮਰਵਾ ਦਿਓ ਤੇ ਆਪਣੀਆਂ ਵੋਟਾਂ ਪੱਕੀਆਂ ਕਰ ਲਓ। ਇਹ ਇਥੋਂ ਦਾ ਰਿਵਾਜ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਵੀ ਇਹ ਦੇਸ਼ ਜਜ਼ਬਾਤੀ ਬੜਾ ਹੈ, ਜਜ਼ਬਾਤਾਂ ਵਿਚ ਆ ਜਾਂਦਾ। ਸੋ ਘੁੱਟ ਘੁੱਟ ਜੀਆਂ ਖਾਵਣੇ, ਜਿਵੇਂ ਤੁਸੀਂ ਪਿਛਲੇ ਦਿਨਾਂ ਵਿਚ ਸੁਣਿਆ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜਾ ਇਹ ਵਿਚਾਰ ਚਰਚਾ ਚੱਲੀ ਹੈ, ਕਿਵੇਂ ਬੇਗੁਨਾਹ ਬੰਦਿਆਂ ਨੂੰ ਏਦਾਂ ਚੁੱਕ ਚੁੱਕ ਕੇ ਰੋਲ ਰੋਲ ਕੇ ਕੋਹ ਕੋਹ ਕੇ ਮਾਰਿਆ ਗਿਆ। ਸਾਧ ਸੰਗਤ ਜੀ, ਇਹ ਤੀਰਥ ਕੀ ਕਰਨਗੇ? ਇਹ ਸ਼ਤਾਬਦੀਆਂ ਸਰਕਾਰਾਂ ਮਨਾਉਣਗੀਆਂ, ਕੀ ਇਹਦਾ ਵੱਟਿਆ ਜਾਏਗਾ? ਇਹ ਚੰਗਾ ਹੈ ਕੋਈ ਗੁਰੂ ਕੀਆਂ ਸ਼ਤਾਬਦੀਆਂ ਮਨਾਵੇ, ਕੋਈ ਕੁਝ ਕਰੇ, ਪਰ ਇੰਨਾ ਵੱਡਾ ਜ਼ੁਲਮ ਹੋਇਆ ਜਿਹੜਾ ਮੁਗਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਗਿਆ, ਤੇ ਫਿਰ ਇਹਨਾਂ ਸਰਕਾਰਾਂ ਨੂੰ ਕੱਲੀਆਂ ਸ਼ਤਾਬਦੀਆਂ ਨਹੀਂ ਮਨਾਉਣੀਆਂ ਚਾਹੀਦੀਆਂ, ਇਹਨਾਂ ਦੀ ਇੱਕ ਵਾਰੀ ਪਰਤ ਕੇ ਇਨਕੁਆਇਰੀ ਕਰਾਉਣੀ ਚਾਹੀਦੀ। ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ, ਭਾਵੇਂ ਕਿਸੇ ਬੇਗਨਾਹ, ਭਾਵੇਂ ਉਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਯਤੀਮ ਜਿਹੜਾ ਗਰੀਬ ਹੈ, ਜੋ ਮਾੜਾ ਹੈ, ਜੋ ਬੇਗਨਾਹ ਹੈ, ਉਹ ਭਾਵੇਂ ਕਿਸੇ ਧਰਮ ਦਾ ਹੈ, ਉਹਦਾ ਪਤਾ ਤੇ ਕਰੋ ਇਹਨੂੰ ਕਿੰਨੇ ਮਾਰਿਆ, ਕਿਹਨੂੰ ਇਹਨੇ ਕੋਹਿਆ। ਤੇ ਇਹਨਾਂ ਨੂੰ ਕੱਲਾ ਮਾਰਿਆ ਨਹੀਂ, ਇੱਥੇ ਵੀ ਅਸੀਂ ਭੁੱਲ ਜਾਂਦੇ ਹਾਂ, ਇਹਨਾਂ ਨੂੰ ਮਾਰਨ ਦਾ ਆਰਡਰ ਕਿੱਥੋਂ ਆਇਆ, ਇਹਨਾਂ ਨੂੰ ਹੁਕਮ ਪਿੱਛੋਂ ਕਿਹਨੇ ਦਿੱਤਾ। ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਇਸ ਚੀਜ਼ ਦੀ ਇਨਕੁਆਇਰੀ ਕਰਨ, ਇਸ ਚੀਜ਼ ਦੀ ਚੰਗੀ ਤਰ੍ਹਾਂ ਇਨਕੁਆਇਰੀ ਹੋਣੀ ਚਾਹੀਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਵੀ ਲੋਕਤੰਤਰ ਹੈ। ਨਹੀਂ ਤੇ ਲੋਕਤੰਤਰ ਇਹ ਦੂਜੇ ਰਾਜ ਤੋਂ ਵੀ ਪੈੜਾ ਹੋ ਗਿਆ। ਇਸ ਕਰਕੇ ਕਹਿੰਦੇ ਘੁੱਟ ਘੁੱਟ ਕੇ ਜੋ ਜੀਆਂ ਨੂੰ ਖਾਂਦੇ ਹਨ,
1: ਸਿਮਲ ਰੁੱਖ ਸਰੀਰ ਮੈਂ ਜੁਨ ਦੇਖ ਭੁਲੰਨ।
0: ਜਿਵੇਂ ਸਿੰਬਲ ਦਾ ਰੁੱਖ ਬੜਾ ਉੱਚਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਜਣ ਠੱਗ ਗਾਈ ਜਾਂਦੇ ਨੇ ਮਹਾਰਾਜ, ਸ਼ਬਦ ਉਹਦੇ ਅੰਦਰ ਧਸੀ ਜਾਂਦੇ ਨੇ ਜਿਉਂ ਜਿਉਂ ਅੰਦਰ, ਕਿਉਂਕਿ ਗੁਰੂ ਦਾ ਸ਼ਬਦ ਜਦੋਂ ਅੰਦਰ ਕਿਸੇ ਦੇ ਚਲਾ ਜਾਏ ਤੇ ਸ਼ੀਸ਼ਾ ਬਣ ਜਾਂਦਾ। ਆਪਾਂ ਵੀ ਕਈ ਵਾਰੀ ਕਹਿੰਦੇ ਹਾਂ ਨਾ ਵੀ ਗੁਰਦੁਆਰੇ ਮੈਂ ਗਿਆ ਸੀ ਫਲਾਣਾ ਖਿਆਲ ਲੈ ਕੇ ਤੇ ਮੇਰਾ ਜਵਾਬ ਮਿਲ ਗਿਆ ਅੱਗੋਂ ਕਥਾ ਵਿਚ ਜਾਂ ਕੀਰਤਨ ਦੇ ਵਿਚ। ਉਹ ਕੀ ਹੁੰਦਾ? ਉਹ ਗੁਰੂ ਦਾ ਸ਼ਬਦ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਆ ਜਾਂਦਾ ਵੀ ਆਹ ਤੇਰੀ ਗੱਲ ਦਾ ਜਵਾਬ ਹੈ। ਸੱਜਣ ਠੱਗ ਨੂੰ ਮਹਾਰਾਜ ਕਹਿੰਦੇ ਵੀ ਜਿਵੇਂ ਸਿਮਲ ਦਾ ਰੁੱਖ ਬਹੁਤ ਲੰਮਾ ਉੱਚਾ ਹੁੰਦਾ ਤੇ ਉਹਨੂੰ ਵੇਖ ਕੇ ਤੋਤੇ ਜਿਹੜੇ ਨੇ, ਮੈਜਨ ਦੇਖ ਭੁਲੰਨ, ਮੈਜਨ ਮੈਨੇ ਤੋਤੇ, ਤੋਤੇ ਦੂਰੋਂ ਵੇਖ ਕੇ, ਕਿਉਂਕਿ ਉਹਦੇ ਫਲ ਵੀ ਚਮਕਦੇ ਨੇ, ਫਲ ਲੱਗੇ ਹੁੰਦੇ ਨੇ ਸਿਮਲ ਦੇ ਰੁੱਖ ਦੇ, ਉਹ ਫਲ ਵੇਖ ਕੇ ਤੋਤੇ ਫਲ ਖਾਣ ਵਾਸਤੇ ਉੱਥੇ ਆਉਂਦੇ ਹਨ। ਭਾਵ ਜਿਹੜਾ ਗੁਣਹੀਣ ਨਾਮਹੀਣ ਧਰਮਹੀਣ ਬੰਦਾ ਹੈ, ਉਹ ਭਾਵੇਂ ਕਿੰਨਾ ਅਡੰਬਰ ਕਰ ਲੈ, ਉੱਥੇ ਫਿੱਕਾ ਹੀ ਹੈ। ਸਾਧ ਸੰਗਤ ਜੀ, ਡੰਬਰ ਹੀ ਰਹਿ ਗਏ ਬਹੁਤੇ, ਬਹੁਤੇ ਡੰਬਰ ਰਹਿ ਗਏ ਅੰਦਰ ਕਣੀ। ਤਾਂ ਹੀ ਕਬੀਰ ਜੀ ਨੂੰ ਕਈ ਥਾਂ ਤੇ ਲੈ ਗਏ ਉਹਨਾਂ ਦੇ ਚੇਲੇ, ਚਲੋ ਫਲਾਣੇ ਸੰਤ ਨੂੰ ਮਿਲਾ ਕੇ ਲਿਆਉਂਦੇ ਹਾਂ, ਚਲੋ ਫਲਾਣੇ ਥਾਂ ਨੂੰ ਮਿਲਾ ਕੇ ਲਿਆਉਂਦੇ ਹਾਂ। ਉਹਨਾਂ ਨੇ ਫਿਰ ਸਲੋਕ ਉਚਾਰਨ ਕੀਤਾ, ਉਹ ਕਹਿੰਦੇ ਕਬੀਰ ਜੈ ਜੈ ਹਉ ਫਿਰਿਓ ਕੌਤਕ ਠਾਉ ਉਠਾਏ। ਜਿੱਥੇ ਜਿੱਥੇ ਗਿਆ ਕੌਤਕ ਬੜੇ ਹੁੰਦੇ ਨੇ। ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰੇ ਭਾਏ, ਕਹਿੰਦੇ ਕਿਸੇ ਰੱਬ ਦੇ ਪਿਆਰੇ ਦੇ ਦਰਸ਼ਨ ਨਹੀਂ ਹੋਏ, ਇਸ ਕਰਕੇ ਇਹ ਸਾਰਾ ਰੌਲਾ ਗੌਲਾ ਉਜਾੜਾ ਹੀ ਦਿਸਦਾ, ਨਾਮ ਨਹੀਂ ਅੰਦਰ। ਗੁਰੂ ਗ੍ਰੰਥ ਸਾਹਿਬ ਜੀ ਇਹ ਉਪਦੇਸ਼ ਦਿੰਦੇ ਨੇ, ਨਾਮ ਤੋਂ ਬਿਨਾਂ ਨਹੀਂ ਪ੍ਰਵਾਨ ਕਰਦੇ ਪਾਤਸ਼ਾਹ। ਇਸ ਕਰਕੇ ਕਹਿੰਦੇ ਕਿ ਤੋਤੇ ਵੇਖ ਕੇ ਜਿਵੇਂ ਭੁੱਲ ਜਾਂਦੇ ਹਨ, ਇਵੇਂ ਦੁਨੀਆਂ ਦੇ ਲੋਕ ਭੇਖਧਾਰੀ ਕੋਲ ਆ ਜਾਂਦੇ ਹਨ, ਭੁਲੇਖਾ ਖਾ ਜਾਂਦੇ ਹਨ।
1: ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ।
0: ਗੁਰੂ ਸਾਹਿਬ ਕਹਿੰਦੇ ਇਹ ਹਾਨੀਕਾਰਕ ਗੁਣ ਜਿਹੜੇ ਹਨ, ਹਾਨੀ ਕਰਨ ਵਾਲੇ, ਨੁਕਸਾਨ ਕਰਨ ਵਾਲੇ ਇਹ ਗੁਣ, ਯਾਨੀ ਕਿ ਫਿੱਕਾਪਣ, ਨਾ ਉਹਦੇ ਫਲ ਕੰਮ ਆਉਂਦੇ ਨੇ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਭਾਵ ਉਸ ਧਾਰਮਿਕ ਬੰਦੇ ਤੋਂ ਕਿਸੇ ਦਾ ਕੁਝ ਨਹੀਂ ਸਰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਘਰ ਘਰ ਹੋਏ ਬਹਿਣਗੇ ਰਾਮਾ, ਘਰ ਘਰ ਰੱਬ ਬਣ ਕੇ ਬਹਿ ਜਾਣਗੇ। ਜਿਹੜਾ ਉੱਠੇ ਰੱਬ ਤੋਂ ਘੱਟ ਗੱਲ ਹੀ ਨਹੀਂ ਕਰਦਾ। ਨਾਲੇ ਹੁਣ ਘਰ ਦੀ ਲੋੜ ਹੀ ਨਹੀਂ, ਹੁਣ ਤੇ ਇੰਟਰਨੈਟ ਤੇ ਰੱਬ ਬੜੇ ਬਣ ਗਏ, ਜਿਹੜਾ ਵੇਖੋ ਅੱਗੇ ਪਿੱਛੇ ਚੰਦ ਜਿਹਾ ਫੈਲਾ ਕੇ ਬਹਿ ਜਾਂਦਾ ਰੱਬ ਬਣ ਗਿਆ। ਐਵੇਂ ਕਹਿੰਦੇ ਬੜੇ ਜਾਲ

0: फिर सज्जन ने सज्जन नू ज्ञान हो गया जदों इन्ने बचन सुने ना कृपा हो गई ज्ञान हो गया उन्हें फिर बेनती की सच्चे पातशाह हुण मैं छुट्टा किवें ਇਹ ਤਾਂ ਪਤਾ ਲੱਗ ਗਿਆ ਮੈਂ ਗਲਤ ਰਾਹ ਤੇ ਚਲਾ ਗਿਆ ਤੇ ਹੁਣ ਮੈਨੂੰ ਸਿੱਧੇ ਰਾਹ ਤੇ ਵੀ ਪਾਓ ਨਾ ਤੇ ਪਾਤਸ਼ਾਹ ਕਹਿੰਦੇ ਵੀ ਸੱਜਣ ਸਿੱਧੇ ਰਾਹ ਤੇ ਤੁਰੇਗਾ ਤਾਂ ਪਹਿਲਾਂ ਉਤੋਂ ਪੰਡ ਤੇ ਲਾ ਪਹਿਲਾਂ ਤੂੰ ਭਾਰ ਹੀ ਬਹੁਤ ਚੁੱਕਿਆ ਹੈ ਅੰਦਲੇ ਭਾਰ ਉਠਾਇਆ ਤੂੰ ਭਾਰ ਉਠਾਇਆ ਮਹਾਰਾਜ ਕਾਹਦਾ ਭਾਰ ਕਹਿੰਦੇ ਲੋਕਾਂ ਨੂੰ ਲੁੱਟ ਲੁੱਟ ਕੇ ਜੋ ਧਨ ਇਕੱਠਾ ਕੀਤਾ ਉਹ ਭਾਰ ਹੈ ਉਹ ਪੰਡ ਹੈ ਤੇਰੇ ਸਿਰ ਦੇ ਉੱਤੇ ਇਹਨੂੰ ਵੰਡਦੇ ਲੋੜਵੰਦਾਂ ਦੇ ਅੰਦਰ ਜੇ ਤੈਨੂੰ ਯਾਦ ਏ ਕਿਦਾ ਲੁੱਟਿਆ ਤੇ ਉਹਨੂੰ ਪਹੁੰਚਾ ਦੇ ਇਹ ਵਾਪਸ ਕਰ ਦੇ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਡੂਗਰ ਕਹਿੰਦੇ ਪਹਾੜੀ ਰਸਤਾ ਇਹ ਜਿਹੜੀ ਜ਼ਿੰਦਗੀ ਆ ਸੱਜਣ ਇਹ ਪਹਾੜੀ ਰਸਤੇ ਵਰਗੀ ਹੈ ਜੇ ਤੂੰ ਸੁਰਤੀ ਦੇ ਸੱਚ ਨੂੰ ਪ੍ਰਾਪਤ ਕਰਨਾ ਤੇ ਉੱਚਾ ਉੱਠਣਾ ਪੈਣਾ ਬਹੁਤ ਉੱਚਾ ਰਸਤਾ ਹੈ ਸੱਚ ਦਾ ਸੁਖ ਦਾ ਰਸਤਾ ਆਨੰਦ ਦਾ ਬਹੁਤ ਉੱਚਾ ਹੈ ਤੇ ਤੂੰ ਤੇ ਦੂਜਿਆਂ ਦਾ ਧਨ ਲੁੱਟ ਕੇ ਆਪਣੇ ਸਿਰ ਤੇ ਪੰਡ ਬੰਨੀ ਹੋਈ ਹੈ
1: ਅੱਖੀ ਲੋੜੀ ਨਾ ਲਾਹਾ ਹਉ ਚੜ ਲੰਘਾ ਕਿੱਤ
0: ਕਹਿਣ ਲੱਗੇ ਜੇ ਅੱਖਾਂ ਵੱਲ ਵੇਖੀਏ ਤੇ ਤੇਰੇ ਕੋਲ ਅੱਖਾਂ ਵੀ ਕੋਈ ਨਹੀਂ ਅੱਖਾਂ ਕਾਹਦੀਆਂ ਹੁੰਦੀਆਂ ਨੇ ਪ੍ਰਤੀਤੀ ਦੀਆਂ ਗਿਆਨ ਦੀਆਂ ਅੱਖਾਂ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਪਰਮੇਸ਼ਰ ਦੇ ਰਾਹ ਦੇ ਉੱਤੇ ਸੁਰਤ ਦੀ ਅੱਖ ਦੇ ਨਾਲ ਦਿਸਦਾ ਹੈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਐ ਇਹ ਬਕੰਤ ਮਿਲਾਵਾ ਹੋਏ ਸੁਰਤ ਦੀਆਂ ਅੱਖਾਂ ਕੋ ਨਹੀਂ ਕਿਉਂਕਿ ਸੁਰਤ ਦੇ ਉੱਤੇ ਮੈਲ ਪੈ ਗਈ ਸਾਰੀ ਹੋਮੈ ਦੀ ਪੰਜ ਵਿਕਾਰਾਂ ਦੀ ਇਸ ਕਰਕੇ ਗਰੀਬ ਨਿਵਾਜ ਜੀ ਕਹਿੰਦੇ ਜੇ ਹੁਣ ਅੱਖਾਂ ਹੋਣ ਤੇ ਕੁਝ ਦਿਸੇ ਤੇ ਫਿਰ ਚੜ ਕੇ ਇਸ ਪਹਾੜੀ ਰਸਤੇ ਤੇ ਉਸ ਪਰਮੇਸ਼ਰ ਦੇ ਦੇਸ਼ ਤੇ ਚਲੇ ਜਾਈਏ ਪਰ ਇਹ ਅੱਖਾਂ ਤੋਂ ਬਿਨਾ ਹੈ ਸੁਰਤ ਤੋਂ ਹੀਣਾ ਹੈ ਤੂੰ ਸੱਜਣ
1: ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਥ
0: ਫਿਰ ਸੱਜਣ ਨੂੰ ਕਹਿੰਦੇ ਮਹਾਰਾਜ ਤੂੰ ਚਾਕਰੀਆਂ ਚੰਗਿਆਈਆਂ ਬੜੀਆਂ ਖੱਟੀਆਂ ਨੇ ਲੋਕਾਂ ਦੇ ਵਿੱਚ ਅਖਬਾਰਾਂ ਚ ਲਵਾ ਦਿਓ ਪੈਸੇ ਕੋਲ ਨੇ ਇਸ਼ਤਿਹਾਰ ਲਵਾ ਦਿਓ ਪੈਸੇ ਕੋਲ ਨੇ ਚੰਗੇ ਬਣ ਜਾਓ ਪੈਸਾ ਦਿਓ ਸੰਤ ਬਣ ਜਾਓ ਸਾਧੂ ਬਣ ਜਾਓ ਪ੍ਰਚਾਰਕ ਬਣ ਜਾਓ ਅੱਗੇ ਆ ਜਾਓ ਵੱਡੇ ਵੱਡੇ ਥਾਂ ਮੰਨ ਲਓ ਮਾਇਆ ਕੋਲ ਚਾਕਰੀਆਂ ਚੰਗਿਆਈਆਂ ਤੇ ਇਹ ਮਿਲਦੀਆਂ ਕਿਵੇਂ ਨੇ ਚੰਗਿਆਈਆਂ ਚਾਕਰੀਆਂ ਕਰਕੇ ਮਥਾਜੀਆਂ ਕਰਕੇ ਸਾਰਾ ਦਿਨ ਐਸ ਬੂਹੇ ਤੋਂ ਉਸ ਬੂਹੇ ਤੇ ਐਸ ਬੂਹੇ ਤੋਂ ਉਸ ਤੇ ਇਹਨੂੰ ਫੋਨ ਕਰ ਇਹਨੂੰ ਕਰ ਇਹਨੂੰ ਕਰ ਸਾਧ ਸੰਗਤ ਜੀ ਇੱਥੇ ਪਾਤਸ਼ਾਹ ਨੂੰ ਇਹ ਸਮਝਾ ਰਹੇ ਨੇ ਕਿ ਜੇ ਭਾਈ ਸੱਚ ਦਾ ਸੁਖ ਦਾ ਰਸਤਾ ਲੱਭਣਾ ਹੈ ਤੇ ਦੁਨੀਆਂ ਦੀਆਂ ਚੰਗਿਆਈਆਂ ਮੁਥਾਜੀਆਂ ਵਿੱਚੋਂ ਨਹੀਂ ਲੱਭਦਾ ਉਧਰ ਸਮਾਂ ਖਰਾਬ ਕੀਤਿਆਂ ਨਹੀਂ ਲੱਭਦਾ ਚਾਕਰੀਆਂ ਚੰਗਿਆਈਆਂ ਅਵਰ ਸਿਆਣਪਾਂ ਕਿੱਤ ਤੇ ਹੋਰ ਬੜੇ ਸਿਆਣੇ ਬਣ ਬਣ ਕੇ ਲੋਕਾਂ ਨੂੰ ਪਿੱਛੇ ਲਾਉਂਦੇ ਫਿਰੀਏ ਨਹੀਂ ਐਵੇਂ ਪਰਮੇਸ਼ਰ ਦੇ ਘਰ ਵੱਲ ਥਾਂ ਨਹੀਂ ਮਿਲਦੀ ਹੈ
1: ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ
0: ਫਿਰ ਉਹਨੇ ਪੈਰਾਂ ਤੇ ਡਿੱਗ ਪਿਆ ਸਾਧ ਸੰਗਤ ਜੀ ਸੱਜਣ ਠੱਕ ਰੋਣ ਲੱਗ ਪਿਆ ਇੱਕ ਇੱਕ ਅੰਗ ਉਹਦਾ ਕੰਬਣ ਲੱਗ ਪਿਆ ਤੇ ਉਹਨੇ ਫਿਰ ਅੰਦਰੋਂ ਰੋ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਤਾਂ ਬੱਝ ਗਿਆ ਮੇਰੀ ਤਾਂ ਸੁਰਤੀ ਬੱਝੀ ਪਈ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਕਿਵੇਂ ਛੁੱਟਾਂ ਤੇ ਪਾਤਸ਼ਾਹ ਨੇ ਕੋਈ ਫੈਸਲਾ ਕਰ ਦਿੱਤਾ ਕਹਿੰਦੇ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ ਜੇ ਤੂੰ ਸੁਰਤੀ ਨੂੰ ਛਡਾਉਣਾ ਹੈ ਤੇ ਨਾਮ ਦੀ ਸੰਭਾਲ ਕਰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਇਹ ਅੱਜ ਦਾ ਸ੍ਰੀ ਮੁਖ ਵਾਕ ਹੈ ਤੇ ਨਾਲ ਇਸ ਸਥਾਨ ਤੇ ਮੰਜੀ ਸਾਹਿਬ ਦੇ ਵਿੱਚ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲਦੀ ਹੈ ਉਹ 1106 ਅੰਗ ਦੇ ਉੱਪਰ ਮਾਰੂ ਰਾਗ ਦਾ ਅਖੀਰਲਾ ਸ਼ਬਦ ਜਿਹੜਾ ਹੈ ਭਗਤ ਸਾਹਿਬ ਜੀ ਦਾ ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਹਨ
1: ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਰੇ
0: ਮਾਰੂ ਰਾਗ ਵਿੱਚ ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਨੇ ਹੇ ਭਾਈ ਜਿਹੜਾ ਸੁਖਾਂ ਦਾ

0: ਕਰ ਤਲ ਕਰ ਮੈਨੇ ਹੱਥ ਤਲ ਮੈਨੇ ਤਲੀ ਕਹਿਣ ਲੱਗੇ ਪਰਮੇਸ਼ਰ ਦੀ ਤਲੀ ਦੇ ਉੱਤੇ 18 ਸਿੱਧੀਆਂ ਚਾਰ ਪਦਾਰਥ ਤੇ 18 ਸਿੱਧੀਆਂ ਤੇ 9 ਨਿਧੀਆਂ ਇਹ ਸਾਰਾ ਕੁਝ ਵਾਹਿਗੁਰੂ ਦੀਆਂ ਤਲੀਆਂ ਤੇ ਪਿਆ ਹੋਇਆ ਹੈ ਇਹ ਮਨੁੱਖ ਜੇ ਤੂੰ ਉਹਦਾ ਨਾਮ ਜਪਦਾ ਹੈ
1: ਹਰ ਹਰ ਹਰ ਨਾ ਜਪ ਸਰਸਨਾ
0: ਇਹ ਕਿਸੇ ਪੜ੍ਹੇ ਲਿਖੇ ਨੂੰ ਪੰਡਿਤ ਨੂੰ ਭਗਤ ਰਵਿਦਾਸ ਜੀ ਸਮਝਾ ਰਹੇ ਨੇ ਵੀ ਤੂੰ ਨਾਮ ਕਿਉਂ ਨੀ ਜਪਦਾ ਕਿਉਂਕਿ ਅੱਗੇ ਆਏਗਾ ਵੇਦਾਂ ਦਾ ਜ਼ਿਕਰ ਵੀ ਵੇਦ ਤੂੰ ਪੜ੍ਹਦਾ ਰਹਿਣਾ ਤੇ ਹੋਰ ਬੜੀਆਂ ਤੂੰ ਗੱਲਾਂ ਬੜੀਆਂ ਬਹੁਤ ਕਰਨਾ ਤੇ ਬਹੁਤ ਸਾਰੇ ਪੁਰਾਣ ਵੀ ਤੂੰ ਪੜ੍ਹਨਾ ਪਰ ਨਾਮ ਨਹੀਂ ਜਪਦਾ ਨਾਮ ਨਾਲ ਨਹੀਂ ਜੁੜਿਆ ਹੋਇਆ ਸਿਰਫ ਬਹਿਸ਼ਾਂ ਕਰਨੀਆਂ ਜਾਣਦਾ ਨਾਮ ਤੋਂ ਹੀਣ ਹੈ ਨਾਮ ਸਾਧ ਸੰਗਤ ਜੀ ਕੀ ਹੈ ਗੱਲ ਬੜੀ ਵੱਡੀ ਲੰਮੀ ਗੱਲ ਹੈ ਨਾਮ ਜਪਣ ਤੋਂ ਸ਼ੁਰੂ ਹੁੰਦਾ ਹੈ ਨਾਮ ਗੁਰਬਾਣੀ ਨਾਮ ਦਾ ਹੀ ਰੂਪ ਹੈ ਵਿਸਥਾਰਿਤ ਰੂਪ ਹੈ ਗੁਰਬਾਣੀ ਨੂੰ ਜਪਣਾ ਨਾਮ ਜਪਣਾ ਹੀ ਹੈ ਤੇ ਬਾਣੀ ਜੋ ਕਹਿੰਦੀ ਏ ਉਹਨੂੰ ਅਮਲ ਕਰਨਾ ਇਹ ਵੀ ਨਾਮ ਹੈ ਅਸੀਂ ਇੱਕ ਕੱਟ ਦਿੰਦੇ ਹਾਂ ਕੋਈ ਕਹਿੰਦਾ ਮੂੰਹ ਜਪਣ ਜਪਣਾ ਨਾਮ ਨਹੀਂ ਹੁੰਦਾ ਅਮਲ ਨਾਮ ਹੁੰਦਾ ਕੋਈ ਕਹਿੰਦਾ ਅਮਲ ਦੀ ਕੋਈ ਲੋੜ ਨਹੀਂ ਕੱਲਾ ਜਪੋ ਨਹੀਂ ਸਾਰੀ ਚੀਜ਼ ਨੂੰ ਇਕੱਠਾ ਕੀਤਾ ਗਿਆ ਅਮਲ ਵੀ ਕਰਨਾ ਜਪਣਾ ਵੀ ਗੁਰਮੰਤਰ ਮੂਲ ਮੰਤਰ ਜਪਜੀ ਸਾਹਿਬ ਗੁਰਬਾਣੀ ਪੜ੍ਹਨੀ ਸਾਰਾ ਹੀ ਨਾਮ ਹੈ ਕਿਸੇ ਭੁਲੇਖੇ ਵਿੱਚ ਨਹੀਂ ਪੈਣਾ ਬਹੁਤ ਭੁਲੇਖੇ ਪਾਉਣ ਵਾਲੇ ਆ ਗਏ ਵੀ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਕੱਲਾ ਵਾਹਿਗੁਰੂ ਕੱਲਾ ਇੱਦਾਂ ਕਰੀ ਚੱਲੋ ਇੱਕ ਸ਼ਬਦ ਪੜ੍ਹੀ ਚੱਲੋ ਵਾਹਿਗੁਰੂ ਤਾਂ ਸਿੱਟਾ ਹੈ ਸਾਰੀਆਂ ਚੀਜ਼ਾਂ ਦਾ ਉਹ ਤੇ ਐਂਡ ਤੇ ਹੁੰਦਾ ਵਾਹਿਗੁਰੂ ਤੇ ਸਭ ਤੋਂ ਪਾਵਰਫੁਲ ਸ਼ਬਦ ਹੈ ਭਾਈ ਅਜੇ ਤੈਨੂੰ ਸ਼ੁਰੂ ਪਹਿਲਾਂ ਕਰਨਾ ਪਏਗਾ ਬਾਣੀ ਤੋਂ ਜਾਂ ਸੇਵਾ ਤੋਂ ਇਸ ਕਰਕੇ ਕਹਿੰਦੇ ਹੇ ਪੰਡਿਤ ਜੀ ਨਾਮ ਨਹੀਂ ਤੂੰ ਜਪਦਾ ਬਿਲਕੁਲ ਵੀ
1: ਅਵਰ ਸਭ ਸਾਡ ਬਚਨ ਰਚਨਾ
0: ਤੇ ਉਸ ਪੰਡਿਤ ਨੂੰ ਸਮਝਾਉਂਦੇ ਨੇ ਜਿਹੜਾ ਜਿਹੜੀਆਂ ਤੂੰ ਬਚਨਾਂ ਦੀਆਂ ਰਚਨਾ ਕਰਨਾ ਨਾ ਬਚਨ ਮੈਨੇ ਬੋਲਣਾ ਰਚਨਾ ਮੈਨੇ ਬਣਾਉਣਾ ਸੋਹਣੀਆਂ ਸੋਹਣੀਆਂ ਗੱਲਾਂ ਬਣਾ ਕੇ ਸੁਣਾਉਣਾ ਜਿਹੜੀਆਂ ਲੋਕਾਂ ਨੂੰ ਕਿਉਂਕਿ ਲੋਕੀ ਵੀ ਭਾਲਦੇ ਸਾਧ ਸੰਗਤ ਜੀ ਜੇ ਨਾਮ ਦੀ ਗੱਲ ਕਰੋ ਨਾ ਕਹਿੰਦੇ ਨੀਂਦ ਆਉਣ ਲੱਗ ਪੈਂਦੀ ਹੈ ਜੇ ਮਸਾਲੇ ਮਸੂਲੇ ਇਕੱਠੇ ਕਰਕੇ ਇਧਰੋਂ ਉਧਰੋਂ ਕਹਾਣੀਆਂ ਇਧਰ ਉਧਰੋਂ ਕਰਕੇ ਫਿਰ ਕਹਿੰਦੇ ਵਾਹ ਵਾਹ ਕਮਾਲ ਕਰ ਦਿੱਤੀ ਹੈ ਕਮਾਲ ਕਾਹਦੀ ਗੱਲ ਦਿਮਾਗ ਦੀਆਂ ਰਗੜਾਂ ਨੇ ਲਾਈ ਚੱਲੋ ਇੱਕ ਦੂਜੇ ਨੂੰ ਨਾਮ ਦੀ ਗੱਲ ਹੈ ਨਹੀਂ ਇੱਥੇ ਕਹਿੰਦੇ ਅਵਰ ਸਭ ਛਾਟ ਬਚਨ ਰਚਨਾ ਬਨਾਉਟੀ ਗੱਲਾਂ ਦੀ ਜਿਹੜੀ ਕਥਾ ਹੈ ਇਹਨੂੰ

0: ਨਾਨਾ, ਇਹਨੂੰ ਨਾਨਾ ਨਹੀਂ ਪੜਨਾ, ਨਾਨਾ ਇਹ ਕਰਿਸ਼ਤਾ ਹੈ, ਇਹ ਨਾਨਾ ਹੈ। ਜਿਹੜੇ ਸਹਿਜ ਪਾਠ ਕਰਦੇ ਨੇ ਨੋਟ ਕਰ, ਨਾਨਾ ਮੈਨੇ ਕਈ ਅਨੇਕ, ਨਾਨਾ ਖਿਆਨ, ਖਿਆਨ ਵਖਿਆਣ ਦਾ ਛੋਟਾ ਰੂਪ ਅੱਗੋਂ ਬਾਬਾ ਕੱਟ ਦਿੱਤਾ ਹੈ। ਕਈ ਤਰ੍ਹਾਂ ਦੇ ਤੂੰ ਵਖਿਆਨ ਕਰਨਾ ਪੰਡਿਤ ਜੀ, ਪੁਰਾਣ ਵੇਦ ਵਿਦ ਕਈ ਤਰੀਕਿਆਂ ਨਾਲ ਪੁਰਾਣਾ ਤੇ ਵੇਦਾਂ ਦੀਆਂ ਕਹਾਣੀਆਂ ਸੁਣਾਉਂਦਾ ਫਿਰਦਾ ਲੋਕਾਂ ਨੂੰ, ਜਿਹੜੀਆਂ 34 ਅੱਖਰ ਮਾਹੀ, ਜਿਹੜੇ ਪੁਰਾਣੇ ਸੰਸਕ੍ਰਿਤ ਦੇ ਅੱਖਰ ਸਾਨੂੰ 34 ਸਨ, ਇਵੇਂ ਵੱਖਰ ਭਾਸ਼ਾ ਬਦਲਦੀ ਰਹੀ ਹੈ ਵਾਰ ਵਾਰ। ਕਬੀਰ ਜੀ ਨੇ 52 ਅੱਖਰਾਂ ਦਾ ਨਾਮ ਲਿਆ ਹੈ, ਫਿਰ 34 ਅੱਖਰਾਂ ਦਾ ਜ਼ਿਕਰ ਆਇਆ ਹੈ, ਕਿਸੇ ਦੇ ਹੋਰ ਵੱਧ ਘੱਟ ਨੇ, ਆਪਣੇ ਵਿੱਚ ਹੁਣ 35 ਅੱਖਰੀ ਹੈ। ਜਿਹੜਾ ਸਿੱਖ ਹੈ ਨਾ, ਵੈਸੇ ਗੁਰਮੁਖੀ ਜੀ ਨੂੰ ਖਾਸ ਤੌਰ ਤੇ ਇੱਕ ਬਚਨ ਕਰੋ, ਅੱਜ ਆਪ ਦਰਸ਼ਨ ਕਰਨ ਆਇਓ ਹਰਿਮੰਦਰ ਸਾਹਿਬ ਦੇ, ਬਈ ਸਾਰੇ ਗੁਰਸਿੱਖਾਂ ਨੂੰ 35 ਅੱਖਰ ਮੂੰਹ ਜ਼ਬਾਨੀ ਯਾਦ ਹੋਣੇ ਚਾਹੀਦੇ ਨੇ। ਤੁਸੀਂ ਕਹੋਗੇ ਤੇ ਛੋਟੀ ਜਿਹੀ ਗੱਲ, ਯਾਦ ਨਹੀਂ ਬਹੁਤਿਆਂ ਨੂੰ, ਕਿਉਂਕਿ ਆਪਾਂ ਤੈਅ ਤੋਂ ਮੁਹਾਰਨੇ ਨਹੀਂ ਸਾਨੂੰ ਆਉਂਦੀ, ਪਾਠ ਆਉਂਦਾ। ਇਹਦੇ ਬੇਸ ਦੇ ਉੱਤੇ ਆਪ ਵੀ ਕਰਨਾ ਯਾਦ ਤੇ ਬੱਚਿਆਂ ਨੂੰ ਵੀ ਕਰਾਉਣਾ। ਇਸ ਕਰਕੇ ਕਹਿੰਦੇ ਪੰਡਿਤ ਜੀ, ਤੁਸੀਂ ਅੱਖਰਾਂ ਦੇ ਵਿੱਚ ਲੋਕਾਂ ਨੂੰ ਫਸਾਈ ਰੱਖਦੇ ਹੋ।
1: ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ।
0: ਫਿਰ ਭਗਤ ਰਵਿਦਾਸ ਜੀ ਕਹਿੰਦੇ, ਬਿਆਸ ਬੜਾ ਵੱਡਾ ਵਿਦਵਾਨ ਹੋਇਆ, ਉਹਨੇ ਵੀ ਵੇਦ ਸਾਰੇ ਪੜ੍ਹ ਕੇ ਤੇ ਵਿਚਾਰ ਕਰਕੇ ਇੱਕੋ ਹੀ ਗੱਲ ਕਹੀ ਹੈ, ਪਰਮਾਰਥ ਦੀ ਗੱਲ ਉਹਨੇ ਕਹੀ ਕਿ ਨਾਮ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ ਜੀ।
1: ਸਹਿਜ ਸਮਾਧ ਉਪਾਦ ਰਹਿਤ ਹੋਏ, ਵੱਡੇ ਭਾਗ ਲਿਵ ਲਾਗੀ।
0: ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਸਹਿਜ ਸੁਭਾਅ ਉਹਨਾਂ ਦੀ ਅੰਦਰੋਂ ਉਪਾਦ ਮਨ ਦੀ ਕਲ ਕਲ ਖਤਮ ਹੋ ਜਾਂਦੀ ਹੈ, ਮਨ ਦਾ ਕਲੇਸ਼ ਖਤਮ ਹੋ ਜਾਂਦਾ ਹੈ, ਤੇ ਵੱਡੇ ਭਾਗਾਂ ਕਰਕੇ ਲਿਵ ਲੱਗੀ ਹੈ ਗੁਰੂ।

ਕਹਿੰਦੇ ਹਨ ਭਗਤ ਰਵਿਦਾਸ ਸਾਹਿਬ ਜੀ ਕਿ ਉਸ ਵੇਲੇ ਜਿਹੜੀ ਮਤ ਹੈ ਨਾ ਉਹ ਸੰਸਾਰ ਦੇ ਤਮਾਸ਼ਿਆਂ ਵੱਲੋਂ ਉਦਾਸ ਹੋ ਜਾਂਦੀ ਹੈ, ਮਤ ਉਦਾਸ ਉਪਰਾਮ ਹੋ ਜਾਂਦੀ ਸੰਸਾਰ ਵੱਲੋਂ ਤੇ ਜਨਮ ਮਰਨ ਦਾ ਭੈ ਖਤਮ ਹੋ ਜਾਂਦਾ, ਡਰ ਖਤਮ ਹੋ ਜਾਂਦਾ। ਨਾ ਮਰਨ ਦਾ ਭੈ ਹੈ ਨਾ ਜਨਮ ਦਾ ਭੈ, ਸਾਰੇ ਤੋਂ ਮੁਕਤੀ ਹੋ ਜਾਂਦੀ। ਇਸ ਇਹ ਸ਼ਬਦ ਵੀ ਜੋ ਲੜੀਵਾਰ ਹੈ ਇਹ ਸਾਧ ਸੰਗਤ ਜੀ ਸ੍ਰੀ ਮੁੱਖ ਵਾਕ ਦੇ ਨਾਲ ਮਿਲਦਾ ਹੈ। ਮੁੱਖ ਵਾਕ ਦੇ ਵਿੱਚ ਵੀ ਉਸ ਵੇਲੇ ਸੱਜਣ ਨੂੰ ਇਹ ਸਮਝਾਇਆ ਸੀ ਕਿ ਭੇਖ ਛੱਡ ਕੇ ਨਾਮ ਨਾਲ ਜੁੜ, ਇੱਥੇ ਪੰਡਿਤ ਜੀ ਨੂੰ ਸਮਝਾਇਆ ਵੀ ਅੱਖਰਾਂ ਦੀਆਂ ਗੱਲਾਂ ਛੱਡ ਕੇ ਨਾਮ ਨਾਲ ਜੁੜ, ਕਿਉਂਕਿ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਨਾ ਉਦੋਂ ਦੋ ਚੀਜ਼ਾਂ ਸਨ, ਇੱਕ ਹਨੇਰਾ ਤੇ ਇੱਕ ਧੁੰਦ। ਹਨੇਰਾ ਤੇ ਧੁੰਦ ਦੋ ਚੀਜ਼ਾਂ ਸਨ। ਹਨੇਰਾ ਸੌਖਾ ਹਟ ਜਾਂਦਾ, ਚਾਨਣ ਲਾਈਟ ਜਗਾਓ ਤੇ ਹਨੇਰਾ ਚਲਾ ਜਾਂਦਾ। ਜੇ ਕਿਸੇ ਬੰਦੇ ਨੂੰ ਪਤਾ ਨਾ ਹੋਵੇ ਤੇ ਉਹ ਗਲਤ ਰਾਹ ਤੇ ਤੁਰੇ ਉਹ ਹਨੇਰੇ ਵਿੱਚ, ਉਹਨੂੰ ਸਿੱਧਾ ਲਿਆਉਣਾ ਬੜਾ ਜਲਦੀ, ਬੰਦਾ ਸਿੱਧੇ ਰਾਹ ਤੇ ਆ ਜਾਂਦਾ। ਪਰ ਧੁੰਦ ਜਿਹੜੀ ਹੈ ਉਹ ਇਹ ਹੈ ਵੀ ਬੰਦੇ ਨੂੰ ਪੜ੍ਹਨਾ ਆਉਂਦਾ ਸਾਰਾ ਕੁਝ ਹੈ ਤੇ ਫਿਰ ਵੀ ਉਹ ਨਹੀਂ ਹਟਦਾ, ਉਹਨੂੰ ਧੁੰਦ ਪਈ ਹੋਈ ਹੈ। ਤੇ ਗੁਰੂ ਸਾਹਿਬ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਜੋ ਬਾਣੀ ਦਾ ਉਪਦੇਸ਼ ਹੈ ਇਹ ਮਨਾਂ ਦੇ ਵਿੱਚ ਵਸੇ, ਜੀਵਨ ਸਫਲ ਹੋਵੇ, ਆਪ ਸਮੂਹ ਸੰਗਤ ਦਾ ਸਾਰਿਆਂ ਦਾ ਸਮੁੱਚੇ ਤੌਰ ਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tyreforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਅਤੇ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਕੇ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਸਾਨੂੰ ਦਿਨ, ਜਿਹਨੇ ਫਿਰ ਤੋਂ ਸਾਂਝਾਂ ਪਵਾਈਆਂ ਨੇ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ। ਆਓ ਇੱਕ ਵਾਰੀ ਧਿਆਨ ਧਰੀਏ ਉਸ ਵਾਹਿਗੁਰੂ ਦਾ, ਉਸ ਪਰਮਾਤਮਾ ਦਾ, ਉਸ ਰੱਬ ਦਾ, ਅਤੇ ਕੋਟਨ ਕੋਟ ਸ਼ੁਕਰਾਨਾ ਕਰੀਏ ਇਹਨਾਂ ਮਿਲੀਆਂ ਢੇਰ ਨਿਆਮਤਾਂ ਦੇ ਲਈ, ਇਹਨਾਂ ਕੁਦਰਤ ਦੇ ਮਿਲੇ ਬਹੁਤ ਸਾਰੇ ਤੋਹਫਿਆਂ ਦੇ ਲਈ।

ਸੋਹਣੇ ਪਰਿਵਾਰ ਦੇ ਲਈ, ਸੋਹਣੇ ਘਰ ਬਾਰ ਦੇ ਲਈ, ਕੰਮ ਕਾਰ ਦੇ ਲਈ, ਤੰਦਰੁਸਤੀ ਦੇ ਲਈ, ਇਹਨਾਂ ਸੋਹਣੇ ਪਿਆਰੇ ਜੀਆਂ ਦੇ ਲਈ, ਹਰ ਇੱਕ ਸ਼ੈ ਦੇ ਲਈ ਸ਼ੁਕਰਾਨਾ। ਅਤੇ ਅੱਜ ਦਾ ਦਿਨ ਆਪੇ ਸੋਹਣਾ ਸੋਹਣਾ ਲੱਗਣ ਲੱਗ ਪਓ। ਆਓ ਫਿਰ ਅੱਜ ਦੇ ਇਸ ਸੋਹਣੇ ਦਿਨ ਦੇ ਵਿੱਚ ਸੋਹਣੀ ਜੀ ਮੁਸਕਰਾਹਟ ਲੈ ਕੇ ਅੱਗੇ ਵੱਧਦੇ। ਅੱਜ 21 ਤਰੀਕ ਹੋ ਗਈ ਹੈ, ਜੁਲਾਈ ਦਾ ਮਹੀਨਾ 2026, 7:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅਰਦਾਸ ਕਿ ਜੋ ਕੁਛ ਵੀ ਅੱਜ ਦੇ ਦਿਨ ਲਈ ਤੁਸੀਂ ਉਲੀਕਿਆ, ਮਨ ਦੇ ਵਿੱਚ ਧਾਰਿਆ, ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ। ਚੜ੍ਹਦੀ ਕਲਾ ਬਣੀ ਰਹੇ, ਤੰਦਰੁਸਤੀ ਬਣੀ ਰਹੇ, ਸੋਹਣੀਆਂ ਅਤੇ ਨੇਕ ਕਮਾਈਆਂ ਦੀ ਘਰ 'ਚ ਆਮਦ ਬਣੀ ਰਹੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ, ਚੜ੍ਹਦੀ ਕਲਾ, ਪਿਆਰ, ਅਸਰ, ਸੁੱਖ ਲੈ ਕੇ ਆਉਣ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਉਹ ਵੱਧਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਆਪ ਸਭ ਕੰਮਾਂ ਕਾਰਾਂ ਦੇ ਉੱਤੇ ਨਿਕਲ ਤੁਰੇ ਹੋਵੇ ਅਤੇ ਜਾਂ ਫਿਰ ਘਰਾਂ ਦੇ ਵਿੱਚ ਚੱਲ ਰਹੀਆਂ ਹੋਣਗੀਆਂ ਤਿਆਰੀਆਂ, ਬੱਚਿਆਂ ਦੇ ਸਕੂਲ ਦੀਆਂ, ਰੋਟੀ ਪਾਣੀ ਦੀਆਂ, ਚਾਹ ਪਾਣੀ ਦੀਆਂ, ਅੱਜ ਦੇ ਦਿਨ ਦੇ ਮਨਸੂਬੇ ਤੁਹਾਡੇ ਸਰ ਹੋਣ, ਆਸਾਨ ਜਿਹੇ ਤਰੀਕੇ ਦੇ ਨਾਲ ਅੱਜ ਦਾ ਦਿਨ ਗੁਜ਼ਰੇ, ਚੜ੍ਹਦੀ ਕਲਾ ਬਣੀ ਰਹੇ, ਚਿਹਰਿਆਂ 'ਤੇ ਮੁਸਕਰਾਹਟ ਬਣੀ ਰਹੇ। ਉਸ ਰੱਬ ਦੇ ਨਾਂ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਅਤੇ ਜਿਹੜਾ ਵੀ ਕਾਰਜ ਕਹਿੰਦੇ ਨੇ ਕਿ ਉਹਦਾ ਓਟ ਆਸਰਾ ਲੈ ਕੇ ਕਰੀਦਾ, ਉਹ ਭਰਾ ਪੰਗ ਸੰਘ ਸਹਾਈ ਰਹਿੰਦਾ। ਸੋ ਆਓ ਉਸੇ ਨੂੰ ਅੰਗ ਸੰਘ ਸਹਾਈ ਹਾਜ਼ਰ ਨਾਜ਼ਰ ਜਾਣਦਿਆਂ ਅੱਗੇ ਵੱਧਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਮੈਸੇਜ ਪੜ੍ਹਾਂਗੇ। ਉਸ ਤੋਂ ਬਾਅਦ 8 ਵਜੇ ਹੋਊਗੀ ਕਹਾਣੀ, ਮਾਫ਼ੀ ਚਾਹੁੰਦਾ ਜੀ, 8 ਵਜੇ ਹੋਣਗੀਆਂ ਲਾਫਟਰ ਥੈਰੇਪੀ ਅਤੇ ਉਸ ਤੋਂ ਪਹਿਲਾਂ ਕਹਾਣੀ ਲਗਭਗ 7:40 ਦੇ ਉੱਤੇ, 9 ਵਜੇ ਖਬਰਾਂ ਅਤੇ ਇਸੇ ਤਰ੍ਹਾਂ ਚੱਲ ਸੋ ਚੱਲ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ। ਅੱਜ ਦੇ ਦਿਨ 7 ਸ਼ਬਦ ਵੀ ਹੋਣਗੇ ਅਤੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਸੁੱਖ ਪਰਮਾਰ 'ਚ ਵੀ ਹੋਣਗੇ ਅਤੇ ਤੁਸੀਂ ਵੀ ਸਾਰੇ ਹੋਵੋਗੇ ਜਿਹੜੇ ਜਿਹੜੇ ਵੀ ਜੀ ਜੁੜ ਚੁੱਕੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਅਤੇ ਜਿਹੜੇ ਹਾਲੇ ਆ ਰਹੇ ਨੇ ਉਹਨਾਂ ਨੂੰ ਆਪਾਂ ਹੌਲੀ ਹੌਲੀ ਨਾਲ ਦੀ ਨਾਲ ਭਾਈ ਜਾਵਾਂਗੇ। ਅਤੇ ਜੇਕਰ ਤੁਸੀਂ ਸੁਣ ਰਹੇ ਹੋ ਅਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ ਅਤੇ ਜੇ ਵਧੀਆ ਲੱਗਦਾ ਅਤੇ ਅੱਗੇ ਤੋਂ ਅੱਗੇ ਜ਼ਰੂਰ ਸੁਨੇਹਾ ਪਹੁੰਚਾਉਂਦੇ ਰਿਹਾ ਕਰੋ। ਐਪਲੀਕੇਸ਼ਨ ਜਿਹੜੀ ਅੱਗੇ ਤੋਂ ਅੱਗੇ ਡਾਊਨਲੋਡ ਜ਼ਰੂਰ ਕਰਵਾ ਦਿਆ ਕਰੋ ਕਿਉਂਕਿ ਕੁਛ ਮਾਈਲਸਟੋਨਸ ਤੋਂ ਟੀਮ ਕਹਿ ਰਹੀ ਹੈ ਕਿ ਆਪਾਂ ਥੋੜ੍ਹੇ ਜਿਹੇ ਪਿੱਛੇ ਹਾਂ ਅਤੇ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਉਹ ਅਚੀਵ ਕੀਤਾ ਜਾ ਸਕਦਾ ਅਤੇ ਉਹ ਡਾਊਨਲੋਡ ਵਾਲਾ ਹਮਲਾ ਜਿਹੜਾ ਉਹ ਤੁਸੀਂ ਮਾਰ ਕੇ ਅਤੇ ਉਹ ਸਾਡਾ ਅਚੀਵ ਕਰਵਾ ਦਿਓ। ਉਸ ਤੋਂ ਬਾਅਦ ਫਿਰ ਥੋੜ੍ਹੀਆਂ ਜਿਹੀਆਂ ਕੁਛ ਇੱਕ ਹੋਰ ਆਸਾਨੀਆਂ, ਕੁਛ ਇੱਕ ਹੋਰ ਆਪਾਂ ਸਰਵਿਸਿਜ਼ ਐਡ ਔਨ ਕਰ ਪਾਵਾਂਗੇ ਅਤੇ ਆਓ ਆਪਾਂ ਵੱਧਦੇ ਹਾਂ ਅੱਗੇ। ਫਿਲਹਾਲ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਮੈਲਬਨ ਦੇ ਵਿੱਚ ਕਾਫ਼ੀ ਜ਼ਿਆਦਾ ਠੰਡ ਆ, ਮਹਿਸੂਸ ਕਰਨ ਵਾਲੀ ਠੰਡ ਆ, ਅੱਜ ਜ਼ਿਆਦਾ ਲੱਗ ਰਹੀ ਹੈ, ਉਹ ਵੇਖਦੇ ਹਾਂ ਕਿਉਂ। ਅਤੇ ਵੈਸੇ ਤਾਂ ਨਹੀਂ ਲੱਗ ਰਹੀ ਪਰ ਜੇਕਰ ਤੁਸੀਂ ਹੋ ਸਕਦਾ ਹਾਮੀ ਭਰੋ ਤੁਸੀਂ ਵੀ ਨੌਰਥ ਵੈਸਟ ਇੱਧਰ ਜਿਹੜੇ ਆਪਾਂ ਇਲਾਕੇ ਦੇ ਵਿੱਚ ਹਾਂ, ਮੈਨੂੰ ਲੱਗ ਰਿਹਾ ਹੈ ਵੀ ਠੰਡ ਸਵੇਰੇ ਸਵੇਰੇ ਕਾਫ਼ੀ ਜ਼ਿਆਦਾ, ਜਾਂ ਫਿਰ ਵੇਖੋ ਵੀ ਸਰੀਰ ਆਪੋ ਆਪਣਾ ਵੈਸੇ 9 ਕੁਛ ਹੋ ਰਿਹਾ ਵਾ, ਤਾਪਮਾਨ 7 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋਗੇ। ਅਤੇ ਅੱਜ ਦੇ ਦਿਨ ਧੁੱਪ ਵੀ ਲੱਗੂਗੀ ਪਰ ਬੱਦਲਵਾਈ ਅੱਜ ਦੇ ਦਿਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸਵੇਰੇ ਸਵੇਰੇ ਦੇ ਸਮੇਂ ਧੁੰਦ ਅਤੇ ਕੋਰਾ ਕੱਕਰ ਕਾਫ਼ੀ ਤੁਸੀਂ ਵੇਖਿਆ ਹੋਊਗਾ, ਗੱਡੀਆਂ ਦੇ ਸ਼ੀਸ਼ਿਆਂ ਦੇ ਉੱਤੇ ਮਸਾਂ ਹੀ ਕਿਤੇ ਲੱਥ ਹੋਇਆ ਅਤੇ 16 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਿਡਨੀ ਦੇ ਵਿੱਚ ਅੱਜ ਠੰਡ ਮੈਲਬਨ ਨਾਲੋਂ ਵਧੇਰੇ ਆ, ਇਸ ਟਾਈਮ 5 ਤੁਸੀਂ ਮਹਿਸੂਸ ਕਰ ਰਹੇ ਹੋ, ਤਾਪਮਾਨ ਵੈਸੇ 8.6 ਸ਼ੋ ਹੋ ਰਿਹਾ ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਯਾਨੀ ਕਿ ਸੋਹਣਾ ਅੱਜ ਦਾ ਦਿਨ ਲੱਗੂਗਾ ਪਰ ਨਾਲ ਦੀ ਨਾਲ ਧੁੱਪ ਵੀ ਇੱਥੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਅਤੇ ਆਪਾਂ ਵੱਧ ਜਾਂਦੇ ਹਾਂ ਬ੍ਰਿਸਬੇਨ ਵੱਲ ਨੂੰ ਜਿੱਥੇ ਕਿ ਅੱਜ ਬੜੀ ਸੋਹਣੀ ਪਿਆਰੀ ਤਿੱਖੜ ਧੁੱਪ ਲੱਗਣੀ ਹੈ, ਤਾਪਮਾਨ ਚਲੇ ਜਾਣਾ ਵਾ 22 ਸਵੇਰੇ ਸਵੇਰੇ ਦੇ ਸਮੇਂ 15 ਤਾਪਮਾਨ ਹੈ ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ 8 ਦੇ ਆਸ ਪਾਸ ਤਾਪਮਾਨ ਹੈ, 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਬੜਾ ਸੋਹਣਾ ਪਿਆਰਾ ਦਿਨ ਲੱਗਣਾ ਇੱਥੇ ਵੀ ਧੁੱਪ ਵਾਲਾ। ਅਤੇ ਐਡੀਲੇਡ ਦੇ ਵਿੱਚ ਵੀ ਲਗਭਗ ਮੈਲਬਨ ਸਿਡਨੀ ਵਰਗੇ ਮਾਹੌਲ ਚਾਲ ਆ, ਧੁੱਪ ਵੀ ਆ ਅਤੇ ਬੱਦਲਵਾਈ ਵੀ ਆ, ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ, 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ, ਸਵੇਰੇ ਸਵੇਰੇ 12 ਤੱਕ ਤਾਪਮਾਨ ਚਲਾ ਗਿਆ। ਅਤੇ ਹੁਬਾੜ ਦੇ ਵਿੱਚ ਅੱਜ ਮੀਂਹ ਆ ਜੀ, 70% ਚਾਂਸ, 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਤਾਪਮਾਨ 15 ਤੱਕ ਜਾ ਸਕਦਾ। ਅਤੇ ਕੈਨਬਰਾ ਦੇ ਵਿੱਚ ਠੰਡ ਪੂਰੀ -6.1 ਤੁਸੀਂ ਮਹਿਸੂਸ ਕਰ ਰਹੇ ਹੋ ਇਸ ਟਾਈਮ, ਅਤੇ -3.6 ਤਾਪਮਾਨ ਇਸ ਟਾਈਮ ਮੌਜੂਦਾ। ਅਤੇ ਬਾਕੀ ਤੁਸੀਂ ਹਿਸਾਬ ਕਿਤਾਬ ਲਾ ਸਕਦੇ ਹੋ ਭਾਈ, ਕਾਫ਼ੀ ਵਾਰ ਆਪਾਂ ਕਹਿ ਚੁੱਕੇ ਹਾਂ ਵੀ ਇਹ ਦਿਨ ਇਹ ਸੀਜ਼ਨ ਦਾ ਸਭ ਤੋਂ ਠੰਡਾ, ਅਤੇ ਹਾਲੇ ਮੈਨੂੰ ਲੱਗਦਾ ਵਾ ਵੀ ਇੰਨੇ ਬਾਕੀ ਦਿਨਾਂ ਦੇ ਵੀ ਰਿਕਾਰਡ ਤੋੜਦੇ ਨੇ। ਬਾਕੀ ਕੈਨਬਰਾ ਵਾਸੀ ਦੱਸਣਗੇ ਵੀ ਕੀ ਸੂਰਤ ਹਾਲ ਚੱਲ ਰਹੇ ਨੇ। ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਧੁੱਪ ਸੋਹਣੀ ਲੱਗੂਗੀ, ਪਰ ਅੱਜ ਲਗਭਗ ਸਾਰੇ ਆਸਟ੍ਰੇਲੀਆ ਦੇ ਵਿੱਚ ਬੱਦਲਵਾਈ ਹਾਵੀ ਰਹਿਣ ਦੇ ਆਸਾਰ ਨੇ, ਹਾਲਾਂਕਿ ਮੀਂਹ ਦੇ ਕੋਈ ਚਾਂਸ ਨਹੀਂ। ਸਵੇਰੇ ਸਵੇਰੇ ਦੇ ਸਮੇਂ ਕੱਕਰ, ਕੋਰਾ, ਧੁੰਦ, ਸਾਰਾ ਕੁਛ ਹੀ ਲਾ ਲਓ ਤੁਸੀਂ, ਜਿੰਨਾ ਕੁ ਵੀ ਕੁਛ ਹੁੰਦੇ ਆ ਰਿਸ਼ਤੇਦਾਰ ਇਹ ਸਾਰੇ ਹੀ ਹੋਣਗੇ। ਅਤੇ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਕੈਨਬਰਾ ਦੇ ਵਿੱਚ। ਅਤੇ ਡਾਰਵਿਨ ਦੇ ਵਿੱਚ ਅੱਜ 30 ਤਾਪਮਾਨ ਤੱਕ ਸਿਮਰਤਾ ਨਜ਼ਰ ਆ ਰਿਹਾ ਵਾ, ਅਤੇ ਸਵੇਰੇ ਸਵੇਰੇ ਹੀ ਇੱਥੇ 19 ਵੀ ਚਲਿਆ ਜਾਂਦਾ ਜੀ, ਕੋਈ ਵੱਡੀ ਗੱਲ ਨਹੀਂ ਆ। ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਅਤੇ ਹੁਣ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ। ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਉਹ ਤੁਸੀਂ ਸਾਨੂੰ 044-7-1677 'ਤੇ ਭੇਜ ਸਕਦੇ ਹੋ, ਅਤੇ ਜਾਂ ਫਿਰ ਤੁਸੀਂ 13-11-70 ਦੇ ਉੱਤੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਅਤੇ ਜਾਂ ਫਿਰ 000 ਦੇ ਉੱਤੇ ਤੁਸੀਂ ਐਮਰਜੈਂਸੀ ਹੋਵੇ ਤਾਂ ਫਿਰ ਭੇਜ ਸਕਦੇ ਹੋ। ਵੈਸੇ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਇਓ ਕਿ ਜਿਹੜੀ ਆਪਾਂ ਟ੍ਰੈਫਿਕ ਦੇ ਉੱਤੇ ਸਾਂਝਾ ਆਪਾਂ ਪਾਉਂਦੇ ਹਾਂ ਇੱਕ ਰੇਡੀਓ ਪ੍ਰੋਗਰਾਮਸ ਦੀਆਂ ਜਿਹੜੀਆਂ ਬੜੇ ਪੁਰਾਣੇ ਸਮੇਂ ਤੋਂ ਹੀ ਇਹ ਕਹਿ ਲਓ ਕਿ ਟ੍ਰੈਡੀਸ਼ਨ ਹੀ ਚੱਲਿਆ ਵਾ ਵੀ ਹਾਂ ਗੱਡੀ ਸੁਣਦੇ ਸੁਣਦੇ ਆਪਾਂ ਇੱਥੋਂ ਜਾਣ ਲੈਣਾ। ਪਰ ਅੱਜ ਕੱਲ੍ਹ ਜਿੱਦਾਂ ਨੈਵੀਗੇਸ਼ਨ ਦੇ ਵਿੱਚ ਇਸ ਤੋਂ ਵੀ ਵਧੇਰੇ ਤੁਹਾਨੂੰ ਪਤਾ ਲੱਗ ਜਾਂਦਾ ਅਤੇ ਕੀ ਤੁਹਾਨੂੰ ਲੱਗਦਾ ਵੀ ਇਹ ਇਨਫੋਰਮੇਸ਼ਨ ਵਾਕਈ ਤੁਹਾਡੇ ਲਈ ਕਿਤੇ ਨਾ ਕਿਤੇ ਲੋੜਦਾਇਕ ਤੁਹਾਡੇ ਲਈ ਰਹਿੰਦੀ ਹੈ, ਲਾਭਦਾਇਕ ਰਹਿੰਦੀ ਹੈ ਤੁਹਾਡੇ ਲਈ, ਅਤੇ ਜ਼ਰੂਰ ਦੱਸਿਓ। ਇਹੀ ਸਮਾਂ ਕਿਸੇ ਆਪਾਂ ਹੋਰ ਪਾਸੇ 'ਤੇ ਨਹੀਂ ਲਾ ਸਕਦੇ ਭਲਾ, ਅਤੇ ਬਾਕੀ ਤੁਸੀਂ ਭਾਈ ਦੱਸਿਓ, ਆਪਣੇ ਫੀਡਬੈਕ ਜ਼ਰੂਰ ਸਾਨੂੰ ਦਿਓ ਵੀ ਕੀ ਤੁਹਾਡੇ ਵਿਚਾਰ ਨੇ। ਅਤੇ ਵੈਸੇ ਜੋ ਵੈਬਸਾਈਟ ਕਹਿੰਦੀ ਆ ਉਹਦੇ ਉੱਤੇ ਆਪਾਂ ਧਿਆਨ ਧਰਦੇ ਹਾਂ, ਉਹ ਅੱਗੇ ਵੱਧਦੇ ਹਾਂ। ਅਤੇ ਇੱਕ ਐਕਸੀਡੈਂਟ ਹੋਇਆ ਜੀ ਮਿਡਲ ਬੋਰੋ ਰੋਡ ਦੇ ਉੱਤੇ, ਸੋ ਰਾਈਟ ਲੇਨ ਜਿਹੜੀ ਆ ਬਲੋਕ ਹੈ ਸਿਟੀ ਪਾਉਂਡ ਵਾਲੇ ਪਾਸੇ ਦੀ, ਈਸਟਰਨ ਫਰੀਵੇ ਮਿਡਲ ਬੋਰੋ ਦੇ ਮਿਡਲ ਬੋਰੋ ਰੋਡ ਦੇ ਲਾਗੇ, ਅਤੇ ਇਹ ਐਕਸੀਡੈਂਟ ਹੋਇਆ ਵਾ। ਕਾਫੀ ਜ਼ਿਆਦਾ ਡਿਲੇਅ ਇਸ ਟਾਈਮ ਦੇ ਉੱਤੇ ਤੁਹਾਨੂੰ ਮਿਲ ਸਕਦੇ ਨੇ, ਵਧੇਰੇ ਸਮਾਂ ਲੈ ਕੇ ਚੱਲਿਓ ਤੁਸੀਂ ਬਿਹਤਰ ਆ। ਅਤੇ ਜੇਕਰ ਤੁਸੀਂ ਬਦਲਨੇ ਆ ਰੋਡ 'ਤੇ, ਡੀਟੂਰ ਹੈਗਾ ਜੀ ਡੌਨਕਾਸਟਰ ਅਤੇ ਵਾਈਟ ਹੋਰਸ ਰੋਡ ਦੇ ਉੱਤੇ, ਤਾਂ ਕਿ ਤੁਸੀਂ ਥੋੜ੍ਹਾ ਜਿਹਾ ਇਹ ਸਪੀਡ ਭੜਕੇ ਤੋਂ ਬਚ ਜਾਓ। ਵੈਸੇ ਲੇਨਾਂ ਵਾਪਸ ਖੁੱਲ੍ਹ ਜ਼ਰੂਰ ਗਈਆਂ ਨੇ, ਪਰ ਹਾਲੇ ਤੱਕ ਪੇਸ਼ੈਂਸ ਬਣਾ ਕੇ ਰੱਖਣਾ ਪੈਣਾ ਤੁਹਾਨੂੰ। ਇੱਧਰ ਤੱਕ ਘੰਟਾ ਪਹਿਲਾਂ ਦੀ ਅਪਡੇਟ ਹੈ ਕੋਲਿੰਗਵੁੱਡ ਤੋਂ, ਜਿੱਥੇ ਵਿਕਟੋਰੀਆ ਪਰੇਡ ਦੇ ਉੱਤੇ ਵੀ ਇੱਕ ਐਕਸੀਡੈਂਟ ਹੋਇਆ ਵਾ, ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਸੀ। 3 ਈਸਟ ਬਾਉਂਡ ਵਾਲੇ ਪਾਸੇ ਦੀਆਂ ਲੇਨ ਬੰਦ ਵਿਕਟੋਰੀਆ ਪਰੇਡ ਦੇ ਉੱਤੇ, ਅਤੇ ਇਸ ਟਾਈਮ ਦੇ ਉੱਤੇ ਸੂਰਤ ਹਾਲ ਜਿਹੜੇ ਨੇ ਉਹ ਟ੍ਰੈਫਿਕ ਦੇ ਕੁਛ ਬਹੁਤੇ ਵਧੀਆ ਨਹੀਂ ਇੱਧਰ ਵੀ, ਅਤੇ ਇੱਥੇ ਵੀ ਤੁਸੀਂ ਆਪਣਾ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਨਿਕਲਿਓ। ਬਾਕੀ ਸਭ ਠੀਕ ਠਾਕ ਹੈ, ਘੰਟਾ ਕੁ ਪਹਿਲਾਂ ਦੀਆਂ ਕੁਛ ਅਪਡੇਟ ਨੇ, ਅਤੇ ਮੇਰੇ ਖਿਆਲ ਦੇ ਨਾਲ ਹੁਣ ਤੱਕ ਈਜ਼ ਹੋ ਗਈਆਂ ਹੋਣਗੀਆਂ ਪਾਸਕੋ ਬਿੱਲ ਤੋਂ, ਉਹਨਾਂ ਨੂੰ ਮੈਡਿਕ ਤੋਂ। ਅਤੇ ਜੇ ਪਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ। ਅਤੇ ਇੱਧਰ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ, ਅਤੇ ਸਿਡਨੀ ਤੋਂ ਇੱਕ ਅਪਡੇਟ ਜਿਹੜੀ ਆ ਰਹੀ ਆ ਉਹ ਹੈਗੀ ਆ ਵੈਦਰ ਹਿੱਲ ਪਾਰਕ ਤੋਂ। ਸੋ ਵਿਕਟੋਰੀਆ ਸਟਰੀਟ ਐਟ ਵਾਲਟਰ ਸਟਰੀਟ ਟ੍ਰੈਫਿਕ ਲਾਈਟ ਜਿਹੜੀਆਂ ਖਰਾਬ ਹੋਈਆਂ, ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਪਰੇਸ਼ਾਨੀ ਆ ਰਹੀ ਹੋਊਗੀ, ਅਤੇ ਜ਼ਰੂਰ ਇੱਕ ਵਾਰੀ ਤੁਸੀਂ ਚੈੱਕ ਕਰਕੇ ਤੁਸੀਂ ਨਿਕਲਿਓ। ਇੱਕ ਨੌਰਥ ਸਿਡਨੀ ਤੋਂ ਵੀ ਅਪਡੇਟ ਆ, ਜਿੱਥੇ ਕਿ ਵਰਿੰਗਾ ਫਰੀਵੇ ਪੈਸਿਫਿਕ ਹਾਈਵੇ ਯਾਨੀ ਕਿ ਹਾਈ ਸਟਰੀਟ ਅਤੇ ਲੇਨਕੋਪ ਟਨਲ ਦੇ ਦਰਮਿਆਨ ਕੰਮਕਾਰ ਚੱਲ ਰਹੇ ਨੇ, ਇਸ ਵਜ੍ਹਾ ਦੇ ਕਰਕੇ ਤੁਹਾਨੂੰ ਟ੍ਰੈਫਿਕ ਮਿਲ ਸਕਦੀ ਹੈ। ਵਰਿੰਗਾ ਫਰੀਵੇ ਦੇ ਅਪਗ੍ਰੇਡ ਚੱਲਦੇ ਹੋਣ ਦੇ ਕਰਕੇ ਤੁਹਾਨੂੰ 1 ਅਗਸਤ ਤੱਕ ਤੁਹਾਨੂੰ ਇਹ ਸਮੱਸਿਆ ਆ ਸਕਦੀ ਹੈ। ਉਦੋਂ ਤੱਕ ਤੁਸੀਂ ਕੁਛ ਭਾਈ ਆਪਣਾ ਲੱਭ ਕੇ ਹੋਰ ਕੋਈ ਅਲਟਰਨੇਟ 'ਤੇ ਜ਼ਰੂਰ ਰੱਖਿਓ। ਅਤੇ ਕਲਾਰਾ ਪੈਸਿਫਿਕ ਹਾਈਵੇ ਇਹ ਫਿਡਨ ਵਾਫ ਰੋਡ ਅਤੇ ਬਰੂਸ ਐਵੀਨਿਊ ਦੇ ਦਰਮਿਆਨ ਦਾ ਇਲਾਕਾ, ਇੱਥੇ ਵੀ ਕੰਮਕਾਰ ਚੱਲ ਰਹੇ ਨੇ, 1 ਅਗਸਤ ਤੱਕ ਚੱਲਣੇ ਨੇ, ਅਤੇ ਇਹਦੇ ਕਰਕੇ ਵੀ ਤੁਹਾਨੂੰ ਸਮੱਸਿਆ ਆ ਸਕਦੀ ਹੈ। ਬਾਕੀ ਬੇਨਤੀ ਉਹੀ ਆ ਕਿ ਤੁਸੀਂ ਆਪਣਾ ਨੈਵੀਗੇਸ਼ਨ ਇੱਕ ਵਾਰੀ ਚੈੱਕ ਕਰਕੇ ਨਿਕਲਿਓ ਜਿਹੜੇ ਵੀ ਸਫ਼ਰ 'ਤੇ ਜਾ ਰਹੇ ਹੋ, ਅਤੇ ਥੋੜ੍ਹਾ ਜਿਹਾ ਸਮਾਂ ਵਧੇਰੇ ਘਰੋਂ ਲੈ ਕੇ ਨਿਕਲਿਆ ਕਰੋ, ਤਾਂ ਕਿ ਕੋਈ ਮਾੜੀ ਮੋਟੀ ਕੋਈ ਰਾਹ ਦੇ ਵਿੱਚ ਕੋਈ ਔਕੜਾ ਵੀ ਜਾਵੇ, ਅਤੇ ਸਾਡੇ ਦਿਮਾਗ ਦੇ ਉੱਤੇ ਮਨ ਦੇ ਉੱਤੇ ਪ੍ਰੈਸ਼ਰ ਨਾ ਬਣੇ, ਸਟ੍ਰੈਸ ਨਾ ਬਣੇ ਸਵੇਰੇ ਸਵੇਰੇ ਦੇ ਸਮੇਂ 'ਤੇ ਖਿੜੇ ਮੱਥੇ ਸੜਕਾਂ ਦੇ ਉੱਤੇ ਆਪਾਂ ਵਿਚਰੀਏ। ਯਾਦ ਰਹੇ ਕਿ ਮੋਬਾਈਲ ਦੇ ਉੱਤੇ ਆਪਾਂ ਚੱਲਦੀ ਗੱਡੀ ਦੇ ਵਿੱਚ ਉਂਗਲਾਂ ਨਹੀਂ ਮਾਰਨੀਆਂ ਆਪਾਂ, ਅਤੇ ਉਹਦੇ ਨਾਲ ਸਮੱਸਿਆ ਹੋ ਸਕਦੀ ਹੈ। ਅਤੇ ਇੱਧਰ ਆਪਾਂ ਵੱਧਦੇ ਹਾਂ ਅੱਗੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ, ਮਾਫ਼ੀ ਚਾਹੁੰਦਾ। ਇੱਧਰ ਥੋੜ੍ਹੀ ਜਿਹੀ ਕੋਈ ਜਿਹੜੇ ਟੈਪਸ ਔਨ ਰਹਿਣ ਦੇ ਕਰਕੇ ਥੋੜ੍ਹੀ ਜਿਹੀ ਡਿਸਟਰਬੈਂਸ ਜਾਂ ਫਿਰ ਕਿੱਦਾਂ ਕਹਿ ਲਓ ਵੀ ਧਿਆਨ ਭੰਗ ਕਰਨ ਵਾਲੀ ਇੱਕ ਵਿੱਚ ਘਟਨਾ ਵਾਪਰ ਗਈ, ਅਤੇ ਆਓ ਆਪਾਂ ਮੈਸੇਜ ਵੱਲ ਨੂੰ ਵੱਧਦੇ ਹਾਂ। ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਡਾਇਰੀ ਪਰਿਵਾਰ ਵੱਲੋਂ ਪੈਂਦੀ ਹੈ। ਕਮਲਜੀਤ ਜੀ, ਰਿਸ਼ਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਾਰਿਆਂ ਦੇ ਮਿਹਰ ਪ੍ਰਿਆਤ ਰੱਖੇ। ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੱਜ ਤਾਂ ਸ਼ੈਪਟਨ ਦੇ ਵਿੱਚ ਵੀ ਕਾਫੀ ਠੰਡ ਹੋਣੀ ਆ, ਸੰਜੂ ਜੀ ਦੱਸਿਆ ਕਰੋ ਹੁਣ ਸੂਰਤ ਹਾਲ ਮਾੜਾ ਜਿਹਾ। ਅਤੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਏ ਜੀ। ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ, ਸਾਰਿਆਂ ਨੂੰ ਤੰਦਰੁਸਤੀ ਦੇਣ, ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਮਾਈਲ ਭੇਜਦੇ ਨੇ। ਅਤੇ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਰਿਸ਼ਤੇ ਅਜੀਬ ਤਰ੍ਹਾਂ ਦੇ ਬੂਟੇ ਹੁੰਦੇ ਨੇ, ਕਈ ਵਾਰ ਜ਼ਿਆਦਾ ਦੇਖਭਾਲ ਦੇ ਨਾਲ ਵੀ ਇਹ ਸੁੱਕ ਜਾਂਦੇ ਨੇ। ਮੈਂ ਜ਼ੂਮ ਕਰਦਾ ਜੀ, ਸੋਕੀ ਲਿਖਿਆ ਤੁਸੀਂ। ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਰਿਵਾਰ ਦੇ ਲਈ, ਅਤੇ ਵਾਹਿਗੁਰੂ ਸਾਰਿਆਂ 'ਤੇ ਮਿਹਰ ਪ੍ਰਿਆਤ ਰੱਖੇ, ਸਭਨਾਂ ਦਾ ਦਿਨ ਵਧੀਆ ਵਧੀਆ ਗੁਜ਼ਰੇ। ਸ਼ੁਭ ਸਵੇਰ ਦਾ ਮੈਸੇਜ ਸਾਡੇ ਨਾਲ ਅੰਮ੍ਰਿਤ ਜੀ ਸਾਂਝਾ ਕਰਦੇ ਨੇ, ਅਤੇ ਨਾਲ ਜਸਵਾਲ ਸਾਹਿਬ ਮੈਸੇਜ ਹਰ ਰੋਜ਼ ਤਰ੍ਹਾਂ ਭੇਜਦੇ ਨੇ। ਕਹਿੰਦੇ ਨੇ ਕਿ ਹਰ ਰੋਜ਼ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਨਵੇਂ ਰੰਗਾਂ ਦੇ ਨਾਲ ਸਜਾਉਣ ਦਾ ਮੌਕਾ ਮਿਲਦਾ। ਬਸ ਇਸ ਤੋਂ ਖੁੰਝੋ ਨਾ, ਸਹੀ ਗੱਲ ਹੈ ਜੀ। ਹਰ ਰੋਜ਼ ਤੁਸੀਂ ਨਵੇਂ ਤਰੀਕੇ ਦੇ ਰੰਗ ਭਰੋ ਆਪਣੀ ਜ਼ਿੰਦਗੀ ਦੇ ਵਿੱਚ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਅੱਜ ਦਾ ਦਿਨ ਤੁਹਾਡਾ ਵਧੀਆ ਰਹੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦਾ ਸ਼ਬਦ ਕੀਰਤਨ ਬਹੁਤ ਵਧੀਆ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਕੁਲਦੀਪ ਸਿੰਘ ਬਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਲਵਜੋਤ ਧੁਨਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ ਅਤੇ ਕਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਅਤੇ ਪੁੰਨ ਦਰਸ਼ਨ ਪ੍ਰੋਗਰਾਮ ਕਹਿੰਦੇ ਨੇ ਅੱਜ ਬੜਾ ਵਧੀਆ ਲੱਗਾ ਉਹਨਾਂ ਨੂੰ। ਬਹੁਤ ਮਿਹਰਬਾਨੀ ਜੀ, ਆਪਣੀ ਫੀਡਬੈਕ ਹਰ ਇੱਕ ਪ੍ਰੋਗਰਾਮ ਦੇ ਬਾਰੇ ਜ਼ਰੂਰ ਭੇਜਦੇ ਰਿਹਾ ਕਰੋ ਤਾਂ ਕਿ ਅੱਗੇ ਟੀਮ ਤੱਕ ਉਹ ਸੁਨੇਹੇ ਪਹੁੰਚਦੇ ਰਹਿਣ ਅਤੇ ਬਣਦੇ ਫੇਰ ਬਦਲ ਹੁੰਦੇ ਰਹਿਣ। ਅਤੇ ਜਤਿੰਦਰ ਕੌਰ ਜੀ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਨੇ ਅੱਜ ਦੇ ਇਸ ਦਿਨ ਦੇ ਲਈ। ਇਕਬਾਲ ਸੈਣੀ ਜੀ ਐਡੀਲੇਅਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਗੁਰਿੰਦਰ ਖਿੰਡਾ ਜੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਸਮੇਤ ਭੇਜਦੇ ਨੇ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਐਂਬਰ ਗੁਰਬਾਜ, ਤਾਜਵੀਰ ਅਤੇ ਸਾਰਾ ਪਰਿਵਾਰ ਅਤੇ ਰਕੇਸ਼ ਕੁਮਾਰ ਜੀ ਪਰਥ ਤੋਂ ਕਹਿੰਦੇ ਨੇ ਕਿ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਭ ਹੱਸਦੇ ਖੇਡਦੇ ਰਹਿਣ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਅਤੇ ਕਹਿੰਦੇ ਨੇ ਕਿ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ ਸਾਰਿਆਂ ਨੂੰ, ਬਹੁਤ ਮਿਹਰਬਾਨੀ ਜੀ। ਸੇਖੂ ਸਿੰਘ ਜੀ ਵੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ। ਗੁਰਜੰਤ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ ਸਾਰਿਆਂ ਦਾ, ਸਰਬੱਤ ਦੇ ਭਲੇ ਦੀ ਅਰਦਾਸ। ਅਤੇ ਡਰਾਈਵ ਕਹਿੰਦੇ ਨੇ ਵੀ ਧਿਆਨ ਦੇ ਨਾਲ ਕਰਿਓ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਹੈ। ਅਤੇ ਹੈਪੀ ਵਾਲਾ ਮੰਗਲਵਾਰ ਅੱਜ 21 ਤਰੀਕ ਆ, ਕਹਿੰਦੇ ਨੇ ਕਿ ਜੁਲਾਈ ਦਾ ਮਹੀਨਾ 2026। ਚਾਹ ਕੌਫੀ ਭੇਜਦੇ ਨੇ ਅਤੇ ਨਾਲ ਭੇਜਦੇ ਨੇ ਚੀਜ਼ੀਆਂ। ਅਤੇ ਰੂਪ ਚੱਕਲ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਅਤੇ ਬਹੁਤ ਮਿਹਰਬਾਨੀ ਜੀ। ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਹੁਣ ਵਾਪਸੀ ਕਰਦੇ ਹਾਂ ਅਤੇ ਆ ਕੇ ਅੱਜ ਦੀ ਕਹਾਣੀ ਦੇ ਉੱਤੇ ਸਾਂਝ ਪਾਉਂਦੇ ਹਾਂ। ਰੇਡੀਓ ਹਾਂਜੀ 1674 AM।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਆਪਣੇ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-70-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
6: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਅਤੇ ਆਸ ਕਰਦਾ ਕਿ ਚਿਹਰੇ 'ਤੇ ਖੁਸ਼ੀ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਚਿਹਰੇ ਦੇ ਉੱਤੇ ਖੁਸ਼ੀ ਹੋਵੇ, ਮਨ ਦੇ ਵਿੱਚ ਸ਼ੁਕਰਾਨਾ ਹੋਵੇ, ਅਤੇ ਫਿਰ ਦਿਨ ਤੁਹਾਡਾ ਕਿੱਦਾਂ ਵਧੀਆ ਨਹੀਂ ਲੱਗੂਗਾ, ਬਹੁਤ ਵਧੀਆ ਰਹੂਗਾ। ਆਓ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਹੇਅਰ ਡਰੈਸਰ ਦੀ ਦੁਕਾਨ ਦੇ ਵਿੱਚ ਇੱਕ ਉਸਤਰਾ ਕੈਂਚੀ ਦੇ ਨਾਲ ਗੱਲਾਂ ਕਰੀ ਜਾਵੇ, ਕਹਿਣ ਲੱਗਾ, ਵੇਖਿਆ ਮੇਰੇ ਕਰਕੇ ਇਹ ਦੁਕਾਨ ਚੱਲਦੀ, ਤੂੰ ਸੁਣਿਆ ਨਹੀਂ ਮਾਲਕ ਕੀ ਕਹਿ ਰਿਹਾ ਹੈ, ਉਹਦੀ ਸਾਰੀ ਬਰਕਤ ਮੇਰੇ ਵਿੱਚ ਹੈ, ਮੈਂ ਇੰਨਾ ਤਿੱਖਾ, ਮੈਂ ਇੰਨਾ ਚਮਕਦਾਰ ਹੈ, ਮੈਂ ਇੰਨਾ ਰੂਪਦਾਰ ਹੈ ਕਿ ਮੈਨੂੰ ਮਾਲਕ ਜਦੋਂ ਹੱਥਾਂ ਦੇ ਵਿੱਚ ਫੜਦਾ ਤਾਂ ਫਿਰ ਉਹਦੇ ਵਿੱਚ ਕੌਨਫੀਡੈਂਸ ਆ ਜਾਂਦਾ। ਉਹਨੇ ਕਿੰਨੀ ਵਾਰ ਮੇਰੀ ਤਾਰੀਫ ਕੀਤੀ ਹੈ। ਪਰ ਕੈਂਚੀ ਨੂੰ ਇਹ ਗੱਲਾਂ ਬਹੁਤੀਆਂ ਪਸੰਦ ਨਾ ਆਉਂਦੀਆਂ, ਕੈਂਚੀ ਅਕਸਰ ਹੀ ਇਹਨਾਂ ਗੱਲਾਂ ਤੋਂ ਚਿੜ ਜਾਂਦੀ। ਉਹਨੂੰ ਲੱਗਦਾ ਕਿ ਮੈਨੂੰ ਇਹ ਚੜਾਉਣ ਦੇ ਲਈ ਹਮੇਸ਼ਾ ਇੱਦਾਂ ਦੀਆਂ ਗੱਲਾਂ ਕਰਦਾ। ਉਹ ਵੀ ਆਪਣੇ ਤਰਕ ਦੇਣ ਦੀ, ਨਹੀਂ ਮਾਲਕ ਨੇ ਤਾਂ ਬਥੇਰੀ ਵਾਰ ਮੇਰੇ ਬਾਰੇ ਵੀ ਗੱਲ ਕੀਤੀ, ਉਹ ਬਥੇਰੀ ਵਾਰ ਇੱਦਾਂ ਕਹਿੰਦਾ ਮੈਂ ਸੁਣਿਆ ਕਿ ਉਹ ਮੈਨੂੰ ਚਲਾਉਣਾ ਜ਼ਿਆਦਾ ਪਸੰਦ ਕਰਦੇ ਨੇ, ਬਹੁਤਾ ਚਿਰ ਮੈਂ ਉਹਨਾਂ ਦੇ ਹੱਥਾਂ ਦੇ ਵਿੱਚ ਰਹਿੰਦੀ ਹਾਂ, ਜਦੋਂ ਮੈਨੂੰ ਆਪਣੀਆਂ ਉਂਗਲਾਂ ਦੇ ਵਿੱਚ ਫਸਾਉਂਦੇ ਨੇ ਅਤੇ ਫਿਰ ਮੈਂ ਆਪਣਾ ਜਾਦੂ ਵਿਖਾਉਂਦੀ ਹਾਂ, ਅਤੇ ਨਾਲੇ ਹਾਂ ਮੇਰੇ ਕੋਲ ਦੋ ਬਲੇਡ ਨੇ ਅਤੇ ਦੋਵੇਂ ਰਲ ਕੇ ਕੰਮ ਕਰਦੇ। ਇਸੇ ਤਰ੍ਹਾਂ ਦੇ ਨਾਲ ਦੋਵੇਂ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ। ਸਵੇਰੇ ਦੁਕਾਨ ਖੋਲ੍ਹੀ, ਮਾਲਕ ਨੇ ਆ ਕੇ ਫਿਰ ਦੁਬਾਰਾ ਤੋਂ ਆਪਣਾ ਕੰਮ ਸ਼ੁਰੂ ਕੀਤਾ, ਅਤੇ ਅੱਜ ਇੱਕ ਵਾਰੀ ਫਿਰ ਤੋਂ ਜਦੋਂ ਉਹਨੇ ਉਹ ਚਮਕਦਾਰ ਤਿੱਖਾ ਉਸ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਫੜਿਆ ਤਾਂ ਰੱਬ ਦਾ ਸ਼ੁਕਰ ਅਦਾ ਕਰਨ ਲੱਗਾ, ਇਹਨਾਂ ਔਜ਼ਾਰਾਂ ਦੇ ਕਰਕੇ ਮੇਰਾ ਰੋਟੀ ਪਾਣੀ ਚੱਲਦਾ। ਤਾਂ ਉਸ ਤਰ੍ਹਾਂ ਫਿਰ ਮਨ ਮਨ ਮੁਸਕਰਾਇਆ, ਜਿੱਦਾਂ ਉਹ ਅੰਦਰੋਂ ਅੰਦਰੀ ਫਿਰ ਦੁਬਾਰਾ ਕੈਂਚੀ ਨੂੰ ਚੜਾ ਰਿਹਾ ਹੋਵੇ। ਇਸ ਤਰੀਕੇ ਦੇ ਨਾਲ ਵਾਰਤਾਲਾਪ ਕਾਫੀ ਦਿਨਾਂ ਤੱਕ ਚੱਲਦਾ ਰਿਹਾ, ਕਾਫੀ ਸਮੇਂ ਤੱਕ ਚੱਲਦਾ ਰਿਹਾ। ਹੌਲੀ ਹੌਲੀ ਉਸਤਰੇ ਦੇ ਮਨ ਦੇ ਵਿੱਚ ਇੰਨਾ ਕੁ ਹੰਕਾਰ ਆ ਗਿਆ, ਉਹਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਜੇਕਰ ਮੈਂ ਦੁਕਾਨ ਦੇ ਵਿੱਚ ਨਾ ਰਹਾਂ ਤਾਂ ਇਹ ਦੁਕਾਨ ਚੱਲਣੀ ਨਹੀਂ, ਮੇਰੇ ਕਰਕੇ ਬਹੁਤੇ ਗਾਹਕ ਆਉਂਦੇ ਨੇ, ਅਕਸਰ ਹੀ ਗਾ ਕੇ ਗੱਲ ਕਹਿ ਜਾਂਦੇ ਨੇ ਕਿ ਜਿਹੜਾ ਉਸਤਾਦ ਜੀ ਤੁਸੀਂ ਉਸ ਤਰ੍ਹਾਂ ਲਾਉਂਦੇ ਹੋ, ਜਿਹੜਾ ਤੁਹਾਡੇ ਕੋਲ ਔਜ਼ਾਰ ਹੈ ਉਹ ਹੋਰ ਜਾ ਕੇ ਕਿਤੇ ਮਜ਼ਾ ਨਹੀਂ ਆਉਂਦਾ, ਉਹ ਹਮੇਸ਼ਾ ਜਦੋਂ ਮਾਲਕ ਉਸ ਤਰ੍ਹਾਂ ਹੱਥ ਦੇ ਵਿੱਚ ਫੜਦਾ ਤਾਂ ਉਹਨੂੰ ਕਹਿ ਜਾਂਦੇ ਤੇਰੇ ਹੱਥਾਂ ਦਾ ਵਿੱਚ ਤਾਂ ਭਾਈ ਜਾਦੂ ਆ, ਤੂੰ ਬੜਾ ਕਰਮ ਵਾਲਾ, ਤੇਰੇ ਕੋਲ ਇੰਨਾ ਘੈਂਟ ਉਸ ਤਰ੍ਹਾਂ, ਕਿੰਨਾ ਚਮਕਦਾਰ ਹੈ, ਕਿੱਥੋਂ ਲਿਆ ਸੀ, ਕਿੰਨੇ ਦਾ ਲਿਆ ਸੀ, ਕਦੋਂ ਕਦਾ ਲਿਆ, ਕਈ ਤਰ੍ਹਾਂ ਦੇ ਸਵਾਲ ਪੁੱਛਦੇ ਅਤੇ ਜਿੱਦਾਂ ਜਿੱਦਾਂ ਪੁੱਛਦੇ ਉੱਦਾਂ ਉੱਦਾਂ ਉਸ ਤਰ੍ਹਾਂ ਦਾ ਹੰਕਾਰ ਹੋਰ ਜ਼ਿਆਦਾ ਸੱਤਵੇਂ ਅਸਮਾਨ 'ਤੇ। ਇੱਕ ਦਿਨ ਜਦੋਂ ਮਾਲਕ ਦੁਕਾਨ ਬੰਦ ਕਰਕੇ ਗਿਆ ਤਾਂ ਉਸਤਰੇ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਉਹਨੇ ਕਾਊਂਟਰ ਤੋਂ ਛਾਲ ਮਾਰੀ ਅਤੇ ਦਰਵਾਜ਼ੇ ਦੇ ਲਾਗੇ ਆ ਕੇ ਖੜ ਗਿਆ, ਸਾਹਮਣੇ ਤਿੱਖੀ ਧੁੱਪ ਜਦੋਂ ਪਈ ਤਾਂ ਉਸਤਰੇ ਦਾ ਹੰਕਾਰ ਹੋਰ ਵੀ ਸੱਤਵੇਂ ਅਸਮਾਨ ਦੇ ਉੱਤੇ। ਸਾਹਮਣੇ ਲੱਗੇ ਸ਼ੀਸ਼ੇ ਦੇ ਵਿੱਚ ਉਹ ਆਪਣੇ ਆਪ ਨੂੰ ਵੇਖਦਾ ਅਤੇ ਹੋਰ ਜ਼ਿਆਦਾ ਉਹ ਹੰਕਾਰ ਦੇ ਵਿੱਚ ਮੁਸਕਰਾਉਂਦਾ, ਆਪਣੇ ਆਪ ਦੇ ਨਾਲ ਗੱਲਾਂ ਕਰਦਾ, ਵੇਖ ਵੇਖ ਤੇਰਾ ਕਿੰਨਾ ਰੂਪ ਹੈ, ਵੇਖ ਸੂਰਜ ਦੀ ਕਿਰਨ ਤੇਰੇ ਉੱਤੇ ਵੱਜਦੀ ਹੈ ਅਤੇ ਉਹਦੀ ਇੰਨੀ ਔਕਾਤ ਨਹੀਂ ਤੇਰੇ ਉੱਤੇ ਠਹਿਰ ਸਕੇ, ਤੇਰੀ ਇੰਨੀ ਚਮਕਿਆ ਕਿ ਸੂਰਜ ਦੀ ਕਿਰਨ ਵੀ ਤੇਰੇ ਉੱਤੇ ਵੱਜ ਕੇ ਵਾਪਸ ਜਾਣ ਲੱਗਦੀ, ਤੂੰ ਕਿੰਨਾ ਸੋਹਣਾ ਹੈ, ਕਿੰਨਾ ਤੂੰ ਚਮਕਦਾਰ ਹੈ। ਉਹਨੇ ਆਪਣੇ ਆਪ ਦੀ
ਰੱਜ ਕੇ ਸ਼ੀਸ਼ੇ ਸਾਹਮਣੇ ਖੜ ਕੇ ਤਾਰੀਫ ਕੀਤੀ ਅਤੇ ਫਿਰ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ ਪਿੱਛੋਂ ਕੈਂਚੀ ਵਾਜਾ ਮਾਰਦੀ ਰਹੀ ਪਰ ਉਹ ਬੂਹਾ ਖੋਲ੍ਹ ਕੇ ਬਾਹਰ ਨਿਕਲ ਗਿਆ ਉਹ ਹੰਕਾਰ ਦਾ ਮਾਰਿਆ ਦੁਕਾਨ ਦੇ ਵਿੱਚੋਂ ਬਾਹਰ ਚਲਾ ਗਿਆ ਉਹ ਸਾਰਿਆਂ ਨੂੰ ਵਿਖਾਉਣਾ ਚਾਹੁੰਦਾ ਸੀ ਕਿ ਮੇਰੀ ਇੱਥੇ ਕਦਰ ਕੀ ਹੈ ਇਹ ਕਾਰੋਬਾਰ ਮੇਰੇ ਕਰਕੇ ਹੀ ਚੱਲਦਾ ਆਪਣੇ ਸੋਹਣੇ ਰੂਪ ਦੇ ਉੱਤੇ ਆਪਣੇ ਤਿੱਖੇ ਹੋਣ ਦੇ ਉੱਤੇ ਹੰਕਾਰ ਲੈ ਕੇ ਉਸ ਤਰ੍ਹਾਂ ਦੁਕਾਨ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਸਾਹਮਣੇ ਪਏ ਇੱਕ ਡੱਬੇ ਦੇ ਵਿੱਚ ਲੁੱਕ ਕੇ ਬੈਠ ਗਿਆ ਅਗਲੇ ਦਿਨ ਮਾਲਕ ਨੇ ਜਦੋਂ ਆ ਕੇ ਦੁਕਾਨ ਖੋਲ੍ਹੀ ਇੱਧਰ ਉੱਧਰ ਉਸ ਤੇਰੇ ਨੂੰ ਲੱਭਦਾ ਰਿਹਾ ਪਰ ਉਹਨੂੰ ਕਿਤੇ ਨਾ ਮਿਲਿਆ ਬੜਾ ਉਦਾਸ ਹੋਇਆ ਬੜੇ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਆਏ ਖਰੇ ਕੋਈ ਗਾਹਕ ਚੁੱਕ ਕੇ ਲੈ ਗਿਆ ਖਰੇ ਮੇਰੇ ਕਿਸੇ ਸ਼ਰੀਕ ਨੇ ਸ਼ੜਯੰਤਰ ਰਚਿਆ ਮੇਰਾ ਉਹ ਕੰਮ ਬੰਦ ਕਰਾਉਣਾ ਚਾਹੁੰਦੇ ਨੇ ਅਤੇ ਉਹ ਡੱਬੇ ਦੇ ਵਿੱਚ ਲੁਕਿਆ ਉਸ ਤਰ੍ਹਾਂ ਇਹ ਗੱਲਾਂ ਸੁਣ ਕੇ ਮਨ ਹੀ ਮਨ ਮੁਸਕਰਾਉਂਦਾ ਕੈਂਚੀ ਦੇ ਮਨ ਦੇ ਵਿੱਚ ਆਉਂਦਾ ਕਾਸ਼ ਮੈਂ ਕਿਤੇ ਦੱਸ ਸਕਦੀ ਹਾਂ ਆਪਣੇ ਮਾਲਕ ਨੂੰ ਉਹ ਵਿਚਾਰਾ ਇੰਨਾ ਦੁਖੀ ਹੈ ਪਰ ਇੱਕ ਤਰ੍ਹਾਂ ਦੇ ਨਾਲ ਉਹ ਖੁਸ਼ ਵੀ ਸੀ ਚੰਗਾ ਹੋਇਆ ਉਹ ਰੋਜ਼ ਇੰਨਾ ਚੜਾਉਂਦਾ ਸੀ ਮੈਨੂੰ ਇੰਨਾ ਮੇਰੇ ਨਾਲ ਲੜਦਾ ਸੀ ਚੰਗਾ ਹੋਇਆ ਹੁਣ ਉਹ ਇੱਥੇ ਨਹੀਂ ਹੈ ਹੁਣ ਮੇਰੀ ਸਰਦਾਰੀ ਰਹੂਗੀ ਮਾਲਕ ਥੋੜ੍ਹੇ ਦਿਨ ਕਾਫੀ ਖਫਾ ਰਿਹਾ ਉਹਨੂੰ ਸਮਝ ਨਾ ਆਵੇ ਉਹ ਕੀ ਕਰੇ ਜਿਹੜੇ ਵੀ ਗਾਹਕ ਆਉਂਦੇ ਜਦੋਂ ਉਸ ਉਸਤਰੇ ਬਾਰੇ ਪੁੱਛਦੇ ਤਾਂ ਉਸ ਤਰ੍ਹਾਂ ਡੱਬੇ ਦੇ ਵਿੱਚ ਬੈਠਾ ਫਿਰ ਮੁਸਕਰਾਉਂਦਾ ਥੋੜ੍ਹੇ ਦਿਨ ਤਾਂ ਉਹਨੇ ਆਪਣੇ ਹੰਕਾਰ ਨੂੰ ਖੂਬ ਪੱਠੇ ਪਾਏ ਮੇਰੇ ਤੋਂ ਬਗੈਰ ਸਰਨਾ ਨਹੀਂ ਇਹਦਾ ਕੋਈ ਨਹੀਂ ਥੋੜ੍ਹੇ ਦਿਨ ਹੋਰ ਵੇਖਦਾ ਅਤੇ ਨਾਲੇ ਇੰਨੇ ਦਿਨ ਆਰਾਮ ਵੀ ਕਦੀ ਨਹੀਂ ਕੀਤਾ ਹਰ ਰੋਜ਼ ਕਦੀ ਇਸ ਮੂੰਹ 'ਤੇ ਕਦੀ ਉਸ ਮੂੰਹ 'ਤੇ ਇੰਨਾ ਲਗਾਤਾਰ ਕੰਮ ਕਰਕੇ ਸਾਰਾ ਸਰੀਰ ਟੁੱਟਿਆ ਪਿਆ ਸੀ ਆਹ ਤਾਂ ਵਧੀਆ ਹੋਇਆ ਥੋੜ੍ਹੇ ਦਿਨ ਦੀ ਰੈਸਟ ਮਿਲ ਗਈ ਉਹ ਜਿੱਦਾਂ ਆਪਣੇ ਆਪ ਦੇ ਵਿੱਚ ਗੱਲਾਂ ਕਰਦਾ ਹੋਵੇ ਅਤੇ ਇੱਧਰ ਮਾਲਕ ਤਰਲੋ ਮਛੀ ਹੋਇਆ ਪਿਆ ਆਖਿਰਕਾਰ ਅੱਜ ਮਾਲਕ ਜਦੋਂ ਦੁਕਾਨ ਖੋਲ੍ਹਦਾ ਤਾਂ ਉਸ ਤਰ੍ਹਾਂ ਕੀ ਸੁਣਦਾ ਉਹ ਇੱਕ ਨਵਾਂ ਉਸ ਤਰ੍ਹਾਂ ਲੈ ਆਇਆ ਇੱਕ ਵਾਰੀ ਤਾਂ ਉਸ ਤਰ੍ਹਾਂ ਦੇ ਮਨ ਦੇ ਵਿੱਚ ਜਲਨ ਹੋਈ ਇਹ ਮੇਰਾ ਸਰੀਰ ਕਿੱਥੋਂ ਆ ਗਿਆ ਹੁਣ ਜਦੋਂ ਕੋਈ ਗਾਹਕ ਆਉਂਦਾ ਤਾਂ ਉਸ ਨਵੇਂ ਉਸਤਰੇ ਬਾਰੇ ਪੁੱਛਦਾ ਉਹਦੀ ਤਾਰੀਫ ਕਰਦੇ ਤਾਂ ਇਹਨੂੰ ਜਲਨ ਹੁੰਦੀ ਉਹ ਸੋਚਦਾ ਹੋਵੇ ਨਾ ਤਾਂ ਮੈਂ ਡੱਬੇ ਦੇ ਵਿੱਚੋਂ ਨਿਕਲਾਂ ਅਤੇ ਵਾਪਸ ਚਲੇ ਜਾਵਾਂ ਪਰ ਅੱਜ ਜਦੋਂ ਇੱਕ ਗਾਹਕ ਨੇ ਉਸ ਨਵੇਂ ਉਸਤਰੇ ਦੀ ਤਾਰੀਫ ਨਹੀਂ ਕੀਤੀ ਤਾਂ ਉਹਨੂੰ ਫਿਰ ਵਧੀਆ ਲੱਗਾ ਉਸ ਗਾਹਕ ਨੇ ਕਿਹਾ ਭਾਈ ਸਾਹਿਬ ਤੁਹਾਡਾ ਜਿਹੜਾ ਪਹਿਲਾ ਉਸਤਰਾ ਸੀ ਨਾ ਉਹਦੀ ਧਾਰ ਕੁਛ ਅਲੱਗ ਸੀ ਇਹਦੇ ਨਾਲ ਸੱਚ ਪੁੱਛੋ ਤਾਂ ਮਜ਼ਾ ਨਹੀਂ ਜਿਹਾ ਆਇਆ ਅਤੇ ਉਸਤਰੇ ਦਾ ਹੰਕਾਰ ਫਿਰ ਸੱਤਵੇਂ ਅਸਮਾਨ ਦੇ ਉੱਤੇ ਉਹ ਸੋਚਦਾ ਮੇਰੀ ਥਾਂ ਦੇ ਉੱਤੇ ਜਿਹਨੂੰ ਮਰਜ਼ੀ ਲੈ ਆਓ ਤੁਸੀਂ ਕੋਈ ਫਰਕ ਨਹੀਂ ਪੈਣ ਵਾਲਾ ਮੈਂ ਸਾਰੇ ਉਸਤਰਿਆਂ ਦਾ ਸਰਦਾਰ ਹਾਂ ਜੋ ਮੈਂ ਕੰਮ ਕਰਨਾ ਜਿਹੜੀ ਮੇਰੀ ਚਮਕ ਹੈ ਜਿਹੜੀ ਮੇਰੀ ਧਾਰ ਹੈ ਉਹ ਕਿਸੇ ਹੋਰ ਦੀ ਹੋ ਹੀ ਨਹੀਂ ਸਕਦੀ ਪਰ ਇਸੇ ਤਰ੍ਹਾਂ ਦੇ ਨਾਲ ਥੋੜ੍ਹੇ ਦਿਨ ਹੋਰ ਬੀਤੇ ਥੋੜ੍ਹਾ ਸਮਾਂ ਹੋਰ ਬੀਤਿਆ ਨਵੇਂ ਉਸਤਰੇ ਦੀ ਵੀ ਧਾਰ ਹੌਲੀ ਹੌਲੀ ਸੈੱਟ ਹੋਣ ਲੱਗ ਪਈ ਮਾਲਕ ਵੀ ਜਿੱਦਾਂ ਹੌਲੀ ਹੌਲੀ ਪਹਿਲੇ ਉਸਤਰੇ ਨੂੰ ਹੁਣ ਭੁੱਲ ਚੁੱਕਾ ਸੀ ਕਦੀ ਕਦਾਈ ਕਿਤੇ ਜ਼ਿਕਰ ਆਉਂਦਾ ਪਰ ਹੁਣ ਤਾਂ ਗਾਹਕ ਵੀ ਉਹਦੀ ਗੱਲ ਕਰਨ ਵੜ ਗਏ ਰੋਜ਼ ਰੋਜ਼ ਹੁਣ ਕੀ ਗੱਲਾਂ ਕਰੀ ਜਾਣ ਅਤੇ ਡੱਬੇ ਦੇ ਵਿੱਚ ਪਿਆ ਉਸ ਤਰ੍ਹਾਂ ਹੁਣ ਆਪਣੇ ਆਪ ਦੇ ਵਿੱਚ ਹੀ ਝੁਰਦਾ ਹੁਣ ਮੇਰੀ ਗੱਲ ਕਿਉਂ ਨਹੀਂ ਕੋ ਕਰਦਾ ਕੀ ਇਹਨਾਂ ਨੂੰ ਚੇਤਾ ਭੁੱਲ ਗਿਆ ਮੈਂ ਕਿੱਡਾ ਵਧੀਆ ਵਾਂ ਮੈਂ ਸਾਰੇ ਉਸ ਤਰ੍ਹਾਂ ਦਾ ਸਰਦਾਰ ਹਾਂ ਕੀ ਇਹ ਮੇਰੀ ਹੋਂਦ ਭੁੱਲ ਗਏ ਨੇ ਇੱਦਾਂ ਕਿੱਦਾਂ ਹੋ ਸਕਦਾ ਇੱਕ ਦਿਨ ਦੋ ਦਿਨ ਹੌਲੀ ਹੌਲੀ ਉਹਨੂੰ ਜੈਲਸੀ ਹੋਣ ਲੱਗੀ ਸੋਚਦਾ ਇਹ ਤਾਂ ਮੈਨੂੰ ਸਾਰੇ ਭੁੱਲ ਹੀ ਗਏ ਨੇ ਅਤੇ ਫਿਰ ਇੱਕ ਦਿਨ ਆਖਰ ਉਹਨੇ ਛੁੱਟੀ ਵਾਲੇ ਦਿਨ ਵਿਚਾਰ ਕੀਤਾ ਹੋਵੇ ਨਾ ਤਾਂ ਮੈਂ ਵਾਪਸ ਚਲੇ ਜਾਵਾਂ ਮਾਲਕ ਮੈਨੂੰ ਜ਼ਰੂਰ ਗੱਲ ਦੇ ਨਾਲ ਲਾ ਲੂਗਾ ਮਾਲਕ ਨੇ ਮੈਨੂੰ ਵੇਖ ਕੇ ਇਹ ਨਵਾਂ ਲਿਆਂਦਾ ਉਸ ਤਰ੍ਹਾਂ
ਇੱਕ ਪਾਸੇ ਰੱਖ ਦੇਣਾ। ਉਹ ਮੈਨੂੰ ਬਹੁਤ ਪਿਆਰ ਕਰਦਾ ਅਤੇ ਅੱਜ ਉਹ ਬੜੇ ਦਿਨਾਂ ਬਾਅਦ ਡੱਬੇ ਦੇ ਵਿੱਚੋਂ ਨਿਕਲਿਆ। ਉਹ ਡੱਬਾ ਜਿਹੜਾ ਇੱਕ ਸਿੰਕ ਦੇ ਥੱਲੇ ਪਿਆ ਹੈ ਜਿੱਥੇ ਹਮੇਸ਼ਾ ਥੋੜ੍ਹਾ ਥੋੜ੍ਹਾ ਜਿਹਾ ਸਲਾਬਾ ਰਹਿੰਦਾ ਅਤੇ ਉਸ ਤਰ੍ਹਾਂ ਜਦੋਂ ਨਿਕਲ ਕੇ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਸ਼ੀਸ਼ੇ ਦੇ ਸਾਹਮਣੇ ਖੜਿਆ ਤਾਂ ਅੱਜ ਉਹ ਆਪਣੇ ਆਪ ਨੂੰ ਵੇਖ ਨਹੀਂ ਪਾਇਆ। ਅੱਜ ਸੂਰਜ ਦੀ ਕਿਰਨ ਉਹਦੇ ਉੱਤੇ ਵੱਜੀ ਤਾਂ ਸਹੀ ਪਰ ਵੱਜੀ ਨਾ ਵੱਜੀ ਇੱਕ ਬਰਾਬਰ ਹੋ ਗਈ ਕਿਉਂਕਿ ਉਸ ਡੱਬੇ ਦੇ ਵਿੱਚ ਪਏ ਪਏ ਉਸਤਰੇ ਨੂੰ ਹੁਣ ਜੰਗ ਲੱਗ ਚੁੱਕਾ ਸੀ। ਹੁਣ ਉਹਦੀ ਉਹ ਚਮਕ ਬਿਲਕੁਲ ਨਹੀਂ ਸੀ ਰਹੀ। ਚਮਕ ਨਹੀਂ ਰਹੀ ਤਾਂ ਤਾਰ ਕਿੱਥੋਂ ਹੋਣੀ ਹੈ। ਹੁਣ ਉਹ ਸ਼ੀਸ਼ੇ ਦੇ ਵਿੱਚ ਵੇਖਦਾ ਅਤੇ ਰੋਂਦਾ, ਇਹ ਮੇਰਾ ਕੀ ਰੂਪ ਹੋ ਗਿਆ, ਇਹ ਮੈਂ ਕੀ ਬਣ ਗਿਆ। ਜੇ ਕੱਲ੍ਹ ਨੂੰ ਮਾਲਕ ਆਊਗਾ ਮੈਨੂੰ ਵੇਖੂਗਾ, ਉਹਨੇ ਤਾਂ ਮੈਨੂੰ ਪਛਾਣਨਾ ਵੀ ਨਹੀਂ, ਪਛਾਣ ਲਊਗਾ ਪਰ ਮੈਂ ਸ਼ਾਇਦ ਉਹਦੇ ਕਿਸੇ ਕੰਮ ਦਾ ਹੀ ਨਹੀਂ ਰਿਹਾ। ਅਤੇ ਹੁਣ ਉਹ ਇਸੇ ਤਰ੍ਹਾਂ ਦੇ ਨਾਲ ਬੈਠਾ ਸਾਰੀ ਰਾਤ ਰੋਂਦਾ ਰਿਹਾ ਅਤੇ ਕੈਂਚੀ ਦੂਰੋਂ ਵੇਖ ਕੇ ਖਿੜਖਿੜਾ ਕੇ ਹੱਸਦੀ ਰਹੀ। ਇਹ ਸੀ ਉਸਤਰੇ ਦੀ ਕਹਾਣੀ ਜਿਹੜੀ ਸ਼ਾਇਦ ਇਨਸਾਨ ਨੂੰ ਸਮਝਾਉਣ ਦੇ ਲਈ ਘੜੀ ਗਈ। ਇਹ ਕਹਾਣੀ ਡਾ ਵਿੰਚੀ ਨੇ ਲਿਖੀ ਜਾਂ ਫਿਰ ਇੱਦਾਂ ਕਹਿ ਲਓ ਕੋਈ ਡਾ ਵਿੰਚੀ ਦੀਆਂ ਛੋਟੀਆਂ ਛੋਟੀਆਂ ਜਿਹੀਆਂ ਕੁਛ ਇੱਕ ਕਹਾਣੀਆਂ ਜਿਨ੍ਹਾਂ ਤੋਂ ਅੱਗੇ ਦਾ ਵੱਡਾ ਰੂਪ ਘੜਿਆ ਗਿਆ। ਇਸ ਕਹਾਣੀ ਦੇ ਵਿੱਚ ਡਾ ਵਿੰਚੀ ਸ਼ਾਇਦ ਇਹੀ ਕਹਿਣਾ ਚਾਹ ਰਿਹਾ ਕਿ ਇਨਸਾਨ ਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਦੂਸਰੀ ਗੱਲ ਕੰਮ ਤੋਂ ਕਦੀ ਭੱਜਣਾ ਨਹੀਂ ਚਾਹੀਦਾ। ਕੰਮ ਚੋਰ ਬੰਦੇ ਦਾ ਇਹੋ ਹੀ ਹਾਲ ਹੁੰਦਾ। ਜਿੰਨਾ ਚਿਰ ਤੁਸੀਂ ਕੰਮ ਦਿਓ ਜਿੰਨਾ ਚਿਰ ਤੁਹਾਡੀ ਤਾਰੀਫ ਹੁੰਦੀ ਹੈ ਉਨਾ ਚਿਰ ਹੀ ਤੁਹਾਡਾ ਮੁੱਲ ਹੈ ਅਤੇ ਜਦੋਂ ਤੁਹਾਨੂੰ ਇਸ ਚੀਜ਼ ਦਾ ਹੰਕਾਰ ਆ ਜਾਵੇ ਕਿ ਮੇਰੇ ਕਰਕੇ ਸਾਰਾ ਕੁਛ ਚੱਲ ਰਿਹਾ ਫਿਰ ਤੁਸੀਂ ਹੰਕਾਰ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਇੱਦਾਂ ਦਾ ਕਦਮ ਚੁੱਕੋਗੇ ਕਿ ਤੁਹਾਡੀ ਸਾਰੀ ਕਦਰ ਜਾਂਦੀ ਰਹੂਗੀ। ਅਤੇ ਇਨਸਾਨ ਇਹ ਵੀ ਸਿੱਖ ਸਕਦਾ ਉਸ ਤਰ੍ਹਾਂ ਕੋਲੋਂ ਕਿ ਕਦੀ ਵੀ ਮਨ ਦੇ ਵਿੱਚ ਇਹ ਨਾ ਸੋਚੇ ਕਿ ਉਹਦੇ ਨਾਲ ਹੀ ਸਾਰਾ ਕੁਛ ਚੱਲ ਰਿਹਾ। ਤੁਸੀਂ ਜਾਓਗੇ ਕੋਈ ਹੋਰ ਆ ਜਾਊਗਾ, ਥੋੜ੍ਹੇ ਦਿਨ ਦਾ ਤੁਹਾਨੂੰ ਯਾਦ ਰੱਖਿਆ ਜਾਊਗਾ ਪਰ ਉਸ ਤੋਂ ਬਾਅਦ ਤੁਹਾਡਾ ਤਾਂ ਚਿੱਤ ਚੇਤਾ ਵੀ ਨਹੀਂ ਹੋਊਗਾ ਕਿਸੇ ਨੂੰ ਤੁਸੀਂ ਦੁਨੀਆ 'ਤੇ ਹੈਗੇ ਵੀ ਹੋ ਕਿ ਨਹੀਂ ਹੈਗੇ। ਇੱਥੇ ਵੱਡੇ ਵੱਡੇ ਆਏ ਅਤੇ ਵੱਡੇ ਵੱਡੇ ਚਲੇ ਗਏ, ਵੱਡੇ ਵੱਡੇ ਹੁਨਰ ਵਾਲੇ ਲੋਕ ਜਿਨ੍ਹਾਂ ਨੂੰ ਅੱਜ ਕਦੀ ਕਦਾਈ ਕਿਤੇ ਯਾਦ ਕੀਤਾ ਜਾਂਦਾ। ਇਹ ਸੱਚ ਹੈ ਕਿ ਉਹਨਾਂ ਦੀ ਥਾਂ ਕਿਸੇ ਹੋਰ ਨੇ ਲੈ ਲਈ ਹੁੰਦੀ ਹੈ, ਕੋਈ ਉਸ ਤੋਂ ਵੀ ਬਿਹਤਰ, ਕੋਈ ਤੁਹਾਡੇ ਹੀ ਵਰਗਾ ਜਾਂ ਫਿਰ ਤੁਹਾਡੇ ਵਰਗਾ ਨਾ ਵੀ ਹੋਵੇ, ਉਹਦੇ ਵਿੱਚ ਤੁਹਾਡੇ ਨਾਲੋਂ ਕੋਈ ਹੋਰ ਗੁਣ ਜ਼ਿਆਦਾ ਵਧੇਰੇ ਵਧੀਆ ਹੋਊਗਾ। ਜਦੋਂ ਕਿਤੇ ਤੁਹਾਡੀ ਤੁਲਨਾ ਦੇ ਵਿੱਚ ਗੱਲਾਂ ਹੋਣਗੀਆਂ ਤਾਂ ਤੁਹਾਡੀ ਕੋਈ ਨਾ ਕੋਈ ਉਣਤਾਈ ਜ਼ਰੂਰ ਕੋਈ ਗਿਣੂਗਾ ਅਤੇ ਜਿਹਦੇ ਨਾਲ ਤੁਹਾਡੀ ਤੁਲਨਾ ਕੀਤੀ ਜਾ ਰਹੀ ਹੈ ਉਹਦਾ ਤੁਹਾਡੇ ਨਾਲੋਂ ਕੋਈ ਚੰਗਾ ਪੁਆਇੰਟ ਜ਼ਰੂਰ ਦੱਸੂਗਾ ਅਤੇ ਉਸ ਵੇਲੇ ਵੀ ਤੁਸੀਂ ਇਹੋ ਮਹਿਸੂਸ ਕਰ ਰਹੇ ਹੋਗੇ, ਇਹ ਮੇਰੇ ਨਾਲ ਕੀ ਹੋਇਆ, ਇਹ ਮੈਂ ਕੀ ਕਰ ਬੈਠਾ। ਇਨਸਾਨ ਨੂੰ ਕਦੀ ਕੰਮ ਤੋਂ ਨਹੀਂ ਭੱਜਣਾ ਚਾਹੀਦਾ। ਇੱਕ ਸਮੇਂ ਸਾਨੂੰ ਇਹ ਲੱਗਦਾ ਜਾਂ ਫਿਰ ਸਾਨੂੰ ਸਾਰਿਆਂ ਨੂੰ ਲੱਗਦਾ ਅਸੀਂ ਦਿਨ ਰਾਤ ਕੰਮ ਕਰਦੇ ਰਹਿੰਦੇ ਹਾਂ ਕਿ ਅਸੀਂ ਕੰਮਕਾਰਾਂ ਦੇ ਲਈ ਬਣੇ, ਕਿ ਸਾਨੂੰ ਕੁਛ ਆਰਾਮ ਨਹੀਂ ਮਿਲ ਸਕਦਾ ਥੋੜ੍ਹੇ ਸਮੇਂ ਦੇ ਲਈ। ਉਹਨਾਂ ਕੰਮਾਂ ਤੋਂ ਭੱਜਦੇ ਜਦੋਂ ਆਪਾਂ ਆਨੇ ਬਹਾਨੇ ਆਪਣੀ ਹੋਂਦ ਤੌਣ ਦੇ ਲਈ ਜਦੋਂ ਕੰਮ ਤੋਂ ਪਾਸੇ ਹੁੰਦੇ ਹਾਂ ਅਤੇ ਫਿਰ ਆਪਾਂ ਇੱਦਾਂ ਹੀ ਜੰਗ ਹੀ ਲਵਾ ਪੈਂਦੇ ਆਪਣੇ ਆਪ ਨੂੰ, ਫਿਰ ਆਪਣਾ ਹੁਨਰ ਆਪਾਂ ਗਵਾ ਪੈਂਦੇ ਕਿਉਂਕਿ ਉਹੀ ਸਮਾਂ ਹੁੰਦਾ ਜਦੋਂ ਤੁਹਾਡੀ ਥਾਂ ਦੇ ਉੱਤੇ ਕੋਈ ਹੋਰ ਆ ਕੇ ਬਹਿ ਜਾਂਦਾ। ਸੋ ਇਨਸਾਨ ਨੂੰ ਹਮੇਸ਼ਾ ਹੰਕਾਰ ਤੋਂ ਪਰੇ ਰਹਿਣਾ ਚਾਹੀਦਾ, ਮਿਹਨਤ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਅਤੇ ਸਭ ਤੋਂ ਵੱਡੀ ਗੱਲ ਸਾਨੂੰ ਹਮੇਸ਼ਾ ਨਿਮਾਣੇ ਹੋ ਕੇ ਰਹਿਣਾ ਚਾਹੀਦਾ। ਜਦੋਂ ਵੀ ਤੁਹਾਡੀ ਤਾਰੀਫ ਹੋਵੇ ਹੰਕਾਰ ਕਰਨ ਦੀ ਬਜਾਏ
उस रब का शुकराना करो जिन्हें तुहानू इन्हें जोगा किया। वेख्या जाए तो वह रब ही आ जिन्हें साडियां ड्यूटियां लाइया, जिहड़ा साडे कोल सेवा लै रहा। वह वक्री गल है कि तुहानू उस लाए काम दे, उस लाए सेवा दी तुहानू मेहनत ना मिल रहा, तनखाह मिल रही है, पर वेख्या जाए तो सब उहदी रज़ा। किनू किहड़े पासे लाउणा, यह सब उहदियां खेडां। सानू हंकार हो सकता कि आप बहुत पढ़ाई की आप इस नौकरी ते बैठे, सानू हंकार हो सकता कि आप बहुत मेहनत की असी इस काम के बारे बहुत कुछ जानते हैं, असी तां इस कारोबार च कामयाब होए। तुहानू हंकार हो सकता कि तुसीं दूसरिआं नालों बड़ा बेहतर सोचते हो, तां तुसीं सब तो वधिया लिखारी हो, तां तुसीं सब तो वधिया अदाकार हो, तां तुसीं सब तो वधिया गवैये हो। पर वेख्या जाए तो यह सब उसकी रहमत है। जिहड़ी इट जिहड़े चुबारे लगनी उन्हें आपे फड़ के ला देनी। सो इस करके कभी भी कोई अज तो बाद तुहाडी तारीफ करे तो मन दे विच हंकार ना आउण दिओ, मन दे विच शुकराना आउण दिओ। शुक्र है रब्बा तू सानू इन्ने जोगा किया, शुक्र है अज आपां तेरी दित्ती सेवा नू इमानदारी दे नाल कर रहे हैं, जां करन जोगे तू किया ते इसे वजह करके लोग साडी तारीफ कर रहे हैं। इस दित्ते तेरे कार्ज नू आपां इस तरह के नाल इमानदारी दे नाल मेहनत दे नाल निभाउंदे रहिए, इन्ने क जोगा करके रखी। आस करते हैं कि अज की कहानी तुसीं पसंद की होएगी। एक बार फिर तो अज की कहानी डा विंची दी लिखियां कहानियां तो प्रेरित, तो आस करते हैं कि तुसीं पसंद की होएगी। इदां दीआं ही होर कहानियां तुसीं साडी एप्लीकेशन डाउनलोड करके पॉडकास्ट तो जाके सुन सकते हो। दिओ इजाजत।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
3: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
6: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
7: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ TAC ਵੱਲੋਂ ਇੱਕ ਸੁਨੇਹਾ
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332282 ਤੇ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਉਹ ਵੱਧਦੇ ਹਾਂ ਅੱਗੇ ਅਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ, ਅਤੇ ਤੁਸੀਂ ਵੀ ਆਪਣੇ ਆਪ ਦੇ ਨਾਲ ਵਾਅਦਾ ਰੱਖਿਓ ਕਿ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਬੱਚਿਆਂ ਨੂੰ ਪੁੱਛਦੇ ਹਾਂ, ਉਹਨਾਂ ਨੇ ਕਰ ਲਈਆਂ ਆਪਣੀਆਂ ਗੱਡੀਆਂ ਸਾਫ਼, ਕਿਉਂਕਿ 5 ਮਿੰਟ ਲੱਗਣੇ ਆ। ਜੇ ਨਹੀਂ ਕੀਤੀਆਂ ਤਾਂ ਜਾ ਕੇ ਕਰ ਲਓ, ਲੇਟ ਹੋ ਜਾਊਗੇ ਸਕੂਲ ਦੇ ਲਈ। ਮੰਮੀਆਂ ਨੂੰ ਦੇ ਦਿਓ ਇੰਸਟਰਕਸ਼ਨਾਂ ਅਤੇ ਆ ਜਾਓ ਸਾਨੂੰ ਦਿਓ ਹੱਸਾ ਫਟਾਫਟ।
0: ਆਓ ਜੀ ਆਓ, ਫਿਰ ਆਓ ਆਪਾਂ ਰਲ ਮਿਲ ਕੇ ਹੱਸੀਏ ਹੱਸਾਈਏ ਅਤੇ ਇਸ ਸਫ਼ਰ ਨੂੰ ਆਪਾਂ ਹੋਰ ਥੋੜ੍ਹਾ ਜਿਹਾ ਵਧੀਆ ਸੋਹਣਾ ਬਣਾਈਏ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਤੁਹਾਡਾ?
2: ਸਤਿ ਸ਼੍ਰੀ ਅਕਾਲ
1: ਮੰਨਤ, ਕਿੱਦਾਂ ਹਾਲ ਚਾਲ?
0: ਪਿੱਛੇ ਸਗੋਂ ਵਧੀਆ ਹੁੰਦਾ, ਪਿੱਛੇ ਪਤਾ ਅਫਸਰ ਲੋਕ ਪਿੱਛੇ ਬਹਿੰਦੇ ਆ। ਹੋਰ ਕੀ
1: ਫਤਿਹ ਮੰਨਤ, ਮੋਹਰੇ ਕੌਣ ਬੈਠਾ? ਫਿਰ ਮੈਂ ਦੱਸਦੀ ਹਾਂ ਕੌਣ ਬਹਿੰਦੇ ਆ
0: ਅੱਗੇ। ਫਤਿਹ ਫਤਿਹ ਬੈਠਾ ਅੱਗੇ, ਹੋਰ ਕੌਣ ਬੈਠਾ?
1: ਫਤਿਹ ਬੈਠਾ ਮੋਹਰੇ।
0: ਹੋਰ ਕੀ,
1: ਐਡਾ ਹੋ ਗਿਆ ਫਤਿਹ?
2: ਮੋਹਰੇ ਤਾਂ ਕੋਈ ਵੀ ਨਹੀਂ ਬੈਠਾ।
0: ਅੱਛਾ, ਤੁਸੀਂ ਦੋਵੇਂ ਪਿੱਛੇ ਬੈਠੇ ਹੋ?
2: ਹਾਂਜੀ, ਇਹਨੇ ਰੋਪ ਵਾਲੇ ਦੀ ਜੀ ਮੈਨੇ ਬੈਠੋ।
0: ਹਾਂ ਹਾਂ, ਉਹ ਫਿਰ ਗੁੱਡਿਆ। ਹਾਂ, ਤੁਸੀਂ ਸਗੋਂ ਦੋਵੇਂ ਜਾਣੇ ਗੱਲਾਂ ਗੁੱਲਾਂ ਕਰਦੇ ਜਾਓ ਪਿੱਛੇ,
1: ਫੇਰ ਤਾਂ ਗੋਡਿਆ।
0: ਚਿੜੀ ਚਿੜੀ ਕਾਂ ਉੱਡ ਚਿੜੀ ਉੱਡ ਖੇਡਦੇ ਜਾਓ।
2: ਅਸੀਂ ਆਰਗਿਊ ਕਰ ਲੱਗ ਗਏ, ਫਿਰ ਕਹਿੰਦਾ ਕਿ ਜੋ ਤੇ ਗ੍ਰੈਂਡ 3 ਚ ਸੀ ਤੇ ਅਮਰੀਕਨ ਮਨੀ ਦਿੱਤਾ ਬੁੱਕ ਕਲੱਬ ਦੇ ਲਈ, ਮੈਂ ਕਿਹਾ ਉਹ ਤਾਂ ਗ੍ਰੈਂਡ 4 ਚ ਸੀ, ਅਸੀਂ ਆਰਗਿਊ ਕਰ ਲੱਗ ਗਏ।
0: ਹੋ ਫਿਰ
2: ਥਾਈ ਨਹੀਂ ਮੈਂ ਪਿੱਛੇ
0: ਸਵੇਰੇ ਸਵੇਰੇ ਹੈ ਨਾ, ਸਵੇਰੇ
1: ਸਵੇਰੇ। ਤੇ ਬੁੱਕ ਕਲੱਬ ਵਾਲਿਆਂ ਨੇ ਕਿੱਦਾਂ ਅਮਰੀਕਨ ਮਨੀ ਲੈ ਲਿਆ, ਮੈਨੂੰ ਇਹ ਨਹੀਂ ਸਮਝ ਲੱਗੀ। ਨਿਊਜ਼ੀਲੈਂਡ ਦਾ ਕੁਆਇਨ ਸੀ ਫਤਿਹ ਮੰਨਦ, ਹਾਂ ਦੇਖਿਆ।
0: ਮੰਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
1: ਓਕੇ,
2: ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਨਾ ਵੀਕਐਂਡ ਬੜਾ ਵਧੀਆ ਗੁਜ਼ਾਰ ਰਿਹਾ ਸੀਗਾ, ਮੈਂ ਕਿ ਕੱਲ ਨੂੰ ਦੱਸਣ ਭੁੱਲ ਗਈ ਸੀਗੀ। ਉਹ ਬੇਬੀ ਅੱਜ ਸੁਣਦੇ ਹੁਣ ਕਈ ਵਾਰ ਨਾ ਪਾਉਣ, ਪਤਾ ਨਹੀਂ ਉਹ
1: ਫਿਰ ਤੁਹਾਡਾ ਜਹਾਜ਼ ਉੱਥੇ ਕ੍ਰੈਸ਼ ਹੋ ਗਿਆ ਆਈਪੈਡ ਤੇ? ਨਾਲੇ ਤੂੰ ਮਾਂ
2: ਉਹਨਾਂ ਨੇ ਸਾਈਡ ਤੇ ਰੱਖਤਾ, ਫੋਟੋ ਚੁਰ ਚੁਰ
0: ਉਹਨਾਂ ਡਿਸਟਰੈਕਟ ਕਰਤਾ ਕਿ ਉਹਨਾਂ ਨੇ।

0: Okay.
1: De esta.
0: ਉਹ ਗੇਮਿੰਗ ਕਰਦੇ ਸੀਗੇ ਲਾਈ ਚੈਨਲ ਤੇ ਫਿਰ ਕਿਹਾ ਤੂੰ ਲੈ ਕੇ ਆ ਜਾ ਕੇ ਜਿਹੜਾ ਪਲੇ ਦਾ ਫਿਰ ਉਹ ਫਿਰ ਲੈ ਕੇ ਆ ਫਿਰ ਮੋਬਾਈਲ
2: ਵੈਸੇ ਮੰਨਤ ਮੈਂ ਤੈਨੂੰ ਇੱਕ ਗੱਲ ਦੱਸਾਂ ਵੱਡੇ ਵੀਰਿਆਂ ਨਾਲ ਪੰਗਾ ਨਹੀਂ ਲਈਦਾ ਹੁੰਦਾ ਉਹ ਕਈ ਵਾਰੀ ਔਖੇ ਹੋ ਜਾਂਦਾ ਫੇ
1: ਉਹ ਵੇਖ ਕੇ ਪੰਗਾ ਲੈਂਦੀ ਉਹ ਵੀ ਹੁਣ ਵੱਡੀ ਹੋ ਗਈ ਆ
0: ਪਾਗਲ ਬੰਦਾ ਆਪ ਨੂੰ ਸ਼ੀਸ਼ੇ ਚ ਦੇਖੀ ਜਾਂਦਾ ਤੇ ਕਹਿੰਦਾ ਦੇਖਿਆ ਲੱਗਦਾ ਸੋਚਣ ਤੋਂ ਬਾਅਦ ਉਹ ਕਹਿੰਦਾ ਅੱਛਾ ਸੀਗਾ ਜਿਹਦੇ ਨਾਲ ਮੈਂ ਬਾਲ ਕਟਵਾ ਰਿਹਾ ਸੀ।

0: ਬੱਲੇ ਮੰਨਤ
1: ਇੱਕ ਘਰ ਨੂੰ ਵੀ ਆ ਗਿਆ ਮੰਨਤ
0: ਥੈਂਕ ਯੂ ਮੰਨਤ
2: ਕਿਉਂ
0: ਕਿਹੜੀ ਗੱਲੋਂ ਸਾਨੂੰ ਵੀ ਦੱਸੋ ਸਾਨੂੰ ਵੀ ਦੱਸੋ
2: ਨਹੀਂ ਸੁਣਾਉਣਾ
0: ਅੱਛਾ ਅੱਛਾ ਓਕੇ ਓਕੇ ਹਾਸੇ ਵਾਲਾ ਹਾਂਜੀ ਸੁਣਾਓ ਸੁਣਾਓ ਸੁਣਾਓ
2: ਹੁਣ ਮੈਂ ਹੁਣੀ ਸੁਣਾਉਣਾ ਕਿਉਂਕਿ ਲੰਬਾ ਹੁੰਦਾ
0: ਹਾਂਜੀ ਹਾਂਜੀ
2: ਓਕੇ ਇੱਕ ਵਾਰੀ ਸੁਖੰਟੀ ਇੱਕ ਬੁਟੀਕ ਤੇ ਜਾਂਦੇ ਤੇ ਉਹ ਕਹਿੰਦੇ ਆ ਸੂਟ ਦੇ ਦਿਓ ਤੇ ਆ ਵੀ ਦੇ ਦਿਓ ਹਾਂ ਵੀ ਦੇ ਦਿਓ
1: ਹਾਏ
2: ਚੱਲ ਇਹ ਵੀ ਦੇ ਦਿਓ ਤੇ ਫਿਰ ਉਹ ਥੋੜੇ ਥੋੜੇ ਟਾਈਮ ਬਾਅਦ ਕਹਿੰਦੇ ਵੀ ਬੈਲ ਦੇ ਦੋ ਹੁਣ ਫਿਰ ਉਹ ਭਾਈ ਨੇ ਬੈਲ ਤਾਂ ਦੇਤਾ ਤੇ ਫਿਰ ਸੁਖੰਟੀ ਨੇ ਦੇਖ ਕੇ ਕਿਹਾ ਐਡਾ ਵੱਡਾ ਬਿੱਲ
1: ਹਾਏ ਮੇਰਾ ਦਿਲ
2: ਐਡਾ ਵੱਡਾ ਬਿੱਲ
1: ਹਾਏ ਮੇਰਾ ਦਿਲ
0: ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ
2: ਤੇ ਫਿਰ ਥੋੜੇ ਟਾਈਮ ਬਾਅਦ ਸੁਖੰਟੀ ਨੂੰ ਭੁੱਖ ਲੱਗ ਜਾਂਦੀ ਹੈ ਤੇ ਫਿਰ ਤੇ ਫਿਰ ਉਹਨਾਂ ਨੂੰ ਫਿਰ ਇੱਕ ਲੱਡੂ ਦੀ ਦੁਕਾਨ ਦੱਸ ਦਿੰਦੀ ਆ
1: ਫਿਰ ਉਹ ਆਂਟੀ ਨੂੰ ਭੁੱਖ ਲੱਗੀ ਹੁੰਦੀ ਆਂਟੀ ਨਹੀਂ ਨਹੀਂ ਨਹੀਂ ਇਦਾਂ ਨੀ ਫਿਰ ਆਂਟੀ ਨੂੰ ਭੁੱਖ ਲੱਗੀ ਹੁੰਦੀ ਆ ਆਂਟੀ ਨਾ ਤੁਰਦੀ ਤੁਰਦੀ ਕੈਰੋਲਾਈਨ ਸਪ੍ਰਿੰਗ ਤੋਂ ਟਾਰਨੇਟ ਪਹੁੰਚ ਜਾਂਦੀ ਆ ਫਿਰ ਉਹਨਾਂ ਨੂੰ ਫਤਿਹ ਉਹਨਾਂ ਦਾ ਘਰ ਦਿਸ ਜਾਂਦਾ ਹੈ
0: ਫਿਰ ਉੱਥੇ ਲੱਡੂ ਖਾਦਾ
1: ਉਹਦੀ ਮੰਮੀ ਲੱਡੂ ਵੱਟਦੇ ਹੁੰਦੇ ਹੁਣ ਅੱਗੇ ਦੱਸ ਫਿਰ ਕੀ ਹੋਇਆ
2: ਤੇ ਫਿਰ ਸੁਖੰਟੀ ਨੇ ਚੁੱਕਿਆ ਲੱਡੂ ਮੂੰਹ ਮਾਰੀ ਵੱਜੀ ਅੱਖ ਇੱਥੇ ਬੀਬੀ ਰੱਖ ਲੱਡੂ
0: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ
1: ਫਿਰ ਸੁਖੰਟੀ ਨੇ ਮੰਮਾ ਨੂੰ ਕਿਹਾ ਕੋਈ ਗੱਲ ਨੀ ਮੈਂ ਫੇਸ਼ੀਅਲ ਕਰ ਦੂੰਗੀ ਤੁਹਾਡਾ ਤੇ ਨਾਲੇ ਮੈਂ ਆਈਬ੍ਰੋ ਕਰ ਦੂੰਗੀ ਮੰਮਾ ਕਹਿੰਦੇ ਦੂਜਾ ਵੀ ਖਾ ਲਾ
0: ਫਟਾਫਟ ਖਾ ਲਾ ਬੀਬੀ ਦੂਜਾ ਵੀ ਤੂੰ ਖਾ ਲਾ ਦੂਜਾ ਵੀ ਤੂੰ ਖਾ ਲਾ
2: ਫਿਰ ਮੰਮਾ ਕਹਿੰਦੇ ਚੱਲ ਮੈਨੂੰ ਨੀ ਚਾਹੀਦਾ ਫੇਸ਼ੀਅਲ ਕਿਉਂਕਿ ਮੇਰੀ
0: ਸੁਖੰਟੀ ਨੇ ਦੰਦੀ ਵੱਢ ਕੇ ਤੇ ਲੱਡੂ ਕਰਤਾ ਜੂਠਾ ਤੇ ਫਿਰ ਕਿਸੇ ਵੀ ਕੰਮ ਦਾ ਨੀ ਰਿਹਾ
1: ਸੁਖੰਟੀ ਕਾਚੂ ਕਰ ਗਈ ਲੱਡੂ ਥੈਂਕ ਯੂ ਫਤਿਹ ਇਨਫਿਨਿਟੀ ਡਾਲਰ ਦਾ ਫਾਈਨ ਤਾਂ ਨਹੀਂ ਥੈਂਕ ਯੂ ਪਰ ਲੱਡੂ ਦੇਣ ਲਈ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਫਤਿਹ
2: ਠੀਕ
0: ਆ ਠੰਡ ਬੜੀ ਅੱਜ
2: ਹਾਂਜੀ ਪਰ ਮੈਂ ਜੈਕਟ ਪਾ ਕੇ ਬੈਡ ਤੇ ਬੈਠੀ ਆ
0: ਓਕੇ ਗੁੱਡ ਗੁੱਡ ਗੁੱਡ ਫੇਰ ਆਓ ਫੇਰ ਤੁਹਾਨੂੰ ਠੰਡ ਲੱਗੀ
2: ਅੱਜ ਲਾਈਫ ਹੈ ਜਿਆਦਾ ਰੌਲਾ ਪਾਉਂਦੀ ਆ
0: ਅੱਛਾ ਉਹ ਗਾਣੇ ਸੁਣਾਉਂਦੀ ਆ ਰੌਲਾ ਥੋੜੀ ਪਾਉਂਦੀ ਆ ਉਹ ਤੇ ਖੁਸ਼ ਹੁੰਦੀ ਆ ਉਹ ਤੇ ਤੁਹਾਨੂੰ ਕਹਿੰਦੀ ਆ ਵੀ ਮੇਰੀ ਵੀ ਗੱਲ ਕਰਾਓ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ ਤੁਹਾਨੂੰ ਸਮਝ ਨਹੀਂ ਲੱਗਦੀ
1: ਸਾਨੂੰ ਆਵਾਜ਼ ਆਉਂਦੀ ਆ ਉਹਦੀ
0: ਉਹ ਤੇ ਕਹਿੰਦੀ ਆ ਵੀ
2: ਮੈਂ ਆਵਾਜ਼ ਆਉਂਦੀ ਆ ਫਰ ਦਰਵਾਜ਼ਾ ਵੀ
1: ਬੰਦਾ
2: ਪਰ ਫਜੂਈ ਆਵਾਜ਼ਾਂ ਜਾਰੇ ਲਾਲਾ ਪਾਉਂਦੇ ਨੇ
1: ਓਏ ਹੋਏ
0: ਕਿਉਂਕਿ ਉਹਦੀ ਆਵਾਜ਼ ਵੱਡੀ ਆ ਨਾ ਉਹਦੀ ਆਵਾਜ਼ ਪਤਾ ਕਿੱਡੀ ਜ਼ੋਰ ਦੀ ਆ
1: ਉਹ ਤੇ ਸਮਝਾ ਦਾਂਗੇ ਅਸੀਂ ਅੱਜ
0: ਉਹ ਤੇ ਬਾਹਰ ਵੀ ਚੱਲ ਜਾਂਦੀ ਜਿਹੜੇ ਸੈਰ ਕਰਦੇ ਲੋਕ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਲਾਹੀ ਗਾਣਾ ਬੋਲਣ ਡਈ ਆ ਤੇ ਤੁਸੀਂ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
0: ਓਕੇ
1: ਓਕੇ
2: ਕਿਹੜੀ ਚੀਜ਼ ਆ ਜਿਹਦੇ ਕੋਲ ਬੜੇ ਚਾਬੀ ਹੁੰਦੇ ਨੇ ਪਰ ਇੱਕ ਲੋਕ ਵੀ ਨਹੀਂ ਖੋਲ ਸਕਦੇ
1: ਕਿਹੜੀ ਚੀਜ਼ ਆ ਜਿਹਦੇ ਕੋਲ ਬਹੁਤ ਚਾਬੀਆਂ ਆ ਪਰ ਉਸ ਨਾਲ ਲੋਕ ਨਹੀਂ ਖੋਲ ਸਕਦਾ
0: ਅੱਛਾ
1: ਮੈਨੂੰ ਲੱਗਦਾ ਉਹ ਰਣਜੋਤ ਅੰਕਲ ਜੀ ਕੋ ਵੀ ਆ
0: ਅੱਛਾ ਓਕੇ
1: ਫਿਰ ਉਹਦੇ ਉੱਤੇ ਮੈਸੇਜ ਦਾ ਜਵਾਬ ਦਿੰਦੇ ਆ ਉਹ ਐਦਾਂ ਐਦਾਂ ਕਰਕੇ
0: ਫੋਨ
2: ਨਹੀਂ ਫੋਨ ਦਰਵਾਜ਼ਾ ਨਹੀਂ ਖੋਲ ਸਕਦੇ
0: ਅਜਾ ਫੋਨ ਦਰਵਾਜ਼ਾ ਨਹੀਂ ਖੋਲ ਸਕਦੇ ਓਕੇ ਬੁਝਾਰਤਾਂ ਤੇ ਸਿਰਫ ਆਂਟੀਆਂ ਨੂੰ ਆਉਂਦੀਆਂ
1: ਉਹਦੇ ਨਾਲ ਫਿਰ ਹੋਰ ਕੀ ਹੋ ਸਕਦਾ ਉਹਦੇ ਨਾਲ ਮੈਸੇਜ ਟਾਈਪ ਹੋ ਸਕਦਾ ਕਿਸੇ ਨੂੰ ਕੰਪਿਊਟਰ ਤੇ ਜਦੋਂ ਆਪਾਂ ਕੰਪਿਊਟਰ ਤੇ ਕਿਸੇ ਨੂੰ ਮੈਸੇਜ ਭੇਜਣਾ ਹੋਵੇ ਉਹ ਟਾਈਪ ਹੋ ਸਕਦਾ
0: ਪਿਆਨੋ ਕਿਦਾਂ ਭਲਾ
1: ਹਾਂ ਉਹਦੇ ਉੱਤੇ ਕਿਹੜੀਆਂ ਕੀਜ਼ ਹੁੰਦੀਆਂ
2: ਸਿਸਟਮ ਆ ਉਹ ਬੇਸਿਕ ਮੈਸੇਜ ਤੇ ਫੇਰ ਉਹ ਖੁਸ਼ ਕਰਦੇ ਹੁੰਦੇ ਨੇ
0: ਓਕੇ ਓਕੇ ਗੁੱਡ ਗੁੱਡ ਗੁੱਡ ਥੈਂਕ ਯੂ ਟੇਕ
2: Thank you. Have a nice day. Bye.
1: Bye-bye.
0: Thank you. ਤੇ ਨੈਕਸਟ ਸਾਡੇ ਨਾਲ ਆ ਐਂਬਰ ਤੇ ਗੁਰਬਾਜ ਤੇ ਤਾਜ ਸਤਿ ਸ਼੍ਰੀ ਅਕਾਲ ਤਾਜ
2: ਸਤਿ
0: ਸ਼੍ਰੀ ਅਕਾਲ ਐਂਬਰ ਕੀ ਕਰਦੀ ਆ
1: ਐਂਬਰ ਨੀ ਲੱਗਦੀ ਮੈਨੂੰ ਇਹ
0: ਨਹੀਂ ਐਂਬਰ ਆ ਵੱਡੀ ਹੋ ਗਈ ਹੁਣ
3: ਮੈਂ ਐਗੀ ਜੂਸ ਪੀਂਦਾ
1: ਹਾਂ ਤਾਂ ਐਂਬਰ ਹੀ ਲੱਗਦੀ
3: ਹੈ ਕੀ ਹਾਲ ਆ
0: ਇਹ ਵੱਡੀ ਹੋ ਗਈ ਆ ਕੁੜੀ
1: ਸਾਡਾ ਹਾਲ ਵਧੀਆ ਸਾਰੇ ਵੱਡੇ ਹੋਈ ਜਾਂਦੇ ਨਾ ਐਂਬਰ
0: ਹੋਰ
3: ਹਾਂਜੀ ਮੈਂ ਵੱਡੀ ਹੋ ਗਈ ਆ
0: ਹਾਂ ਵੱਡੀ ਹੋਈ ਜਾਨੀ ਆ
1: ਮੈਂ ਵੱਡੀ ਹੋਈ ਜਾਨੀ ਆ ਵੱਡੀ ਹੋਈ
0: ਜਾਨੀ ਕਿੰਨੇ 8 ਇਅਰਸ 올ਡ
1: ਓ ਵਾਓ
0: ਫਿਰ ਤੇ ਬਹੁਤ ਵੱਡੇ ਹੋ ਗਏ ਭਾਈ ਤੁਸੀਂ ਤੇ ਵੱਡੇ ਹੋ ਕੇ ਕੀ ਸੁਣਾਓਗੇ ਫਿਰ
1: ਵੱਡੀ ਬਜ਼ਾਰਤ ਵੱਡੀ ਬਜ਼ਾਰਤ
0: ਹੈ ਹੈਲੋ
3: ਚੁਟਕਲਾ
0: ਅੱਛਾ ਅੱਛਾ ਕਿਹੜਾ
3: ਵੱਡਾ ਚੁਟਕਲਾ
1: ਵੱਡਾ ਚੁਟਕਲਾ
0: ਵੱਡਾ ਚੁਟਕਲਾ ਓਕੇ
3: ਬੰਨੇ ਤੇ ਕਰਾਵੀ ਬਸੀ
0: ਘੱਗਰਾ ਖਲਾਰੀ ਬੈਠੀ ਬੰਨੇ ਤੇ ਬੰਨੇ ਤੇ ਫਰਾਰੀ ਬੈਠੀ ਘੱਗਰਾ
1: ਕਿੱਥੇ ਹੁੰਦਾ
0: ਹੁੰਦਾ ਹੀ ਆ
1: ਰੁਸੀਓ ਕੋਈ ਬੋਟੀ ਲੱਗਦੀ ਆ
0: ਮੈਂ ਤੇ ਹਾਰ ਗਿਆ ਤੁਸੀਂ ਵੇਖ ਲੋ
1: ਮੈਂ ਵੀ ਹਾਰੀ ਹੋਈ ਗਾ ਮੈਂ ਵੀ ਦੇਖਦੀ ਆ ਕੋਈ ਕਲੂ ਦੇਵੇ
0: ਚਲੋ ਦੱਸੋ ਫਿਰ ਕੀ ਆ ਹਾਰ ਗਿਆ
3: ਚੀਤੇ ਬਣਾ
0: ਅੱਛਾ ਵੈਜੀਟੇਬਲ ਆ,
1: ਵੈਜੀਟੇਬਲ ਆ ਇਹ, ਗੋਭੀ ਵੈਜੀਟੇਬਲ, ਹਾਂ
0: ਗੋਭੀ ਬਰੋਕਲੀ,
4: ਠੀਕ
0: ਆ ਹੋ ਗਿਆ ਤਿਆਰ ਸਕੂਲ ਲਈ?
4: ਹਾਂਜੀ ਤਿਆਰ ਹੋ ਗਿਆ,
1: ਬ੍ਰੇਕਫਾਸਟ ਹੋ ਗਿਆ?
4: ਹਾਂਜੀ ਹੋ ਗਿਆ।
0: ਓਕੇ
1: ਤਾਂ ਟਾਈਮ ਨਾਲ ਤਿਆਰ ਹੋ ਜਾਂਦੇ ਆ ਫਟਾਫਟ।
0: ਤੇ ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਕੇ?
1: ਤਿਆਰ ਹੋ ਕੇ
4: ਚੁਟਕਲਾ।
0: ਹਾਂਜੀ
4: ਬੰਟੀ ਕਹਿੰਦਾ, ਪੱਪੂ ਬੰਟੀ ਨੂੰ ਕਹਿੰਦਾ, ਜੇ ਤੂੰ 1 ਕਰੋੜ ਰੁਪਈਆ ਮਿਲ ਜਾ ਤਾਂ ਕੀ ਕਰੂੰਗਾ?
0: ਅੱਛਾ
4: ਬੰਟੀ ਕਹਿੰਦਾ, ਮੈਂ ਪਾਗਲ ਹੋ ਜਾਊਂਗਾ ਤੇ ਸਾਰੀ ਉਮਰ ਉਸ ਪੈਸੇ ਨਾਲ ਟ੍ਰੀਟਮੈਂਟ ਕਰੂੰਗਾ।
0: ਅੱਛਾ ਸਹੀ ਗੱਲ ਹੈ, ਚੁਟਕਲਾ ਕਾਹਦਾ ਹੈ ਸੱਚ।
1: ਥੈਂਕ ਯੂ ਥੈਂਕ ਯੂ
0: ਤਾਜ,
4: ਥੈਂਕ ਯੂ ਗੁਰਬਾਜ ਨਾਲ ਗੱਲ ਕਰ ਲਓ।
1: ਹਾਂਜੀ ਸੌ ਜਣਾ ਲੰਘ ਗਿਆ ਇੱਕ ਜਣੇ ਦੀ ਪੈੜ। ਓਕੇ ਸੌ ਜਣਾ ਜਦੋਂ ਲੰਘਿਆ ਉਦੋਂ ਹਨੇਰੀ ਚੱਲਦੀ ਸੀ, ਜਦੋਂ ਇੱਕ ਜਣਾ ਲੰਘਣ ਲੱਗਾ ਉਦੋਂ ਮੀਂਹ ਪੈ ਗਿਆ, ਏਦਾਂ ਹੋਇਆ?
0: ਚੱਲ ਹਾਰ ਗਏ ਫਿਰ।
1: ਓਏ ਹੋਏ ਤੁਸੀਂ ਤਾਂ ਬਹੁਤ ਔਖੀਆਂ ਬੁਝਾਰਤਾਂ
0: ਲਿਆਉਂਦੇ, ਇਹ ਬਹੁਤ ਔਖੀ ਆ। ਹਾਂਜੀ
2: ਗੈਸ
0: ਹੈ,
2: ਯੂ ਗੈਸ ਕਰ ਲੋ।
0: ਨਹੀਂ ਯਾਰ ਗੈਸ ਕਿਹੜਾ ਕਰੀਏ, ਤੇ ਔਖਾ ਹੀ ਬੜਾ ਹੈ ਤੇ।
1: ਜਾਂ ਤੇ ਕਲੂ ਦੇ ਦੋ ਕੋਈ।
0: ਆਹੋ ਹੈਲੋ
2: ਸੀਸੋ ਸੀਸੋ।
0: ਅੱਛਾ ਉਹ ਉਹ ਆਨਸਰ ਹੈ ਇਹਦਾ,
1: ਇਹ ਕੀ ਹੁੰਦਾ?
2: ਹਾਂਜੀ
1: ਮੈਂ ਤੇ ਜਦੋਂ ਮੈਨੂੰ ਮਿਰਚ ਲੱਗਦੀ ਹੋਏ ਉਦੋਂ ਮੈਂ ਇੱਦਾਂ ਕਰ ਦਿੰਦੀ ਹਾਂ।
0: ਅੱਛਾ ਪੀਂਗ ਪੀਂਗ ਹੈ ਇਹਦਾ ਆਨਸਰ ਹੈ।
2: ਸੀਸੋ ਪੰਜਾਬੀ ਜ
0: ਹੈ,
1: ਸੀਸੋ ਸ਼ੀਸ਼ਾ,
2: ਸੀਸੋ ਪੰਜਾਬੀ,
0: ਸੀਸੋ ਕੀ ਉਹ ਪੰਜਾ ਉਹ ਪੀਂਗ ਨਹੀਂ ਦਿੱਕੀ, ਸੀਸੋ ਕੀ ਹੁੰਦਾ ਵਾ, ਉਹ ਝੂਟਾ ਜੇ ਹੁੰਦਾ ਕੋਈ
1: ਹੈ ਪੰਜਾਬੀ ਚ? ਸੀਸੋ ਕੀ ਹੁੰਦਾ?
0: ਨਹੀਂ ਪੰਜਾਬੀ ਚ ਨਹੀਂ, ਸੀਸੋ ਕਿਹੜਾ ਹੁੰਦਾ ਵਾ, ਉਹ ਝੂਟਾ ਕਿਹੜਾ ਹੁੰਦਾ ਭਲਾ, ਪਾਰਕਾਂ ਚ ਹੀ ਹੁੰਦੇ ਆ ਸੀਸੋ ਜੇ ਹੈ। ਸਾਨੂੰ ਪਤਾ ਹੀ ਨੀ ਲੱਗਦਾ ਯਾਰ, ਵੈਸੇ ਨੌਲੇਜ ਤੁਸੀਂ ਬਹੁਤ ਵਧਾ ਦਿੰਦੇ ਹੋ ਸਾਡੀ। ਥੈਂਕ ਯੂ ਬਦੂ,
2: ਥੈਂਕ ਯੂ,
1: ਬਾਏ ਬਾਏ,
0: ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਕੌਣ ਹੈ? ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ ਤੁਹਾਡਾ? ਤੇ ਇਹ ਕੁੜੀ ਨਹੀਂ ਬੋਲਦੀ ਛੇਤੀ, ਫਿਰ ਆਪਾਂ ਯੁਵਰਾਜ ਨੂੰ ਲੈ ਲੈਨੇ। ਸਤਿ ਸ਼੍ਰੀ ਅਕਾਲ ਯੁਵਰਾਜ।
5: ਰਣਜੋਤ ਅੰਕਲ ਜੀ ਤੇ ਸੁਖੰਤੀ,
0: ਸਤਿ ਸ਼੍ਰੀ ਅਕਾਲ,
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
0: ਰਾਤੀ ਆਵਾਜ਼ ਮਾਰੀਏ ਤੇ ਸਵੇਰੇ ਬੋਲਦੀ ਹੈ,
1: ਤੇ ਜਿਹਨੂੰ ਲੈਣ ਲੱਗੇ ਸੀ ਉਹਨੂੰ ਕਿਹੜਾ ਛੇਤੀ ਬੋਲ ਪੈਣਾ ਸੀ।
0: ਆਹੋ ਇਹ ਵੀ ਗੱਲ ਸਹੀ ਹੈ,
5: ਮੈਨੂੰ ਦੇਖ ਗਿਆ, ਮੈਨੂੰ ਤੁਹਾਡੀ ਆਵਾਜ਼ ਸੁਣੀ, ਮੈਂ ਚੱਕ ਲਿਆ।
1: ਹਾਂ ਉਹਨੂੰ ਦੇਸ ਵੀ ਜਾਂਦਾ ਹੈ, ਸੁਣਦਾ ਨਹੀਂ ਗੱਲਾਂ, ਚੱਕਦੇ ਅਸੀਸ ਫੋਨ।
0: ਯਾਰ ਮੇਰੇ ਤੇ ਨਹੀਂ ਇਹ ਪੈਰ ਲੱਗਣ ਦਿੰਦੀ, ਤੁਸੀਂ ਕਰ ਲਓ ਗੱਲ ਇਹਨਾਂ ਕੁੜੀ ਨਾਲ।
1: ਟੀਚਰ ਜੀ ਕਿੱਦਾਂ ਹਾਲ ਆ ਫੇ?
5: ਠੀਕ ਹੈ, ਤੁਸੀਂ ਕਿਵੇਂ ਹੋ?
1: ਅਸੀਂ ਤਾਂ ਬਹੁਤ ਵਧੀਆ,
0: ਤੁਸੀਂ ਦੱਸੋ ਇਹ ਲੇਟ ਹੋਈ ਕਿ ਨਹੀਂ ਬੋਲਣ ਚ?
1: ਇਹ ਹੋਈ ਆ ਲੇਟ, ਅਸੀਂ ਕਿਹਾ ਹੈਲੋ ਅਸੀਸ,
0: ਪਰ ਮੇਰੇ ਕੋ ਮੰਨਦੀ ਨਹੀਂ ਹੈ, ਰੋਜ਼ ਹੀ ਨਹੀਂ ਮੰਨਦੀ।
1: ਅਸੀਂ ਕਿਹਾ ਅਸੀਸ, ਨੈਕਸਟ ਕੌਣ ਹੈ ਸਾਡੇ ਨਾਲ? ਅਸੀਸ, ਹੈਲੋ ਅਸੀਸ, ਹੈਲੋ ਅਸੀਸ ਹੈਲੋ ਅਸੀਸ
0: ਆ ਵੇਖਿਆ ਫੇਰ ਨਹੀਂ ਬੋਲਦੀ
1: ਫੇਰ ਨਹੀਂ ਬੋਲਦੀ
0: ਫੇਰ ਨਹੀਂ ਬੋਲਦੀ
2: ਮੈਂ ਕਿਉਂਕਿ ਮੈਨੂੰ ਉਦੋਂ ਮੈਂ ਉਦੋਂ ਲਾਈਕ
1: ਹਾਂ
2: ਬੇਬੀ ਮੈਂ ਸੁੱਤੀ ਸੀ ਉਦੋਂ
1: ਲੈ
0: ਅੱਛਾ ਅੱਛਾ ਸੁੱਤੀ ਓਕੇ
1: ਸੁੱਤੀ ਕਿੱਥੇ
2: ਮੈਂ
0: ਕਰ ਲਓ ਗੱਲਾਂ ਨਾ
2: ਮੈਂ ਕਿਉਂਕਿ ਮੈਂ ਬਸ 10 ਮਿੰਟ ਪਹਿਲਾਂ ਉੱਠੀ ਸੀ ਫਿਰ ਮੈਂ ਰੈਡੀ ਹੋ ਗਈ
1: ਆ ਅਸੀਂ ਤਾਂ ਦੇਖਿਓ ਹੁਣ ਨਹੀਂ ਅਸੀਂ ਤੁਸੀਂ ਕਹਿਣਾ ਅਸੀਂ ਕਿਹਾ ਹੈਲੋ ਅਸੀਸ ਅਸੀਸ ਹੈਲੋ
2: ਹਾਂਜੀ
1: ਆ ਦੇਖਿਆ ਕਿੰਨੇ ਚਿਰ ਤਿੰਨ ਵਾਰੀ ਹੈਲੋ ਕਹੋ ਤਾਂ ਬੋਲਦੀ ਆ ਆ ਦੇਖਿਆ ਦੋ ਵਾਰ ਕਹਿਤਾ ਬੋਲੀ ਨੀ ਹੁਣ ਤੀਜੀ ਵਾਰ ਹੈਲੋ ਕਹਿਣਾ ਫੇਕਣ ਹੈਲੋ
0: ਇਹ ਪਤਾ ਨੀ ਕਿਉਂ ਨੀ ਬੋਲਦੀ
1: ਆ ਦੇਖਿਆ ਤੀਜੀ ਵਾਰ ਤੇ ਬੋਲਦੀ ਆ
2: ਨਹੀਂ ਨਹੀਂ ਨਹੀਂ ਇਹ ਫਸਟ ਵਾਲੀ ਸੀ ਫਸਟ
0: ਅਸੀਸ ਤੈਨੂੰ ਤੈਨੂੰ ਨਾ ਸਟੂਡੈਂਟ ਟ੍ਰਿਕ ਕਰਦੇ ਆ
1: ਮੈਨੂੰ ਲੱਗਦਾ ਠੰਡ ਬਹੁਤ ਹੈ ਨਾ ਦੋ ਹੈਲਵਾਂ ਸੁੱਕ ਜਾਂਦੀਆਂ ਹੋਣੀਆਂ ਰਾਜ ਆਕੜ ਜਾਂਦੀਆਂ ਹੋਣੀਆਂ ਠੰਡ
2: ਹੈਲੋ
0: ਹੈਲੋ
1: ਹੈਲੋ
0: ਕੀ ਲਿਆਇਓ ਫਿਰ ਅੱਜ
2: ਲਿਆਇਓ ਮੈਂ ਬੋਲੀ
0: ਅੱਛਾ ਬੋਲੀ ਓਕੇ
2: ਪੇੜੇ ਪੇੜੇ ਪੇੜੇ ਨੀ ਵੇ ਪੁੰਨਿਆ ਦਾ ਚੰਨ ਬਣ ਕੇ ਵੀਰ ਆਈ ਵੇ ਭੈਣ ਦੇ ਵੇੜੇ ਪੁੰਨਿਆ ਦਾ ਚੰਨ ਵੀਰ ਆਈ ਵੇ ਭੈਣ ਦੇ ਵੇੜੇ ਪੁੰਨਿਆ ਦਾ ਚੰਨ ਬਣ ਕੇ ਆਈ ਵੇ ਭੈਣ ਦੇ ਵੇੜੇ ਪੁੰਨਿਆ ਦਾ ਚੰਨ ਬਣ ਕੇ
0: ਬਲ ਬਲ ਬਲ ਬਲ ਬਲੇ
2: ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ
0: ਓ
2: ਮਨੇ ਨੇ ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ ਜੁਗਨੂ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਝੱਕ ਦੋ ਝੱਕ ਦੋ ਝੱਕ ਦੋ

0: ਨਾ ਨਾ ਨਾ ਨਾ ਨਾ ਨਾ ਰੇ ਨਾ ਰੇ
1: ਉਹ ਚੱਕਦਾ ਸੀ ਸੌਣ ਮਹੀਨਾ ਆਇਆ ਨੀ ਤੇ ਬੋਲੀਆਂ ਏਦਾਂ ਦੀਆਂ ਆਉਣ ਲੱਗ ਜਾਣੀਆਂ ਭਾਬੀਆਂ ਦੀਆਂ ਤਰੀਫਾਂ
0: ਯੁਵਰਾਜ ਸਤਿ ਸ੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
2: ਸਤਿ
0: ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਯੁਵਰਾਜ ਕਿੱਦਾਂ ਹਾਲ ਆ
2: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਹਾਲ ਵਧੀਆ ਰੈਡੀ ਹੋ ਗਏ ਹੋ
2: ਹਾਂਜੀ ਤੁਸੀਂ ਮੈਂ ਤਾਂ ਪਹਿਲਾਂ ਵੀ ਚੱਕ ਲਿਆ ਸੀ ਫਿਰ ਅਸੀਂ ਇਸ ਨੇ ਬੋਲ ਲਿਆ ਸੀ
1: ਫਿਰ ਅਸੀਂ ਟ੍ਰਿਕ ਵੀ ਤਾਂ ਕਰਨਾ ਹੁੰਦਾ ਹਾਂ
2: ਪਰ ਜੀ ਆਪਾਂ ਦੋਨੋਂ ਸੇਮ ਟਾਈਮ ਤੇ ਬੋਲੇ ਫੇਰ ਕੀ ਕਰਦੇ
0: ਉਹ ਫਿਰ ਵੇਖਾਂਗੇ ਜਦੋਂ ਬੋਲ ਪਏ ਤੁਸੀਂ ਅੱਜ ਕੀ ਸੁਣਾਉਣਾ
1: ਫਿਰ ਅਸੀਂ ਅੱਕੜ ਬੱਕੜ ਬੰਬੇ ਬੋ ਕਰ ਲਵਾਂਗੇ ਫਿਰ ਉਹਨੂੰ ਬਾਰੀ ਦੇ ਦੇਵਾਂਗੇ ਟੈਨਸ਼ਨ ਨਹੀਂ ਲੈਣੀ ਆਪਾਂ
0: ਉਹਦਾ ਵੀ ਇਲਾਜ ਹੈਗਾ ਸਾਡੇ ਕੋਲ
1: ਯੁਵਰਾਜ ਬੇਹੋਸ਼
0: ਇਹ ਸਵੇਰੇ ਸਵੇਰੇ ਸਵੇਰੇ ਚਾਰਨ ਬਹਿ ਜਾਂਦੇ ਕੀ ਸੁਣਾਓਗੇ ਫਿਰ
2: ਇੱਕ ਚੁਟਕਲਾ
0: ਹਾਂਜੀ
1: ਓਕੇ
2: ਇੱਕ ਵਾਰੀ ਮੈਡਮ ਕਹਿੰਦੀ ਆ ਵੀ ਮੈਂ ਕੱਲ ਸੂਰਜ ਤੇ ਲੈਕਚਰ ਦੇਣਾ ਵੀ ਸਾਰੇ ਕੱਲ ਜਲਦੀ ਆ ਤੇ ਕੋਈ ਵੀ ਕਲਾਸ ਮਿਸ ਨਾ ਕਰੋ ਤੇ ਫਿਰ ਉਹ ਕਹਿੰਦੀ ਵੀ ਜਿਹਦੇ ਵੀ ਸਵਾਲ ਪੁੱਛਣੇ ਆ ਉਹਦੇ ਹੱਥ ਖੜੇ ਕਰੋ ਤੇ ਫਿਰ ਪੱਪੂ ਨੇ ਆਪਦਾ ਹੱਥ ਖੜਾ ਕੀਤਾ ਤੇ ਚੀਚੇ ਕਹਿੰਦੇ ਬੋਲੋ ਬੋਲੋ ਤੇ ਫਿਰ ਪੱਪੂ ਕਹਿੰਦਾ ਵੀ ਮੈਡਮ ਜੀ ਮੈਂ ਕੱਲ ਤਾਂ ਨੀ ਆ ਸਕਦਾ ਤੇ ਫਿਰ ਮੈਡਮ ਕਹਿੰਦੀ ਤੂੰ ਕੱਲ ਕਿਉਂ ਨੀ ਆ ਸਕਦਾ ਤੇ ਫਿਰ ਪੱਪੂ ਕਹਿੰਦਾ ਕਿਉਂਕਿ ਮੇਰੀ ਮੰਮੀ ਇੰਨੀ ਦੂਰ ਜਾਣ ਲਈ ਇਜਾਜ਼ਤ ਨੀ ਦਿੰਦੀ ਮੈਨੂੰ ਤਾਂ ਇੱਥੇ ਕੈਂਪ ਵੀ ਨੀ ਜਾਣ ਲਈ ਦਿੰਦੇ
1: ਸੂਰਜ ਤੇ ਕਿੱਥੇ ਜਾਣ ਦੇ ਦੋਗੇ ਪੁੱਛੀ ਜਾਇਓ ਜਾ ਕੇ ਸੂਰਜ ਤੇ ਸਵਾਲ ਦੇਈ ਜਾਇਓ ਲੈਕਚਰ ਥੈਂਕ ਯੂ ਯੁਵਰਾਜ
2: ਲੇਕਿਨ ਮੇਰੀ ਮੰਮੀ ਆਈ ਨੀ ਹੋਗੀ ਮੇਰੀ ਮੰਮੀ ਤੇ ਪਾਪਾ ਮੈਨੂੰ ਜਾਣ ਦਿੰਦੇ ਆ ਕੈਂਪ ਤੇ ਮੈਂ ਕੱਲ ਹੀ ਜਾ ਰਿਹਾ ਕੈਂਪ ਤੇ
0: ਓਕੇ ਓਕੇ ਚਲੋ ਕਰੋ ਫਿਰ ਇੰਜੋਏ ਤੁਸੀਂ ਕੈਂਪ ਤੇ ਉੱਤੇ
1: ਗੁੱਡ ਲੱਕ
2: ਛੁੱਟੀ
0: ਬਸ
2: ਛੁੱਟੀ
0: ਹੁੰਦੀ ਕਿ ਆਪਣੀ
1: ਵਧੀਆ ਨਾ ਤਿੰਨ ਦਿਨ ਯੂਨੀਵਰਸਿਟੀ ਜਾਓ ਦੋ ਦਿਨ ਛੁੱਟੀ ਦੋ ਦਿਨ ਉਦਾਂ ਛੁੱਟੀ ਹੁੰਦੀ ਆ
2: ਮੇਰਾ ਉਲਟਾ ਮੇਰਾ ਦੋ ਦਿਨ ਜਾਣਾ ਸਿਰਫ ਤਿੰਨ ਦਿਨ ਛੁੱਟੀ ਤੇ ਫਿਰ ਦੋ ਦਿਨ ਐਕਸਟਰਾ ਛੁੱਟੀ
0: ਗੁੱਡ ਗੁੱਡ ਗੁੱਡ ਹਾਂਜੀ ਕੀ ਸੁਣਾਓਗੇ ਫਿਰ
2: ਹਾਂਜੀ ਇੱਕ ਚੁਟਕਲਾ
0: ਓਕੇ
2: ਰਾਜਸਥਾਨ ਚ ਇੱਕ ਫੋਰਟ ਦੇਖਣ ਟੂਰਿਸਟ ਗਏ ਤੇ ਉੱਥੇ ਜਿਹੜਾ ਗਾਈਡ ਸੀਗਾ ਉਹ ਕਹਿੰਦਾ ਵੀ ਇਹ ਫੋਰਟ ਇੰਨਾ ਪੁਰਾਣਾ ਵੀ ਇੱਥੇ ਭੂਤ ਵਗੈਰਾ ਵੀ ਦਿਖਦੇ ਆ ਤੇ ਜਿਹੜੇ ਉੱਥੇ ਟੂਰਿਸਟ ਸੀਗੇ ਉਹ ਕਹਿੰਦੇ ਅੱਛਾ ਵੀ ਹੁਣ ਤੂੰ ਐ ਰੋਜ਼ ਜਾਣਾ ਤੈਨੂੰ ਡਰ ਨੀ ਲੱਗਦਾ ਵੀ ਅੰਦਰ ਭੂਤ ਵੀ ਹੁੰਦੇ ਆ
0: ਤੇ
2: ਉਹ ਗਾਈਡ ਕਹਿੰਦਾ ਲੈ ਆਪਾਂ ਨੂੰ ਕੀ ਡਰ ਲੱਗਣਾ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਪੌਣੇ ਚਾਰ ਸਾਲ ਹੋ ਗਏ ਮੈਂ ਪੌਣੇ 400 ਸਾਲ ਹੋ ਗਏ

0: Thank you, Jessica.
1: Thank you. Have a nice day.
0: Have a nice day. Bye bye.
2: Thank you. ਇਸੀ ਸਾਡੇ ਨਾਲ ਜਸ਼ਿਕਾ ਤੇ ਹੁਣ ਸਾਡੇ ਨਾਲ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੁਖਾਂਤੀ ਜੀ।
2: ਸਤਿ ਸ਼੍ਰੀ ਅਕਾਲ
0: ਤਵਨੀਤ, ਕਿੱਦਾਂ ਹਾਲ ਚਾਲ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਹਾਲ ਬਹੁਤ ਵਧੀਆ, ਤੁਸੀਂ ਸੁਣਾਓ
2: ਕੀ ਕਰਦੇ ਸੀ?
3: ਮੈਂ ਠੀਕ ਆ।
2: ਓਕੇ, ਗੁੱਡ।
0: ਤੇ ਰੈਡੀ ਹੋ ਗਿਆ?
3: ਹਾਂਜੀ,
0: ਰੈਡੀ ਹੋ ਗਏ ਆ।
2: ਕਿੰਨੇ ਵਜੇ ਜਾਣਾ ਹੁਣ?
3: ਸ਼ੂਜ਼
2: ਗੱਲ ਕਰਕੇ। ਓਕੇ ਓਕੇ ਓਕੇ,
0: ਐਦਾਂ ਨਹੀਂ ਜਾਂਦੇ ਅਸੀਂ,
2: ਠੀਕ ਆ। ਇਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ, ਤਵਨੀਤ ਦੇ ਨਾਲ ਇੱਕ ਅਪਡੇਟ ਸੀ। ਕਹਿੰਦੇ ਕਿ ਇੰਸੀਡੈਂਟ ਹੋਇਆ ਵਾ ਬਰਨਲੀ ਟਨਲ, ਲੈਫਟ ਲੇਨ ਜਿਹੜੀ ਬੰਦ ਆ, ਟ੍ਰੈਫਿਕ ਜਿਹੜੀ ਆ ਉਹ ਕਾਫੀ ਆ। ਅਤੇ ਵੈਸੇ ਇਹਨਾਂ ਨੇ ਮੈਸੇਜ ਸਾਨੂੰ ਭੇਜਿਆ ਸੀ ਕੋਈ ਅੱਧਾ ਕੁ ਘੰਟਾ ਪਹਿਲਾਂ, ਅਤੇ ਜੇ ਤੁਸੀਂ ਇਸ ਟਾਈਮ ਦੇ ਉੱਤੇ ਰਿਪੀਟ ਸੁਣ ਰਹੇ ਹੋ ਤਾਂ ਫਿਰ ਭਾਈ ਕੰਫਿਊਜ਼ ਨਾ ਹੋਇਓ। ਇਹ ਆਪਾਂ ਸਵੇਰ ਦੇ ਸਮੇਂ 8:30 ਵਜੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿ ਬਰਨਲੀ ਟਨਲ ਦੇ ਵਿੱਚ ਤੁਹਾਨੂੰ ਸਮੱਸਿਆ ਆ ਸਕਦੀ ਹੈ, ਵਧੇਰੇ ਸਮਾਂ ਲੱਗ ਸਕਦਾ। ਹਾਂਜੀ ਤਵਨੀਤ, ਸੋਰੀ ਪੁੱਤੋ।
3: ਇਟਸ ਓਕੇ।
2: ਹਾਂਜੀ,
3: ਤੁਸੀਂ ਗੈਸ ਕਰੋ ਮੈਂ ਕੀ ਖਾਦਾ। ਆਪਸ਼ਨਸ ਨੇ, ਦੋ ਆਪਸ਼ਨਸ, ਮੇਥੀ ਵਾਲੀ ਰੋਟੀ ਜਾਂ ਸਮੂਦੀ।
2: ਮੇਥੀ ਵਾਲੀ ਰੋਟੀ
0: ਪਾਪਾ ਇੱਥੇ ਆ, ਉਹ ਤੇ ਡਿਪੈਂਡ ਕਰਦਾ।
2: ਨਹੀਂ, ਮੇਥੀ ਵਾਲੀ ਰੋਟੀ
0: ਹੈ।
3: ਹਾਂਜੀ,
2: ਵੇਖਿਆ, ਕੀ ਸੁਣਾਓਗੇ ਫਿਰ ਹੁਣ?
3: ਸੁਖਾਂਤੀ,
0: ਹਾਂਜੀ,
3: ਰਜੋਤ ਅੰਕਲ ਜੀ ਰਮਰੂ ਤੇ ਪਿੰਡੀ ਦਾ ਵਿਆਹ ਨਹੀਂ ਕਰ ਰਹੇ।
2: ਓਹੋ, ਪੈਸੇ ਨਹੀਂ ਹੈਗੇ ਯਾਰ, ਹੋਰ ਬੈਂਕ ਕਰਜ਼ਾ ਨਹੀਂ ਦੇਣ ਡੇ,
0: ਤੇ ਫਿਰ ਕੀ ਕਰੀਏ?
3: ਤੁਸੀਂ ਰਜੋਤ ਅੰਕਲ ਜੀ ਨੂੰ ਸਮਝਾਓ।
2: ਲੈ ਸਮਝਾਇਆ ਕੀ ਹੋ ਜਾਣਾ ਵਾ, ਖਰਚਾ ਤੇ ਹੋਣਾ ਹੀ ਆ ਨਾ।
3: ਬਟ ਪਿੰਡੀ ਨੇ ਇੰਗਲੈਂਡ ਜਾਣਾ, ਲੰਡਨ।
0: ਓਏ ਹੋਏ,
2: ਅਤੇ ਚਲੇ ਜੇ, ਜਾਂਦੀ ਕਿਉਂ ਨਹੀਂ ਹੈ ਫਿਰ? ਇਹ ਰੋਜ਼ ਧਮਕੀਆਂ
0: ਮੈਰਿਜ ਕਰਦੀ ਹੈ ਜੇ ਪੈਸੇ ਹੈ ਨਹੀਂ।
2: ਇਹ ਰੋਜ਼ ਧਮਕੀਆਂ ਜੀਆਂ ਦਿੰਦੀ ਹੈ, ਜਾਂਦੀ ਕਿਉਂ ਨਹੀਂ ਹੈ?
0: ਤਵਨੀਤ, ਕੋਰਟ ਮੈਰਿਜ ਕਰਦੀ ਹੈ, ਉੱਤੇ ਘੱਟ ਖਰਚਾ ਆਊਗਾ।
2: ਆਹੋ, ਉਹ ਠੀਕ ਆ।
0: ਜਾਂ ਚੁੰਨੀ ਚੜਾਵਾ ਕਰ, ਚੁੰਨੀ ਚੜਾਵਾ ਕਰ ਦੰਨੇ ਆ।
2: ਉਹ ਠੀਕ ਆ।
3: ਹਾਂਜੀ,
0: ਐਵੇਂ ਬਰਾਤਾਂ ਬਰੂਤਾਂ ਸੱਦੀ ਜਾਣੀਆਂ ਆਪਾਂ?
2: ਹੂੰ,
3: ਨਹੀਂ,
0: ਹਾਂ,
3: ਬਰਾਤਾਂ ਸੱਦਣੀ।
0: ਓਕੇ, ਆਪਾਂ ਮੁੰਡੇ ਵਾਲਿਆਂ ਨੂੰ ਕਹਿੰਦੇ ਆਪਣਾ ਖਰਚਾ ਕਰ ਲੈਣਾ, ਆਪਾਂ ਆਪਣਾ ਕਰ ਲੈਣੇ ਜਿੰਨਾ ਸਾਡਾ ਹੋਊਗਾ, ਠੀਕ ਹੈ? ਇਦਾਂ ਕਰ ਲਈਏ।
2: ਚਲੋ, ਆ ਵੀ ਠੀਕ ਆ।
0: ਸਾਂਝੀ ਖਤਮ ਹੋਈ,
2: ਸਾਂਝੀ ਪਾਰਟੀ, ਸਾਂਝੀ ਪਾਰਟੀ, ਚਲੋ ਠੀਕ ਆ। ਨਹੀਂ ਆਪਾਂ ਕਰ,
3: ਜੇ ਤੁਸੀਂ ਹਦੇ ਵੀ ਨਹੀਂ ਵਿਆਹ ਕੀਤਾ ਫੇਰ ਕਰੇਲੇ ਦਾ ਵਿਆਹ ਕਰਾ ਲੈਣਾ ਪਿੰਡੀ ਨੇ।
2: ਆਹਾ,
0: ਓਹੋ, ਪਿੰਡੂ ਕਾ ਫੇਰ ਆਸਟ੍ਰੇਲੀਆ ਰਹਿਣਾ ਪੈਣਾ, ਦੇਖ ਲਾ।
2: ਕਰੇਲੇ ਦੇ ਵੀ ਪਲਾਟ ਫਸੇ ਆ, ਉਹਦੇ ਕੋ ਵੀ ਨਹੀਂ ਕਰਾਇਆ ਜਾਣਾ। ਕਰ ਲੋ ਟਰਾਈ ਵੇਲਾ,
0: ਇੰਡੀਆ ਤੋੜ ਦਾਂਗੇ ਭਿੰਡੀ ਨੂੰ, ਕੋਈ ਗੱਲ ਨੀ।
2: ਹੋਰ
0: ਠੀਕ ਆ?
3: ਓਕੇ, ਉਹ ਮੀਆਂ ਮੱਲੇ ਰਹਿੰਦੀ।
2: ਅੱਛਾ, ਮੀਆਂ ਮੱਲੇ ਰਹਿੰਦੀ ਆ। ਓਕੇ, ਠੀਕ ਆ।
3: ਬਤਾਲੇ ਤੇ ਅਮਰੂਦ ਫੁੱਲ, ਅਮਰੂਦ ਅੰਮ੍ਰਿਤਸਰ ਰਹਿੰਦਾ।
2: ਅੱਛਾ, ਉਹ ਅੰਮ੍ਰਿਤਸਰ ਰਹਿੰਦਾ। ਓਕੇ ਓਕੇ ਓਕੇ, ਠੀਕ ਠੀਕ ਆ।
0: ਤੇ ਫਿਰ ਇਹ
3: ਮੈਂ ਇੱਕ ਬੋਲੀ ਸੁਣਾਣੀ।
2: ਹਾਂਜੀ,
0: ਓਕੇ, ਆਣ ਦਿਓ।
3: ਅਮਰੂਦ ਬਾਰੇ,
2: ਹਾਂਜੀ,
3: ਹੋਰਾ ਮੂਰੇ ਬੁਰ ਬੁਰ ਕਰਦਾ, ਹੋਰਾ ਮੂਰੇ ਬੁਰ ਬੁਰ ਕਰਦਾ, ਮੇਤੋ ਰਹਿੰਦਾ ਡਰਦਾ, ਮੇਤੋ ਰਹਿੰਦਾ ਡਰਦਾ, ਮੈਂ ਕਰਦਾ ਕਰਦਾ ਅਮਰੂਦ ਕੁੱਟ
0: ਖਾਂਦਾ।
2: ਤੁਸੀਂ ਪਹਿਲਾਂ ਡਰਾਈ ਜਾਂਦੇ ਨਾ, ਤਾਂ ਹੀ ਨੀ ਅਮਰੂਦ ਖਾਂਦਾ, ਤੁਹਾਡੀਆਂ ਗੱਲਾਂ ਸੁਣਦਾ।
0: ਦੇਖਿਓ ਕਿਤੇ ਜਿੰਨੇ ਦੇਰ ਹੋ ਗਏ ਤੁਹਾਡੀ ਭਿੰਡੀ ਬੈਠੀ ਨੂੰ, ਕੋਈ ਪੱਕ ਪੁੱਕ ਨਾ ਜਾਵੇ ਭਿੰਡੀ।
2: ਆਹੋ,
3: ਨਹੀਂ ਪੱਕਦੀ,
2: ਨਹੀਂ ਪੱਕਦੀ। ਥੈਂਕ ਯੂ ਤਵਨੀਤ,
3: ਮੈਂ ਸਾਂਭ ਕੇ ਰੱਖੀ ਹੋਈ।
2: ਅੱਛਾ ਸਾਂਭ ਕੇ ਰੱਖੀ ਆ, ਓਕੇ ਓਕੇ।
0: ਥੈਂਕ ਯੂ ਤਵਨੀਤ ਭਿੰਡੀ ਨੂੰ ਸੰਭਾਲਣ ਲਈ ਤੇ ਸਾਨੂੰ ਹਸਾਉਣ ਲਈ।
3: ਥੈਂਕ ਯੂ,
2: ਥੈਂਕ ਯੂ, ਥੈਂਕ ਯੂ,
3: ਥੈਂਕ ਯੂ। ਐਸ਼ਲੀ ਨਾਲ ਗੱਲ ਕਰ ਲੋ।
0: ਓਕੇ,
2: ਹਾਂਜੀ ਹਾਂਜੀ।
3: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਐਸ਼ਲੀ ਜੀ,
2: ਕੀ ਹਾਲ ਹੈ?
3: ਸਾਡਾ
2: ਵੀ ਠੀਕ ਆ, ਤੁਸੀਂ ਸੁਣਾਓ?
3: ਮੈਂ ਠੀਕ ਆ।
2: ਅੱਛਾ ਤੁਸੀਂ ਠੀਕ ਹੋ, ਓਕੇ ਗੁੱਡ।
0: ਤੇ ਕੀ ਸੁਣਾਓਗੇ ਫਿਰ ਅੱਜ ਸਾਨੂੰ? ਸੋਚ ਕੇ।
2: ਹਾਂਜੀ,
3: ਪੋਇਮ ਆਫਾ,
2: ਇੱਕ ਪੋਇਮ,
0: ਪੋਇਮ, ਓਕੇ
2: ਓਕੇ।
3: ਆ ਸਾਡੇ ਘਰ ਸਭ ਚਿੜੀਆਂ ਆਇਆ, ਚਿੜੀਆਂ ਆਇਆ ਚਾ, ਇੱਕ ਦੀ ਲੱਸੀ ਟੁੱਟੀ ਹੋਈ ਉਹ ਡਿੱਗੀ ਮੂੰਹ ਦੇ ਪਾਰ, ਦੂਜੀ ਸੀ ਖੰਬਾ ਤੋਂ ਖਾਲੀ, ਤੀਜੀ ਜਿਸ ਅੱਖੋਂ ਕਾਣੀ, ਚੌਥੀ ਦਿਸਦੀ ਸਾਬਤ ਸੂਰਜ ਉਹ ਚਿੜੀਆਂ ਦੀ ਲਾੜੀ।
2: ਆਏ ਉਹ ਚਿੜੀਆਂ ਦੀ ਰਾਣੀ, ਓ ਉਹ ਚਿੜੀਆਂ ਦੀ ਰਾਣੀ,
0: ਓ ਉਹ ਚਿੜੀਆਂ ਦੀ ਰਾਣੀ।
2: ਬੱਲੇ ਬੱਲੇ ਸ਼ਾਵਾ ਸ਼ਾਵਾ, ਚਿੜੀ ਬੱਲੇ ਬੱਲੇ ਚਿੜੀ ਸ਼ਾਵਾ ਸ਼ਾਵਾ,
0: ਚੱਕਦੀ ਚਿੜੀ ਉੱਡ ਗਈ ਚਿੜੀ,
2: ਚੀਂਚੀ ਫੂ ਫੂ, ਚੀਂਚੀ ਫੂ ਫੂ,
3: ਚੀਂਚੀ
2: ਚੀਂਚੀ, ਉਂਝਾ ਸੜ ਗਿਆ ਸੜ ਗਿਆ। ਆ ਤੇ ਬੜੀ ਔਖੀ ਸੀ, ਹਾਂ ਇਜ਼ੀ ਸੀ, ਇਹ ਤੇ ਬੜੀ ਸੋਹਣੀ ਤੁਸੀਂ ਯਾਦ ਕੀਤੀ ਆ ਤੇ।
3: ਥੈਂਕ ਯੂ,
2: ਵੈਰੀ ਨਾਈਸ,
0: ਥੈਂਕ ਯੂ ਐਸ਼ਲਿਨ,
2: ਥੈਂਕ ਯੂ।
3: ਵੀਰ ਜੀ ਨਾਲ ਗੱਲ ਕਰਨਾ, ਸਤਿ ਸ਼੍ਰੀ ਅਕਾਲ।
2: ਹਾਂਜੀ ਲਿਆਓ ਲਿਆਓ ਵੀਰ ਜੀ ਨਾਲ ਕਰਾਓ ਗੱਲ।
0: ਹੈਲੋ ਵੀਰ ਜੀ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ,
2: ਕੀ ਹਾਲ ਚਾਲ ਹੈ?
3: ਕੀ ਹਾਲ ਹੈ?
0: ਬਹੁਤ ਵਧੀਆ,
2: ਸਾਡਾ ਵੀ ਠੀਕ ਆ, ਤੁਸੀਂ ਦੱਸੋ?
3: ਸਾਡਾ ਵੀ ਠੀਕ ਹੈ।
2: ਆਏ ਹਾਏ,
0: ਆਏ ਹਾਏ, ਹਾਏ ਕੀ ਸੁਣਾਉਂਗੇ ਫਿਰ ਠੀਕ ਹਾਲ ਚਾਲ ਦੇ ਨਾਲ?
3: ਇੱਕ ਬੋਲੀ
0: ਆਉਣ ਦਿਓ ਫੇ ਚੱਕ ਦੇ।
3: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ ਬਟਾਲ ਕਪੜੇ ਧੋਂਦੀ ਨੂੰ, ਅੱਕ
2: ਮਾਰ ਗਿਆ ਡੱਡੂ ਕਪੜੇ ਧੋਂਦੀ ਨੂੰ,
0: ਅੱਕ ਮਾਰ ਗਿਆ ਡੱਡੂ ਕਪੜੇ
3: ਧੋਂਦੀ ਨੂੰ,
0: ਡੱਡੂ ਬਹਿ ਗਿਆ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਊ, ਟੱਲੀਆਂ ਵਜਾਉਂਦਾ
3: ਜਾਊ,
2: ਡੱਡੂ
3: ਜਿੰਦਾਬਾਦ,
0: ਗੜੈ ਗੜੈ।
2: ਥੈਂਕ ਯੂ,
0: ਥੈਂਕ ਯੂ ਵੀਰ ਜੀ,
3: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
2: ਤੁਹਾਡਾ ਦਿਨ ਵਧੀਆ ਵਧੀਆ ਰਵੇ ਭਾਈ, ਇਸੇ ਤਰ੍ਹਾਂ ਰੌਣਕਾਂ ਲਾਉਂਦੇ ਰਹੋ। ਥੈਂਕ ਯੂ, ਤੇ ਨੈਕਸਟ ਸਾਡੇ ਨਾਲ ਹੈ ਅਨਾਹਤ, ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ। ਹੈਲੋ, ਕੱਟਿਆ ਗਿਆ, ਓਕੇ ਤੁਸੀਂ ਦੁਬਾਰਾ ਕਰ ਲਓ ਭਾਈ, ਦੁਬਾਰਾ ਆਪਾਂ ਉਹਨਾਂ ਚਿਰ ਡਡਵਾਲ ਸਾਹਿਬ ਨਾਲ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ? ਠੀਕ ਹੋ? ਇੱਕ ਮਿੰਟ ਤੁਸੀਂ ਹੋਲਡ ਰੱਖਿਓ, ਮੈਂ ਦੂਜੀ ਸਵਾਰੀ ਵੀ ਭਾਲਾਂ ਤੇ ਫਿਰ ਆਪਾਂ ਤੁਰੇ ਚੱਲਾਂਗੇ, ਰਾਹ ਚ ਨਹੀਂ ਫਿਰ ਆਪਾਂ ਖਿਲਾਰਨੀ, ਹੈ ਨਾ? ਕਿਉਂ ਡਡਵਾਲ ਸਾਹਿਬ, ਠੀਕ ਹੈ ਨਾ?
3: ਹਾਂਜੀ।
2: ਨਾ ਲੈ ਜਾਏ ਕਿ ਨਹੀਂ?
3: ਨਹੀਂ
2: ਲੈ।
0: ਹਾਂ, ਸਕੂਲ ਨਹੀਂ ਜਾਣਾ?
2: ਨਹੀਂ ਨਹੀਂ,
3: ਇਹਨਾਂ ਦੀ
2: ਟੌਰ ਆ, ਇਹ ਨੀ ਥੋੜੀ ਕਿਤੇ ਜਾਂਦੇ। ਕਿਹੜੇ ਕਿਹੜੇ ਦਿਨ ਜਾਂਦੇ ਹੋ ਦੱਸੋ ਇਹਨਾਂ ਨੂੰ? ਬੁੱਧਵਾਰ ਤੇ ਵੀਰਵਾਰ,
0: ਕੱਲ ਨੂੰ ਪਰਸੋਂ ਨੂੰ ਜਾਣਾ,
2: ਕੱਲ ਜਾਣਾ ਇਹਨਾਂ ਨੇ
0: ਤੇ ਨਹਾਉਣਾ ਕਾਤੇ, ਜਾਣੀ ਕਿ ਸਵੀਮਿੰਗ ਜਾਣਾ ਹੈ, ਉੱਥੇ ਨਹਾਈ ਹੋ ਜਾਣਾ ਜਿੱਲੇ ਪਾਣੀ ਚ ਛਾਲ ਮਾਰਨੀ ਹੈ ਨਾ।
3: ਹਾਂਜੀ,
2: ਨਹੀਂ ਫਿਰ ਘਰ ਆ ਕੇ ਨਹਾਉਣਾ ਪੈਂਦਾ ਨਾ,
0: ਬਹੁਤ ਠੰਡ ਆ।
2: ਪਰ ਇਹ ਠੰਡ ਤੋਂ ਨੀ ਡਰਦੇ, ਕੱਲ ਨਹਾਤਾ ਸੀ ਨਾ,
3: ਕੱਸਾ ਵੀ ਹੋ ਜਾਂਦਾ ਉਬਲਾ ਪਾਣੀ ਆਪੇ।
2: ਆਹੋ, ਕੋਸਾ ਦਵਾ, ਉਹ ਤੁਹਾਨੂੰ ਪਤਾ ਤੇ ਹੈ ਨੀ ਗੱਪ, ਕੋਸੇ ਕਿਸੇ ਚੀਜ਼ ਦਾ ਤੁਹਾਨੂੰ ਪਤਾ ਹੈਗਾ? ਉਹ ਕੋਸੇ ਪਾਣੀ ਚ ਨਹਾ ਕੇ ਆਉਂਦਾ, ਹਾਂ। ਇਹਨਾਂ ਨੂੰ ਨੀ ਪਤਾ ਲੱਗਦਾ, ਇਹਨਾਂ ਨੂੰ
3: ਠੰਡਾ
0: ਵਾ ਤੇ
2: ਕੋਸਾ ਹੋ ਜਾਂਦਾ। ਓਕੇ, ਇਹਨਾਂ ਨੂੰ
0: ਬਾਅਦ ਹੁੰਦਾ ਕੋਸਾ ਕਿ ਪਹਿਲਾਂ ਹੀ ਕੋਸਾ ਹੁੰਦਾ?
3: ਪਹਿਲਾਂ ਹੀ ਠੰਡਾ ਹੁੰਦਾ।
0: ਓਕੇ ਤੇ ਫਿਰ ਅੱਜ ਮੌਜਾਂ ਲੁੱਟਣੀਆਂ ਜਾ ਕੇ ਪੂਲ ਦੇ ਵਿੱਚ ਹੈ।
3: ਛਤਰੀ ਲੈ ਕੇ ਖੇਡਣ ਚੱਲੇ, ਮੀਂਹ ਆ ਗਿਆ ਬੱਲੇ ਬੱਲੇ
2: ਬੱਲੇ ਬੱਲੇ
3: ਹੋ ਗਏ ਗਿੱਲੇ। ਨਿੱਕੀ ਤੂੰ ਡਿੱਗੀ, ਮੈਂ ਤੇ ਮਰਜ਼ੀ ਕਰੀ ਆ।
2: ਬੱਲੇ ਆ ਕਿੱਥੋਂ ਲਿਆਂਦਾ ਜੀ, ਇਹ ਤੇ ਬੜਾ ਸੋਹਣਾ।
0: ਬੱਲੇ ਤੁਸੀਂ ਤੇ ਸਾਰੀ ਪੋਇਮ ਯਾਦ ਕੀਤੀ ਹੋ ਆ।
3: ਇਹ ਸੰਗ ਆ,
2: ਇਹ ਸੰਗ ਆ। ਓਏ ਹੋਏ, ਇਹ ਬੜਾ ਘੈਂਟ ਸੰਗ ਆ ਯਾਰ।
0: ਯੂਟਿਊਬ ਸੰਗ ਆ ਇਹ।
2: ਹੈ
3: ਹਾਂਜੀ, ਸਾਡੇ ਸਾਡੇ ਗੱਡੀ ਚ ਰਹਿੰਦਾ।
2: ਤੁਹਾਡੀ ਗੱਡੀ ਚ? ਓਏ ਬਈ, ਤੇ ਬੜਾ ਸੋਹਣਾ ਹੈ ਯਾਰ।
3: ਤੇ ਉਹਦੇ ਵਿੱਚ ਗੂਗਲ ਵੀ ਕਹਿੰਦਾ ਕੁਛ।
2: ਅੱਛਾ, ਗੂਗਲ ਵੀ ਕਹਿੰਦਾ ਵਾ, ਕੀ ਕਹਿੰਦਾ?
3: ਸੌਂਗ ਲਾਉਂਦਾ।
2: ਓ
3: ਤੇ ਬਾਬਾ ਵੀ ਲਾਉਂਦਾ।
2: ਅੱਛਾ,
0: ਤੁਹਾਡੀ ਗੱਡੀ ਚੋਰੀ ਕਰਨੀ ਪੈਣੀ ਫਿਰ ਸਾਨੂੰ?
2: ਨਾ, ਇਦਾਂ ਕਿਦਾਂ
0: ਫੇ? ਜਾਂ ਸਾਨੂੰ ਝੂਟੇ ਦਿਓ ਆਪਣੀ ਗੱਡੀ ਚ।
2: ਇਦਾਂ ਥੋੜੀ ਹੁੰਦਾ,
0: ਕੁਛ ਤਾਂ ਕਰਨਾ ਪੈਣਾ।
2: ਨਾ, ਇਦਾਂ ਨਹੀਂ ਕੁਛ ਵੀ ਹੁੰਦਾ ਪਾ।
0: ਜਾਂ ਸਾਨੂੰ ਇਹ ਝੂਟੇ ਦੇਊਗੇ ਗੱਡੀ ਚ, ਤੇ ਨਹੀਂ ਤਾਂ ਅਸੀਂ ਗੱਡੀ ਲੈ ਆਉਣੀ ਆ। ਦੱਸ ਦੋ ਕੀ ਕਰਨਾ।
3: ਝੂਟੇ
0: ਝੂਟੇ।
2: ਥੈਂਕ ਯੂ ਦਰਬਾਰ ਸਾਹਿਬ। ਉਹ ਜਹ ਹੱਸ ਕੇ ਨਹੀਂ ਵਿਖਾਇਆ ਯਾਰ।
0: ਉਹ ਜਿੱਦਾਂ ਉਹ ਗੁੱਡੇ ਨੀ ਹੱਸਦੇ ਹੁੰਦੇ ਬਟਨ ਪ੍ਰੈਸ ਕਰੇ ਤੇ, ਉਹ ਵਾਲਾ ਹੱਸਣਾ ਆਉਂਦਾ ਨਾ ਇਹਨਾਂ ਨੂੰ।
2: ਇਹ ਸਭ ਤੋਂ ਬੈਸਟ ਹੱਸਦੇ ਆ ਡਰਵਾਲ ਸਾਹਿਬ, ਹੈ ਨਾ ਡਰਵਾਲ ਸਾਹਿਬ? ਥੈਂਕ ਯੂ ਥੈਂਕ ਯੂ
0: ਥੈਂਕ ਯੂ, ਬਾਏ ਬਾਏ,
2: ਹੈਵ ਅ ਨਾਈਸ ਡੇ, ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਅਨਾਹਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
0: ਡਡਵਾਲ
2: ਸਾਹਿਬ ਦੀ ਟੌਰ ਹੈ, ਉਹ ਕਦੀ ਕਦੀ ਜਾਂਦੇ ਆ
0: ਮੇਰੇ ਵਾਂਗੂ, ਕਦੀ ਕਦੀ ਆਉਂਦੇ ਆ।
2: ਅੱਛਾ, ਤੁਸੀਂ ਗੇਟ ਤੇ ਖੜੇ ਹੋ? ਓ, ਤੇ ਕੀ ਸੁਣਾਓ, ਕੀ ਸੁਣਾਓਗੇ? ਦਵਾ ਦਵ ਸੁਣਾ ਦੋ ਫਿਰ
3: ਅੱਜ ਦਾ ਵਿਚਾਰ।
2: ਓਕੇ,
3: ਸਭ ਨੂੰ ਸੁਖੀ ਰੱਖਣਾ ਬੇਸ਼ੱਕ ਸਾਡੇ ਹੱਥ ਵਿੱਚ ਨਹੀਂ ਹੈ, ਪਰ ਸਾਡੇ ਤੋਂ ਕੋਈ ਦੁਖੀ ਨਾ ਹੋਵੇ, ਇਹ ਜ਼ਰੂਰ ਸਾਡੇ ਹੱਥ ਵਿੱਚ ਹੈ।
2: ਵਾਹ,
0: ਥੈਂਕ ਯੂ, ਬਿਲਕੁਲ ਸਹੀ ਕਿਹਾ ਤੁਸੀਂ।
3: ਇਸ ਦਾ ਮੀਨਿੰਗ ਹੈ ਕਿ ਜੇ ਅਸੀਂ ਕਿਸੇ ਨੂੰ ਸੁਖੀ ਨਹੀਂ ਦੇ ਸਕਦੇ, ਤਾਂ ਕਿਸੇ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ, ਹਮੇਸ਼ਾ ਮਿੱਠੇ ਬੋਲ ਬੋਲਣੇ ਚਾਹੀਦੇ ਨੇ।
0: ਬਿਲਕੁਲ,
2: ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ,
0: ਇੰਨਾ ਸੋਹਣਾ ਸੋਹਣਾ ਵਿਚਾਰ ਸ਼ੇਅਰ ਕਰਨ ਦੇ ਲਈ ਸਾਡੇ ਨਾਲ।
3: ਥੈਂਕ ਯੂ,
2: ਵੈਰੀ ਗੁੱਡ ਭਈਆ, ਤੇ ਤੁਸੀਂ ਬਹੁਤ ਸੋਹਣਾ ਤੁਸੀਂ ਸੁਣਾਇਆ, ਥੈਂਕ ਯੂ। ਹਰ ਰੋਜ਼ ਦੀ ਤਰ੍ਹਾਂ
3: ਨਾਲ ਵੀ ਗੱਲ ਕਰ ਲਓ।
2: ਅੱਛਾ ਦੀਦੀ ਨਾਲ? ਓਕੇ ਓਕੇ, ਹਾਂਜੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ
0: ਜੀ, ਕਿੱਦਾਂ ਹਾਲ ਚਾਲ?
3: ਮੈਂ ਵਧੀਆ, ਤੁਸੀਂ ਦੱਸੋ?
0: ਅਸੀਂ ਬਹੁਤ ਵਧੀਆ, ਸੁਣਾ ਦੋ ਫਟਾਫਟ, ਕਿਉਂਕਿ ਸਾਨੂੰ ਪਤਾ ਤੁਸੀਂ ਗੇਟਾਂ ਮੋਰੇ ਖੜੇ ਹੋ।
2: ਜਿਹੜਾ ਤੁਸੀਂ ਦੋਵਾਂ ਜਾਣੀਆਂ ਨੇ ਗਾਣਾ ਸੁਣਾਇਆ ਨਾ, ਸਾਰਿਆਂ ਨੇ ਬਹੁਤ ਪਸੰਦ ਕੀਤਾ।
3: ਥੈਂਕ ਯੂ,
2: ਵੈਰੀ ਨਾਈਸ, ਉਹ ਤੇ ਬਹੁਤ ਸੋਹਣਾ ਹੈ। ਫੇਰ ਕਿਸ ਦਿਨ ਸੁਣਾਓ, ਕੀ ਅੱਜ ਕੀ ਸੁਣਾਓਗੇ?
3: ਅੱਜ ਬੁਝਾਰਤ।
2: ਹਾਂਜੀ,
0: ਓਕੇ।
3: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ, ਬੁਝੋ ਕੀ?
2: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ, ਬੁਝੋ ਕੀ? ਟੁੱਟੀਆਂ ਬੂਥੀਆਂ
3: ਨਹੀਂ,
0: ਦਿਲ।
2: ਹਾਏ ਹਾਏ,
0: ਐਡਾ ਵੱਡਾ ਦਿਲ, ਹਾਏ ਐਡਾ ਵੱਡਾ ਬਿੱਲ, ਹਾਏ ਮੇਰਾ ਦਿਲ ਟੁੱਟਿਆ ਨਾ ਸਵੇਰੇ ਸਵੇਰੇ ਐਡਾ ਵੱਡਾ ਬਿੱਲ ਦੇਖ ਕੇ।
2: ਅੱਜ ਆਪਾਂ ਇਹ ਨਹੀਂ, ਇਹ ਆਪਾਂ ਸਾਰਿਆਂ ਲਈ ਛੱਡਦੇ ਹਾਂ, ਭਲਾ ਵੇਨੇ ਕੀ ਕੀ ਦੱਸਦੇ ਆ।
3: ਠੀਕ ਆ,
2: ਠੀਕ ਆ, ਚਲੋ ਦੱਸਿਓ ਭਾਈ ਟੁੱਟੀਆਂ ਚੀਜ਼ਾਂ, ਫਿਰ ਆਪਾਂ ਕੱਲ ਤੁਹਾਨੂੰ ਆਨਸਰ ਦੱਸਾਂਗੇ ਵੀ ਕੀ ਕੀ ਆਏ
0: ਸੀ, ਕੀ ਕੀ ਆਨਸਰ ਆਏ ਸੀ।
2: ਠੀਕ ਹੈ,
1: ਠੀਕ
2: ਹੈ, ਓਕੇ, ਥੈਂਕ ਯੂ ਪੁੱਤ, ਥੈਂਕ ਯੂ,
1: ਹਾਂਜੀ,
2: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਇਸੀ ਸਾਡੇ ਨਾਲ ਅਨਾਹਤ, ਤੇ ਹੁਣ
0: ਨਾਲੇ ਬੂਥੀਆਂ ਬਿੰਗੀਆਂ ਹੁੰਦੀਆਂ ਰੰਜੋਤ ਜੀ,
2: ਹਾਂਜੀ,
0: ਬੂਥੀਆਂ ਬਿੰਗੀਆਂ ਹੁੰਦੀਆਂ।
2: ਅੱਛਾ, ਚਲੇ ਤੇ ਹੁਣ ਮਤਲਬ
0: ਟੁੱਟੀਆਂ ਬੂਥੀਆਂ ਕਿਤੇ ਹੋਰ ਪਹੁੰਚਾ ਦਿੰਦੀਆਂ, ਲੰਬੇ ਚੱਕਰਾਂ ਚ ਪਾਉਂਦੀਆਂ ਟੁੱਟੀਆਂ ਬੂਥੀਆਂ,
2: ਟੁੱਟੀ ਬੂਥੀ ਕੀ ਕੀ ਹੁੰਦੀ ਹੈ, ਬੋਲੀ ਵੀ ਹੈਗੀ ਨਾ,
0: ਬਾਣ ਪਰਾਂ ਟੁੱਟੀ ਮੰਜੀ, ਬਾਣ ਪਰਾਂ
2: ਟੁੱਟੀ ਮੰਜੀ, ਅੱਛਾ ਟੁੱਟੀ ਮੰਜੀ ਆ, ਓਕੇ
0: ਓਕੇ, ਤੇ ਟੂਆ ਲੜੇ,
2: ਮੈਂ ਹਾਂ ਕਰੇ ਬੂਥੀ ਹੁੰਦੀ,
0: ਤੁਸੀਂ ਬੂਥੀ,
2: ਚਲੋ ਆਪਾਂ ਕੁਛ ਮੈਸੇਜ ਲੈਂਦੇ ਹਾਂ। ਗੁਰਜੀਤ ਕੌਰ ਜੀ, ਸੁਖਵਿੰਦਰ ਭੈਣ ਜੀ, ਬਹੁਤ ਧੰਨਵਾਦ ਤੁਹਾਡਾ, ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਪਕਾ ਸਭ ਕਾ ਦਿਨ ਮੰਗਲਮਈ ਹੋ, ਗੁਣਗੁਣ ਐਂਡ ਡੀ ਬੀ। ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਿੱਖਿਆ ਦਾ ਇੱਕ ਕਹਾਣੀ ਸੀ, ਗੀਤ ਬੜਾ ਵਧੀਆ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਧੰਨਵਾਦ ਸਿੱਧੂ ਸਾਹਿਬ। ਰਜਿੰਦਰ ਬਾਵਾ ਜੀ ਕਹਿੰਦੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ। ਗੁਰਦੀਪ ਦਿਓਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਦਾ ਦਿਨ ਸੋਹਣਾ ਸੋਹਣਾ ਹੋਵੇ, ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾਂ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਅਤੇ ਜਸਕੀਰਤ ਜੀ ਕਹਿੰਦੇ ਨੇ ਕਿ ਟੁੱਟੇ ਸੁਪਨੇ ਟੁੱਟੇ ਦੰਦ, ਓ ਵਾਹ ਵਾਹ,
0: ਦੰਦ ਤਾਂ ਬਹੁਤ ਦੁੱਖ ਦਿੱਤੇ ਆ,
2: ਟੁੱਟੇ ਤਾਰੇ ਵੀ ਹੋ ਸਕਦੇ ਆ,
0: ਹਾਂ ਉਹ ਕਦੇ ਦੁੱਖ,
2: ਬੁਝਾਰਤ ਕੀ ਸੀ,
0: ਕਿਹੜੀਆਂ ਚੀਜ਼ਾਂ ਟੁੱਟੀਆਂ ਦੁੱਖ ਦਿੰਦੀਆਂ,
2: ਕਿਹੜੀਆਂ ਚੀਜ਼ਾਂ ਟੁੱਟੀਆਂ,
0: ਮੈਨੂੰ ਤਾਂ ਇੰਨੇ ਸੁਣਿਆ, ਕਈ ਵਾਰੀ ਹੁੰਦਾ ਨਾ ਤੁਸੀਂ ਜੋ ਸੁਣਨਾ ਚਾਹੁੰਦੇ ਉਹੀ ਤੁਹਾਨੂੰ ਸੁਣਦਾ,
2: ਓਕੇ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 177 ਰੇਟ ਹੋ ਗਿਆ ਗੋਲਡ ਦਾ, ਬਾਈ ਕੈਰਟ ਦਾ,
0: ਚਲੋ ਜੀ
2: ਤੁਸੀਂ ਹੋ ਕਹੋ, ਮੈਂ ਆਇਆ ਜਾ,
0: ਮੈਂ
2: ਥੋੜਾ ਜਿਹਾ, ਮੈਂ ਕੱਲਾ 77 ਕਰਿਆ ਜੇ ਨਾ, ਤੇ ਫਿਰ ਆਪਾਂ ਜਿਹੜਾ ਵਾ ਉਹ
0: ਫਿਰ ਸਾਡੇ ਬਜਟ ਚ ਆਊਗਾ,
2: ਫਿਰ ਆਪਾਂ ਵਿਆਹ ਕਰ ਦਾਂਗੇ ਨਾ
0: ਪਿੰਡੀ ਦਾ,
2: ਹਾਂ ਫਿਰ ਪਿੰਡੀ ਤੇ, ਪਿੰਡੀ ਦਾ ਅਸੀਂ ਥੋੜੀ ਕਰਨਾ, ਅਸੀਂ ਤੇ ਕਰਨਾ ਅਮਰੂਦ ਦਾ,
0: ਤੇ ਇਹ ਸਾਨੂੰ ਸਪਾਂਸਰ ਨਹੀਂ ਕਰੋਗੇ,
2: ਆਹੋ ਇਹ ਗੱਲ, ਵਿਆਹਾਂ 'ਚ ਵੀ ਸਪਾਂਸਰ ਹੁੰਦੇ
0: ਆ, ਗੱਲ ਕਰਿਆ ਕਰੋ,
2: ਵਿਆਹਾਂ 'ਚ ਵੀ ਹੋ ਜਾਂਦੇ ਆ, ਪਲੋ ਮੁੜ ਕੇ ਕਹਿਣ ਵੀ ਮੁੰਡੇ ਕੁੜੀ ਦੇ ਪਿੱਛੇ ਸਾਡਾ ਬੋਰਡ ਲੱਗੂ,
0: ਹਾਂ ਲਵਾ ਦਾਂਗੇ, ਕੋਈ ਚੱਕਰ
2: ਨਹੀਂ, ਆਪਾਂ ਕਰ ਸਕਦੇ, ਮੈਂ ਇਹਦਾ ਦਾਜ ਵੈਸੇ ਆਪਾਂ ਨਾ ਅਰੇਂਜ ਕਰ ਸਕਦੇ ਹਾਂ, ਜਿੱਦਾਂ ਮੰਨ ਲਓ ਇਹਨਾਂ ਕੋਲੋਂ ਗਹਿਣਾ ਘਾਟਾ ਬਣਾ ਲੈਂਦੇ ਹਾਂ,
0: ਮੋਹਿਤ ਜੀ ਕੋਲੋਂ ਗੱਡੀ ਲੈ ਲਾਂਗੇ,
2: ਹਾਂ ਗੱਡੀ ਵੀ ਦੇਣੀ ਆ,
0: ਦੇ ਦਾਂਗੇ ਜਦੋਂ ਸਪਾਂਸਰ ਆ ਗਏ ਸਾਡੇ,
2: ਬੱਲੇ
0: ਵਧੀਆ ਵਿਆਹ ਕਰਾਂਗੇ, ਐਡੀ ਕਿਹੜੀ ਗੱਲ ਆ,
2: ਸਹੀ ਗੱਲ ਹੈ ਵੈਸੇ, ਤੇ ਆਪਾਂ ਫਰਨੀਚਰ ਫਰਨੂਚਰ ਗੱਦੇ ਗੁੱਦੇ ਜਿਹੜੇ ਆ ਉਹ ਸਲੀਪ ਐਂਡ ਰਿਲੈਕਸ ਵਾਲਿਆਂ ਕੋਲ ਆਪਾਂ ਲੈ ਦੇਣੇ ਆ,
0: ਹੋਰ ਕੀ,
2: ਤੇ ਹੋਰ ਕੀ ਹੁੰਦਾ ਵਿਆਹ ਦੇ ਵਿੱਚ,
0: ਹੋਰ ਕੀ ਮਤਲਬ, ਜਿਹੜਾ ਰਾਸ਼ਨ ਹੈ ਉਹ ਵੀ ਕਿਸੇ ਤੋਂ ਦੇਖ ਲਾਂਗੇ,
2: ਹੈਂ, ਹਾਂ ਰਾਸ਼ਨ ਤੇ, ਚਲੋ ਰਾਸ਼ਨ ਨੇ, ਇਹ ਤੇ ਖੁਦ ਰਾਸ਼ਨ ਨੇ ਵਿਚਾਰੇ, ਮਰੂਦ ਭਿੰਡੀਆਂ ਪਰ ਰਾਸ਼ਨ ਨੇ, ਇਹਨਾਂ ਨੂੰ ਰਾਸ਼ਨ ਦੀ ਲੋੜ ਹੀ ਨਹੀਂ ਹੈ,
0: ਪਾਰਲਰ ਵਾਲੇ ਆਪਣੇ ਕੋਲ ਆਪਣੇ ਹੀ ਹੈਗੇ ਆ,
2: ਓ ਯਾ, ਹਾਂ ਆਹੋ ਤਿਆਰ ਤੁਸੀਂ ਕਰ ਦੇਣਾ,
0: ਹਾਂ ਫੋਟੋਆਂ ਵਿਸ਼ਾਲ ਖਿੱਚ ਲੂਗਾ,
2: ਹਾਂ ਤੇ ਹੋਰ ਕੀ, ਰੰਗਾ ਰੰਗ ਪ੍ਰੋਗਰਾਮ ਬਸੰਤ ਜੀ ਕੋ ਕਰਾ ਲਾਂਗੇ,
0: ਬਸੰਤ ਜੀ ਹੈਗੇ,
2: ਹਾਂ ਲਾਲ ਜੀ ਕਰੋਗੇ ਰੰਗਾ ਰੰਗ ਪ੍ਰੋਗਰਾਮ,
0: ਓਹੋ ਮੈਨੂੰ ਰੰਗਾ ਰੰਗ ਪ੍ਰੋਗਰਾਮ ਤੋਂ ਯਾਦ ਹੈ, ਸੈਮੀ ਭਾਜੀ ਨਹੀਂ ਆਏ ਕਈ ਦਿਨ ਹੋ ਗਏ,
2: ਉਹਨਾਂ 'ਚ ਉਹਨਾਂ 'ਚ ਤੁਹਾਨੂੰ ਡਾਂਸਰ ਦੀਦੀ ਹੈ, ਹਾਂਜੀ ਲਾਲ ਜੀ ਕਰੋਗੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ,
4: ਵਧੀਆ ਵਧੀਆ,
0: ਇਹ ਵਿਚਾਰੇ ਰੰਗਾ ਰੰਗ ਪ੍ਰੋਗਰਾਮ ਤਾਂ ਕਰ ਲੋਗੇ, ਸਮਝਣ ਵਾਲਿਆਂ ਨੂੰ ਔਖਾ ਹੋ ਜਾਣਾ,
2: ਟਿਪਿਕਲ ਜਿਹੀਆਂ ਬਣਾ ਕਰ ਪੂਤਨਾ,
4: ਨਹੀਂ ਜਦੋਂ ਕਹਿੰਦਾ ਤੁਹਾਡੇ ਸਾਹਮਣੇ ਰੰਗਾ ਰੰਗ ਪ੍ਰੋਗਰਾਮ ਆ ਰਹੇ ਹੋ, ਉਹਨਾਂ ਪਤਾ ਨਹੀਂ ਲਾਲ ਜੀ ਆ ਰਹੇ,
0: ਹਾਂ ਲਾਲ ਜੀ ਦਾ ਰੰਗ ਨਾਂ ਵੀ ਤਾਂ ਰੰਗਾ ਰੰਗ ਆ,
4: ਪ੍ਰਾਹੁਣੇ ਖਾਣਾ ਖਾਧਾ ਕਹਿੰਦੇ ਥੋੜਾ ਜਿਹਾ ਭੈਣ ਜੀ ਮੈਂਗੋ ਮਿਲ ਜਾਣਾ ਖਾਣ ਨੂੰ, ਤੇ ਮਜ਼ਾ ਆ ਜਾਏ,
0: ਤੇ ਮੈਂਗੋ ਭੱਜ ਗਿਆ,
2: ਭੱਜ ਗਿਆ ਨੀ ਮੈਂਗੋ ਪਾਰਕਾਂ ਦੇ ਵਿੱਚ ਦੀ ਭੱਜ ਗਿਆ ਨੀ ਬਚ ਗਿਆ ਨੀ ਉਹ ਪਰੋਣਿਆਂ ਦੇ ਹੱਥੋਂ ਬਚ ਗਿਆ ਨੀ ਉਹ ਤਾਂ ਫਾੜੀ ਫਾੜੀ ਹੋਣ ਤੋਂ ਪ੍ਰਾਹੁਣੇ ਹੈਗੇ ਕਿਹੜੇ ਸੀ ਪਹਿਲਾਂ ਮੈਨੂੰ ਇਹ ਦੱਸੋ ਉਹਨਾਂ ਨੂੰ ਪ੍ਰਾਹੁਣੇ ਹੈਗੇ ਕਿਹੜੇ
0: ਸੀ
2: ਡਿਪੈਂਡ ਕਰਦਾ ਪ੍ਰਾਹੁਣੇ ਕਿਹੜੇ ਸੀ ਫਿਰ ਆਪਾਂ ਉਸ ਹਿਸਾਬ ਨਾਲ ਗੱਲ
0: ਕਰਾਂਗੇ ਭੱਜਿਆ ਹੋਣਾ ਉਹ ਵੀ
2: ਪ੍ਰਾਹੁਣੇ ਕਿਹੜੇ ਸੀ
4: ਉਹ ਜਿਹੜੇ ਕਹਿੰਦੇ ਸ਼ਨੀਵਾਰ ਵੀ ਅਸੀਂ ਬਿਜੀ ਆਏ ਕੁਝ ਬੜਾ ਖਾਣਾ ਨਹੀਂ ਉਹਨਾਂ ਹਵੇ
2: ਇਹ ਮੈਨੂੰ ਹੁਣ ਪਤਾ ਨਹੀਂ ਕਿਹੜੇ ਸੀ ਨਹੀਂ ਤਾਂ ਮੇਰੇ ਕੋਲ ਹੈਗਾ ਤਾਂ ਇਹ ਜਵਾਬ ਇਹ ਮੈਨੂੰ ਹੁਣ ਨਾ ਸ਼ੋਰ ਨਹੀਂ ਆ ਵੀ ਕੌਣ ਸੀ
0: ਬਸ ਇਹ ਸ਼ੁਕਰ ਕਰਿਓ ਵੀ ਜਿਹੜੇ ਪ੍ਰਾਹੁਣੇ ਮੇਰੇ ਘਰ ਆਏ ਉਹ ਸੁਣਦੇ ਨਾ ਹੁਣ ਨਹੀਂ ਤਾਂ ਜਾਂਦੀ ਤੇ ਮੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ
2: ਐਵੇਂ ਨਹੀਂ ਗਾ ਮੈਂਗੋ ਸ਼ੇ ਮੈਂਗੋ ਇਹਨਾਂ ਦਾ ਸ਼ੇਖ ਆ ਐਵੇਂ ਨਹੀਂ ਆ
0: ਸ਼ੇਖ ਆ ਕਿ ਸ਼ੇਖ
2: ਸ਼ੇਖ
0: ਸ਼ੇਖ ਅੱਛਾ
4: ਉਦੋਂ ਮਾਇਲ ਆਪਣਾ ਸੈਮੀ ਸਾਨੂੰ ਕਹੀ ਜਾਵੇ ਕਹਿੰਦੇ ਤੇਰਾ ਠੀਕ ਹੈ
0: ਲੱਗਦਾ ਪਾਕਿਸਤਾਨੀ ਡਰਾਮੇ ਜ਼ਿਆਦਾ ਦੇਖਣ ਲੱਗ ਗਏ
2: ਥੈਂਕ ਯੂ ਲਾਲ ਜੀ
4: ਸਤਿ
2: ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਦਿਨ ਵਧੀਆ ਵਧੀਆ ਰਹੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਭਾਜੀ ਮੇਰੇ ਵੱਲੋਂ ਰੁਪਿੰਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਕ੍ਰਿਗਬਨ ਤੋਂ ਕਰਦੇ ਨੇ ਮੈਸੇਜ ਤੇ ਜੱਸੋਵਾਲ ਸਾਹਿਬ ਕਹਿੰਦੇ ਵੀ ਕੇਟਰਿੰਗ ਸੈਮੀ ਸਾਹਿਬ ਕਰ ਦੇਣਗੇ ਵਾਹ ਸੈਮੀ ਸਾਹਿਬ ਆਪ ਤੇ ਕੁਸਕਣ ਨਹੀਂ ਡੇ
0: ਧੱਕੇ ਦੇ ਨਾਲ ਕਰਾਵਾਂਗੇ
2: ਕਹਿੰਦੇ ਕੱਲ ਡਾਈਨ ਡਾਈਟਿੰਗ ਕੇ ਲੀਏ ਡਿਨਰ ਮੈਂ ਇੱਕ ਰੋਟੀ ਕਮ ਬਣਾਈ ਥੀ ਫਿਰ ਰਾਤ ਕੋ ਉੱਠ ਕਰ ਤਿੰਨ ਰੋਟੀ ਖਾਣੀ ਪੜੀ ਤਬ ਜਾ ਕਰ ਨੀਂਦ ਆਈ ਲੱਕੀ ਆਸੀ ਜੀ ਬਤਾ ਰਹੇ ਹਾਂ ਸੂਰਤ ਹਾਲ ਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲ ਇਜਾਜ਼ਤ ਹਸਤੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
0: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: मोबाइल स्पीड कैमरा ले खब्बे मुड़ो। पुलिस मोटरबाइक यूनिट ले सज्जे मुड़ो। जानलेवा खतरनाक हादसे ले सिद्धे जाओ।
3: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਐਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।
5: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
7: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
8: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
7: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
9: ਦੇ ਆਰ ਸਲੇਵਰੀ ਇਨ ਦੇਅਰ ਬਲੱਡ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ। ਅੱਜ 21 ਤਰੀਕ ਹੈ ਜੁਲਾਈ ਦੇ ਮਹੀਨੇ ਦੀ, ਅੱਜ ਮੰਗਲਵਾਰ ਦਾ ਦਿਨ, ਅਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਆਓ ਜਾਣਦੇ ਹਾਂ ਕਿਹੜੀਆਂ ਨੇ ਅੱਜ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਹੰਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਔਰ ਫਿਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੇ ਵਿੱਚ ਵੀ ਸਾਂਝ ਪਾਵਾਂਗੇ। ਬੜੀਆਂ ਦਿਲਚਸਪ ਖ਼ਬਰਾਂ ਨੇ ਅੱਜ, ਵੈਸੇ ਮੰਗਲਵਾਰ ਦਾ ਦਿਨ, ਆਸਟ੍ਰੇਲੀਆ ਦੀਆਂ ਕੁਝ ਇੱਕ ਖ਼ਬਰਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਇਨਸਾਈਟ ਰਿਪੋਰਟ ਵੀ ਤੁਹਾਡੇ ਤੱਕ ਲੈ ਕੇ ਆਉਣਾ। ਵਾਈਟ ਆਸਟ੍ਰੇਲੀਆ ਪਾਲਿਸੀ ਜਿਹਦਾ ਇੰਨਾ ਰੌਲਾ ਪੈ ਚੁੱਕਿਆ ਹੁਣ ਆਸਟ੍ਰੇਲੀਆ ਦੇ ਮੀਡੀਆ ਚ, 3 ਦਿਨ ਤੋਂ ਅਸੀਂ ਤੁਹਾਡੇ ਨਾਲ ਉਸ ਦੇ ਨਾਲ ਜੁੜੀ ਹੋਈ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਪੌਲਿਨ ਹੈਨਸਨ ਵਿਦੇਸ਼ ਚ ਜਾਂਦੇ ਨੇ, ਰੋਬਿਨਸਨ ਦੇ ਨਾਲ ਪੋਡਕਾਸਟ ਕਰਦੇ ਨੇ, ਤੇ ਫਿਰ ਉਸ ਦੇ ਵਿੱਚ ਕੁਝ ਐਸਾ ਕਹਿ ਦਿੰਦੇ ਨੇ ਜਿਹਦੇ ਉੱਤੇ ਇਸ ਵਕਤ ਆਸਟ੍ਰੇਲੀਆ ਦੇ ਮੀਡੀਆ ਦੇ ਵਿੱਚ, ਮੇਨ ਸਟ੍ਰੀਮ ਮੀਡੀਆ ਤੋਂ ਲੈ ਕੇ ਅਖਬਾਰਾਂ ਤੱਕ ਇੱਕ ਬਹਿਸ ਤੁਰ ਪਈ ਹੈ, ਔਰ ਉਹ ਹੈ ਵਾਈਟ ਆਸਟ੍ਰੇਲੀਆ ਪਾਲਿਸੀ। ਕੀ ਉਹ ਪਾਲਿਸੀ, ਕਿਵੇਂ ਉਸਦੀ ਬਹਿਸ ਤੁਰੀ ਹੈ, ਮੌਜੂਦਾ ਜਿਹੜੇ ਇਸ ਵਕਤ ਸਮੀਕਰਨ ਨੇ ਉਹ ਉਸ ਪਾਲਿਸੀ ਦੀ ਇਜਾਜ਼ਤ ਦਿੰਦੇ ਨੇ ਜਾਂ ਨਹੀਂ ਦਿੰਦੇ, ਜਾਂ ਕਿਸ ਤਰੀਕੇ ਦੇ ਨਾਲ ਔਰ ਕਿੰਨਾ ਬਦਲ ਚੁੱਕਿਆ ਇਹਨਾਂ ਪਿਛਲੇ 50-55 ਸਾਲਾਂ ਦੇ ਵਿੱਚ ਆਸਟ੍ਰੇਲੀਆ, ਜਦੋਂ ਤੋਂ ਪਾਲਿਸੀ ਖਤਮ ਕੀਤੀ ਗਈ ਹੈ, ਉਹਦੇ ਨਾਲ ਜੁੜਿਆ ਪ੍ਰੋਗਰਾਮ ਇੱਕ ਇਨਸਾਈਟ ਰਿਪੋਰਟ ਸ਼ਾਮ ਦੇ ਵੇਲੇ ਲੈ ਕੇ ਆਵਾਂਗੇ। ਸੋ ਅੱਜ ਦੇ ਦਿਨ ਪੌਲਿਨ ਹੈਨਸਨ ਨੂੰ ਅਵੋਇਡ ਕਰਦੇ ਹਾਂ ਅੱਜ ਦੀਆਂ ਆਸਟ੍ਰੇਲੀਅਨ ਖ਼ਬਰਾਂ ਦੇ ਵਿੱਚੋਂ। ਹੋਰ ਬਹੁਤ ਸਾਰੀਆਂ ਖ਼ਬਰਾਂ ਨੇ, ਕੁਝ ਚੰਗੀਆਂ ਕੁਝ ਉਸਾਰੂ ਖ਼ਬਰਾਂ ਵੀ ਨੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਪਰ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਹੁਣ ਦੇ ਦਿੱਤਾ ਹੈ। ਐਲਾਨ ਪਿਛਲੇ ਦਿਨਾਂ ਦੇ ਵਿੱਚ ਹੀ ਕਰ ਦਿੱਤਾ ਸੀ। ਹੁਣ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਐਂਡੀ ਬਰਨਮ ਨੇ ਸਹੁੰ ਚੁੱਕੀ ਹੈ। ਦੱਸ ਦਈਏ ਕਿ ਅਸਤੀਫਾ ਦੇਣ ਤੋਂ ਬਾਅਦ ਕੀਅਰ ਸਟਾਰਮਰ ਬਕਿੰਗਮ ਪੈਲੇਸ ਦੇ ਵਿੱਚ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ। ਸੱਤਾ ਟਰਾਂਸਫਰ ਕਰਨ ਦੇ ਲਈ, ਯਾਨੀ ਕਿ ਇੱਕ ਪ੍ਰਧਾਨ ਮੰਤਰੀ ਤੋਂ ਦੂਜੇ ਪ੍ਰਧਾਨ ਮੰਤਰੀ ਨੂੰ ਇਹ ਕੁਰਸੀ ਸੰਭਾਲਣ ਦੀ ਇੱਕ ਆਮ ਪ੍ਰਕਿਰਿਆ ਹੈ, ਬਰਤਾਨੀਆ ਦੇ ਵਿੱਚ ਬੜੀ ਟ੍ਰੈਡੀਸ਼ਨਲ ਪ੍ਰਕਿਰਿਆ ਹੈ ਕਿ ਪ੍ਰਧਾਨ ਮੰਤਰੀ ਜਦੋਂ ਬਦਲਦਾ ਤਾਂ ਗੱਦੀ ਨਸ਼ੀਨ, ਜਿਹੜਾ ਸ਼ਾਹੀ ਗੱਦੀ ਦੇ ਉੱਤੇ ਰਾਜਾ ਜਾਂ ਰਾਣੀ ਜੋ ਵੀ ਹੁੰਦਾ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ। ਤੇ ਪਹਿਲਾਂ ਪੁਰਾਣਾ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਮਿਲੇ, ਤੇ ਫਿਰ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਮ ਮਿਲੇ। ਸੋ ਇਸ ਦਰਮਿਆਨ ਸਟਾਰਮਰ ਨੇ ਰਾਜਮਹਿਲ ਦੇ ਵਿੱਚ ਬਕਿੰਗਮ ਪੈਲੇਸ ਦੇ ਵਿੱਚ ਇੱਕ ਬਿਆਨ ਵੀ ਜਾਰੀ ਕੀਤਾ। ਕੀਅਰ ਸਟਾਰਮਰ ਦੇ ਬਾਰੇ ਬਕਿੰਗਮ ਪੈਲੇਸ ਨੇ ਇੱਕ ਬਿਆਨ ਜਾਰੀ ਕੀਤਾ। ਬਕਿੰਗਮ ਪੈਲੇਸ ਨੇ ਲਿਖਤੀ ਬਿਆਨ ਜਿਹੜਾ ਮੀਡੀਆ ਨੂੰ ਜਾਰੀ ਕੀਤਾ ਉਸਦੇ ਵਿੱਚ ਕਿਹਾ ਹੈ ਕਿ MP ਸਰ ਕੀਅਰ ਸਟਾਰਮਰ ਨੇ ਰਾਜਾ ਦੇ ਨਾਲ, ਕਿੰਗ ਚਾਰਲਸ ਤੀਸਰੇ ਦੇ ਨਾਲ ਸਵੇਰ ਵੇਲੇ ਕੱਲ੍ਹ ਦੇ ਦਿਨ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਤੇ ਟ੍ਰੈਜਰੀ ਦੇ ਫਸਟ ਲਾਰਡ ਦੇ ਅਹੁਦੇ ਤੋਂ ਆਪਣਾ ਅਸਤੀਫਾ ਉਹਨਾਂ ਨੇ ਸੌਂਪ ਦਿੱਤਾ, ਔਰ ਰਾਜਾ ਨੇ ਇਸ ਨੂੰ ਸਵੀਕਾਰ ਵੀ ਕਰ ਲਿਆ। ਲੇਡੀ ਸਟਾਰਮਰ ਦਾ ਵੀ ਰਾਜਾ ਨੇ ਸਵਾਗਤ ਕੀਤਾ, ਕੀਅਰ ਸਟਾਰਮਰ ਦੀ ਪਤਨੀ ਵੀ ਉਹਨਾਂ ਦੇ ਨਾਲ ਸੀ। ਦੱਸ ਦਈਏ ਕਿ ਸਟਾਰਮਰ ਦੇ ਅਸਤੀਫੇ ਤੋਂ ਬਾਅਦ ਬਰਤਾਨੀਆ ਦੇ ਵਿੱਚ ਇਸ ਵਕਤ ਜਿਉਂਦੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ। ਇਹ ਸ਼ਾਇਦ ਬਰਤਾਨੀਆ ਆਪਣੇ ਆਪ ਦੇ ਵਿੱਚ ਵੱਖਰਾ ਹੀ ਮੁਲਕ ਹੋਏਗਾ ਦੁਨੀਆਂ ਦੇ ਵਿੱਚ, ਜਿਹੜਾ ਕਿ ਡੈਮੋਕਰੇਸੀ ਦਾ ਸੰਸਥਾਪਕ ਮੁਲਕ ਹੈ, ਉਹਨੂੰ ਡੈਮੋਕਰੇਸੀ ਦਾ ਹੀ ਇੱਕ ਵੱਖਰਾ ਨਜ਼ਾਰਾ ਉੱਥੇ ਦੇਖਣ ਨੂੰ ਮਿਲ ਰਿਹਾ। ਯਾਨੀ ਕਿ ਬਰਤਾਨੀਆ 'ਚ ਪਿਛਲੇ ਕੁਝ ਸਾਲਾਂ 'ਚ ਪ੍ਰਧਾਨ ਮੰਤਰੀ ਇੰਨੇ ਬਦਲੇ ਨੇ ਕਿ ਸ਼ਾਇਦ ਹੁਣ ਤੁਸੀਂ ਨਾਮ ਵੀ ਭੁੱਲ ਗਏ ਹੋਵੋ। ਕਿੰਨੇ ਪ੍ਰਧਾਨ ਮੰਤਰੀ ਨੇ ਜਿਹੜੇ ਅਸਤੀਫਾ ਦੇ ਚੁੱਕੇ ਨੇ ਪਰ ਹਾਲੇ ਜਿਉਂਦੇ ਨੇ, ਔਰ ਉਹ ਪ੍ਰਧਾਨ ਮੰਤਰੀ ਨਹੀਂ ਨੇ। ਜੌਨ ਮੇਜਰ ਤੋਂ ਲੈ ਕੇ ਟੌਨੀ ਬਲੇਅਰ, ਗੋਰਡਨ ਬਰਾਊਨ, ਡੇਵਿਡ ਕੈਮਰਨ, ਥੈਰੇਸਾ ਮੇ, ਬੋਰਿਸ ਜੌਨਸਨ, ਲਿਜ਼ ਟਰਸ, ਰਿਸ਼ੀ ਸੁਨਕ ਤੇ ਹੁਣ ਕੀਅਰ ਸਟਾਰਮਰ। 83 ਸਾਲ ਦੇ ਜੌਨ ਮੇਜਰ ਸਭ ਤੋਂ ਉਮਰ ਦਰਾਜ਼ ਜਿਉਂਦੇ ਪ੍ਰਧਾਨ ਮੰਤਰੀ ਨੇ, ਜਦਕਿ 46 ਸਾਲ ਦੇ ਰਿਸ਼ੀ ਸੁਨਕ ਸਭ ਤੋਂ ਘੱਟ ਉਮਰ ਦੇ ਸਾਬਕਾ ਜਿਉਂਦੇ ਪ੍ਰਧਾਨ ਮੰਤਰੀ ਨੇ। ਇੱਕ ਹੋਰ ਜਿਉਂਦੇ ਪ੍ਰਧਾਨ ਮੰਤਰੀ ਦੇ ਵੱਲ ਆ ਜਾਂਦੇ ਹਾਂ, ਐਂਡੀ ਬਰਨਮ, ਜਿਨ੍ਹਾਂ ਨੇ ਅਧਿਕਾਰਕ ਤੌਰ ਦੇ ਉੱਤੇ ਹੁਣ ਦੇਸ਼ ਦੇ 59ਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਤੌਰ ਦੇ ਉੱਤੇ ਸਹੁੰ ਚੁੱਕੀ ਹੈ। ਬਕਿੰਗਮ ਪੈਲੇਸ ਪਹੁੰਚ ਕੇ ਕਿੰਗ ਚਾਰਲਸ ਦੇ ਨਾਲ ਨਿੱਜੀ ਮੁਲਾਕਾਤ ਕਰਦੇ ਨੇ, ਤੇ ਫਿਰ ਬੰਦ ਕਮਰੇ ਚੋਂ ਬਾਹਰ ਆ ਕੇ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਇੱਕ ਸੱਦਾ ਦਿੱਤਾ ਜਾਂਦਾ, ਇੱਕ ਫਾਰਮਲ ਇਨਵਾਈਟ ਹੁੰਦਾ, ਇੱਕ ਰਵਾਇਤ ਹੈ। ਇਸ ਤੋਂ ਬਾਅਦ ਡਾਊਨਿੰਗ ਸਟਰੀਟ ਦੇ ਉੱਤੇ ਲੇਬਰ ਪਾਰਟੀ ਦੇ ਦਰਜਨਾਂ ਨੇਤਾ ਇਕੱਠੇ ਹੋ ਗਏ ਤੇ ਨਵੀਂ ਸਰਕਾਰ ਦੇ ਵਿੱਚ ਅਹਿਮ ਭੂਮਿਕਾਵਾਂ ਹਾਸਲ ਕਰਨ ਦੇ ਲਈ ਹੁਣ ਜਦੋ ਜਹਿਦ ਚੱਲਦੀ ਹੈ ਕਿ ਕਿਹਨੂੰ ਕਿਹੜਾ ਅਹੁਦਾ ਦਿੱਤਾ ਜਾਵੇ। ਪ੍ਰਧਾਨ ਮੰਤਰੀ ਬਦਲੇ ਨੇ ਤਾਂ ਜ਼ਾਹਰ ਜੀ ਗੱਲ ਹੈ, ਬੇਸ਼ੱਕ ਪਾਰਟੀ ਉਹੀ ਹੈ, ਸਰਕਾਰ ਉਹੀ ਹੈ, ਸਰਕਾਰ ਨਹੀਂ ਬਦਲੀ, ਪਰ ਕੈਬਨਿਟ ਰੀਸ਼ਫਲ ਦੀ ਤਾਂ ਪੂਰੀ ਪੂਰੀ ਗੁੰਜਾਇਸ਼ ਬਣਦੀ ਹੈ। ਐਂਡੀ ਬਰਨਮ ਇਸ ਤੋਂ ਪਹਿਲਾਂ ਲੇਬਰ ਪਾਰਟੀ ਦੇ ਨੇਤਾ ਬਣਨ ਦੀ ਵੀ ਕੋਸ਼ਿਸ਼ ਕਰ ਚੁੱਕੇ ਨੇ ਪਰ ਉਹਨਾਂ ਨੂੰ ਸਫਲਤਾ ਨਹੀਂ ਸੀ ਮਿਲੀ। 1970ਵਿਆਂ ਦੇ ਦਹਾਕੇ 'ਚ ਲਿਵਰਪੂਲ ਦੇ ਅੰਦਰ ਪੈਦਾ ਹੋਏ ਐਂਡੀ ਬਰਨਮ ਦਾ ਪਾਲਣ ਪੋਸ਼ਣ ਵਾਰਿੰਗਟਨ ਦੇ ਕੋਲ ਇੱਕ ਪਿੰਡ ਦੇ ਵਿੱਚ ਹੋਇਆ।

ਸੀ, ਉਹਨਾਂ ਦੇ ਪਿਤਾ ਬ੍ਰਿਟਿਸ਼ ਟੈਲੀਕਾਮ ਦੇ ਵਿੱਚ ਇੰਜੀਨੀਅਰ ਸੀ, ਮਾਂ ਇੱਕ ਰਿਸੈਪਸ਼ਨਿਸਟ ਸੀ, ਦੋਵੇਂ ਲੇਬਰ ਪਾਰਟੀ ਦੇ ਮਜ਼ਬੂਤ ਹਮਾਇਤਕਾਰ ਸੀ, ਔਰ ਜਿਸ ਦੇ ਚੱਲਦਿਆਂ ਬਰਨਮ ਦਾ ਸਿਆਸਤ ਦੇ ਵਿੱਚ ਦਿਲਚਸਪੀ ਪੈਦਾ ਹੋਈ ਤੇ ਸਿਆਸਤ ਨੂੰ ਕਰਦਿਆਂ ਹੀ ਉਹ ਅੱਗੇ ਵਧੇ। ਉਧਰ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਅਮਰੀਕਾ ਦੇ ਨਾਲ ਤਣਾਅ ਘੱਟ ਕਰਨ ਦੇ ਲਈ ਕਈ ਵਿਚੋਲਗੀ ਸਮਝੌਤੇ ਜਿਹੜੇ ਨੇ, ਕਈ ਐਸੇ ਪ੍ਰਪੋਜ਼ਲ ਹਾਸਲ ਕੀਤੇ ਨੇ। ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਕ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਤਹਿਰਾਨ ਤੱਕ ਬਹੁਤ ਸਾਰੇ ਵਿਚੋਲਿਆਂ ਦੀ ਜਿਹੜੀ ਪਹੁੰਚ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਨੇ ਕੁਝ ਨਵੇਂ ਪ੍ਰਸਤਾਵ ਭੇਜੇ ਨੇ, ਹਾਲਾਂਕਿ ਇਹਨਾਂ ਪ੍ਰਸਤਾਵਾਂ ਦਾ ਬਿਓਰਾ ਜਿਹੜਾ ਉਹ ਜਨਤਕ ਨਹੀਂ ਕੀਤਾ ਗਿਆ। ਸੋਮਵਾਰ ਦੇ ਦਿਨ ਵਿਦੇਸ਼ ਮੰਤਰਾਲੇ ਦੀ ਹਫਤਾਵਾਰੀ ਪ੍ਰੈਸ ਬਰੀਫਿੰਗ ਦੇ ਦਰਮਿਆਨ ਖਬਰ ਏਜੰਸੀ IRNA ਨੇ ਕਤਰ ਦੀ ਨਵੀਂ ਪਹਿਲ ਦੇ ਬਾਰੇ ਸਵਾਲ ਕੀਤਾ ਸੀ। ਇਸ ਕਤਰ ਦੀ ਤਰਫ ਤੋਂ ਵੀ ਵਿਚੋਲਗੀ ਦਾ ਇੱਕ ਸਮਝੌਤਾ ਜਿਹੜਾ ਹੈ, ਇੱਕ ਪ੍ਰਪੋਜ਼ਲ ਜਿਹੜਾ ਉਹ ਦਿੱਤਾ ਗਿਆ ਹੈ। ਇਹਨਾਂ ਸਾਰੇ ਪ੍ਰਪੋਜ਼ਲ ਦੇ ਵਿੱਚ ਤਹਿਰਾਨ ਤੇ ਵਾਸ਼ਿੰਗਟਨ ਦੇ ਦਰਮਿਆਨ 10 ਦਿਨਾਂ ਦੇ ਲਈ ਜੰਗਬੰਦੀ ਦੇ ਸਮਝੌਤੇ ਦੀ ਗੱਲ ਕੀਤੀ ਗਈ ਹੈ। ਵੈਸੇ ਜੇਕਰ ਯਾਦ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਮਜ਼ਾਕ ਲੱਗਦਾ, ਪਿਛਲੀ ਵਾਰ ਜਿਹਦਾ ਇਸਲਾਮਾਬਾਦ ਅਕਾਰਡ ਹੋਇਆ ਸੀ ਉਹ 60 ਦਿਨਾਂ ਦਾ ਜੰਗਬੰਦੀ ਸਮਝੌਤਾ ਸੀ, ਯਾਨੀ 60 ਦਿਨ ਦੋਵੇਂ ਮੁਲਕ, ਨਾ ਅਮਰੀਕਾ ਤੇ ਨਾ ਇਰਾਨ, ਕੋਈ ਵੀ ਬੰਬਾਰੀ ਇੱਕ ਦੂਸਰੇ ਦੇ ਉੱਤੇ ਨਹੀਂ ਕਰਨਗੇ। 60 ਦਿਨ ਤਾਂ ਬਹੁਤ ਦੂਰ ਦੀ ਗੱਲ ਹੈ, 6 ਦਿਨ ਵੀ ਦੋਵੇਂ ਇੱਕ ਦੂਸਰੇ ਦੇ ਉੱਤੇ ਸਬਰ ਨਹੀਂ ਸੀ ਕਰ ਸਕੇ। ਜਿਵੇਂ ਹੀ ਜਿਹੜੇ ਮਰਹੂ ਇਰਾਨੀ ਸੁਪਰੀਮ ਲੀਡਰ ਆਯਤੁੱਲਾ ਖਾਮਨੇਈ ਦਾ ਜਨਾਜ਼ਾ ਮਸ਼ਹਦ ਪਹੁੰਚਦਾ, ਨਾਲ ਦੀ ਨਾਲ ਅਮਰੀਕਾ ਨੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਰਾਨ ਨੇ ਇਲਜ਼ਾਮ ਲਗਾਇਆ ਸੀ ਕਿ ਅਮਰੀਕਾ ਨੇ ਪਹਿਲਾਂ ਕੀਤੀ, ਅਮਰੀਕਾ ਨੇ ਕਿਹਾ ਕਿ ਇਰਾਨ ਨੇ ਕੁਝ ਬ੍ਰਿਟਿਸ਼ ਜਿਹੜੇ ਕਮਰਸ਼ੀਅਲ ਕਾਰਗੋ ਸ਼ਿਪਸ ਨੇ ਉਹਨਾਂ ਦੇ ਉੱਤੇ ਪਹਿਲਾਂ ਹਮਲਾ ਕੀਤਾ ਸੀ, ਇਸ ਕਰਕੇ ਉਹਨਾਂ ਨੇ ਜਵਾਬ ਦਿੱਤਾ ਸੀ। ਅਜਿਹੇ ਦੇ ਵਿੱਚ ਹੁਣ ਵਿਚੋਲਗੀਆਂ ਕਰਨ ਵਾਲਿਆਂ ਨੂੰ ਵੀ ਪਤਾ ਕਿ 60 ਦਿਨ ਤਾਂ ਬਹੁਤ ਲੰਬੀ ਗੱਲ ਹੈ, ਜੇ 10 ਦਿਨ ਵੀ ਦੋਵੇਂ ਟਿਕ ਗਏ ਇੱਕ ਦੂਸਰੇ ਦੇ ਉੱਤੇ ਬੰਬਾਰੀ ਕਰੇ ਬਗੈਰ, ਤਾਂ ਫਿਰ ਅੱਗੇ ਦੇ ਸਮਝੌਤੇ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਹਾਲ ਫਿਲਹਾਲ ਤਹਿਰਾਨ ਨੇ ਆਪਣੀਆਂ ਕੂਟਨੀਤਿਕ ਕੋਸ਼ਿਸ਼ਾਂ ਦੇ ਨਾਲ ਜਵਾਬੀ ਕਾਰਵਾਈ ਜਾਰੀ ਰੱਖੀ ਹੈ ਔਰ ਗੱਲਬਾਤ ਵੀ ਜਾਰੀ ਰੱਖੀ ਹੈ, ਪਰ ਟੇਬਲ ਦੇ ਉੱਤੇ ਆ ਕੇ ਕੌਣ ਪਹਿਲਾਂ ਮੁੱਕਰਦਾ ਹੈ ਇਸ ਦਾ ਸਪਸ਼ਟ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਦੋਵੇਂ ਦੇਸ਼ ਇੱਕ ਦੂਸਰੇ ਦੇ ਉੱਤੇ ਦਾਅਵਾ ਕਰਦੇ ਨੇ, ਨਾ ਤਾਂ ਟਰੰਪ ਤੇ ਯਕੀਨ ਕੀਤਾ ਜਾ ਸਕਦਾ ਤੇ ਨਾ ਹੀ ਅਜਿਹੇ ਸਮੇਂ ਦੇ ਵਿੱਚ ਇਰਾਨ ਦੀਆਂ ਗੱਲਾਂ ਦੇ ਉੱਤੇ। ਬਹਰਹਾਲ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ IRGC ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹਿਰੀਨ ਤੇ ਕੁਵੈਤ ਦੇ ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ਦੇ ਉੱਤੇ ਵੱਡੇ ਹਮਲੇ ਕੀਤੇ ਨੇ, ਮਿਜ਼ਾਈਲ ਤੇ ਡਰੋਨ ਹਮਲੇ ਨੇ। IRGC ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਆਪਰੇਸ਼ਨ ਨਸਰ 2, ਇਹ ਦੂਸਰਾ 2.0 ਹੈ, ਇਸ ਤੋਂ ਪਹਿਲਾਂ ਵੀ ਆਪਰੇਸ਼ਨ ਨਸਰ ਚਲਾਇਆ ਸੀ ਜਦੋਂ ਅਮਰੀਕੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਗਏ ਸੀ। ਸੋ ਆਪਰੇਸ਼ਨ ਨਸਰ ਦੇ ਤਹਿਤ 3 ਗੇੜ ਦੇ ਵਿੱਚ ਅਮਰੀਕੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਇਰਾਨ ਨੇ ਕੀਤਾ ਹੈ ਔਰ ਕਿਹਾ ਕਿ ਇਹਨਾਂ ਹਮਲਿਆਂ ਦੇ ਵਿੱਚ ਬਹਿਰੀਨ ਦੇ ਅੰਦਰ ਜਿਹੜਾ ਅਲ ਸਾਖੀਰ ਹਵਾਈ ਅੱਡਾ ਜਿੱਥੇ ਅਮਰੀਕਾ ਨੇ ਆਪਣੇ ਡਰੋਨ ਰੱਖ ਰੱਖੇ ਨੇ, ਜਦੋਂ ਡਰੋਨ ਉਹਨਾਂ ਦੇ ਖਰਾਬ ਹੋ ਜਾਂਦੇ ਨੇ ਤਾਂ ਉਹਨਾਂ ਦੀਆਂ ਮੁਰੰਮਤਾਂ, ਉਹਨਾਂ ਦੀ ਰਿਪੇਅਰ, ਬਲਕਿ ਉਹਨਾਂ ਦਾ ਵੇਅਰ ਹਾਊਸ ਵੀ ਉੱਥੇ ਹੀ ਹੈ, ਰੱਖ ਰਖਾਅ ਵੀ ਉੱਥੇ ਹੀ ਹੈ। ਸੋ ਇਹ ਸਾਰਾ ਕੁਛ ਬਹਿਰੀਨ ਦੇ ਅਲ ਸਾਖਰ ਹਵਾਈ ਅੱਡੇ ਦੇ ਉੱਤੇ ਕੀਤਾ ਜਾਂਦਾ ਤੇ ਇਸ ਕਰਕੇ ਇਰਾਨ ਨੇ ਇਸੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਬਹਿਰੀਨ ਦੇ ਸਲਮਾਨ ਬੰਦਰਗਾਹ ਦੇ ਉੱਤੇ TF-59 ਦੇ ਜ਼ਰੀਏ ਵੀ ਹਮਲੇ ਕੀਤੇ ਗਏ ਨੇ। ਕੁਵੈਤ ਦੇ ਅਰਿਫ ਜ਼ਾਨ ਬੇਸ ਦੇ ਉੱਤੇ ਵੀ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਅਮਰੀਕਾ ਦੇ ਉੱਤੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਵੀ ਨਾਲ ਦੀ ਨਾਲ ਮੜ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕਾ ਇੱਕ ਪਾਸੇ ਜੰਗ ਰੋਕਣ ਦੀਆਂ ਗੱਲਾਂ ਕਰ ਰਿਹਾ, ਦੂਸਰੇ ਪਾਸੇ ਇਸ ਖੇਤਰ ਦੇ ਵਿੱਚ ਨਵਾਂ ਨਵਾਂ ਫੌਜੀ ਸਮਾਨ ਭੇਜ ਰਿਹਾ। ਅਸੀਂ ਦੇਖ ਰਹੇ ਹਾਂ ਕਿ ਕਤਰ ਹੋਵੇ, ਬਹਿਰੀਨ ਹੋਵੇ ਜਾਂ ਹੋਰ ਦੂਸਰੇ ਹਵਾਈ ਅੱਡੇ ਹੋਣ, ਅਮਰੀਕਾ ਬਹੁਤ ਭਾਰੀ ਗਿਣਤੀ ਦੇ ਵਿੱਚ ਹਥਿਆਰ ਤੇ ਹੋਰ ਸਾਜੋ ਸਮਾਨ ਇੱਥੇ ਭੇਜ ਰਿਹਾ ਹੈ। ਅਮਰੀਕਾ ਦੀ ਰਣਨੀਤੀ ਨੂੰ ਇਹ ਸਪਸ਼ਟ ਦੁਹਰਾਉਂਦਾ ਹੈ। ਇਰਾਨ ਨੇ ਉਰਮੀਆ, ਤਬਰੀਜ਼, ਬੁਸ਼ਹਿਰ ਦੇ ਵਿੱਚ ਹਮਲਿਆਂ ਦੀ ਪੁਸ਼ਟੀ ਵੀ ਕੀਤੀ ਹੈ। ਤਬਰੀਜ਼ ਦੇ ਵਿੱਚ ਤਾਂ ਇੱਕ ਵਿਅਕਤੀ ਦੀ ਮੌਤ ਹੋਈ ਹੈ, ਉਰਮੀਆ ਤੇ ਤਬਰੀਜ਼ ਦੇ ਵਿੱਚ, ਇਹ ਸਾਰੇ ਇਰਾਨ ਦੇ ਸ਼ਹਿਰ ਨੇ। ਇੱਥੇ ਅਮਰੀਕਾ ਦੇ ਹਮਲਿਆਂ ਦੇ ਵਿੱਚ ਕਈ ਲੋਕ ਜ਼ਖਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਇਹ ਭਾਰਤ ਦੇ ਨਾਲ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਯੂਕਰੇਨ ਤੋਂ ਖਬਰ, ਜਿੱਥੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਯੂਕਰੇਨ ਮੁਲਕ ਦੇ ਓਡੇਸਾ ਤੋਂ ਰਵਾਨਾ ਹੁੰਦੇ ਸਮੇਂ MV ਗੋਲਡਨ ਲੀਓ ਨਾਮ ਦੇ ਇੱਕ ਕਮਰਸ਼ੀਅਲ ਕਾਰਗੋ ਦੇ ਉੱਤੇ
ਹਮਲਾ ਹੋਇਆ ਜਿਸ ਦੇ ਵਿੱਚ 4 ਭਾਰਤੀਆਂ ਦੀ ਮੌਤ ਹੋਈ ਹੈ। ਬਿਆਨ ਚ ਦੱਸਿਆ ਗਿਆ ਕਿ 19 ਜੁਲਾਈ ਨੂੰ ਯੂਕਰੇਨ ਦੇ ਓਡੇਸਾ ਬੰਦਰਗਾਹ ਤੋਂ ਰਵਾਨਾ ਹੁੰਦੇ ਸਮੇਂ ਜਹਾਜ਼ ਦੇ ਉੱਤੇ ਇਸ ਹਮਲੇ ਦੇ ਵਿੱਚ ਇੱਕ ਭਾਰਤੀ ਨਾਗਰਿਕ ਗੰਭੀਰ ਜ਼ਖਮੀ ਵੀ ਹੋਇਆ। ਭਾਰਤ ਸਰਕਾਰ ਨੇ ਇਸ ਘਟਨਾ ਦੇ ਉੱਤੇ ਗਹਿਰਾ ਦੁੱਖ ਦਾ ਇਜ਼ਹਾਰ ਵੀ ਕੀਤਾ। ਵੈਸੇ ਭਾਰਤੀਆਂ ਦੇ ਉੱਤੇ ਹਮਲੇ ਪਹਿਲਾਂ ਇਰਾਨ ਅਮਰੀਕਾ ਦੀ ਜੰਗ ਦੇ ਵਿੱਚ ਵੀ ਹੁੰਦੇ ਰਹੇ ਨੇ, ਉਦੋਂ ਵੀ ਭਾਰਤ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਬਚਾ ਨਹੀਂ ਸਕੀ। ਹੁਣ ਯੂਕਰੇਨ ਰੂਸ ਦੀ ਜੰਗ ਦੇ ਵਿੱਚ ਵੀ ਭਾਰਤੀਆਂ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਘਟਨਾ ਦੇ ਸਮੇਂ ਜਹਾਜ਼ ਦੇ ਉੱਤੇ ਕੁੱਲ 17 ਚਾਲਕ ਦਲ ਦੇ ਮੈਂਬਰ ਸਵਾਰ ਸੀ, ਜਿਨ੍ਹਾਂ ਚੋਂ 5 ਭਾਰਤੀ ਨਾਗਰਿਕ ਸੀ। ਭਾਰਤ ਦੀ ਸਰਕਾਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਘੱਟੋ ਘੱਟ ਕਾਰਗੋ ਸ਼ਿਪਸ ਨੂੰ ਤਾਂ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ, ਇਹ ਤਾਂ ਸਮਾਨ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਲੈ ਕੇ ਜਾਂਦੇ ਨੇ। ਅਜਿਹੇ ਦੇ ਵਿੱਚ ਨਿਰਦੋਸ਼ ਨਾਗਰਿਕ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਔਰ ਇਸ ਘਟਨਾ ਦੀ ਭਰਪੂਰ ਨਿੰਦਾ ਕੀਤੀ ਜਾਂਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਭਾਰਤੀ ਮਿਸ਼ਨ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਾਕ ਡਾਰ ਨੇ ਸੋਮਵਾਰ ਦੇ ਦਿਨ ਸਿੰਧੂ ਜਲ ਸੰਧੀ ਸਮਝੌਤੇ ਦੇ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ, ਉਹਨਾਂ ਨੇ ਵਿਦੇਸ਼ ਮੰਤਰੀ ਵੀ ਨੇ ਤੇ ਉਪ ਪ੍ਰਧਾਨ ਮੰਤਰੀ ਵੀ ਨੇ। ਉਹਨਾਂ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਇਹ ਗੱਲ ਕਹੀ। ਅਨੀਤਾ ਆਨੰਦ ਇੱਕ ਦਿਨਾਂ ਦੌਰੇ ਦੇ ਲਈ ਪਾਕਿਸਤਾਨ ਆਏ ਹੋਏ ਨੇ। 1960 ਦੀ ਸਿੰਧੂ ਜਲ ਸੰਧੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ ਹੋਇਆ ਇੱਕ ਸਮਝੌਤਾ ਹੈ। ਇਹ ਸੰਧੀ ਸਿੰਧੂ ਬੇਸਿਨ ਦੀਆਂ 6 ਨਦੀਆਂ ਨੂੰ ਪਾਣੀ ਦੀ ਵੰਡ ਨੂੰ ਜਿਹੜਾ ਕੰਟਰੋਲ ਕਰਨ ਦਾ ਇੱਕ ਸਮਝੌਤਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕਰਦੀ ਹੈ। ਇਸ ਦੇ ਤਹਿਤ ਹੀ ਪੂਰਬੀ ਨਦੀਆਂ ਭਾਰਤ ਨੂੰ ਤੇ ਪੱਛਮੀ ਨਦੀਆਂ ਮੁੱਖ ਰੂਪ ਦੇ ਤੌਰ ਤੇ ਪਾਕਿਸਤਾਨ ਨੂੰ ਵੰਡੀਆਂ ਗਈਆਂ ਸੀ। ਭਾਰਤ ਨੇ ਅਪ੍ਰੈਲ 2025 ਦੇ ਵਿੱਚ ਪਹਿਲਗਾਮ ਦੇ ਹੋਏ ਅੱਤਵਾਦੀ ਹਮਲੇ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾ ਕੇ ਇੱਕ ਦਿਨ ਬਾਅਦ ਹੀ ਇਸ ਸੰਧੀ ਨੂੰ ਸਸਪੈਂਡ ਕਰ ਦਿੱਤਾ ਸੀ। ਭਾਰਤ ਦੇ ਪਹਿਲਗਾਮ ਦੇ ਵਿੱਚ ਹੋਏ ਉਸ ਅੱਤਵਾਦੀ ਹਮਲੇ ਦੇ ਵਿੱਚ 26 ਭਾਰਤੀ ਸੈਲਾਨੀ ਮਾਰੇ ਗਏ ਸੀ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਦੇ ਖਿਲਾਫ ਸਖ਼ਤ ਕਦਮ ਨਹੀਂ ਚੁੱਕਦਾ ਉਦੋਂ ਤੱਕ ਇਹ ਸੰਧੀ ਠੱਪ ਰਹੇਗੀ। ਹਾਲਾਂਕਿ ਸੋਮਵਾਰ ਦੇ ਦਿਨ ਇਹ ਦਾਅਵਾ ਕੀਤਾ ਗਿਆ ਕਿ ਅਪ੍ਰੈਲ 2025 ਚ IWT ਯਾਨੀ ਇੰਡਸ ਵੈਲੀ ਟ੍ਰੀਟੀ ਸਿੰਧੂ ਜਲ ਸੰਧੀ ਸਮਝੌਤਾ ਰੋਕਣ ਦੇ ਲਈ ਭਾਰਤ ਨੇ ਇਸ ਖੇਤਰ ਦੇ ਵਿੱਚ ਇੱਕ ਨਵੀਂ ਅਸਥਿਰਤਾ ਪੈਦਾ ਕਰ ਦਿੱਤੀ ਹੈ ਔਰ ਪਾਕਿਸਤਾਨ ਦੇ ਲਈ ਇੱਕ ਨਵਾਂ ਪਾਣੀ ਦਾ ਸੰਕਟ ਵੀ ਖੜਾ ਕਰ ਦਿੱਤਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਹੁਣ ਉਸ ਹਿੱਸੇ ਦੇ ਨਾਲ ਜੁੜੀਆਂ ਹੋਈਆਂ ਜਿਸ ਦੇ ਉੱਤੇ ਸਿਆਸਤ ਇਸ ਪੂਰਾ ਹਫ਼ਤਾ ਇਸ ਪੂਰਾ ਮਹੀਨਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਹੁੰਦੀ ਰਹੇਗੀ ਉਹਦੀ ਚਰਚਾ। ਕਾਂਗਰਸ ਚ ਜਨਤਾ ਪਾਰਟੀ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ, ਦੂਸਰੇ ਪਾਸੇ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਿਆ। ਸੜਕ ਤੋਂ ਸੰਸਦ ਤੱਕ ਕੀ ਕੁਝ ਹੋਇਆ ਇਸ ਪੂਰੇ ਕੱਲ ਦੇ ਦਿਨ ਦੇ ਬਿਓਰੇ ਤੁਹਾਨੂੰ ਅੱਜ ਦੀਆਂ ਨਾ ਖਬਰਾਂ ਦੇ ਵਿੱਚ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਕਾਂਗਰਸ ਜਨਤਾ ਪਾਰਟੀ ਨੇ ਜੰਤਰ ਮੰਤਰ ਤੋਂ ਜਿਹੜਾ ਪਾਰਲੀਮੈਂਟ ਦੇ ਵੱਲ ਮਾਰਚ ਕਰਨਾ ਸੀ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਬਣੇ ਹੋਏ ਉਹਨਾਂ ਦਾ ਜਿਹੜਾ ਇੱਕ ਮੰਚ ਸੀ, ਉਹਨਾਂ ਦਾ ਇੱਕ ਸਟੇਜ ਸੀ, ਉਸ ਨੂੰ ਦਿੱਲੀ ਪੁਲਿਸ ਨੇ ਹਟਾ ਦਿੱਤਾ ਹੈ। CJP ਨੇ ਐਕਸ ਦੇ ਉੱਤੇ ਇੱਕ ਪੋਸਟ ਕਾਰਡ ਲਿਖਿਆ ਹੈ ਕਿ ਪੁਲਿਸ ਨੇ ਪ੍ਰਦਰਸ਼ਨ ਤੋਂ ਸਟੇਜ ਦੇ ਉੱਤੇ ਕਬਜ਼ਾ ਕਰਕੇ ਸਾਰੀਆਂ ਚੀਜ਼ਾਂ ਨੂੰ ਤੋੜ ਤੋੜ ਕੇ ਉੱਥੋਂ ਹਟਾਉਣਾ ਸ਼ੁਰੂ ਕਰ ਦਿੱਤਾ। ਉੱਥੇ ਸਿਰਫ ਬਾਬਾ ਸਾਹਿਬ ਅੰਬੇਦਕਰ ਦੀ ਇੱਕ ਤਸਵੀਰ, ਭਾਰਤ ਦੇ ਸੰਵਿਧਾਨ ਦੀ ਇੱਕ ਕਾਪੀ, ਸ੍ਰੀ ਰਾਮ ਚਰਿਤ ਮਾਨਸ, ਬਾਈਬਲ ਤੇ ਬਾਬਾ ਸਾਹਿਬ ਅੰਬੇਦਕਰ ਦੀ ਇੱਕ ਛੋਟੀ ਮੂਰਤੀ ਬਚੀ ਰਹਿ ਗਈ ਹੈ ਜੋ ਕਿ ਇੱਕ ਪਾਸੇ ਗਿਰੀ ਹੋਈ ਸੀ। ਅੱਜ ਭਾਰਤ ਦੇ ਉੱਤੇ ਬੇਹੱਦ ਕਰਾਰਾ ਹਮਲਾ ਹੋਇਆ। CJP ਨੇ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਪੋਸਟ ਨੂੰ ਲਿਖਿਆ ਹੈ। ਇਸ ਤੋਂ ਪਹਿਲਾਂ CJP ਯਾਨੀ ਕਾਂਗਰਸ ਜਨਤਾ ਪਾਰਟੀ ਦੀ ਕਾਲ ਦੇ ਉੱਤੇ ਸੋਮਵਾਰ ਦੇ ਦਿਨ ਸੰਸਦ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ CJP ਦੇ ਹਮਾਇਤੀ ਨੌਜਵਾਨ ਲੋਕ ਜਿਹੜੇ ਨੌਜਵਾਨ ਸੀ ਉਹ ਭਾਰਤ ਭਰ ਦੇ ਅਲੱਗ ਅਲੱਗ ਖਿੱਤਿਆਂ ਦੇ ਵਿੱਚੋਂ ਜੁੜੇ ਹੋਏ ਲੋਕ ਵੀ ਇੱਥੇ ਸ਼ਾਮਲ ਹੁੰਦੇ ਨੇ। CJP ਨੇ ਸ਼ਾਮ ਨੂੰ ਦਾਅਵਾ ਕੀਤਾ ਕਿ ਉਹਨਾਂ ਦਾ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਉਧਰ ਦੂਸਰੇ ਪਾਸੇ ਸੋਨਮ ਵਾਂਗਚੁਕ ਨੇ ਇੱਕ ਬਿਆਨ ਜਾਰੀ ਕਰਕੇ ਹੈ ਕਿ ਉਹਨਾਂ ਦੀ ਭੁੱਖ ਹੜਤਾਲ ਵੀ ਜਾਰੀ ਰਹੇਗੀ। 17 ਜੁਲਾਈ ਨੂੰ ਸਫਦਰਜੰਗ ਹਸਪਤਾਲ ਦੇ ਵਿੱਚ ਭਰਤੀ ਸੋਨਮ ਵਾਂਗਚੁਕ ਨੇ ਆਪਣਾ ਬਿਆਨ ਜਾਰੀ ਕਰਕੇ ਹੈ ਕਿ ਪੁਲਿਸ ਦੀ ਹਿੰਸਾ ਦੇ ਖਿਲਾਫ ਉਹਨਾਂ ਦਾ ਅਹਿੰਸਕ ਵਰਤਾਰਾ ਇਸ ਤਰੀਕੇ ਦੇ ਨਾਲ ਜਾਰੀ ਰਹੇਗਾ। ਵਾਂਗਚੁਕ ਦਾ ਇਹ ਸੁਨੇਹਾ ਉਹਨਾਂ ਦੇ ਐਕਸ ਤੋਂ
ਭੇਜਿਆ ਗਿਆ। ਉਹਨਾਂ ਨੇ ਕਿਹਾ ਕਿ ਮੈਂ ਆਪਣਾ ਭੁੱਖ ਹੜਤਾਲ 23ਵੇਂ ਦਿਨ ਦੇ ਵਿੱਚ ਵੀ ਜਾਰੀ ਰੱਖ ਰਹੇ ਹਾਂ। ਇਸ ਦਰਮਿਆਨ ਉਹਨਾਂ ਨੇ ਲਿਖਿਆ ਕਿ ਸਰਕਾਰ ਅੱਜ ਯਾਨੀ ਕਿ ਮੰਗਲਵਾਰ ਜਾਂ ਭਲਕੇ ਯਾਨੀ ਬੁੱਧਵਾਰ ਦੇ ਦਿਨ ਨੌਜਵਾਨ ਨੇਤਾਵਾਂ ਨੂੰ ਆਪਣੀ ਗੱਲ ਰੱਖਣ ਦੇ ਲਈ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਸਾਹਮਣੇ ਆਉਣ ਦੀ ਇਜਾਜ਼ਤ ਨਹੀਂ ਦਿੰਦੀ, ਤਾਂ ਫਿਰ ਨੌਜਵਾਨ ਨੇਤਾ ਉਹਨਾਂ ਨੂੰ ਆ ਕੇ ਹਸਪਤਾਲ ਦੇ ਵਿੱਚ ਮਿਲਣ, ਉਦੋਂ ਹੀ ਜਾ ਕੇ ਫਿਰ ਉਹ ਅਗਲੀ ਰਣਨੀਤੀ ਤੈਅ ਕਰਨਗੇ। ਤੇ ਜੇਕਰ ਅਜਿਹਾ ਹੁੰਦਾ ਕਿ ਜੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਇਜਾਜ਼ਤ ਦੇ ਦਿੱਤੀ ਜਾਂਦੀ ਹੈ, ਤਾਂ ਆਪਣੀ ਭੁੱਖ ਹੜਤਾਲ ਉਦੋਂ ਹੀ ਤੋੜ ਦੇਣਗੇ। ਆਪਣੇ ਸੁਨੇਹੇ ਦੇ ਵਿੱਚ ਉਹਨਾਂ ਨੇ ਸੋਮਵਾਰ ਦੇ ਦਿਨ ਸੰਸਦ ਮਾਰਚ ਦੇ ਦਰਮਿਆਨ ਜੁਟੀ ਜਿਹੜੀ ਹਮਾਇਤੀਆਂ ਦੀ ਭੀੜ ਸੀ ਉਸ ਦੇ ਲਈ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰੀਕੇ ਦੀ ਹਮਾਇਤ ਦੀ ਉਹਨਾਂ ਨੂੰ ਲੋੜ ਵੀ ਹੈ। ਜ਼ਿਕਰਯੋਗ ਹੈ ਕਿ ਸੋਨਮ ਵਾਂਗਚੂਕ ਦੇ ਭੁੱਖ ਹੜਤਾਲ ਨੂੰ ਲੈ ਕੇ ਐਤਵਾਰ ਦੇ ਦਿਨ ਉਹਨਾਂ ਦੀ ਪਤਨੀ ਡਾਕਟਰ ਗੀਤਾਂਜਲੀ ਨੇ ਵੀ CJP ਦੀ ਸਟੇਜ ਤੋਂ ਐਲਾਨ ਕੀਤਾ ਸੀ ਕਿ ਜੇਕਰ ਵਿਰੋਧੀ ਧਿਰ ਦੇ ਨੇਤਾ ਤੇ MPs ਉਹਨਾਂ ਦੀਆਂ ਗੱਲਾਂ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਣ ਦਾ ਦਾਅਵਾ ਕਰਦੇ ਨੇ ਤਾਂ ਹਸਪਤਾਲ ਦੇ ਵਿੱਚ ਮਿਲ ਕੇ ਉਹ ਖੁਦ ਸੋਨਮ ਵਾਂਗਚੂਕ ਨੂੰ ਕਹਿਣਗੇ ਕਿ ਉਹ ਭੁੱਖ ਹੜਤਾਲ ਤੋੜ ਦੇਣ। ਅਸਲ ਦੇ ਵਿੱਚ ਕਾਂਗਰਸ ਨੇ ਹਾਲੇ ਤੱਕ ਕਿਸੇ ਵੀ ਵੱਡੇ ਨੇਤਾ ਨੂੰ ਉੱਥੇ ਨਹੀਂ ਭੇਜਿਆ। ਰਾਹੁਲ ਗਾਂਧੀ ਦੀ ਉਮੀਦ ਰੱਖੀ ਜਾ ਰਹੀ ਸੀ ਕਿ ਸੋਨਮ ਵਾਂਗਚੂਕ ਦੇ ਨਾਲ ਜਾ ਕੇ ਮਿਲਣਗੇ, ਉਹ ਨਹੀਂ ਮਿਲੇ। ਤੇ ਨਾ ਹੀ ਕਾਂਗਰਸ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਧਰਨੇ ਹਮਾਇਤ ਇਸ ਨੂੰ ਧਰਨੇ ਪ੍ਰਦਰਸ਼ਨ ਨੂੰ ਆਪਣੀ ਹਮਾਇਤ ਦਿੱਤੀ ਹੈ। ਉਂਜ ਕਾਂਗਰਸ ਦੀ ਤਰਫ ਤੋਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਵਾਜ਼ ਜ਼ਰੂਰ ਚੁੱਕੀ ਜਾ ਰਹੀ ਹੈ। ਕਾਂਗਰਸ ਨੇ ਕੱਲ੍ਹ ਦੇ ਦਿਨ ਐਲਾਨ ਵੀ ਕੀਤਾ ਸੀ ਕਿ ਉਹ ਅਗਲੇ ਕਈ ਦਿਨਾਂ ਤੱਕ ਭਾਰਤ ਦੇ ਅਲੱਗ ਅਲੱਗ 300 ਸ਼ਹਿਰਾਂ ਡਿਵੀਜ਼ਨਾਂ ਸਬ ਡਿਵੀਜ਼ਨਾਂ ਦੇ ਵਿੱਚ ਜਾ ਕੇ ਸਰਕਾਰ ਤੋਂ ਜਵਾਬਦੇਹੀ ਮੰਗਣਗੇ। ਉਧਰ ਸਿਹਤ ਮੰਤਰਾਲੇ ਦੇ ਮੁਤਾਬਕ ਵਾਂਗਚੁਕ ਦੇ ਸਰੀਰ ਦੇ ਵਿੱਚ ਬਲੱਡ ਸ਼ੂਗਰ ਦਾ ਪੱਧਰ ਘਟ ਗਿਆ, ਹਾਲਾਂਕਿ ਉਹਨਾਂ ਦੇ ਸਰੀਰ ਦੇ ਵਿੱਚ ਦੂਸਰੇ ਮਹੱਤਵਪੂਰਨ ਪੈਰਾਮੀਟਰ ਹਾਲੇ ਵੀ ਸਥਿਰ ਨੇ। ਵਿਸ਼ੇਸ਼ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ। ਵੈਸੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਸੋਮਵਾਰ ਦਾ ਦਿਨ ਕਾਫੀ ਹੰਗਾਮੇ ਭਰਪੂਰ ਰਿਹਾ, ਸੜਕ ਤੋਂ ਲੈ ਕੇ ਸੰਸਦ ਤੱਕ। ਇੱਕ ਪਾਸੇ ਜਿੱਥੇ ਜੰਤਰ ਮੰਤਰ ਦੇ ਉੱਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਕਾਂਗਰਸ ਜਨਤਾ ਪਾਰਟੀ ਦਾ ਧਰਨਾ ਜਿਹੜਾ ਉਹ ਚੱਲਦਾ ਰਿਹਾ, ਧਰਨਾ ਵੀ ਚੱਲਦਾ ਰਿਹਾ, ਤੇ ਦੂਸਰੇ ਪਾਸੇ ਪਾਰਲੀਮੈਂਟ ਦੇ ਵੱਲ ਮਾਰਚ ਵੀ ਜਿਹੜਾ ਸੀ ਉਧਰ ਪਾਰਲੀਮੈਂਟ ਦੇ ਅੰਦਰ ਵੀ ਜਿਹੜਾ ਮਾਨਸੂਨ ਸੈਸ਼ਨ ਸੀ ਉਹ ਵੀ ਗਰਮਾਇਆ ਗਿਆ, ਪਹਿਲੇ ਦਿਨ ਹੀ ਗਰਮਾ ਗਿਆ। ਸਵੇਰੇ 9 ਵਜੇ CJP ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਦੀ ਅਗਵਾਈ ਦੇ ਵਿੱਚ ਧਰਨਾ ਪ੍ਰਦਰਸ਼ਨ ਅੱਗੇ ਵਧਣਾ ਸ਼ੁਰੂ ਹੋਇਆ, ਤਾਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਦਿੱਲੀ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੇ, ਪੁਲਿਸ ਨੇ ਲਾਠੀਆਂ ਬਰਪਾਈਆਂ ਉਹਨਾਂ ਤੇ। ਦੂਜੇ ਪਾਸੇ ਮਾਨਸੂਨ ਸੈਸ਼ਨ ਦੀ ਜਿਵੇਂ ਹੀ ਸ਼ੁਰੂਆਤ ਹੋਈ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਨੇ ਆਪਣੀ ਗੱਲ ਰੱਖੀ, ਪਾਰਲੀਮੈਂਟਰੀ ਸੈਸ਼ਨ ਨੂੰ ਰੋਕ ਦਿੱਤਾ ਗਿਆ, ਹੰਗਾਮਾ ਸ਼ੁਰੂ ਹੋ ਗਿਆ। ਵਿਰੋਧੀ ਧਿਰ ਦੀ ਮੰਗ ਸੀ ਕਿ ਪਾਰਲੀਮੈਂਟ ਦੇ ਵਿੱਚ ਨੀਟ ਪੇਪਰ ਲੀਕ ਤੇ ਅਯੋਧਿਆ ਰਾਮ ਮੰਦਿਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ ਦੇ ਮੁੱਦੇ ਦੇ ਉੱਤੇ ਚਰਚਾ ਕੀਤੀ ਜਾਵੇ। ਪਰ ਇਸ ਦਰਮਿਆਨ ਸਰਕਾਰ ਵਾਲੇ ਪਾਸਿਓਂ ਜਿਹੜਾ ਰੌਲਾ ਹੋਇਆ, ਇਹ ਹੁਣ ਤੱਕ ਬੜੇ ਸਾਰੇ ਪਾਰਲੀਮੈਂਟਰੀ ਸੈਸ਼ਨ ਹੋਏ ਨੇ, ਸਰਦ ਰੁੱਤ ਦੇ, ਮਾਨਸੂਨ ਦੇ, ਗਰਮੀ ਦੇ, ਅਲੱਗ ਅਲੱਗ ਤਰ੍ਹਾਂ ਦੇ ਸਾਲ ਭਰ ਦੇ ਵਿੱਚ ਸੈਸ਼ਨ ਹੁੰਦੇ ਨੇ। ਸਾਰਿਆਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਹੀ ਸਰਕਾਰ ਕੋਈ ਗੱਲ ਕਰਨ ਲੱਗਦੀ ਹੈ ਤਾਂ ਵਿਰੋਧੀ ਧਿਰ ਹੰਗਾਮਾ ਕਰਦਾ ਹੈ ਤੇ ਫਿਰ ਸੈਸ਼ਨ ਖਤਮ ਹੋ ਜਾਂਦਾ ਹੈ। ਕੱਲ ਦਾ ਦਿਨ ਪਹਿਲਾਂ ਹੀ ਐਸਾ ਦਿਨ ਸੀ ਜਦੋਂ ਵਿਰੋਧੀ ਧਿਰ ਨੇ ਕੁਝ ਕਹਿਣਾ ਸ਼ੁਰੂ ਕੀਤਾ ਤੇ ਸਰਕਾਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਲੋਕ ਸਭਾ ਦੇ ਵਿੱਚ ਸਦਨ ਦੀ ਸ਼ੁਰੂਆਤ ਦੇ ਵਿੱਚ ਹੀ ਕੇਂਦਰੀ ਰਾਜ ਮੰਤਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਦੇ ਸੋਧ ਬਿੱਲ ਨੂੰ ਪੇਸ਼ ਕੀਤਾ। ਇਸ ਤੋਂ ਬਾਅਦ ਜਦੋਂ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਨੇ ਵੀ ਹੰਗਾਮਾ ਸ਼ੁਰੂ ਕਰ ਦਿੱਤਾ, ਕਿਹਾ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਔਰ ਪਹਿਲੇ ਹੀ ਦਿਨ ਸਵਾਲ ਵੀ ਰੱਖਣੇ ਚਾਹੀਦੇ ਨੇ। ਹਾਲਾਂਕਿ ਪ੍ਰਸ਼ਨ ਕਾਲ ਤਾਂ ਨਹੀਂ ਸੀ, ਪਰ ਫਿਰ ਉਧਰ ਦੂਸਰੇ ਪਾਸੇ ਰਾਜ ਸਭਾ ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਮਲਿਕਾਰਜੁਨ ਖੜਗੇ ਨੇ ਹਾਲੇ ਆਪਣੇ ਭਾਸ਼ਣ ਨੂੰ ਸ਼ੁਰੂ ਹੀ ਕੀਤਾ ਸੀ ਕਿ ਜਿਹੜੇ ਲੱਖਾਂ ਸਟੂਡੈਂਟਸ ਦੀ ਭਵਿੱਖ ਦਾ ਮਾਮਲਾ, ਜੰਤਰ ਮੰਤਰ ਦੇ ਉੱਤੇ ਹਜ਼ਾਰਾਂ ਬੱਚੇ ਆਏ ਹੋਏ ਨੇ, ਉਹਨਾਂ ਤੇ ਲਾਠੀਚਾਰਜ ਹੋਇਆ, ਸਰਕਾਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਉਹਨਾਂ ਨੂੰ ਦਬਾਣ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਹੀ ਇਹ ਪਹਿਲਾ ਪੈਰਾਗ੍ਰਾਫ ਮਲਿਕਾਰਜੁਨ ਖੜਗੇ ਨੇ ਕਹਿਣਾ ਸ਼ੁਰੂ ਕੀਤਾ, ਹਾਲਾਂਕਿ ਇਹ ਵੀ ਪੂਰੇ ਰੋਲੇ ਰੱਪੇ ਦੇ ਵਿੱਚ ਸੀ, ਹੰਗਾਮੇ ਦੇ ਵਿੱਚ ਸੀ, ਰਾਜ ਸਭਾ ਦੇ ਸਪੀਕਰ ਨਾਲ ਦੀ ਨਾਲ CP ਰਾਧਾ ਕ੍ਰਿਸ਼ਨ ਨੇ ਕਿਹਾ ਕਿ ਹੁਣ ਕਾਰਵਾਈ ਨੂੰ ਦੁਪਹਿਰ 12 ਵਜੇ ਤੱਕ ਟਾ ਲਿਆ ਜਾਂਦਾ। ਜਦੋਂ 12 ਵਜੇ ਦੁਬਾਰਾ ਸਦਨ ਬੈਠਿਆ ਤਾਂ ਫੇਰ ਇਸ ਕਿਸਮ ਦੇ ਨਾਲ ਵਿਰੋਧੀ ਧਿਰ ਨੇ ਕਿਹਾ ਕਿ ਸਾਨੂੰ ਬੋਲਣ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਨੂੰ, ਉਹ ਸਮਾਂ ਦੁਬਾਰਾ ਦਿੱਤਾ ਜਾਵੇ, ਉਹ ਆਪਣੀ ਗੱਲ ਰੱਖ ਸਕਣ। ਪਰ ਫਿਰ ਇਹ ਸਦਨ ਜਿਹੜਾ ਇਹ ਹੰਗਾਮਾ
ਭਰਪੂਰ ਹੋਣ ਦੇ ਚੱਲਦਿਆਂ ਅੱਜ ਯਾਨੀ ਮੰਗਲਵਾਰ ਦੇ ਦਿਨ ਸਵੇਰੇ 11 ਵਜੇ ਤੱਕ ਦੇ ਲਈ ਟਾਲ ਦਿੱਤਾ ਗਿਆ। ਗੱਲ ਮੁੱਕਦੀ ਇਹ ਕਿ ਕੱਲ ਦੇ ਦਿਨ ਭਾਰਤ ਭਰ ਦੇ ਸਾਰੇ MPs ਜਿਹੜੇ ਪਾਰਲੀਮੈਂਟ ਚ ਪਹੁੰਚੇ ਸੀ ਉਹਨਾਂ ਨੂੰ ਤਨਖਾਹ ਪੂਰੀ ਮਿਲੀ, ਪਰ ਰੌਲਾ ਪਾਉਣ ਦੀ ਗੱਲ ਕਿਸੇ ਨੇ ਕੋਈ ਨਹੀਂ ਕੀਤੀ। ਕੋਈ ਬਿੱਲ ਐਸਾ ਪਾਸ ਨਹੀਂ ਹੋ ਸਕਿਆ, ਕੋਈ ਚਰਚਾ ਨਹੀਂ ਹੋ ਸਕੀ, ਕੋਈ ਉਸਾਰੂ ਗੱਲਬਾਤ ਨਹੀਂ ਹੋ ਸਕੀ। ਪਾਰਲੀਮੈਂਟ ਤੋਂ ਬਾਹਰ ਨਿਕਲਦੇ ਹੋਏ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਹਾਲੇ ਤੱਕ ਕੁਝ ਕਹਿਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ। ਸੋਮਵਾਰ ਦੀ ਸ਼ਾਮ ਉਹਨਾਂ ਨੇ ਐਕਸ ਦੇ ਉੱਤੇ ਆਪਣਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹਨਾਂ ਤੇ ਲਿਖਿਆ ਕਿ ਇਸ ਦੇਸ਼ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਨੌਜਵਾਨ ਵਿਰੋਧੀ ਪ੍ਰਧਾਨ ਮੰਤਰੀ ਬਣਦੇ ਜਾ ਰਹੇ ਨੇ। ਲੜਕੇ ਲੜਕੀਆਂ ਜਿਹੜੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਉਹ ਇਹ ਜਾਣ ਲੈਣ ਕਿ ਉਹ ਅਪਰਾਧੀ ਨਹੀਂ ਨੇ, ਉਹ ਸਿਰਫ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਨੇ ਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਦਾ ਇਲਮ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਉਹਨਾਂ ਦਾ ਅਧਿਕਾਰ ਹੈ ਕਿ ਨੌਜਵਾਨਾਂ ਦਾ ਕਿ ਇੱਕ ਐਸਾ ਸਿੱਖਿਆ ਦਾ ਢਾਂਚਾ ਹੋਵੇ ਜਿਸ ਦੇ ਵਿੱਚ ਉਹਨਾਂ ਦੀ ਇੱਜ਼ਤ ਰਹਿ ਸਕੇ, ਇੱਕ ਐਸਾ ਸਿੱਖਿਆ ਦਾ ਢਾਂਚਾ ਹੋਵੇ ਜਿਹੜਾ ਨਿਰਪੱਖ ਹੋਵੇ, ਔਰ ਇੱਕ ਐਸਾ ਸਿੱਖਿਆ ਢਾਂਚਾ ਹੋਵੇ ਜਿੱਥੇ ਪੇਪਰ ਲੀਕ ਨਾ ਹੋਣ। ਜੋ ਕੁਝ ਉਹ ਕਹਿ ਰਹੇ ਨੇ, ਜੋ ਕੁਝ ਉਹ ਕਰ ਰਹੇ ਨੇ ਉਹ ਗਲਤ ਨਹੀਂ ਹੈ, ਪੁਲਿਸ ਤੇ ਸਰਕਾਰ ਜੋ ਕਰ ਰਹੀ ਹੈ, ਐਸਾ ਵਰਤਾਵ ਐਸਾ ਤਰੀਕਾ ਤਾਂ ਬਿਲਕੁਲ ਵੀ ਸਵੀਕਾਰਿਆ ਨਹੀਂ ਜਾ ਸਕਦਾ। ਉੱਥੇ ਹੀ ਕਾਂਗਰਸ ਦੀ ਨੇਤਾ ਪ੍ਰਿਯੰਕਾ ਗਾਂਧੀ ਨੇ ਵਿਰੋਧੀ ਧਿਰ ਦੇ ਤਰਫ ਤੋਂ ਸਰਕਾਰ ਦੇ ਉੱਤੇ ਸਿੱਖਿਆ ਨੀਤੀ ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਵਿਰੋਧੀ ਧਿਰ ਤਾਂ ਇਹੀ ਗੱਲ ਕਹਿ ਰਹੀ ਹੈ ਕਿ ਨੌਜਵਾਨਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇ ਤੇ ਸਰਕਾਰ ਅਥਰੂ ਗੈਸ ਦੇ ਗੋਲੇ ਦਾਗ ਰਹੀ, ਉਹਨਾਂ ਦੀ ਕੁੱਟ ਕੜਕਾਈ ਕਰ ਰਹੀ ਹੈ। ਉੱਥੇ ਮਲਕਾਰਜਨ ਖੜਗੇ ਨੇ ਪਾਰਲੀਮੈਂਟ ਤੋਂ ਬਾਹਰ ਆ ਕੇ ਵੀ ਇਹੀ ਗੱਲ ਕਹੀ ਕਿ ਸਰਕਾਰ ਸਟੂਡੈਂਟਸ ਦੀ ਚਿੰਤਾ ਨਹੀਂ ਕਰ ਰਹੀ ਬਲਕਿ ਉਹਨਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ। ਤੁਹਾਨੂੰ ਪ੍ਰੀਖਿਆਵਾਂ ਸਪੌਂਸਰਡ ਨਹੀਂ ਕਰਨੀਆਂ ਚਾਹੀਦੀਆਂ, ਜੇਕਰ ਤੁਹਾਡੇ ਤੋਂ ਇਹ ਕੰਮ ਨਹੀਂ ਹੋ ਰਿਹਾ ਤਾਂ ਇਹ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ। ਖੜਗੇ ਨੇ ਕਿਹਾ ਕਿ ਮਾਨਸੂਨ ਸੈਸ਼ਨ ਦਾ ਇੱਕ ਹੋਰ ਅਹਿਮ ਮਸਲਾ ਜਿਹੜਾ ਉਹ ਚੰਦਾ ਚੋਰੀ ਵੀ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼ ਦਾ ਇਹ ਮਸਲਾ ਹੈ, ਸੋ ਉੱਤਰ ਪ੍ਰਦੇਸ਼ ਦੀ ਪ੍ਰਮੁੱਖ ਪਾਰਟੀ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ 'ਚ ਇੰਨਾ ਘਮੰਡ ਆ ਚੁੱਕਿਆ ਕਿ ਉਹ ਸੁਣਨਾ ਤਾਂ ਦੂਰ ਇੱਥੇ ਆਉਣ ਵਾਲਿਆਂ ਨੂੰ ਵੀ ਕੁੱਟ ਰਹੀ ਹੈ, ਯਾਨੀ ਕਿ ਪਾਰਲੀਮੈਂਟ ਪਹੁੰਚਣ ਵਾਲਿਆਂ ਤੱਕ ਨੂੰ ਵੀ ਕੁੱਟ ਰਹੀ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਬਿਨਾਂ ਹਿੰਸਾ ਦੇ ਜਦੋਂ ਵਿਰੋਧ ਹੋ ਰਿਹਾ ਤਾਂ ਫਿਰ ਹਿੰਸਾ ਕਰਨ ਦੀ ਲੋੜ ਹੈ ਹੀ ਨਹੀਂ ਸੀ। ਇਸ ਕਿਸਮ ਦੇ ਨਾਲ ਪਾਰਲੀਮੈਂਟ ਤੱਕ ਪਹੁੰਚਣ ਦਾ ਦੇਸ਼ ਦੇ ਨੌਜਵਾਨਾਂ ਨੂੰ ਹੀ ਜੇ ਹੱਕ ਨਹੀਂ ਹੋਏਗਾ ਤਾਂ ਫਿਰ ਦੇਸ਼ ਚੱਲੇਗਾ ਕਿਵੇਂ? ਵੈਸੇ ਇਸ ਤੋਂ ਵੱਧ ਕੇ ਕੀ ਹੋ ਸਕਦਾ ਉਸ ਦੇਸ਼ ਦੇ ਵਿੱਚ ਉੱਥੇ ਜਿੱਥੇ ਜਦੋਂ ਇਹ ਗੱਲ ਹੁੰਦੀ ਹੈ ਕਿ ਜਿਹੜੇ ਨੌਜਵਾਨ ਨੇ ਉਹ ਆਪਣੀ ਮੰਗ ਦੇ ਲਈ ਧਰਨਾ ਪ੍ਰਦਰਸ਼ਨ ਚ ਜਾਂਦੇ ਨੇ, ਉਹਨਾਂ ਦੇ ਮਾਂ ਪਿਓ ਆਪਣੇ ਬੱਚਿਆਂ ਦੀ ਰਾਖੀ ਦੇ ਲਈ ਮੰਦਰਾਂ ਚ ਜਾਂਦੇ ਨੇ ਤੇ ਮੰਦਰਾਂ ਦੇ ਵਿੱਚ ਚੜਾਇਆ ਹੋਇਆ ਚੜਾਵਾ ਕਿਸੇ ਹੋਰ ਦੀ ਜੇਬ ਚ ਚਲਾ ਜਾਂਦਾ, ਪਰ ਇਸ ਨੂੰ ਲੈ ਕੇ ਜਦੋਂ ਇੱਕ SIT ਬਣਦੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਉਹੀ ਆਪਣਾ ਕੰਮ ਠੀਕ ਢੰਗ ਦੇ ਨਾਲ ਨਹੀਂ ਕਰ ਰਹੀ ਤੇ ਫਿਰ ਉਸ ਦੇਸ਼ ਦਾ ਰਾਖਾ ਕੌਣ ਹੋਏਗਾ? ਹੁਣ ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਦੁਬਾਰਾ ਤੋਂ SIT ਬਣਾਉਣ ਦਾ ਇੱਕ ਹੁਕਮ ਦਿੱਤਾ ਹੈ। ਇਹ ਕਿਸੇ ਮਜ਼ਾਕ ਵਰਗਾ ਲੱਗ ਰਿਹਾ, ਪਰ ਸਿਸਟਮ ਇਸੇ ਤਰੀਕੇ ਦੇ ਨਾਲ ਕੰਮ ਕਰ ਰਿਹਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਸਿਆਸਤ ਹੁਣ ਨਾ ਕੀਤੀ ਜਾਵੇ, ਔਰ ਅਦਾਲਤਾਂ ਸਿਆਸਤ ਦੀ ਥਾਂ ਨਹੀਂ ਦਿੰਦੀਆਂ, ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਵੈ ਨੋਟਿਸ ਵੀ ਨਹੀਂ ਲਿਆ। ਆਮ ਤੌਰ ਦੇ ਉੱਤੇ ਕੋਰਟ ਵੱਡੇ ਮਾਮਲਿਆਂ ਦੇ ਵਿੱਚ ਆਪ ਹੀ ਨੋਟਿਸ ਲੈ ਕੇ ਸ਼ੁਰੂਆਤ ਦੇ ਵਿੱਚ ਹੀ ਕਿਸੇ ਮਾਮਲੇ ਨੂੰ ਅੱਗੇ ਵਧਣ ਤੋਂ ਰੋਕ ਦਿੰਦੇ ਨੇ, ਪਰ ਇਸ ਮਾਮਲੇ 'ਚ 30 ਦਿਨ ਤੋਂ ਵੀ ਉੱਤੇ ਦਾ ਸਮਾਂ ਹੋ ਚੁੱਕਿਆ ਜਦੋਂ ਤੇ ਇਹ ਗੱਲਾਂ ਸਾਹਮਣੇ ਆਈਆਂ, ਔਰ ਕਿੰਨੇ ਹੀ ਸਾਲਾਂ ਤੋਂ ਇਹ ਚੰਦਾ ਚੋਰੀ ਜਾਂ ਫਿਰ ਦਾਨ ਦੀ ਰਕਮ ਦੇ ਵਿੱਚ ਹੇਰਾ ਫੇਰੀ ਇਹ ਗੱਲਾਂ ਚੱਲ ਰਹੀਆਂ ਨੇ, ਪਰ ਹੁਣ ਜਾ ਕੇ ਜਦੋਂ SIT ਆਪਣੀ ਰਿਪੋਰਟ ਸੂਬਾਈ ਸਰਕਾਰ ਨੂੰ ਸੌਂਪਣ ਵਾਲੀ ਸੀ ਤਾਂ ਫਿਰ ਭਾਰਤ ਦੀ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਸਪੈਸ਼ਲ ਜੱਜਾਂ ਦੀ ਇੱਕ ਬੈਂਚ ਸੀ, ਸੂਰਿਆਕਾਂਤ ਜਿਹੜੇ ਚੀਫ ਜਸਟਿਸ ਨੇ ਔਰ ਚੀਫ ਜਸਟਿਸ ਜੋਏ ਮਾਲੀਆ ਬਾਗਚੀ ਔਰ ਜਸਟਿਸ ਵੀ ਮੋਹੰਨਾ ਉਹਨਾਂ ਦੀ ਬੈਂਚ ਨੇ ਰਾਮ ਮੰਦਰ ਚੰਦਾ ਚੋਰੀ ਮਾਮਲੇ ਦੇ ਵਿੱਚ ਜਿਹੜੀਆਂ ਅਲੱਗ ਅਲੱਗ ਪਟੀਸ਼ਨਾਂ ਦਾਖਲ ਹੋਈਆਂ ਹੋਈਆਂ ਸੀ, ਪਬਲਿਕ ਪਟੀਸ਼ਨਸ, ਉਹਨਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਇਹ
ਕੱਲ ਦੇ ਦਿਨ ਬਿਆਨ ਜਾਰੀ ਕੀਤਾ। ਸੁਣਵਾਈ ਦੇ ਦਰਮਿਆਨ ਸੀਜੀਆਈ ਸੂਰਿਆਕਾਂਤ ਨੇ ਕਿਹਾ ਕਿ ਮੈਂ ਸਿਰਫ ਇੱਕ ਚੇਤਾਵਨੀ ਦੇਣਾ ਚਾਹੁੰਦਾ, ਇਸ ਮੁੱਦੇ ਦਾ ਸਿਆਸੀਕਰਨ ਨਾ ਕਰੋ। ਅਦਾਲਤਾਂ ਸਿਆਸਤ ਕਰਨ ਦੀ ਥਾਂ ਨਹੀਂ ਹੁੰਦੀਆਂ। ਅਪਰਾਧ ਹੋਣ ਜਾਂ ਨਾ ਹੋਣ ਦੀ ਜਾਂਚ ਦਾ ਇੱਕ ਸਿੱਧਾ ਸਾਧਾ ਮਾਮਲਾ ਹੈ। ਸਾਡਾ ਕੰਮ ਸਿਰਫ ਇੰਨਾ ਤੈਅ ਕਰਨਾ ਹੈ ਕਿ ਜਾਂਚ ਸਹੀ ਢੰਗ ਦੇ ਨਾਲ ਹੋਵੇ। ਇਸ ਮਾਮਲੇ ਦੇ ਵਿੱਚ ਹੁਣ ਜਾਂਚ ਯੂਪੀ ਪੁਲਿਸ ਕਰ ਰਹੀ ਹੈ। ਇਸ ਜਾਂਚ ਦੀ ਇੱਕ ਸਟੇਟਸ ਰਿਪੋਰਟ ਸੋਮਵਾਰ ਦੇ ਦਿਨ ਅਦਾਲਤ ਦੇ ਸਾਹਮਣੇ ਵੀ ਪੇਸ਼ ਕੀਤੀ ਗਈ। ਇਸ ਦੇ ਉੱਤੇ ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ 'ਚ SIT ਦਾ ਨਵੇਂ ਸਿਰੇ ਤੋਂ ਗਠਨ ਹੋਣਾ ਚਾਹੀਦਾ। SIT ਕਿਸੇ ਵੀ ਸੀਨੀਅਰ ਸਪੈਸ਼ਲਿਸਟ IPS ਅਧਿਕਾਰੀ ਦੀ ਅਗਵਾਈ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਜਾਂਚ ਜਿਹੜੀ ਉਹ ਨਿਰਪੱਖ ਤਰੀਕੇ ਦੇ ਨਾਲ ਹੋ ਸਕੇ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੌਣ ਕਰ ਰਿਹਾ ਹੈ। ਇਸ ਦੇ ਜਵਾਬ ਚ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫ ਤੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਵਾਬ ਦਿੱਤਾ ਕਿ SIT ਦਾ ਗਠਨ ਤਾਂ ਸੱਚਾਈ ਦਾ ਪਤਾ ਕਰਨ ਦੇ ਲਈ ਕੀਤਾ ਗਿਆ ਸੀ ਔਰ ਜਾਂਚ ਯੂਪੀ ਪੁਲਿਸ ਕਰ ਰਹੀ ਹੈ। SIT ਨੇ ਸਿਰਫ ਇਹ ਪਾਇਆ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਅਪਰਾਧ ਬਣਦਾ ਹੈ, ਪਰ ਕਿਹਨੇ ਕੀਤਾ ਹੈ, ਕਿੰਨਾ ਅਪਰਾਧ ਹੋਇਆ, ਕਦੋਂ ਤੋਂ ਹੋ ਰਿਹਾ ਹੈ ਔਰ ਇਸ ਦੇ ਪਿੱਛੇ ਹੋਰ ਕਿਹੜੇ ਕਿਹੜੇ ਲੋਕ ਨੇ, ਇਸ ਦੀਆਂ ਪੂਰੀਆਂ ਜਾਣਕਾਰੀਆਂ ਹਾਲੇ ਤੱਕ ਜਨਤਕ ਨਹੀਂ ਹੋਈਆਂ ਤੇ ਸ਼ਾਇਦ ਕਦੇ ਨਾ ਵੀ ਹੋਣ। ਉਧਰ ਆਖਰੀ ਖਬਰ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਭਾਰਤ ਦੇ ਨਾਲ ਜੁੜੀ ਪੰਜਾਬ ਸੂਬੇ ਤੋਂ, ਜਿੱਥੇ ਪਾਰਲੀਮੈਂਟ ਦੇ ਵਿੱਚ ਦਿੱਲੀ ਦੇ ਅੰਦਰ ਜਿਹੜੀ ਕੇਂਦਰੀ ਪਾਰਲੀਮੈਂਟ ਹੈ ਉਹਦਾ ਮੌਨਸੂਨ ਸੈਸ਼ਨ ਚੱਲ ਰਿਹਾ। ਇਸੇ ਤਰੀਕੇ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ, ਪਰ ਇਹ 8 ਮਹੀਨੇ ਦੀ 3 ਤਰੀਕ ਤੋਂ ਸ਼ੁਰੂ ਹੋਏਗਾ ਤੇ 10 ਅਗਸਤ ਤੱਕ ਚੱਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮੌਨਸੂਨ ਸੈਸ਼ਨ ਦੇ ਲਈ ਹਰੀ ਝੰਡੀ ਦਿੱਤੀ। ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਮੌਨਸੂਨ ਸੈਸ਼ਨ ਹੋਣਾ, ਕਿਉਂਕਿ ਅਗਲੇ ਸਾਲ ਤਾਂ ਚੋਣਾਂ ਹੀ ਨੇ, ਆਖਰੀ ਪਾਰਲੀਮੈਂਟਰੀ ਸੈਸ਼ਨ ਨਹੀਂ ਹੈ, ਇਹ ਯਾਦ ਰੱਖਿਓ, ਕਿਉਂਕਿ ਸਰਦ ਰੁੱਤ ਅਜਲਾਸ ਵਾਲੇ ਹੋਣਾ, ਮੌਨਸੂਨ ਸੈਸ਼ਨ ਇਹ ਆਖਰੀ ਹੈ। ਭਲਕੇ ਜਿਹੜੀ ਉਹ ਕੈਬਨਿਟ ਮੀਟਿੰਗ ਵੀ ਸੱਦ ਲਈ ਗਈ ਹੈ ਔਰ ਇਸ ਸੈਸ਼ਨ ਦੇ ਉੱਤੇ ਮਾਫ ਕਰਨਾ ਭਲਕੇ ਨਹੀਂ ਬਲਕਿ ਅੱਜ ਹੀ ਹੋਏਗੀ ਔਰ ਇਸ ਦੇ ਉੱਤੇ ਰਸਮੀ ਮੋਹਰ ਵੀ ਅੱਜ ਦੇ ਦਿਨ ਲੱਗ ਸਕਦੀ ਹੈ। ਮੌਨਸੂਨ ਸੈਸ਼ਨ ਦੇ ਵਿੱਚ ਕਿਹਨਾਂ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ ਸਰਕਾਰ ਦੀ ਤਰਫ ਤੋਂ ਤਾਂ ਇਹ ਦੇਖ ਲਿਆ ਗਿਆ। ਵਿਰੋਧੀ ਧਿਰਾਂ ਨੂੰ ਹਾਲੇ ਕੁਝ ਨਹੀਂ ਪਤਾ ਕਿ ਮੌਨਸੂਨ ਸੈਸ਼ਨ ਦੇ ਵਿੱਚ ਕਿਸ ਮਸਲੇ ਦੇ ਉੱਤੇ ਚਰਚਾ ਕੀਤੀ ਜਾ ਰਹੀ। ਹਫ਼ਤਾ ਭਰ ਇਹ ਇਜਲਾਸ ਚੱਲਣਾ, ਬੇਅਦਬੀ ਦੇ ਖਿਲਾਫ਼ ਜਿਹੜਾ ਕਾਨੂੰਨ ਆ ਉਸ ਦੇ ਵਿੱਚ ਸੋਧ ਕਰਨੀ ਜ਼ਰੂਰ ਸਰਕਾਰ ਦੀ ਇੱਕ ਤਰਜੀਹ ਹੋਏਗੀ। ਮੌਨਸੂਨ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਧ ਐਕਟ, ਸਤਿਕਾਰ ਸੋਧ ਐਕਟ, ਇਸ ਦੇ ਵਿੱਚ ਜਿਹੜਾ ਸੋਧ ਦਾ ਏਜੰਡਾ ਉਹ ਲਗਭਗ ਤਿਆਰ ਅੱਜ ਦੇ ਦਿਨ ਹੀ ਕਰ ਲਿਆ ਜਾਏਗਾ। ਚੇਤੇ ਰਹੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 29 ਜੂਨ ਨੂੰ ਆਦੇਸ਼ ਦਿੱਤੇ ਗਏ ਸੀ ਕਿ 1 ਮਹੀਨੇ ਦੇ ਅੰਦਰ ਐਕਟ ਦੇ ਵਿੱਚ ਸੋਧ ਕੀਤੀ ਜਾਵੇ ਤੇ ਉਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਇਸ ਮੌਨਸੂਨ ਅਜਲਾਸ ਦੀ ਵਰਤੋਂ ਕਰੇਗੀ ਇਸ ਐਕਟ ਦੇ ਵਿੱਚ ਸੋਧ ਕਰਨ ਦੇ ਲਈ। ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ। ਇਸ ਤੋਂ ਪਹਿਲਾਂ ਕਿ ਆਸਟ੍ਰੇਲੀਆ ਦੀ ਸਿਆਸਤ ਦੀਆਂ ਖਬਰਾਂ ਤੇ ਭਾਰਤ ਦੀਆਂ ਸਿਆਸਤ ਦੀਆਂ ਖਬਰਾਂ ਦੇ ਵਿੱਚ ਬਹੁਤ ਕੁਝ ਐਸਾ ਸੁਣ ਲਿਆ ਜਿਸ ਨੂੰ ਸੁਣ ਕੇ ਤੁਹਾਡੇ ਹੁਣ ਕੰਨ ਪੱਕ ਗਏ ਹੋਣਗੇ। ਸੋ ਹੁਣ ਇੱਕ ਚੰਗੀ ਖਬਰ ਸੁਣੋ ਔਰ ਇਹ ਚੰਗੀ ਖਬਰ ਆਸਟ੍ਰੇਲੀਆ ਵਾਲੇ ਪਾਸਿਓਂ ਆਈ ਹੈ, ਇਹ ਸਿਹਤ ਸੈਕਟਰ ਦੇ ਵਿੱਚੋਂ ਸਾਹਮਣੇ ਆਈ ਹੈ। ਕੈਂਸਰ ਦੇ ਇਲਾਜ ਦੇ ਲਈ ਇੱਕ ਨਵੀਂ ਵਿਧੀ ਨੂੰ 100% ਸਹੀ ਪਾਇਆ ਗਿਆ ਹੈ। ਇਸ ਨੂੰ ਚੂਹਿਆਂ ਦੇ ਉੱਤੇ ਟਿਊਮਰ ਦੇ ਵਿੱਚ ਜਿਹੜਾ ਇੱਕ ਇਸਤੇਮਾਲ ਕਰਕੇ ਦੇਖਿਆ ਗਿਆ ਸੀ ਔਰ ਇਸ ਮੇਜਰ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਦੇ ਤਹਿਤ ਕੋਈ ਸਾਈਡ ਇਫੈਕਟ ਵੀ ਨਹੀਂ ਹੋਣਗੇ। ਇਸ ਨੂੰ ਇੱਕ ਪ੍ਰੀਸੀਜਨ ਗਾਈਡਡ ਮਿਊਟੇਸ਼ਨ ਟੈਕਨੀਕ ਦੱਸਿਆ ਜਾਏਗਾ। ਆਮ ਤੌਰ ਦੇ ਉੱਤੇ PGM ਜਾਂ ਪ੍ਰੀਸੀਜਨ ਗਾਈਡਡ ਮਿਜ਼ਾਈਲਾਂ ਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਏਗਾ, ਜਿਹੜੀਆਂ ਸਟੀਕ ਐਸੀ ਥਾਂ ਦੇ ਉੱਤੇ ਨਿਸ਼ਾਨਾ ਕਰਦੀਆਂ ਨੇ ਜਿੱਥੇ ਆਲੇ ਦੁਆਲੇ ਕੋਈ ਨੁਕਸਾਨ ਨਹੀਂ ਹੁੰਦਾ। ਠੀਕ ਉਸੇ ਤਰੀਕੇ ਦੇ ਨਾਲ ਇਹ ਥੈਰੇਪੀ ਜਿਹਦਾ ਨਾਮ ਸ਼ਿਮੇਰਿਕ ਐਂਟੀਜਨ ਰਿਸੈਪਟਰ CAR ਯਾਨੀ ਕਾਰ ਟੀ ਸੈਲ ਥੈਰੇਪੀ ਹੈ, ਇਹ ਵੀ ਬੜੀ ਪ੍ਰੀਸੀਜਨ ਗਾਈਡਡ ਮਿਊਟੇਸ਼ਨ ਥੈਰੇਪੀ ਹੋਏਗੀ। ਇਹਨੂੰ ਵਿਕਟੋਰੀਆ ਦੇ ਵਿੱਚ ਪੀਟਰ ਮੈਕੈਲਮ ਕੈਂਸਰ ਸੈਂਟਰ ਦੇ ਰਿਸਰਚਰਸ ਦੀ ਤਰਫ ਤੋਂ, ਖੋਜੀਆਂ ਦੀ ਤਰਫ ਤੋਂ ਤਿਆਰ ਕੀਤਾ ਗਿਆ। ਦੁਨੀਆ ਦੇ ਵਿੱਚ ਆਪਣੀ ਕਿਸਮ ਦੀ ਇਹ ਨਿਵੇਕਲੀ, ਅਨੋਖੀ, ਵਿਲੱਖਣ ਔਰ ਬੜੀ ਹੀ ਲਾਜ਼ਮੀ ਤਕਨੀਕ ਜਿਹੜੀ ਹੈ ਮੰਨੀ ਜਾ ਰਹੀ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਇਸ ਦੇ ਖਾਤਰ $17 million ਤੋਂ ਜ਼ਿਆਦਾ ਰਿਸਰਚ ਦੇ ਲਈ ਦਿੱਤੇ ਸੀ ਕਿ ਤੁਸੀਂ ਇਸ ਦੇ ਉੱਤੇ ਰਿਸਰਚ ਕਰੋ, ਕਿਉਂਕਿ ਇਹ ਸਿਰਫ ਆਸਟ੍ਰੇਲੀਅਨ ਲੋਕਾਂ ਦੇ ਲਈ ਨਹੀਂ ਬਲਕਿ ਕੁੱਲ ਲੋਕਾਈ ਦੇ ਲਈ ਇਹ ਬੜੀ ਮਹੱਤਵਪੂਰਨ ਜਿਹੜੀ ਇਲਾਜ ਦੀ ਤਕਨੀਕ ਹੈ, ਇੱਕ ਵਿਧੀ ਹੈ।
ਆਮ ਤੌਰ ਦੇ ਉੱਤੇ ਇਮਿਊਨੋਥੈਰੇਪੀ ਜਿਹੜੀ ਹੈ ਉਹ ਕੈਂਸਰ ਦੇ ਵਿੱਚ ਵਰਤੀ ਜਾਂਦੀ ਇੱਕ ਥੈਰੇਪੀ ਹੈ, ਪਰ ਜਿਹੜੀ ਕਾਰ ਟੀ ਸੈੱਲ ਥੈਰੇਪੀ ਹੈ ਇਹ ਵੀ ਇਮਿਊਨੋਥੈਰੇਪੀ ਦਾ ਹੀ ਇੱਕ ਹਿੱਸਾ ਹੈ। ਇਸ ਦੇ ਵਿੱਚ ਕਿਸੇ ਮਰੀਜ਼ ਦੇ, ਜਿਹੜਾ ਕੈਂਸਰ ਦਾ ਮਰੀਜ਼ ਹੋਏਗਾ, ਉਸਦੇ ਆਪਣੇ ਜਿਹੜੇ ਟੀ ਸੈੱਲਸ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਰੀ ਇੰਜੀਨੀਅਰਿੰਗ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਕੈਂਸਰ ਵਾਲੇ ਜਿਹੜੇ ਸੈੱਲਸ ਨੇ ਉਹਨਾਂ ਦੇ ਉੱਤੇ ਜਿਹੜਾ ਥੋਪਿਆ ਜਾਂਦਾ ਜਾਂ ਉਹਨਾਂ ਦੇ ਉੱਤੇ ਇੰਜੈਕਟ ਕੀਤਾ ਜਾਂਦਾ ਤਾਂ ਕਿ ਉਸਦਾ ਇਲਾਜ ਹੋ ਸਕੇ। ਵੈਸੇ ਤਾਂ ਇਹ ਜ਼ਿਆਦਾਤਰ ਜਿਹੜੇ ਬਲੱਡ ਕੈਂਸਰ ਦੇ ਇੱਕ ਟਾਈਪ ਨੇ, ਜਿਵੇਂ ਮਾਇਲੋਮਾ ਹੋ ਗਿਆ, ਉਹਦੇ ਉੱਤੇ ਬੜੇ ਸਫਲ ਤਰੀਕੇ ਦੇ ਨਾਲ ਇਹ ਕੰਮ ਕਰੇਗੀ। ਔਰ ਇਸ ਦਾ ਦਾਵਾ ਜਿਹੜਾ, ਹਾਲਾਂਕਿ ਇਹਦੇ ਹਿਊਮਨ ਟ੍ਰੀਟਮੈਂਟ, ਮਾਫ ਕਰਨਾ, ਹਿਊਮਨ ਜਿਹੜੇ ਰਿਸਰਚ ਨੇ ਜਾਂ ਜਿਹੜੇ ਇੱਕ ਕਿਸਮ ਦੇ ਇਹਦੇ ਅਲੱਗ ਅਲੱਗ ਇਹਦੇ ਟ੍ਰਾਇਲਸ ਹੋਣੇ ਨੇ, ਉਹ ਹਾਲੇ ਬਕਾਇਆ ਪਏ ਨੇ, ਚੂਹਿਆਂ ਦੇ ਉੱਤੇ ਕੀਤਾ ਜਾ ਚੁੱਕਿਆ। ਪਰ ਸਿਰਫ ਬਲੱਡ ਕੈਂਸਰ ਹੀ ਨਹੀਂ, ਕਿਹਾ ਜਾ ਰਿਹਾ ਹੈ ਕਿ ਜਿਹੜੇ ਸੋਲਿਡ ਟਿਊਮਰਸ ਨੇ ਉਹਨਾਂ ਦੇ ਉੱਤੇ ਵੀ ਇਹ ਤਕਨੀਕ ਜਿਹੜੀ ਹੈ ਬੜੀ ਸਹੀ, ਬੜੀ ਕਾਰਗਰ ਤਰੀਕੇ ਦੇ ਨਾਲ ਕੰਮ ਕਰੇਗੀ। ਬ੍ਰੈਸਟ ਕੈਂਸਰ ਹੋ ਗਿਆ, ਲੰਗ ਕੈਂਸਰ, ਕੋਲਨ ਕੈਂਸਰ, ਉਹਨਾਂ ਤੇ ਵੀ ਇਹ ਸਹੀ ਢੰਗ ਦੇ ਨਾਲ ਕੰਮ ਕਰੇਗੀ, 100% ਕਾਰਗਰ ਢੰਗ ਦੇ ਨਾਲ ਕੰਮ ਕਰੇਗੀ। ਔਰ ਖਾਸ ਗੱਲ ਜਿਹੜੀ ਇਹ ਹੈ ਜਿਹਦਾ ਜ਼ਿਕਰ ਕਰਨਾ ਬਣਦਾ ਹੈ, ਕੈਂਸਰ ਦਾ ਇਲਾਜ ਤਾਂ ਇਹ ਬਾਕੀ ਦੁਨੀਆਂ ਭਰ ਦੇ ਵਿੱਚ ਵੀ ਹੋ ਰਿਹਾ ਹੈ, ਪਰ ਉਹਨਾਂ ਦੇ ਸਾਈਡ ਇਫੈਕਟ ਰਹਿ ਜਾਂਦੇ ਨੇ। ਤਾਂ ਉਮਰ ਕੈਂਸਰ ਦਾ ਜਿਹੜਾ ਮਰੀਜ਼ ਹੈ ਉਸਦੇ ਸਾਈਡ ਇਫੈਕਟ ਚੱਲਦਾ ਹੈ, ਤੇ ਜੇਕਰ ਉਹ ਬਚ ਜਾਂਦਾ ਤਾਂ ਉਸਦੇ ਉਮਰ, ਉਹਦੇ ਜਿਹੜੇ ਸਾਈਡ ਇਫੈਕਟ ਨੇ ਤਾਂ ਉਸਦੇ ਪ੍ਰਜਨਨ ਦੇ ਉੱਤੇ ਜਾਂ ਹੋਰਨਾਂ ਕੰਮਾਂ ਦੇ ਉੱਤੇ ਇਸਦੇ ਅਸਰ ਦਿਖਦੇ ਨੇ, ਯਾਨੀ ਕਿ ਉਸਦੇ ਸਰੀਰ ਦੇ ਵਿੱਚ ਜਿਹੜੀ ਕਿਸੇ ਵੀ ਇਲਾਜ ਵਿਧੀ, ਕੈਂਸਰ ਦੀ ਕੋਈ ਵੀ ਇਲਾਜ ਵਿਧੀ ਹੈ, ਚਾਹੇ ਉਹ ਇਮਿਊਨੋਥੈਰੇਪੀ ਹੈ, ਚਾਹੇ ਉਹ ਰੇਡੀਓਥੈਰੇਪੀ ਹੈ, ਚਾਹੇ ਉਹ ਕੀਮੋਥੈਰੇਪੀ ਹੈ, ਉਸਦੇ ਅਸਰ ਰਹਿ ਜਾਂਦੇ ਨੇ। ਇਹਨੂੰ ਕਿਹਾ ਜਾਂਦਾ ਟੌਕਸੀਸਿਟੀ, ਯਾਨੀ ਕਿ ਜ਼ਹਿਰੀਲੇ ਤੱਤ। ਪਰ ਇਸ ਇਲਾਜ ਦੀ ਵਿਧੀ ਦੇ ਵਿੱਚ ਟੌਕਸੀਸਿਟੀ 0% ਰਹਿਣ ਦਾ ਦਾਅਵਾ ਕੀਤਾ ਗਿਆ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ ਇਲਾਜ ਦੇ ਹਾਲੇ ਸਿਰਫ ਜਿਹੜੇ ਹਿਊਮਨ ਟ੍ਰਾਇਲਸ ਹੋਣੇ ਬਾਕੀ ਨੇ ਔਰ ਪ੍ਰੀ ਕਲੀਨਿਕਲ ਟ੍ਰਾਇਲਸ ਇਹਦੇ ਹੋਣੇ ਬਾਕੀ ਨੇ, ਤੇ ਜਦੋਂ ਹੋਣਗੇ ਤੇ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ ਇੱਕ ਕਿਸਮ ਦਾ ਮੋਹਰੀ ਮੁਲਕ ਹੋਏਗਾ ਜਿਹੜਾ ਇਸ ਤਕਨੀਕ ਨੂੰ ਲੈ ਕੇ ਆ ਰਿਹਾ ਹੈ। ਆਓ ਹੁਣ ਸਿਆਸਤ ਵਾਲੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾ ਲਈਏ। ਸਭ ਤੋਂ ਪਹਿਲਾਂ ਬੌਬ ਕੈਟਰ, ਜਿਹਨਾਂ ਨੂੰ ਜਦੋਂ ਇਹ ਕਿਹਾ ਜਾਂਦਾ ਪ੍ਰੈਸ ਕਾਨਫਰੰਸ 'ਚ ਕਿ ਉਹ ਆਪ ਲੈਬਨੀਜ਼ ਮੂਲ ਦੇ ਨੇ ਤੇ ਉਹ ਦੇਸ਼ ਦੇ ਵਿੱਚੋਂ ਪ੍ਰਵਾਸੀਆਂ ਨੂੰ ਚਲੇ ਜਾਣ ਦੀ ਗੱਲ ਕਰਦੇ ਨੇ, ਤਾਂ ਬੌਬ ਕੈਟਰ ਗਾਲੀ ਗਲੋਚ ਕਰਨ ਲੱਗ ਪੈਂਦੇ ਨੇ ਪੱਤਰਕਾਰ ਦੇ ਨਾਲ, ਤੇ ਕਹਿੰਦੇ ਨੇ ਕਿ ਮੈਨੂੰ ਏਦਾਂ ਨਾ ਕਹੋ, ਇੱਕ ਵਾਰ ਤਾਂ ਰੋਣ ਹੱਕੇ ਹੋ ਜਾਂਦੇ ਨੇ। ਉਹੀ ਬੌਬ ਕੈਟਰ ਜਿਹਨਾਂ ਨੂੰ ਪੌਲਿਨ ਹੈਨਸਨ ਆਪਣੀ ਭੈਣ ਵਰਗੀ ਲੱਗਦੀ ਹੈ, ਤੇ ਉਹੀ ਬੌਬ ਕੈਟਰ ਜਿਹੜੇ ਆਸਟ੍ਰੇਲੀਆ ਦੇ ਵਿੱਚ ਅਕਸਰ ਜਿਹੜੇ ਮੁਸਲਮਾਨ ਨੇ ਜਾਂ ਪ੍ਰਵਾਸੀ ਨੇ ਉਹਨਾਂ ਨੂੰ ਗੋਲੀ ਮਾਰ ਕੇ ਭਜਾ ਦੇਣ ਦਾ ਵੀ ਦਾਅਵਾ ਕਰਦੇ ਨੇ। ਗੋਲੀ ਦੇ ਨਾਲ ਬੌਬ ਕੈਟਰ ਦਾ ਐਸਾ ਇੱਕ ਜੁੜਤ ਹੈ ਕਿ ਹੁਣ ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ। ਕੈਨੇਡੀ ਸੰਸਦੀ ਹਲਕੇ ਤੋਂ ਚੁਣ ਕੇ ਆਉਂਦੇ MP ਬੌਬ ਕੈਟਰ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਗੋਲੀਆਂ ਚਲਾਉਣ ਦੀ ਤਕਨੀਕ ਸਿਖਾਈ ਜਾਣੀ ਚਾਹੀਦੀ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਪੰਜਾਬ ਦੇ ਵਿੱਚ ਆਧੁਨਿਕ ਪੰਜਾਬ ਦੇ ਅੰਦਰ ਬੱਬੂ ਮਾਨ ਨੇ ਚੱਕ ਲਓ ਰਿਵਾਲਵਰ ਰਫਲਾ ਕਬਜ਼ਾ ਲੈਣਾ ਹੈ ਕਹਿ ਕੇ ਗੋਲੀਆਂ ਨੂੰ ਇੱਕ ਸਾਰਥਕ, ਇੱਕ ਜਾਇਜ਼ ਤਰੀਕਾ ਦੱਸਿਆ ਸੀ। ਬੌਬ ਕੈਟਰ ਵੀ ਆਸਟ੍ਰੇਲੀਆ 'ਚ ਕੁੱਝ ਐਸਾ ਹੀ ਦੱਸ ਰਹੇ ਨੇ, ਕਹਿ ਰਹੇ ਨੇ ਕਿ ਬਿਲਕੁਲ ਸਾਰਥਕ ਹੈ, ਐਸਾ ਕੁੱਝ ਵੀ ਇਸ ਦੇ ਵਿੱਚ ਗਲਤ ਨਹੀਂ ਹੈ। ਜੇਕਰ ਆਸਟ੍ਰੇਲੀਅਨ ਲੋਕ ਆਪਣੇ ਬੱਚਿਆਂ ਨੂੰ ਗੋਲੀਆਂ ਚਲਾਉਣਾ ਸਿਖਾ ਦਿੰਦੇ ਨੇ ਤਾਂ ਇਹ ਆਸਟ੍ਰੇਲੀਅਨ ਕਲਚਰ ਦਾ ਹਿੱਸਾ ਹੈ। ਆਮ ਤੌਰ ਦੇ ਉੱਤੇ ਉਹਨਾਂ ਕਿਹਾ ਕਿ ਅਸੀਂ ਪਿੰਡਾਂ 'ਚ ਦੇਖਿਆ ਕਿ ਛੋਟੇ ਹੁੰਦੇ ਜਿਹੜੇ ਜੰਗਲੀ ਸੂਰ ਸੀ ਉਹਨਾਂ ਨੂੰ ਮਾਰਨ ਦੇ ਲਈ ਦਾਦੇ ਪੜਦਾਦੇ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਸੀ। ਆਸਟ੍ਰੇਲੀਆ ਦੇ ਵਿੱਚ ਹੁਣ ਆਧੁਨਿਕ ਸਮੇਂ ਦੇ ਅੰਦਰ ਗੋਲੀਆਂ ਚਲਾਉਣਾ ਜਾਂ ਬੰਦੂਕਾਂ ਚਲਾਉਣਾ ਹੰਟਿੰਗ ਦਾ ਇੱਕ ਕਲਚਰ ਹੈ ਜਿਹੜਾ, ਉਹ ਖਤਮ ਕਿਵੇਂ ਕੀਤਾ ਜਾ ਸਕਦਾ, ਆਸਟ੍ਰੇਲੀਅਨ ਕਲਚਰ ਹੈ। ਇਹਨਾਂ ਦੇ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ। ਹਾਲ ਫਿਲਹਾਲ ਇਸ ਦੇ ਆਫਟਰ ਇਫੈਕਟ ਕੀ ਹੋਣਗੇ, ਹੋਣਗੇ ਵੀ ਨਹੀਂ, ਇਹ ਦੇਖਣਾ ਹੋਏਗਾ। ਪਰ ਇਹ ਆਪਣੇ ਆਪ ਦੇ ਵਿੱਚ ਬੌਬ ਕੈਟਰ ਜਿਹੜੇ ਬਿਆਨ ਦੇ ਕੇ ਚਲੇ ਜਾਂਦੇ ਨੇ, ਫਿਰ ਉਸਦੇ ਅਸਰ ਦੇਖਣ ਨੂੰ ਮਿਲਦੇ ਨੇ ਆਸਟ੍ਰੇਲੀਆ ਦੇ ਵਿੱਚ। ਉਧਰ ਦੂਸਰੇ ਪਾਸੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ, ਜਿਹੜੇ ਕਿ ਇਸ ਵਕਤ ਲਿਬਰਲ ਪਾਰਟੀ ਨੂੰ ਦੁਬਾਰਾ ਤੋਂ ਘੜਨ ਦੇ ਲਈ ਲੱਗੇ ਹੋਏ ਨੇ ਇੱਕ ਨਵੇਂ ਢਾਂਚੇ ਦੇ ਵਿੱਚ, ਪਰ ਇਹ ਖਬਰ ਲਿਬਰਲ ਪਾਰਟੀ ਦੇ ਨਾਲ ਨਹੀਂ ਜੁੜੀ ਹੋਈ। ਇਹ ਖਬਰ ਹੈ, ਉਹਨਾਂ ਨੇ ਇਤਰਾਜ਼ ਜਤਾਇਆ ਕਿ ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਕੁੱਝ ਚੁਣੇ ਹੋਏ ਨੁਮਾਇੰਦਿਆਂ ਦੇ ਹਲਕਿਆਂ ਨੂੰ ਗੈਰ ਚੁਣੇ ਹੋਏ ਲੋਕਾਂ ਦੀ ਤਰਫ ਤੋਂ ਲਾਲ ਫਿੱਤਾ ਸ਼ਾਹੀ ਨੂੰ ਚਲਾਉਣ ਵਾਲੇ ਬਿਊਰੋਕਰੇਟਸ ਦੀ ਤਰਫ ਤੋਂ ਬਦਲਿਆ ਜਾ ਰਿਹਾ। ਆਸਟ੍ਰੇਲੀਆ ਦੇ ਇਤਿਹਾਸ ਨੂੰ ਕਿਵੇਂ ਬਦਲਿਆ ਜਾ ਰਿਹਾ, ਇਸ ਖਬਰ ਦਾ ਦਾਅਵਾ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਵੀ ਕੀਤਾ ਗਿਆ।
ਖਬਰ ਬੜੀ ਦਿਲਚਸਪ ਹੈ। ਵੈਸੇ ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵੇਲੇ ਤੁਹਾਨੂੰ ਵਿਸਤਾਰ ਦੇ ਵਿੱਚ ਆਪਣੇ ਇੱਕ ਸੰਖੇਪ ਪ੍ਰੋਗਰਾਮ ਦੇ ਅੰਦਰ ਇਹ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਫੈਡਰਲ ਸੰਸਦੀ ਹਲਕੇ ਨੇ ਉਹ ਕਿਵੇਂ ਉਹਨਾਂ ਦੇ ਨਾਮ ਜਿਹੜੇ ਨੇ ਉਹਨਾਂ ਦੇ ਨਾਮਕਰਨ ਜਿਹੜੇ ਕੀਤੇ ਹੋਏ ਨੇ ਉਹ ਕਿਸ ਤਰੀਕੇ ਦੇ ਨਾਲ ਕੀਤੇ ਹੋਏ ਨੇ। ਉਹ ਸਾਬਕਾ ਬਸਤੀਵਾਦ ਦੇ ਵੇਲੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਦੋਂ ਬਰਤਾਨਵੀ ਬਸਤੀਵਾਦ ਹੁੰਦਾ ਸੀ ਉਦੋਂ ਜਿਹੜੇ ਨੇਵੀ ਆਫਿਸਰ ਹੁੰਦੇ ਸੀ ਜਾਂ ਬ੍ਰਿਟਿਸ਼ ਆਰਮੀ ਆਫਿਸਰ ਸੀ ਜਾਂ ਜਿਹੜੇ ਉਸ ਵਕਤ ਦੇ ਹਲਕੇ ਹੁੰਦੇ ਭੂਗੋਲਿਕ ਹਲਕੇ ਹੁੰਦੇ ਸੀ ਉਹਨਾਂ ਦੇ ਆਧਾਰ ਦੇ ਉੱਤੇ ਇਹਨਾਂ ਸੰਸਦੀ ਹਲਕਿਆਂ ਨੂੰ ਨਾਮ ਦਿੱਤੇ ਹੋਏ ਨੇ ਜਾਂ ਕਿਸੇ ਨਦੀ ਦੇ ਜਾਂ ਕਿਸੇ ਪਹਾੜ ਦੇ ਨਾਂ ਦੇ ਉੱਤੇ। ਪਰ ਹੁਣ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਤਰਫ ਤੋਂ ਕੁਝ ਇੱਕ ਹਲਕਿਆਂ ਦੇ ਨਾਮ ਬਦਲੇ ਜਾ ਰਹੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣ ਵਾਲੇ ਸਾਲਾਂ 'ਚ ਬਦਲੇ ਜਾਣਗੇ। ਸ਼ੁਰੂਆਤ ਹੋ ਚੁੱਕੀ ਹੈ ਸਾਊਥ ਆਸਟ੍ਰੇਲੀਆ ਦੀ ਜਿਹੜੀ ਸੰਸਦੀ ਪਾਰਲੀਮੈਂਟਰੀ ਸੀਟ ਹੈ ਗ੍ਰੇ, ਇਹ ਸੀਟ ਦਾ ਨਾਮ ਬਸਤੀਵਾਦ ਵੇਲੇ ਸਰ ਜਾਰਜ ਗ੍ਰੇ ਜਿਹੜੇ ਕਿ ਬ੍ਰਿਟਿਸ਼ ਆਰਮੀ ਦੇ ਬੜੇ ਕਰੂਰ ਅਫਸਰ ਹੁੰਦੇ ਸੀ, ਹਾਲਾਂਕਿ ਬ੍ਰਿਟਿਸ਼ ਜਿਹੜਾ ਇਤਿਹਾਸ ਹੈ ਉਹਨਾਂ ਨੂੰ ਬੜਾ ਸਨਮਾਨ ਦੇ ਨਾਲ ਉਹਨਾਂ ਨੂੰ ਇਹਨਾਂ ਦਾ ਨਾਮ ਲਿਆ ਜਾਂਦਾ, ਇਸੇ ਕਰਕੇ ਉਹਨਾਂ ਦੇ ਨਾਂ ਦੇ ਅੱਗੇ ਸਰ ਲੱਗਦਾ। ਉਸ ਵਕਤ ਇਹ ਗਵਰਨਰ ਵੀ ਬਣੇ ਸੀ ਔਰ ਇਸ ਸੀਟ ਦਾ ਨਾਂ ਸਰ ਜਾਰਜ ਗ੍ਰੇ ਦੇ ਨਾਮ ਦੇ ਉੱਤੇ ਸੀ, ਸਾਊਥ ਆਸਟ੍ਰੇਲੀਆ ਦੀ ਸੀਟ ਗ੍ਰੇ ਦਾ ਨਾਮ। ਪਰ ਹੁਣ ਇਹਦਾ ਨਾਂ ਬਦਲ ਕੇ ਉਹ ਡੋਂਗੀ ਰੱਖ ਦਿੱਤਾ ਗਿਆ। ਉਹ ਡੋਂਗੀ ਅਸਲ ਦੇ ਵਿੱਚ ਡਾਕਟਰ ਲੋਵਿਜ਼ਾ ਉਹ ਡੋਂਗੀ ਦੇ ਨਾਮ ਦੇ ਉੱਤੇ ਹੈ। ਹੁਣ ਇਹ ਕੌਣ ਨੇ? ਇਹ ਸ਼ਖਸੀਅਤ ਇੰਡੀਜਨਸ ਭਾਈਚਾਰੇ ਦੇ ਨਾਲ ਜੁੜੀ ਹੋਈ ਸਿਹਤ ਸੈਕਟਰ ਦੇ ਵਿੱਚ ਸੁਧਾਰ ਕਰਨ ਵਾਲੀ ਤੇ ਐਬਰੀਜਨਲ ਨੌਜਵਾਨ ਬੱਚਿਆਂ ਤੇ ਮਹਿਲਾਵਾਂ ਦੀ ਸਿਹਤ ਦੇ ਬਾਰੇ ਆਵਾਜ਼ ਚੁੱਕਣ ਵਾਲੀ ਇੱਕ ਮਹਿਲਾ ਨੇ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਬੜਾ ਚੰਗਾ ਕੰਮ ਕੀਤਾ ਹੈ ਔਰ ਉਹਨਾਂ ਦੇ ਨਾਂ ਤੇ ਉੱਤੇ ਹੀ ਲੋਵਿਜ਼ਾ ਉਹ ਡੋਂਗੀ ਦੇ ਨਾਂ ਦੇ ਉੱਤੇ ਸਾਊਥ ਆਸਟ੍ਰੇਲੀਆ ਦੀ ਇਸ ਸੀਟ ਦਾ ਨਾਂ ਗ੍ਰੇ ਤੋਂ ਬਦਲ ਕੇ ਉਹ ਡੋਂਗੀ ਕਰਨ ਦਾ ਨਾਮ ਜਿਹੜਾ ਹੈ AAC ਦੀ ਤਰਫ ਤੋਂ, ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਤਰਫ ਤੋਂ ਕਰ ਦਿੱਤਾ ਗਿਆ। ਇੱਕ ਤਾਂ ਇਹ, ਇਸ ਤੋਂ ਬਾਅਦ ਦੂਜੀ ਸੀਟ ਵੀ ਇੱਕ ਹੋਰ ਹੈ, ਉਹ ਤਸਮੇਨੀਆ ਦੀ ਸੀਟ ਹੈ, ਫਰੈਂਕਲਿਨ ਸੀਟ। ਇਸ ਸੀਟ ਦਾ ਨਾਮ ਵੀ ਜਿਹੜਾ ਉਹ ਬ੍ਰਿਟਿਸ਼ ਨੈਵਲ ਆਫਿਸਰ ਜੌਨ ਫਰੈਂਕਲਿਨ ਦੇ ਨਾਮ ਦੇ ਉੱਤੇ ਸੀਗਾ ਤੇ ਹੁਣ ਇਹਦਾ ਵੀ ਪ੍ਰਪੋਜ਼ਲ ਦਿੱਤਾ ਗਿਆ ਔਰ 6 ਦਿਨ ਦਾ ਸਮਾਂ ਦਿੱਤਾ ਗਿਆ ਪਬਲਿਕ ਰਿਟਰਨ ਸਬਮਿਸ਼ਨ ਦੇ ਲਈ। ਆਮ ਲੋਕ ਜਿਹੜੇ ਨੇ ਇਸ ਸੰਸਦੀ ਸੀਟ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਲਿਖਤੀ ਰੂਪ ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੂੰ ਦੱਸਣ ਕਿ ਉਹ ਇਸ ਨਾਮ ਤਬਦੀਲੀ ਦੇ ਹੱਕ ਦੇ ਵਿੱਚ ਨੇ ਜਾਂ ਨਹੀਂ। ਪਰ ਟੌਨੀ ਐਵਟ ਨੇ ਇਤਰਾਜ਼ ਜਤਾਇਆ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਚੁਣੇ ਹੋਏ ਨੁਮਾਇੰਦਿਆਂ ਦੀ ਸੰਸਥਾ ਨਹੀਂ ਹੈ, ਬੇਸ਼ੱਕ ਇੱਕ ਸੁਤੰਤਰ ਸੰਸਥਾ ਹੈ ਪਰ ਇਹ ਇੱਕ ਬਿਊਰੋਕਰੇਟਸ ਦੇ ਦੁਆਰਾ ਚਲਾਈ ਜਾਂਦੀ ਹੈ ਔਰ ਬਿਊਰੋਕਰੇਟਸ ਕਿਵੇਂ ਤੈਅ ਕਰ ਸਕਦੇ ਨੇ ਕਿ ਦੇਸ਼ ਦਾ ਭਵਿੱਖ ਕੀ ਹੋਏਗਾ, ਦੇਸ਼ ਦੇ ਇਤਿਹਾਸ ਨੂੰ ਕਿਉਂ ਬਦਲਿਆ ਜਾ ਰਿਹਾ। ਉਹ ਸ਼ਖਸੀਅਤਾਂ ਜਿਹੜੀਆਂ ਬਸਤੀਵਾਦ ਵੇਲੇ, ਵੈਸੇ ਬਸਤੀਵਾਦ ਨਹੀਂ ਕਿਹਾ ਜਾਂਦਾ ਉਹਨੂੰ, ਸੈਟਲਮੈਂਟ ਐਰਾ ਕਹਿ ਲਿਆ ਜਾਂਦਾ, ਜਿਹੜੇ ਗੋਰੇ ਲੋਕ ਨੇ ਉਹ ਏਦਾਂ ਹੀ ਕਹਿੰਦੇ ਨੇ, ਤੇ 18ਵੀਂ ਜਾਂ 19ਵੀਂ ਸਦੀ ਦੇ ਇਤਿਹਾਸ ਨੂੰ ਕਿਉਂ ਬਦਲਿਆ ਜਾ ਰਿਹਾ, ਕਿਉਂਕਿ ਜ਼ਿਆਦਾਤਰ ਨਾਇਕ ਜਿਹੜੇ ਨੇ ਟੌਨੀ ਐਬਟ ਦੇ ਮੁਤਾਬਕ ਉਹ 18ਵੀਂ ਤੇ 19ਵੀਂ ਸਦੀ ਦੇ ਨੇ ਤੇ ਭਾਵੇਂ ਉਹਨਾਂ ਦਾ ਨਾਮ ਇੰਡੀਜਨਸ ਲੋਕਾਂ ਦੇ ਨਾਮ ਦੇ ਨਾਲ ਬਦਲਿਆ ਜਾ ਰਿਹਾ ਹੋਵੇ, ਪਰ ਕੀ ਆਸਟ੍ਰੇਲੀਅਨ ਲੋਕਾਂ ਤੋਂ ਪੁੱਛਿਆ ਜਾ ਰਿਹਾ? ਇਸ ਸਵਾਲ ਦਾ ਜਵਾਬ ਜਿਹੜੇ ਨੇ ਉਹ ਲਿਬਰਲ ਪਾਰਟੀ ਦੇ ਹੀ ਇੱਕ MP ਟੌਮ ਵੈਨਿੰਗ ਦਿੰਦੇ ਨੇ। ਟੌਮ ਵੈਨਿੰਗ ਨੇ ਇਸ ਖ਼ਬਰ ਦੇ ਵਿੱਚ ਦੱਸਿਆ ਕਿ ਜਿਹੜਾ ਸਾਊਥ ਆਸਟ੍ਰੇਲੀਆ ਦੀ ਸੀਟ ਦੇ ਲਈ ਵੀ ਨਾਮ ਤਬਦੀਲੀ ਹੋਈ ਸੀ, ਰਿਟਰਨ ਪ੍ਰਪੋਜ਼ਲ ਦੇ ਵਿੱਚ 310 ਪਬਲਿਕ ਸਬਮਿਸ਼ਨ ਉਹਨਾਂ ਦੇ ਕੋਲ ਹਾਸਲ ਹੁੰਦੀਆਂ ਨੇ ਔਰ 235 ਲੋਕਾਂ ਨੇ ਇਸਦਾ ਵਿਰੋਧ ਕੀਤਾ ਸੀ, ਪਰ ਫਿਰ ਵੀ ਇਲੈਕਟੋਰਲ ਕਮਿਸ਼ਨ ਨੇ ਉਸਦਾ ਨਾਮ ਬਦਲ ਦਿੱਤਾ। ਯਾਨੀ ਕਿ ਲੋਕਾਂ ਦੇ ਵਿਚਾਰਾਂ ਨੂੰ ਵੀ ਨਹੀਂ ਜਿਹੜੀ ਤਰਜੀਹ ਦਿੱਤੀ ਜਾ ਰਹੀ, ਹਾਲਾਂਕਿ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਤੇ ਲਿਬਰਲ ਪਾਰਟੀ ਦੇ MP ਟੌਮ ਵੈਨਿੰਗ ਨੇ ਆਪਣਾ ਇਹ ਦਾਅਵਾ ਕਿਵੇਂ ਕੀਤਾ ਉਹਨਾਂ ਨੇ ਵੀ ਇਸ ਦੇ ਬਾਬਤ ਕੋਈ ਸਬੂਤ ਪੇਸ਼ ਨਹੀਂ ਕੀਤਾ, ਪਰ ਦੱਸ ਦਈਏ ਕਿ ਗ੍ਰੇ ਸੀਟ ਹੈ ਜਿਹੜੀ ਸਾਊਥ ਆਸਟ੍ਰੇਲੀਆ ਦੀ, ਇਹ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਸੀਟਾਂ ਦੇ ਵਿੱਚੋਂ ਇੱਕ ਹੈ। 1901 ਦੇ ਵਿੱਚ ਆਸਟ੍ਰੇਲੀਆ ਦਾ ਸੰਵਿਧਾਨ ਬਣਦਾ, ਪਹਿਲੀਆਂ ਚੋਣਾਂ ਹੁੰਦੀਆਂ ਨੇ। 1903 ਦੇ ਵਿੱਚ ਜਿਹੜੀਆਂ 75 ਸੀਟਾਂ ਬਣਾਈਆਂ ਗਈਆਂ ਸੀ ਦੇਸ਼ ਦੇ ਵਿੱਚ ਸ਼ੁਰੂਆਤ ਦੇ ਵਿੱਚ, ਉਹਨਾਂ ਦੇ ਵਿੱਚੋਂ ਹੀ ਇੱਕ ਗ੍ਰੇ ਦੀ ਸੀਟ ਵੀ ਸੀ। ਸੋ ਹਾਲ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੁਇਨਜ਼ਲੈਂਡ ਦੀਆਂ ਕੁਝ ਸੀਟਾਂ ਦੇ ਉੱਤੇ ਵੀ ਨਾਮ ਤਬਦੀਲੀਆਂ ਦੇ ਬਾਰੇ ਸੋਚਿਆ ਜਾ ਰਿਹਾ। ਦੱਸ ਦਈਏ ਕਿ ਫੈਡਰਲ ਚੋਣਾਂ ਜਿਹੜੀਆਂ ਨੇ ਤੇ ਕੁਇਨਜ਼ਲੈਂਡ ਦੀਆਂ ਚੋਣਾਂ 2028 ਦੇ ਵਿੱਚ ਹੋਣੀਆਂ ਨੇ ਤੇ ਇਸ ਦਰਮਿਆਨ ਵਿਕਟੋਰੀਆ ਦੀਆਂ ਚੋਣਾਂ ਇਸੇ ਸਾਲ ਹੋਣੀਆਂ ਨੇ। ਸੋ ਚੋਣਾਂ ਦੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਫੈਡਰਲ, ਹਾਲਾਂਕਿ ਵਿਕਟੋਰੀਆ ਦੀਆਂ ਜਿਹੜੀਆਂ ਚੋਣਾਂ ਨੇ ਉਹ ਸੂਬਾਈ ਚੋਣਾਂ ਨੇ, ਸਟੇਟ ਇਲੈਕਸ਼ਨ ਨੇ।
ਉਹਨਾਂ ਸਟੇਟ ਇਲੈਕਸ਼ਨਸ ਦੀਆਂ ਕਿਸੇ ਵੀ ਸੀਟ ਦਾ ਨਾਮ ਤਬਦੀਲੀ ਨਹੀਂ ਕੀਤੀ ਜਾ ਰਹੀ, ਹਾਲ ਫਿਲਹਾਲ ਸਿਰਫ ਫੈਡਰਲ ਸੀਟਾਂ ਦੀ ਨਾਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਉੱਥੇ ਕੁਝ ਹੋਰ ਫਟਾਫਟ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਵਿਕਟੋਰੀਆ ਤੋਂ ਖਬਰ, ਜਿੱਥੇ ਪਰਪਲ ਬਿਨ ਦੀ ਸਕੀਮ ਨੂੰ ਹਾਲ ਫਿਲਹਾਲ ਵਿਕਟੋਰੀਆ ਸਰਕਾਰ ਨੂੰ ਟਾਲਣਾ ਪੈ ਰਿਹਾ। ਦੱਸ ਦਈਏ ਕਿ ਸੂਬੇ ਦੀ ਗੱਠਜੋੜ ਵਿਰੋਧੀ ਧਿਰ ਦੀ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ, ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਕਿ ਪਰਪਲ ਬਿਨ ਜਿਹੜਾ ਲਿਆਂਦਾ ਜਾਏਗਾ ਉਸ ਦੇ ਬਾਰੇ ਜੇਕਰ ਸੂਬਾਈ ਚੋਣਾਂ ਜਿੱਤ ਕੇ ਸਰਕਾਰ ਆਉਂਦੀ ਹੈ ਗੱਠਜੋੜ ਦੀ, ਤਾਂ ਉਹ ਵਿਚਾਰ ਕਰਨਗੇ। ਉਹ ਹਾਲ ਫਿਲਹਾਲ ਇਸ ਸਕੀਮ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ। ਵਿਕਟੋਰੀਆ ਦੀ ਜਿਹੜੀ ਸਰਕਾਰ ਹੈ, ਮੌਜੂਦਾ ਸਰਕਾਰ ਲੇਬਰ ਪਾਰਟੀ, ਉਹ ਚਾਹੁੰਦੀ ਹੈ ਕਿ ਜਿਹੜੇ ਗਲਾਸ ਨੇ, ਕੱਚ ਹੈ, ਕੱਚ ਦੇ ਲਈ ਇੱਕ ਅਲੱਗ ਬਿਨ ਹੋਵੇ ਪਰਪਲ ਰੰਗ ਦਾ, ਜਿਵੇਂ ਹਰੇ ਪੀਲੇ ਤੇ ਲਾਲ ਰੰਗ ਦੇ ਬਿਨ ਚੱਲਦੇ ਨੇ, ਵੈਸੇ ਚੱਲ ਵੀ ਰਹੇ ਨੇ, ਉਹਨਾਂ ਦੇ ਟ੍ਰਾਇਲ ਵੀ ਚੱਲੇ ਨੇ, ਪਰ ਇਸ ਨੂੰ ਲਾਜ਼ਮੀ ਕਰ ਦਿੱਤਾ ਜਾਵੇ ਔਰ ਸਾਰੀਆਂ ਕੌਂਸਲਸ ਦੀ ਤਰਫ ਤੋਂ ਕਰ ਦਿੱਤਾ ਜਾਵੇ। ਇਸ ਦਾ ਸਭ ਤੋਂ ਪਹਿਲਾਂ ਜਵਾਬ ਤਾਂ ਜਿਲੋਂਗ ਕੌਂਸਲ ਦੀ ਤਰਫ ਤੋਂ ਦਿੱਤਾ ਗਿਆ। ਜਿਲੋਂਗ ਕੌਂਸਲ ਨੇ ਇਸ ਦੇ ਬਾਰੇ ਇੱਕ ਮਤਾ ਜਿਹੜਾ ਇਸੇ ਹਫਤੇ ਲਿਆਂਦਾ, ਤੇ ਸਰਕਾਰ ਨੇ ਜਿਹੜੀ ਡੈਡਲਾਈਨ ਦਿੱਤੀ ਸੀ ਉਸ ਡੈਡਲਾਈਨ ਨੂੰ ਵੀ ਨਕਾਰ ਦਿੱਤਾ। ਅਸਲ ਦੇ ਵਿੱਚ ਸਰਕਾਰ ਇਹ ਚਾਹੁੰਦੀ ਹੈ, ਵਿਕਟੋਰੀਆ ਦੀ ਸਰਕਾਰ, ਕਿ ਸਾਲ 2027 ਦੇ ਜੁਲਾਈ ਮਹੀਨੇ ਤੋਂ ਪਹਿਲਾਂ ਪਹਿਲਾਂ ਸਾਰੀਆਂ ਹੀ ਕੌਂਸਲਸ ਲਾਜ਼ਮੀ ਤੌਰ ਦੇ ਉੱਤੇ ਪਰਪਲ ਬਿਨ ਨੂੰ ਲਾਗੂ ਕਰ ਲੈਣ ਔਰ ਇਸ ਦੇ ਲਈ $2 to $3 ਤੱਕ, ਮਾਫ ਕਰਨਾ, $3 to $5 ਤੱਕ ਜਿਹੜੇ ਸ਼ਹਿਰੀ ਨੇ ਉਹਨਾਂ ਤੋਂ ਵਸੂਲ ਲਏ ਜਾਣ। ਪਰ ਸੂਬੇ ਦੀਆਂ 79 ਦੇ ਵਿੱਚੋਂ 50 ਕੌਂਸਲਸ ਇਸ ਫੈਸਲੇ ਨੂੰ ਲਾਗੂ ਨਹੀਂ ਕਰਨੀਆਂ ਚਾਹੁੰਦੀਆਂ, ਵਿਕਟੋਰੀਆ ਦੇ ਵਿੱਚ ਚੌਥੇ ਬਿਨ ਨੂੰ ਨਹੀਂ ਲਿਆਉਣਾ ਚਾਹੁੰਦੀਆਂ। ਕੌਂਸਲਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਵਾਧੂ ਬੋਝ ਪਏਗਾ। ਉਦਾਹਰਨ ਦੇ ਤੌਰ ਤੇ ਜਿਲੋਂਗ ਦੀ ਕੌਂਸਲ ਨੇ ਕਿਹਾ ਕਿ $8.5 million ਦਾ ਬੋਝ ਪਏਗਾ ਉਹਨਾਂ ਦੇ ਉੱਤੇ ਇਸ ਨਵੇਂ ਮੈਂਡੇਟ ਨੂੰ ਲਾਗੂ ਕਰਨ ਦੇ ਲਈ, ਔਰ ਫਿਰ ਇਹਨਾਂ ਦੀ ਬਿਨ ਕਲੈਕਸ਼ਨ ਦੇ ਉੱਤੇ $5 million ਦਾ ਖਰਚ ਆ ਜਾਏਗਾ। ਅਜਿਹੇ ਦੇ ਵਿੱਚ ਉਹ ਨਹੀਂ ਲਾਗੂ ਕਰਨਾ ਚਾਹੁੰਦੇ। ਇਹਦਾ ਇੱਕ ਹੱਲ ਇਹ ਹੋ ਸਕਦਾ ਹੈ ਕਿ ਜਿਵੇਂ NSW ਦੇ ਵਿੱਚ ਇੱਕ ਅਲੱਗ ਤੋਂ ਕੰਟੇਨਰ ਦਿੱਤੇ ਜਾਂਦੇ ਨੇ ਚੌਥੇ ਬਿਨ ਦੀ ਬਜਾਏ ਕੱਚ ਦੇ ਲਈ, ਤੇ ਉਹ ਜਿਹੜੇ ਦਿੱਤੇ ਜਾਣ। ਹਾਲਾਂਕਿ ਵੈਸੇ NSW ਦੇ ਵਿੱਚ ਵੀ ਸਾਰੀਆਂ ਕੌਂਸਲਸ ਇਸ ਕਿਸਮ ਦੇ ਨਾਲ ਨਹੀਂ ਦਿੰਦੀਆਂ। ਵੈਸੇ ਵੀ ਦੱਸਦੀ ਹੈ ਕਿ ਕੱਚ ਵਾਲੀ ਉਹ ਸਕੀਮ ਜਿਹੜੀ NSW ਚ ਉਹ ਬੜੀ ਸਫਲਤਾਪੂਰਵਕ ਨਹੀਂ ਚੱਲ ਰਹੀ, ਕੰਟੇਨਰ ਦੀ ਸਕੀਮ। ਉਂਜ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਇਸ ਬਜਟ ਦੇ ਵਿੱਚ $127 million ਰੱਖੇ ਗਏ ਨੇ ਪਰਪਲ ਬਿੱਲ ਨੂੰ ਲਿਆਉਣਾ ਚਾਹੁੰਦੇ ਨੇ, ਪਰ ਹਾਲ ਫਿਲਹਾਲ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜੈਸੈਂਟਾ ਐਲਨ ਸਰਕਾਰ ਇਸ ਪਾਸੇ ਬਹੁਤਾ ਧਿਆਨ ਨਹੀਂ ਦੇਗੀ, ਇਹ ਸਕੀਮ ਵੀ ਬਿਨ ਦੇ ਵਿੱਚ ਚਲੀ ਗਈ ਹੈ। ਉਧਰ ਆਲਡੀ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਅੰਡਰਪੇਡ ਵਰਕਰਸ ਨੂੰ $50 million ਤੋਂ ਜ਼ਿਆਦਾ ਦੀਆਂ ਤਨਖਾਹਾਂ, ਜਿਹੜੀਆਂ ਹੁਣ ਤੱਕ ਨਹੀਂ ਦਿੱਤੀਆਂ ਸੀ, ਉਹ ਦੇਣਗੇ। 32,000 ਦੇ ਕਰੀਬ ਕਰਮਚਾਰੀ ਆਲਡੀ ਦੇ, ਜਿਹੜੇ ਮੌਜੂਦਾ ਨੇ ਤੇ ਸਾਬਕਾ ਨੇ, ਜਿਹੜੇ ਹੁਣ ਆਲਡੀ ਚ ਕੰਮ ਨਹੀਂ ਕਰਦੇ, ਪਹਿਲਾਂ ਕਰਦੇ ਸੀ, ਪਰ ਉਹਨਾਂ ਦੀਆਂ ਵੀ ਤਨਖਾਹਾਂ ਦੇ ਵਿੱਚ ਜਿਹੜੀਆਂ ਕਟੌਤੀਆਂ ਹੋਈਆਂ ਸੀ ਜਾਂ ਉਹਨਾਂ ਨੂੰ ਅੰਡਰ ਪੇ ਕਦੇ ਨਾ ਕਦੇ ਕੀਤਾ ਗਿਆ ਸੀ, ਉਹ ਸਾਰਾ ਕੁਝ ਉਹਨਾਂ ਨੂੰ ਹੁਣ ਪੇ ਕੀਤਾ ਜਾਏਗਾ। ਫੈਡਰਲ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ। ਔਰ ਚੰਗੀ ਖਬਰ ਇਹ ਹੈ ਕਿ ਜੇ ਤੁਸੀਂ ਵੀ ਕਦੇ ਆਲਡੀ ਚ ਕੰਮ ਕਰਦੇ ਰਹੇ ਹੋ ਤੇ ਜੇ ਤੁਹਾਡੇ ਕਦੇ ਤਨਖਾਹ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਬਣਦੇ ਪੈਸੇ ਨਹੀਂ ਆਏ ਜਾਂ ਕਦੇ ਘੱਟ ਤਨਖਾਹ ਆਈ, ਤਾਂ ਉਹ ਹੁਣ ਵਿਆਜ ਦੇ ਨਾਲ ਆਣਗੇ। SDA ਜਿਹੜੀ ਦੇਸ਼ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਯੂਨੀਅਨ ਹੈ ਕਰਮਚਾਰੀਆਂ ਦੀ, ਜਿਹੜੀ ਰਿਟੇਲ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਇਸ ਯੂਨੀਅਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਹੈ ਕਿ ਆਲਡੀ ਦੇ ਕਰਮਚਾਰੀਆਂ ਨੂੰ ਲਗਭਗ $50 million ਦੀਆਂ ਇਹ ਪੇਮੈਂਟ ਜਿਹੜੀਆਂ ਨੇ ਆਲਡੀ ਨੇ ਦੇਣੀਆਂ ਸਵੀਕਾਰ ਕੀਤੀਆਂ ਨੇ। ਵੈਸੇ ਸ਼ੁਰੂ ਵੀ ਕਰ ਦਿੱਤਾ ਗਿਆ ਇਹ ਕੰਮ, ਏਦਾਂ ਨਹੀਂ ਹੈ ਕਿ ਪੇ ਹਾਲੇ ਕਰਨੇ ਨੇ। ਫੈਡਰਲ ਕੋਰਟ ਦਾ ਫੈਸਲਾ ਤਾਂ ਪਿਛਲੇ ਹਫਤਿਆਂ ਦੇ ਦਰਮਿਆਨ ਸਾਹਮਣੇ ਆਇਆ ਸੀ। ਇਹ ਇੱਕ ਕਲਾਸ ਐਕਸ਼ਨ ਸੀ ਜਿਹੜਾ ਆਲਡੀ ਦੇ ਖਿਲਾਫ 2023 ਚ ਲਾਂਚ ਕੀਤਾ ਗਿਆ ਸੀ, ਜਿਸ ਦਾ ਫੈਸਲਾ ਫੈਡਰਲ ਕੋਰਟ ਨੇ ਆਲਡੀ ਨੂੰ ਇਹ ਰਕਮ ਤਾਰਨ ਦੇ ਲਈ ਕਿਹਾ ਤੇ $29 million ਦੇ ਨਿਤਾਰੇ ਜਿਹੜੇ ਨੇ ਉਹ ਕਿਤੇ ਵੀ ਜਾ ਚੁੱਕੇ ਨੇ। ਉੱਥੇ NSW ਦੇ ਵਿੱਚ ਸਕੂਲਾਂ ਦੀ ਤਕਦੀਰ ਬਦਲਣੀ ਹੈ, ਇਹ ਖਬਰ ਅਸੀਂ ਤੁਹਾਨੂੰ ਹੁਣ ਨਹੀਂ ਦੇਣੀ, ਇਹ ਖਬਰ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਸੀਂ ਸੁਣ ਸਕੋਗੇ। NSW ਦੇ ਸਕੂਲਾਂ ਦੀ ਤਕਦੀਰ ਕਿਵੇਂ ਬਦਲਣ ਜਾ ਰਹੀ ਹੈ, ਸਰਕਾਰ ਜਿਹੜੀ ਕ੍ਰਿਸਮਿਨਸ NSW ਦੇ ਪ੍ਰੀਮੀਅਰ ਨੇ, ਉਹਨਾਂ ਨੇ ਲਗਭਗ $10 billion ਦਾ ਇੱਕ ਸਕੂਲ ਇਨਫਰਾਸਟ੍ਰਕਚਰ ਜਿਹੜਾ ਖਰਚਾ ਉਹ ਕੀ ਕਰਨਾ ਹੈ ਇਸ ਬਜਟ ਦੇ ਵਿੱਚ ਵੀ ਲਿਆਂਦਾ ਸੀ, ਉਹ ਵੀ ਤੁਹਾਨੂੰ ਦੱਸਾਂਗੇ। ਔਰ ਕੁਝ ਹੋਰ ਵੀ ਖਬਰਾਂ ਨੇ ਦੇਸ਼ ਦੀਆਂ ਤੇ ਭਾਰਤ ਦੀਆਂ, ਤੇ ਭਾਰਤ ਦੇ ਵਿੱਚ ਪਾਰਲੀਮੈਂਟ ਦਾ ਅੱਜ ਦਾ ਦਿਨ ਕਿਵੇਂ ਦਾ ਸ਼ੁਰੂ ਹੋਇਆ, ਉਹ ਵੀ ਖਬਰਾਂ ਸ਼ਾਮ ਦੇ ਵੇਲੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਾਲ ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਸੋਹਣੇ ਦਿਨ ਦੇ ਵਿੱਚ ਸੋਹਣਾ ਜਿਹਾ ਗਾਣਾ ਤੁਸੀਂ ਇੰਜੋਏ ਕੀਤਾ ਹੋਊਗਾ। ਸੋ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਗਾਣਾ ਕਿਵੇਂ ਦਾ ਲੱਗਾ, ਚਾਹ ਦੇ ਨਾਲ ਕਿੱਦਾਂ ਦਾ ਲੱਗਾ, ਇਹ ਤੁਸੀਂ ਸਾਨੂੰ ਦੱਸਿਓ। ਅਤੇ ਨਹੀਂ ਵੀ ਦੱਸਣਾ ਤਾਂ ਤੁਸੀਂ ਸਾਨੂੰ ਪਤਾ ਹੀ ਆ ਵੀ ਬਹੁਤ ਇੰਜੋਏ ਕੀਤਾ ਹੋਊਗਾ। ਧੰਨਵਾਦ ਤੁਹਾਡਾ, ਮਿਹਰਬਾਨੀ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਇਸ ਟਾਈਮ 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅੱਜ 21 ਤਰੀਕ ਆ, ਅੱਜ ਮੰਗਲਵਾਰ ਦਾ ਦਿਨ। ਅਤੇ ਸਾਡੇ ਨਾਲ ਨੇ ਅੱਜ ਸੁੱਖ ਪਰਮਾਰ
1: ਜੀ। ਹਾਂ, ਥੈਂਕ ਯੂ ਰਣਜੋਤ ਜੀ, ਅਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਚਾਹ ਪਾਣੀ ਪੀ ਲਿਆ ਹੋਊਗਾ, ਬੱਚੇ ਛੱਡ ਆਏ ਹੋਵੋਗੇ, ਗਾਣੇ ਸੁਣ ਰਹੇ ਹੋਵੋਗੇ, ਗਾਣੇ ਤੁਹਾਨੂੰ ਪਸੰਦ ਆ ਰਹੇ ਹੋਵੋਗੇ, ਘਰ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ, ਜਾਂ ਫਿਰ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦੇ ਕੰਮ, ਜੋ ਵੀ ਤੁਸੀਂ ਕਰ ਰਹੇ ਹੋ, ਪਰਮਾਤਮਾ ਕਰੇ ਉਹ ਨੇਪਰੇ ਚੜ੍ਹੇ ਅਤੇ ਤੁਸੀਂ ਵਧੀਆ ਵਧੀਆ ਜਿਹੜੀਆਂ ਕਮਾਈਆਂ ਉਹ ਕਰਕੇ ਘਰਾਂ ਨੂੰ ਵਾਪਸ ਪਰਤੋ। ਅਤੇ ਇਸੇ ਆਸ ਉਮੀਦ ਦੇ ਨਾਲ ਅਸੀਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਜੀ ਹਾਂ ਬਿਲਕੁਲ, ਅੱਜ 21 ਜੁਲਾਈ ਆ, ਦਿਲ ਮੰਗਲਵਾਰ ਆ, ਮੰਗਲਵਾਰ ਨੂੰ ਮੈਂ ਆਈ ਹਾਂ, ਮੇਰੇ ਨਾਲ ਨਾਲ 7 ਸ਼ਬਦ ਵੀ ਆਏ ਆ, ਅਤੇ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਉਹ ਵੀ ਆਇਆ, ਅਤੇ ਵਿਸ਼ਾ ਤਾਂ ਹਰ ਹਫ਼ਤੇ ਆਉਂਦਾ ਹੀ ਆਉਂਦਾ ਆ, ਹਰ ਰੋਜ਼ ਆਉਂਦਾ ਆ, ਕਿਉਂਕਿ ਰੇਡੀਓ ਹਾਂਜੀ ਆ ਜਿਹੜਾ ਉਹ ਤੁਸੀਂ ਹਰ ਰੋਜ਼ ਸੁਣਦੇ ਆ, ਅਤੇ ਇਸ ਲਈ ਵਿਸ਼ਾ ਤਾਂ ਇੱਕ ਸਾਡਾ ਰੋਜ਼ ਦੇ ਰੋਜ਼ ਹੁੰਦਾ ਹੀ ਹੁੰਦਾ ਆ। ਅੱਜ ਵਿਸ਼ਾ ਅੱਜ ਦੇ ਦਿਨ ਨੂੰ ਲੈ ਕੇ ਆਪਾਂ ਜਿਹੜਾ ਆ ਉਹ ਗੱਲ ਗੱਲਬਾਤ ਕਰਾਂਗੇ, ਲਾਣੀ ਕਿ 21 ਜੁਲਾਈ ਨੂੰ ਉਹ ਦੱਸਦੇ ਹਾਂ, ਜਿਹੜਾ ਰੁਕ ਕੇ ਪਹਿਲਾਂ ਆਪਾਂ ਸ਼ਬਦ ਦੱਸ ਦਈਏ, ਉਸ ਤੋਂ ਬਾਅਦ ਦੱਸ ਦਈਏ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਕੀ ਚੱਲ ਰਿਹਾ, ਬਹੁਤਿਆਂ ਦੀਆਂ ਜੀਭਾਂ ਜਿਹੜੀਆਂ ਉਹ ਢਿੱਲੀਆਂ ਹੋਣ ਵਾਲੀਆਂ, ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਸ਼ਬਦਾਂ ਦੀ ਗੱਲ ਕਰ ਲੈਂਦੇ ਹਾਂ।
0: ਹਾਂਜੀ, ਸੋ ਸ਼ਬਦ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਅਤੇ ਤੁਸੀਂ ਨੋਟ ਕਰ ਲਿਓ, ਅਤੇ ਬਾਕੀ ਫਿਰ ਤੁਹਾਨੂੰ ਵਿਸ਼ਾ ਫਿਰ ਬਾਅਦ ਵਿੱਚ ਦੱਸਦੇ ਹਾਂ।
1: ਹਾਂਜੀ ਬਿਲਕੁਲ, ਅੱਜ ਦਾ ਪਹਿਲਾ ਸ਼ਬਦ ਹੈ ਜਿਹੜਾ ਉਹ ਹੈਗਾ ਆ ਕੁੱਕਰੇ।
0: ਕੁੱਕਰੇ, ਓਕੇ ਜੀ।
1: ਦੂਸਰਾ ਸ਼ਬਦ ਹੈ ਕੁੰਜ
0: ਜੀ।
1: ਤੀਸਰਾ ਸ਼ਬਦ ਹੈ ਕੁੰਗੜਨਾ
0: ਜੀ। ਕੁੰਗੜਨਾ
1: ਜੀ। ਚੌਥਾ ਸ਼ਬਦ ਹੈ ਕੁਚਲਾ। ਪੰਜਵਾਂ ਸ਼ਬਦ ਹੈ ਕਪੱਤਾ
0: ਜੀ।
1: ਕਿਸੇ ਦੀ ਯਾਦ ਨਹੀਂ ਆਈ,